नमस्कार, FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਮੰਗਲਵਾਰ ਹੈ, ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 15 ਤਰੀਕ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 5 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਅਤੇ 42 ਸਕਿੰਟ ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

FM 102.7 MHz ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ। ਸਵੇਰ ਦੇ 6 ਵਜੇ ਨੇ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ। ਪਰਚੇ ਦੇ ਮੁਤਾਬਕ ਹੁਣ ਤੋਂ ਕੁਝ ਪਲਾਂ ਚ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਸਿਲਸਿਲਾ ਸ਼ੁਰੂ ਹੋਏਗਾ ਇਨਫੋਟੇਨਮੈਂਟ ਪ੍ਰੋਗਰਾਮ ਦਾ। ਗੁੱਡ ਮਾਰਨਿੰਗ ਜਲੰਧਰ। 8:03 ਤੇ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ। 8:40 ਤੇ ਇੰਜੋਏ ਕਰੋਗੇ ਪੰਜਾਬੀ ਬੀਟ ਸੌਂਗਸ ਨਾਲ ਭਰਿਆ ਪ੍ਰੋਗਰਾਮ ਅੱਡੀ ਟੱਪਾ। 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਤੁਹਾਡਾ ਆਪਣਾ ਫੇਵਰੇਟ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਸਵੇਰ ਦੇ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਤੁਸੀਂ ਗੀਤ ਬਹਾਰ ਪ੍ਰੋਗਰਾਮ ਦੇ ਰਾਹੀਂ ਸਵੇਰ 10:02 ਤੇ। 11 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 100% ਦੇ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਪੰਜਾਬੀ ਤੜਕਾ ਪ੍ਰੋਗਰਾਮ ਦੇ ਰਾਹੀਂ ਸਵੇਰੇ 11:02 ਤੇ। 12 ਵਜੇ FM ਨਿਊਜ਼ ਹੈਡਲਾਈਨਸ। 12:02 ਤੇ ਗੱਲਾਂ ਹੋਣਗੀਆਂ ਤੁਹਾਡੇ ਘਰ ਦੀਆਂ, ਤੁਹਾਡੇ ਆਲੇ ਦੁਆਲੇ ਦੀਆਂ, ਤੁਹਾਡੀ ਜ਼ਿੰਦਗੀ ਦੀਆਂ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ 1 ਵਜੇ ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼ ਪ੍ਰੋਗਰਾਮ। 1:40 ਤੇ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ ਤੇ 2 ਵਜੇ ਤੁਸੀਂ ਸੁਣੋਗੇ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ। ਤਿੰਨ ਵਜੇ ਤੁਹਾਡੀ ਸਿਹਤ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ ਖਾਸ ਡਾਕਟਰ ਦੇ ਨਾਲ, ਪ੍ਰੋਗਰਾਮ ਰੇਡੀਓ ਡਾਕਟਰ ਦੇ ਰਾਹੀਂ। 4 ਵਜੇ ਹੈਲੋ ਜਲੰਧਰ ਪ੍ਰੋਗਰਾਮ ਇੰਜੋਏ ਕਰੋਗੇ। ਸ਼ਾਮ 5 ਵਜੇ ਸੁਣੋਗੇ ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਨੀ। ਸ਼ਾਮ 6 ਵਜੇ ਜ਼ਿੰਦਗੀ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਲਵ ਯੂਰ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ। 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਬਾਲੀਵੁੱਡ ਪੋਲੀਵੁੱਡ ਦੇ ਕਿੱਸੇ ਕਹਾਣੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਫਿਲਮੀ ਦੁਨੀਆਂ ਦੀਆਂ। ਪ੍ਰੋਗਰਾਮ ਫਿਲਮੀ ਦੁਨੀਆਂ ਇੰਜੋਏ ਕਰੋਗੇ 7:02 ਤੇ।

ਉਹ ਪਰਮਾਤਮਾ ਹੀ ਕਹਿੰਦੇ ਉਹੀ ਕਰਵਾਉਂਦਾ ਹੈ, ਉਹੀ ਕਰਦਾ, ਉਹੀ ਕਰਵਾਉਂਦਾ। ਕਿਉਂ ਬੰਦਿਆ ਤੂੰ ਘਬਰਾਉਂਦਾ ਹੈ? ਇੱਕ ਸਾਹ ਵੀ ਨਹੀਂ ਤੇਰੇ ਵਾਸਤੇ ਵਿੱਚ, ਉਹੀ ਸਵਾਉਂਦਾ ਅਤੇ ਉਹੀ ਜਗਾਉਂਦਾ। ਬਾਕੀ ਸਭ ਕੁਛ ਉਸ ਰੱਬ ਦੇ ਹੱਥਾਂ ਦੇ ਵਿੱਚ ਹੈ। ਜੋ ਵੀ ਅਸੀਂ ਕਰਦੇ ਹਾਂ, ਅਸੀਂ ਸਵੇਰੇ ਜਾਗਦੇ ਹਾਂ, ਉਹ ਵੀ ਉਸ ਰੱਬ ਦੀ ਮਰਜ਼ੀ ਦੇ ਨਾਲ ਜਾਗਦੇ ਹਾਂ। ਸਾਰਾ ਦਿਨ ਜੋ ਵੀ ਅਸੀਂ ਕਰਦੇ ਹਾਂ, ਸਾਡੇ ਸਾਹ ਚੱਲਦੇ ਆ, ਸਭ ਕੁਛ ਉਸ ਰੱਬ ਦੀ ਮਰਜ਼ੀ ਦੇ ਨਾਲ ਚੱਲਦਾ। ਤਾਂ ਅਸੀਂ ਕਿਉਂ ਘਬਰਾਉਂਦੇ ਹਾਂ? ਜੋ ਹੋਣਾ, ਜਿੱਦਾਂ ਹੋਣਾ, ਜਿਸ ਤਰ੍ਹਾਂ ਹੋਣਾ, ਉਸੇ ਤਰ੍ਹਾਂ ਹੀ ਹੋਣਾ। ਸੋ ਬਸ ਉਸ ਰੱਬ ਦੇ ਉੱਤੇ ਵਿਸ਼ਵਾਸ ਰੱਖੋ। ਜਿੱਦਾਂ ਦਾ ਵੀ ਕਰਨਾ ਉਸਨੇ, ਜਿਵੇਂ ਦਾ ਵੀ ਕਰਨਾ ਉਸਨੇ, ਬਹੁਤ ਹੀ ਖੂਬਸੂਰਤ ਜਿਹਾ ਕਰਨਾ।

ਕਹਿੰਦੇ ਨੇ ਰੱਬਾ ਸੁੱਖ ਦੇਣਾ ਤਾਂ ਇਹਨਾਂ ਦੇਵੀ ਕਿ ਹੰਕਾਰ ਨਾ ਆਵੇ, ਅਤੇ ਦੁੱਖ ਦੇਣਾ ਤਾਂ ਇਹਨਾਂ ਦੇਵੀ ਕਿ ਤੇਰੇ ਤੋਂ ਵਿਸ਼ਵਾਸ ਨਾ ਜਾਵੇ। ਵਾਕਈ ਹੀ ਰੱਬ ਦੇ ਰੰਗਾਂ ਦੇ ਵਿੱਚ ਰਹਿਣ ਵਾਲੇ ਜੋ ਇਨਸਾਨ ਨੇ, ਵਿਅਕਤੀ ਨੇ, ਉਹ ਹਮੇਸ਼ਾ ਸੁੱਖ ਦੁੱਖ ਦੇ ਇਸ ਤਕੜੀ ਦੇ ਵਿੱਚ ਕਦੇ ਫਸਦੇ ਨਹੀਂ ਨੇ। ਬਸ ਉਹਨਾਂ ਨੂੰ ਇੱਕ ਵਾਰੀ ਰੱਬ ਦੇ ਉੱਤੇ ਵਿਸ਼ਵਾਸ ਹੋ ਜਾਂਦਾ ਔਰ ਇਹੀ ਚੀਜ਼ ਹਮੇਸ਼ਾ ਮੰਗਦੇ ਨੇ ਕਿ ਜੇਕਰ ਰੱਬ ਸੁੱਖ ਦੇਣਾ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੇ ਨੇ ਕਿ ਇੰਨਾ ਕੁ ਸੁੱਖ ਦੇਵੀ ਕਿ ਹੰਕਾਰ ਕਦੀ ਨਾ ਆਵੇ ਸਾਡੇ ਅੰਦਰ, ਅਤੇ ਜੇਕਰ ਦੁੱਖ ਦੇਣਾ ਤਾਂ ਇੰਨਾ ਦੁੱਖ ਦੇਵੀ ਕਿ ਸਾਡਾ ਤੇਰੇ ਤੋਂ ਵਿਸ਼ਵਾਸ ਨਾ ਉੱਠੇ, ਸਾਡਾ ਤੇਰੇ 'ਤੇ ਇਹੀ ਵਿਸ਼ਵਾਸ ਬਣਿਆ ਰਹੇ ਕਿ ਰੱਬ ਹੈ, ਉਹ ਦੇਖ ਰਿਹਾ ਅਤੇ ਉਹੀ ਸਾਡਾ ਸਭ ਕੁਝ ਸਵਾਰ ਦੇਗਾ।

ਐਫਐਮ ਬੈਂਡ 102.7 ਮੈਗਾਹਰਟਸ ਤੇ ਨਾਲ ਨਾਲ ਅਸੀਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਜਲੰਧਰ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਹਰ ਇੱਕ ਚੀਜ਼ ਦਾ ਵਕਤ ਤੈਅ ਹੈ, ਹਰ ਇੱਕ ਜਗ੍ਹਾ ਤੈਅ ਹੈ, ਅਸੀਂ ਕਿੱਥੇ ਜਾਣਾ, ਅਸੀਂ ਕੀ ਕਰਨਾ, ਕੀ ਕੰਮ ਕਿਸ ਸਮੇਂ ਹੋਣਾ, ਉਹ ਸਭ ਕੁਝ ਤੈਅ ਹੈ। ਫਿਰ ਅਸੀਂ ਇਸ ਸਾਰੀ ਖੇਡ ਦਾ ਆਪ ਹੀ ਕਿੱਦਾਂ ਖਿਡਾਰੀ ਬਣ ਜਾਈਏ, ਬਲਕਿ ਜੋ ਕੁਝ ਵੀ ਹੋ ਰਿਹਾ, ਜੋ ਕੁਝ ਵੀ ਹੁੰਦਾ ਆ, ਉਹ ਸਭ ਉਸ ਰੱਬ ਦੀ ਮਰਜ਼ੀ ਦੇ ਨਾਲ ਹੁੰਦਾ, ਕਿਉਂਕਿ ਉਸ ਰੱਬ ਦੇ ਦੁਆਰਾ ਹੀ ਸਾਡੀ ਪੂਰੀ ਜਰਨੀ ਲਿਖੀ ਗਈ ਹੈ। ਜੋ ਅਸੀਂ ਕਰਨਾ ਹੈ, ਜਿਵੇਂ ਅਸੀਂ ਕਰਨਾ ਹੈ, ਸਭ ਕੁਝ ਉਸ ਰੱਬ ਦੀ ਮਰਜ਼ੀ ਦੇ ਨਾਲ ਲਿਖਿਆ ਗਿਆ।

FM-band 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਸਵੇਰ ਦੇ 7 ਵਜੇ ਨੇ ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ BJP ਨੇ ਭਾਰੀ ਜਿੱਤ ਹਾਸਲ ਕੀਤੀ ਹੈ। ਆਸਾਮ ਅਤੇ ਪੌਂਡੀਚੇਰੀ ਦੇ ਵਿੱਚ ਪਾਰਟੀ ਸਹਿਯੋਗੀਆਂ ਦੇ ਨਾਲ ਸੱਤਾ ਦੇ ਵਿੱਚ ਵਾਪਸੀ ਕਰ ਰਹੀ ਹੈ। ਕੇਰਲਾ 'ਚ ਕਾਂਗਰਸ ਦੀ ਅਗਵਾਈ ਵਾਲੇ UDF ਦੀ ਭਾਰੀ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਦੇ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਫੌਜਾਂ ਅਤੇ ਉਦਯੋਗ ਦੇ ਬਦਲਦੇ ਹਾਲਾਤਾਂ ਦਾ ਵਿਸ਼ਲੇਸ਼ਣ ਅਤੇ ਸਮਝ ਵਿਕਸਿਤ ਕਰ ਲਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰਸ ਦੇ ਕੋਲ LPG ਦੀ ਕੋਈ ਕਮੀ ਨਹੀਂ ਹੈ। ਵਪਾਰਕ LPG ਸਪਲਾਈ ਲਗਭਗ 70% ਤੱਕ ਬਹਾਲ ਕਰ ਦਿੱਤੀ ਗਈ ਹੈ। ਯੂਨੀਫਾਈਡ ਪੇਮੈਂਟ ਇੰਟਰਫੇਸ UPI ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪਲੇਟਫਾਰਮ ਵਜੋਂ ਉਭਰਿਆ ਹੈ। ਪੰਜਾਬ 'ਚ ਨਸ਼ਿਆਂ ਦੇ ਸੇਵਨ ਦੇ ਪ੍ਰਭਾਵ ਅਤੇ ਸਮਾਜਿਕ ਆਰਥਿਕ ਗਣਨਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਦਿੱਤਾ ਸੱਦਾ। ਇਰਾਨੀ ਸਮੁੰਦਰੀ ਫੌਜਾਂ ਦਾ ਦਾਅਵਾ ਹੈ ਕਿ ਉਸਨੇ ਹੋਰਮੁਜ਼ ਸਟ੍ਰੇਟ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਸਮੁੰਦਰੀ ਜਹਾਜ਼ ਨੂੰ 2 ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਅੱਜ ਅਤੇ ਭਲਕੇ ਗਰਜ ਚਮਕ ਅਤੇ ਹਲਕੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਜੀ ਸਵੇਰ ਦੀ ਸ਼ੁਰੂਆਤ ਮੈਂ ਕਿਹਾ ਇਸ ਚੀਜ਼ ਦੇ ਨਾਲ ਕੀਤੀ ਜਾਵੇ ਕਿ ਜੇਕਰ ਨਵੀਂ ਸਵੇਰ ਸਾਨੂੰ ਮਿਲੀ ਹੈ, ਨਵੀਂ ਸੋਚ ਦੇ ਨਾਲ, ਨਵੇਂ ਜੋਸ਼ ਦੇ ਨਾਲ, ਨਵੇਂ ਮੌਕੇ ਦੇ ਨਾਲ ਇਸ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕਦਾ ਹੈ। ਔਰ ਬਿਹਤਰ ਬਣਾਉਣ ਦੀ ਸ਼ੁਰੂਆਤ ਆਪਣੀ ਚੰਗੀ ਸਿਹਤ ਤੋਂ ਕੀਤੀ ਜਾ ਸਕਦੀ ਹੈ। ਔਰ ਸਿਹਤ ਦੇ ਲਈ ਕੁਝ ਇੱਕ ਰੂਲ ਤਾਂ ਫੋਲੋ ਕਰਨੇ ਪੈਣੇ ਆ। ਹਰ ਰੋਜ਼ ਇੱਕ ਛੋਟੀ ਜਿਹੀ ਕੋਸ਼ਿਸ਼ ਔਰ ਵੱਡੀ ਕਾਮਯਾਬੀ ਦੀ ਬੁਨਿਆਦ, ਇਹੀ ਸੋਚ ਜਿਹੜੀ ਹੈ ਨਾ, ਇਸ ਬਹੁਤ ਕੁਝ ਬਦਲ ਦਿੰਦੀ ਹੈ। ਜਦੋਂ ਅਸੀਂ ਹਰ ਰੋਜ਼ ਛੋਟੇ ਛੋਟੇ ਸਟੈਪਸ ਲੈਂਦੇ ਹਾਂ, ਔਰ ਉਹ ਸਟੈਪਸ ਜਿਹੜੇ ਨੇ ਨਾ ਇੱਕ ਵੱਡਾ ਸਾਡੀ ਕਾਮਯਾਬੀ ਦਾ ਇੱਕ ਬੁਨਿਆਦ ਬਣ ਜਾਂਦੀ ਹੈ। ਔਰ ਜਦੋਂ ਕਹਿੰਦੇ ਪੂਰਾ ਢਾਂਚਾ ਖੜ੍ਹਾ ਹੁੰਦਾ, ਉਦੋਂ ਜਦੋਂ ਬੇਸ ਉਹਦਾ ਸਹੀ ਹੁੰਦਾ ਨਾ, ਉਹ ਸਾਲਾਂ ਦੇ ਸਾਲੇ

ਬੀ ਦੀ ਬੁਨਿਆਦ ਹੈ। ਇਹੀ ਸੋਚ ਜਿਹੜੀ ਹੈ ਨਾ, ਇਸ ਬਹੁਤ ਕੁਝ ਬਦਲ ਦਿੰਦੀ ਹੈ। ਜਦੋਂ ਅਸੀਂ ਹਰ ਰੋਜ਼ ਛੋਟੇ ਛੋਟੇ ਸਟੈਪਸ ਲੈਂਦੇ ਹਾਂ, ਔਰ ਉਹ ਸਟੈਪਸ ਜਿਹੜੇ ਨੇ ਨਾ, ਇੱਕ ਵੱਡਾ ਸਾਡੀ ਵੱਡੀ ਸਾਡੀ ਕਾਮਯਾਬੀ ਦਾ ਇੱਕ ਬੁਨਿਆਦ ਬਣ ਜਾਂਦੀ ਹੈ। ਔਰ ਜਦੋਂ ਕਹਿੰਦੇ ਪੂਰਾ ਢਾਂਚਾ ਖੜ੍ਹਾ ਹੁੰਦਾ, ਉਦੋਂ ਜਦੋਂ ਬੇਸ ਉਹਦਾ ਸਹੀ ਹੁੰਦਾ ਨਾ, ਉਹ ਸਾਲਾਂ ਦੇ ਸਾਲੇ ਉਹ ਜਿਹੜੀ ਇਮਾਰਤ ਹੈ ਨਾ, ਉਹ ਚੱਲਦੀ ਰਹਿੰਦੀ ਹੈ। ਔਰ ਇਸ ਚੀਜ਼ ਨੂੰ ਤੁਸੀਂ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣਾ ਕਿ ਸਾਡਾ ਸਰੀਰ ਦਾ ਜਿਹੜਾ ਢਾਂਚਾ ਨਾ, ਉਹ ਜੇਕਰ ਵਧੀਆ ਹੋਏਗਾ, ਸਾਡੀ ਸੋਚ ਵੀ ਆਪਣੇ ਆਪ ਵਧੀਆ ਹੋਏਗੀ। ਔਰ ਅਸੀਂ ਦਿਨ ਭਰ ਜਿਹੜੇ ਭੱਜਣ ਨੱਠਣ ਦੀ ਕੋਸ਼ਿਸ਼ ਸੋਚ ਬਣਾ ਕੇ ਬੈਠੇ ਹੁੰਦੇ ਹਾਂ ਨਾ, ਉਹ ਵੀ ਸਾਡੀ ਕਾਮਯਾਬ ਹੋ ਜੂਗੀ। ਸੋ ਘੱਟ ਤੋਂ ਘੱਟ 7-8 ਘੰਟੇ ਦੀ ਨੀਂਦ ਜ਼ਰੂਰੀ ਹੈ। ਹਾਂ, ਜਾਣਦੇ ਹਾਂ ਬਾਈ, ਅੱਜ ਕੱਲ੍ਹ ਦੀ ਭੱਜ ਨੱਠ ਭਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਇੰਨੀ ਜ਼ਿਆਦਾ ਆਸਾਨ ਨਹੀਂ ਹੈ ਕਿ ਸਾਨੂੰ ਆਸਾਨੀ ਦੇ ਨਾਲ ਨੀਂਦ ਆ ਜਾਵੇ। ਪਰ ਫਿਰ ਵੀ ਕੋਸ਼ਿਸ਼ ਕਰੋ ਬਾਈ, 7-8 ਘੰਟੇ ਦੀ ਨੀਂਦ ਜਿਹੜੀ ਹੈ ਨਾ, ਆਪਣੀ ਬੋਡੀ ਦੇ ਲਈ ਜ਼ਰੂਰ ਇਸਨੂੰ ਦਵੋ। ਤੁਹਾਡੇ ਦਿਮਾਗ ਦੇ ਲਈ, ਤੁਹਾਡੀ ਬੋਡੀ ਦੇ ਲਈ ਇੱਕ ਰਿਚਾਰਜਿੰਗ ਦੀ ਤਰ੍ਹਾਂ ਕੰਮ ਕਰੇਗੀ, ਜੋ ਕਿ ਤੁਹਾਡੀ ਬੋਡੀ ਨੂੰ ਚਾਰਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਣੀ ਮੈਟਾਬੋਲਿਜ਼ਮ ਨੂੰ ਐਕਟਿਵ ਕਰਨ ਦੇ ਲਈ ਸਵੇਰੇ ਖਾਲੀ ਪੇਟ ਪਾਣੀ ਪੀਣਾ, ਐਟਲੀਸਟ 2 ਗਲਾਸ, ਜੋ ਕਿ ਤੁਹਾਨੂੰ ਵਧੀਆ ਕਰੇਗਾ ਔਰ ਸਾਰੀ ਕਹਿੰਦੇ ਨਾ ਐਨਰਜੀ ਨੂੰ ਵਾਪਸ ਲਿਆਉਣ ਦੇ ਵਿੱਚ ਵੀ ਤੁਹਾਡੀ ਮਦਦ ਕਰੂਗਾ। ਔਰ 15-20 ਮਿੰਟਸ ਟੋਕ ਆਪਣੇ ਆਪ ਦੇ ਨਾਲ, ਮਿਰਰ ਦੇ ਸਾਹਮਣੇ ਖੜ੍ਹੇ ਹੋ ਜਾਓ, ਬਸ ਆਪਣੇ ਆਪ ਦੇ ਨਾਲ ਗੱਲ ਕਰੋ ਕਿ ਹਾਂ ਤੂੰ ਬਿਹਤਰ ਹੈ, ਤੂੰ ਸਭ ਤੋਂ ਬਿਹਤਰ ਹੈ। ਔਰ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਨਾ, ਬਸ ਆਪਣੇ ਆਪ ਨੂੰ ਵਧੀਆ ਬਣਾਉਣਾ, ਸੁੰਦਰ ਬਣਾਉਣਾ ਔਰ ਸਹੀ ਬਣਾਉਣ ਦੇ ਲਈ ਚੰਗਾ ਫੈਸਲਾ ਕਰਨਾ, ਇਹੀ ਸਾਡੀ ਸੋਚ ਹੋਣੀ ਚਾਹੀਦੀ ਹੈ। ਸੋ 15-20 ਮਿੰਟ ਤੱਕ ਦੀ ਆਪਣੇ ਆਪ ਦੇ ਨਾਲ ਇੱਕ ਸੈਲਫ ਟੋਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸਟ੍ਰੈਸ ਘੱਟ ਕਰਨਾ, ਮੂਡ ਨੂੰ ਬਿਹਤਰ ਕਰਨਾ ਤਾਂ ਹੱਸੋ, ਕੁਝ ਮਿੰਟਾਂ ਦੇ ਲਈ ਮੁਸਕਰਾਓ। ਜੇਕਰ ਤੁਹਾਨੂੰ ਟੀਵੀ ਦੇ ਵਿੱਚ ਕੁਝ ਦੇਖ ਕੇ ਮੁਸਕਰਾਉਣ ਦਾ ਦਿਲ ਕਰਦਾ, ਹੱਸਣ ਦਾ ਦਿਲ ਕਰਦਾ, ਤਾਂ ਜਿਹੜਾ ਹੈ ਉਹ ਤਰੀਕਾ ਅਪਣਾ ਲਓ। ਬਾਕੀ ਹਾਸੇ ਖੇਡ ਦੇ ਨਾਲ ਗੱਲਬਾਤ ਕਰਨੀ ਤਾਂ ਉਹ ਤਾਂ ਵਧੀਆ ਹੀ ਹੈ ਨਾ। ਸੋ ਚੰਗਾ ਖਾਓ, ਚੰਗਾ ਪਹਿਨੋ, ਖੂਬਸੂਰਤ ਰਹੋ, ਖੂਬਸੂਰਤ ਜ਼ਿੰਦਗੀ ਨੂੰ ਜਿਓ। ਇਸੇ ਹੀ ਚੀਜ਼ ਦਾ ਮੈਂ ਕਿਹਾ, ਕਿਸੇ ਨੂੰ ਮਿਲਾਨ ਨਹੀਂ ਹੋਣਾ ਚਾਹੀਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆ ਨਹੀਂ ਕੀਤਾ, ਉਹ ਨਹੀਂ ਕੀਤਾ। ਸੋ ਸਭ ਕੁਝ ਕਰਨਾ ਆਪਾਂ, ਸਭ ਕੁਝ ਚੰਗੇ ਤਰੀਕੇ ਦੇ ਨਾਲ ਕਰਨਾ। ਔਰ ਬਸ ਅੱਜ ਦੇ ਇਸ ਸਫ਼ਰ ਦੇ ਵਿੱਚ ਵੀ ਤੁਹਾਡੀ ਆਪਣੀ ਆਚਰੀ ਬਣ ਗਈ ਹੈ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਬਹੁਤ ਸਾਰੇ ਮੈਂ ਕਿਹਾ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਪਰ ਨਾਲ ਦੀ ਨਾਲ ਜਿਹੜਾ ਗੀਤਾਂ ਦਾ ਖਜ਼ਾਨਾ ਨਾ, ਉਹ ਵੀ ਚੱਲਦਾ ਰਹਿਣਾ। ਸੋ ਮੈਂ ਕਿਹਾ ਜੀ, ਇਸ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੋਹਣੀ ਜਿਹੀ ਸਵੇਰ ਦੇ ਨਾਲ, ਔਰ ਸੋਹਣੀ ਜਿਹੀ ਸਵੇਰ, ਸੋਹਣਾ ਜਿਹਾ ਗੀਤ, ਔਰ ਤੁਹਾਡੀ ਆਪਣੀ ਸੋਹਣੀ ਜੀ ਆ ਗਈ ਹੈ ਜੀ ਤੁਹਾਡੇ ਲਈ।

ਹਾਏ ਨੀ, ਇਸੇ ਕੁੱਕੜੋ ਕੂ ਦੇ ਨਾਲ ਮੈਂ ਕਿਹਾ ਸੋਹਣੀ ਜੀ ਸਵੇਰ ਦੀ ਸ਼ੁਰੂਆਤ ਹੁੰਦੀ ਹੈ ਔਰ ਇਸ ਸਾਡੇ ਪ੍ਰੋਗਰਾਮ ਦੀ ਵੀ ਸ਼ੁਰੂਆਤ ਇਸ ਗਾਣੇ ਦੇ ਨਾਲ ਹੋ ਗਈ ਹੈ ਜੀ। ਕਹਿੰਦੇ ਫਿਕਰਾਂ ਨੂੰ ਟੈਨਸ਼ਨਾਂ ਨੂੰ ਛੱਡ ਦਿਓ ਤਾਂ ਹੀ ਤਾਂ ਜ਼ਿੰਦਗੀ ਖੂਬਸੂਰਤ ਬਣਦੀ ਹੈ, ਪਰ ਕੀ ਕਰੀਏ ਇਹ ਤਾਂ ਸਾਡੇ ਨਾਲ ਚਿੰਬੜੀਆਂ ਹੋਈਆਂ ਨੇ, ਇਸ ਨੂੰ ਆਪਾਂ ਚਾਹ ਕੇ ਵੀ ਨਹੀਂ ਛੱਡ ਸਕਦੇ ਕਿਉਂਕਿ ਅਸੀਂ ਇਸ ਸਮਾਜ ਦੇ ਵਿੱਚ ਵਿਚਰਨਾ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਨਾਲ ਨਾਲ ਚੱਲਦੀਆਂ ਨੇ, ਆਪਣੇ ਆਪ ਇੱਕ ਨੋਰਮਲ ਜਿਹੀ ਗੱਲ ਹੁੰਦੀ ਹੈ ਉਹਦੀ ਟੈਨਸ਼ਨ ਪੈ ਜਾਂਦੀ ਹੈ, ਕੀ ਕਰੀਏ ਉਸ ਔਰ ਬਸ ਕੀ ਕਰਨਾ ਹੁੰਦਾ ਆਪਾਂ ਉਸ ਟੈਨਸ਼ਨ ਨੂੰ ਨਾ ਥੋੜ੍ਹੇ ਟਾਈਮ ਦੇ ਲਈ ਉਸ ਟਾਈਮ ਦੇ ਉੱਤੇ ਪੋਜ਼ ਕਰ ਦੇਣਾ ਹੁੰਦਾ, ਉਹ ਆਪਣੇ ਆਪ ਹੀ ਟੈਨਸ਼ਨ ਚਲੀ ਜਾਂਦੀ ਹੈ, ਮੇਰਾ ਤਾਂ ਇਹੀ ਮੰਨਣਾ। ਤੁਸੀਂ ਵੀ, ਤੁਹਾਡਾ ਵੀ ਕੋਈ ਆਈਡੀਆ ਹੋਏਗਾ ਨਾ, ਹਾਂ ਤੁਸੀਂ ਵੀ ਦੱਸ ਸਕਦੇ ਹੋ ਵੈਸੇ ਮੈਨੂੰ। ਪਰ ਦੇਖੋ ਪ੍ਰੋਗਰਾਮ ਚੱਲ ਰਿਹਾ, ਪ੍ਰੋਗਰਾਮ ਦੇ ਵਿੱਚ ਤਰੀਕ ਅੱਜ ਦੀ ਤੁਹਾਨੂੰ ਪਤਾ ਹੀ ਹੈ, 5 ਮਈ ਦੀ ਤਰੀਕ ਹੈ ਔਰ 5ਵਾਂ ਮਹੀਨਾ 5 ਮਈ 2026। ਓਏ ਹੋਏ ਹੋਏ, ਪਤਾ ਲੱਗਿਆ ਤੁਹਾਨੂੰ 4 ਮਹੀਨੇ ਨਿਕਲ ਵੀ ਗਏ ਆ ਸਾਲ। ਅਸੀਂ ਹਰ ਟਾਈਮ ਨਾ ਅਸੀਂ ਨਵੇਂ ਸਾਲ ਦੀ ਵੇਟ ਕਰਦੇ ਹਾਂ, ਨਵੇਂ 1 ਜਨਵਰੀ ਦੀ ਵੇਟ ਕਰਦੇ ਹਾਂ, ਨਵੇਂ ਸਾਲ ਦੀ ਵੇਟ ਕਰਦੇ ਹਾਂ, ਔਰ ਮੈਂ ਕਿਹਾ ਮਿੰਟਾਂ ਸਕਿੰਟਾਂ ਦੇ ਵਿੱਚ ਸਾਲ ਨਿਕਲਦਾ ਸਾਨੂੰ ਪਤਾ ਲੱਗਦਾ ਜੀ। ਬਿਲਕੁਲ ਜੀ, ਸੋਚਣ ਵਾਲੀ ਗੱਲ ਤਾਂ ਹੈਗੀ ਆ, ਬਹੁਤ ਤੇਜ਼ੀ ਦੇ ਨਾਲ ਟਾਈਮ ਨਿਕਲਦਾ, ਪਰ ਦੇਖੋ ਜਦੋਂ ਤਰੀਕ ਨਿਕਲ ਜਾਂਦੀ ਹੈ ਤਾਂ ਉਹ ਬਣ ਜਾਂਦਾ ਇਤਿਹਾਸ। ਸੋ ਅੱਜ ਦੀ ਇਸ 5 ਮਈ ਦੀ ਤਰੀਕ ਦਾ ਕੀ ਇਤਿਹਾਸ ਹੈ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝਾ ਕਰ ਦਿੰਦੀ ਹਾਂ। ਇਤਿਹਾਸ ਦੇ ਬੰਦੇ ਦੇ ਵਿੱਚ ਬਹੁਤ ਕੁਛ ਖਾਸ ਘਟਨਾਵਾਂ ਹੋਈਆਂ ਨੇ, ਜਿਸ ਦੇ ਵਿੱਚ ਕਿ ਦੱਸ ਦੇਵਾਂ ਕਿ ਨੈਪੋਲੀਅਨ ਔਰ ਨੌਸ਼ਾਦ ਅਲੀ ਦਾ ਦੁਨੀਆ ਦੇ ਵਿੱਚ ਅਲਵਿਦਾ ਕਿਹਾ ਸੀ, ਔਰ ਦੱਸੀਏ ਕਿ ਇਸ ਤੋਂ ਇਲਾਵਾ ਅੱਜ ਸਿਹਤ ਦੇ ਨਾਲ ਜੁੜਿਆ ਇੱਕ ਖਾਸ ਦਿਨ ਵੀ ਹੈ, ਵਰਲਡ ਅਸਥਮਾ ਡੇ ਅੱਜ ਸੈਲੀਬ੍ਰੇਟ ਹੋ ਰਿਹਾ, ਔਰ ਉਸ ਦੇ ਰਿਗਾਰਡਿੰਗ ਵੀ ਤੁਹਾਡੇ ਨਾਲ ਖਾਸ ਗੱਲਬਾਤ ਜਿਹੜੀ ਹੈ ਤੁਹਾਨੂੰ ਮੈਂ ਸੁਣਾਉਣੀ ਹੈ। ਆਖਿਰਕਾਰ ਇਹ ਅਸਥਮਾ ਕੀ ਹੁੰਦਾ, ਕੀ ਇਸ ਦੀ ਵਜ੍ਹਾ ਹੁੰਦੀ ਹੈ ਔਰ ਕੀ ਇਸ ਦਾ ਇਲਾਜ ਹੋ ਸਕਦਾ, ਉਹ ਸਭ 'ਤੇ ਖਾਸ ਗੱਲਬਾਤ ਵੀ ਹੋਣੀ ਹੈ। ਔਰ ਜੇਕਰ ਇਸ 5 ਮਈ ਦੀ ਤਰੀਕ ਦੀ ਗੱਲ ਕੀਤੀ ਜਾਵੇ ਤਾਂ 1818 ਨੂੰ ਮਹਾਨ ਵਿਚਾਰਕ ਇਤਿਹਾਸਕਾਰ ਜਾਣੇ ਮਾਨੇ ਜਰਮਨ ਅਰਥ ਸ਼ਾਸਤਰੀ ਜਿਹੜੇ ਨੇ ਕਾਰਲ ਮਾਰਕਸ, ਉਹਨਾਂ ਦਾ ਜਨਮ ਹੋਇਆ ਸੀ 5 ਮਈ 1818 ਨੂੰ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦਾ ਜਨਮ ਹੋਇਆ ਸੀ 1916 ਨੂੰ 5 ਮਈ ਨੂੰ। ਮਾਊਂਟ ਐਵਰੈਸਟ ਦੀ ਫਤਿਹ ਕਰਨ ਵਾਲੇ ਪਹਿਲੇ ਭਾਰਤੀ ਜਿਹੜੇ ਨੇ ਫੂਨ ਦੌੜਸ਼ੀ ਜਿਹੜੇ ਨੇ ਉਹ ਬਣੇ ਸੀਗੇ, ਔਰ 1984 ਦੇ ਵਿੱਚ ਉਹਨਾਂ ਨੇ ਇਹ ਜਿੱਤ ਹਾਸਿਲ ਕੀਤੀ ਸੀਗੀ। ਉਦੋਸ਼ੀ ਆਕਸੀਜਨ ਤੋਂ ਬਿਨਾਂ ਮਾਊਂਟ ਐਵਰੈਸਟ ਪਹੁੰਚੇ ਸਨ ਔਰ ਉਹਨਾਂ ਦੇ ਵੱਲੋਂ ਮਾਊਂਟ ਐਵਰੈਸਟ ਦੀ ਚੋਟੀ ਨੂੰ ਫਤਿਹ ਕਰ ਲਿਆ ਗਿਆ ਸੀਗਾ। ਔਰ ਇਸ ਤੋਂ ਇਲਾਵਾ 2010 ਦੇ ਵਿੱਚ 5 ਮਈ ਨੂੰ ਆਂਧਰਾ ਪ੍ਰਦੇਸ਼ ਸ਼੍ਰੀ ਹਰਿਕੋਟਾ ਅੰਤਰਿਕਸ਼ ਕੇਂਦਰ ਤੋਂ ਇਸਰੋ ਦੁਆਰਾ ਵਿਕਸਿਤ ਨਵੀਂ ਪੀੜ੍ਹੀ ਦੇ ਜਿਹੜੇ ਉੱਚ ਸ਼ਮਤਾ ਵਾਲੇ ਸਾਊਂਡਰਿੰਗ ਰਾਕੇਟ ਨੇ ਉਸਦਾ ਨਿਰੀਖਣ ਕੀਤਾ ਗਿਆ ਸੀ, ਉਸ ਦੇ ਵੱਲੋਂ ਉਡਾਣ ਭਰਨ ਦੇ ਲਈ ਉਸਨੂੰ ਭੇਜਿਆ ਗਿਆ ਸੀਗਾ। ਔਰ ਇਹ ਦੇਸੀ ਰੋਕੇਟ ਹੈ ਨਾ ਹੁਣ ਤੱਕ ਦਾ ਸਭ ਤੋਂ ਵੱਡਾ ਰੋਕੇਟ ਇਸ ਦੇ ਵਿੱਚ ਸ਼ਾਮਿਲ ਹੈ, ਔਰ ਏਅਰ ਬਰੀਦਿੰਗ ਟੈਕਨੋਲੋਜੀ ਦੇ ਨਾਲ ਜਿਹੜਾ ਹੈ ਸਕ੍ਰੈਮਜੈਟ ਇੰਜਨ ਮਾਡਲ ਦਾ ਵਿੱਚ ਵੀ ਇਸ ਦੇ ਵਿੱਚ ਉਪਯੋਗ ਕੀਤਾ ਗਿਆ ਸੀਗਾ। ਔਰ ਦੇਖੋ ਖਾਸ ਦਿਨ ਹੈ, ਖਾਸ ਤਰੀਕ ਹੈ, ਔਰ ਇਹ ਖਾਸ ਤਰੀਕ ਜਿਹੜੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਅਸਥਮਾ ਦੇ ਨਾਲ ਜੁੜੀ ਹੋਈ ਹੈ, ਅਸਥਮਾ ਦਮੇ ਦੀ ਬਿਮਾਰੀ ਹੈ ਜਿਹੜੀ ਉਹ ਬਹੁਤ ਜ਼ਿਆਦਾ

0: ਦੇਖਣ ਨੂੰ ਮਿਲਦੇ ਆ। ਬੱਚਿਆਂ ਦੇ ਵਿੱਚ ਹੀ ਨਹੀਂ ਬਜ਼ੁਰਗਾਂ ਤੱਕ ਵੀ ਇਸ ਬਿਮਾਰੀ ਦਾ ਬਹੁਤ ਗਹਿਰਾ ਅਸਰ ਦੇਖਣ ਨੂੰ ਮਿਲਦਾ। ਸੋ ਆਖਿਰਕਾਰ ਇਹ ਕੀ ਬਿਮਾਰੀ ਹੈ, ਇਸ ਦੇ ਕਾਰਨ ਕੀ ਬਣਦੇ ਨੇ, ਇਸ ਦਾ ਇਲਾਜ ਜਿਹੜਾ ਹੈ ਕਿਵੇਂ ਸੰਭਵ ਹੈ, ਉਹ ਸਭ ਕੁਛ ਮੈਂ ਤੁਹਾਨੂੰ ਦੱਸਾਂਗੀ। ਇਸ ਗੀਤ ਤੋਂ ਬਾਅਦ ਖਾਸ ਗੱਲਬਾਤ ਵੀ ਹੋਏਗੀ ਡਾਕਟਰ ਸਾਹਿਬ ਦੇ ਨਾਲ। ਸੋ ਅੱਜ ਪਹਿਲਾਂ ਇਹ ਗੀਤ ਇੰਜੋਏ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ 7:15 ਹੋ ਰਹੇ ਨੇ। ਮੈਂ 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ।
1: Tak tak di da di da nothing na

0: ਨੂੰ ਇਸ ਬਿਮਾਰੀ ਦੇ ਪ੍ਰਤੀ ਜਾਗਰੂਕ ਹੋਣ ਦੇ ਲਈ ਜ਼ਰੂਰੀ ਹੈ, ਲੋਕਾਂ ਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ। ਸੋ ਉਸ ਸਭ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਫੋਨ ਲਾਈਨ 'ਤੇ ਜੁੜੇ ਨੇ ਡਾਕਟਰ ਵਿਨੀਤ ਮਹਾਜਨ ਜੀ, ਚੈਸਟ ਸਪੈਸ਼ਲਿਸਟ, ਡਾਕਟਰ ਮਹਾਜਨ ਚੈਸਟ ਕਲੀਨਿਕ ਮਾਲ ਰੋਡ ਜਲੰਧਰ ਤੋਂ ਸਾਡੇ ਨਾਲ ਅੱਜ ਫੋਨ ਲਾਈਨ 'ਤੇ ਜੁੜੇ ਨੇ। ਸੋ ਗੱਲਬਾਤ ਕਰਦੇ ਹਾਂ। ਹੈਲੋ।
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਥੈਂਕ ਯੂ ਜੀ।
0: ਜੀ, ਸਭ ਤੋਂ ਪਹਿਲਾਂ ਤਾਂ ਸਰ, ਅੱਜ ਦੇ ਇਸ ਡੇ ਦੇ ਬਾਰੇ ਤੁਹਾਡੇ ਕੋਲ ਜਾਣਨਾ ਚਾਹਾਂਗੇ। ਵਰਲਡ ਐਸਥਮਾ ਡੇ ਸੈਲੀਬ੍ਰੇਟ ਹੋ ਰਿਹਾ, ਕਿਉਂ ਇਹ ਦਿਨ ਮਨਾਉਣਾ ਸ਼ੁਰੂ ਹੋਇਆ ਸੀਗਾ, ਕੀ ਕਾਰਨ ਰਿਹਾ ਸੀਗਾ?
1: ਦੇਖੋ ਜੀ, ਐਸਥਮਾ ਇੱਕ ਬੜੀ ਪੁਰਾਣੀ ਬਿਮਾਰੀ ਹੈ ਔਰ ਇਹਦੇ ਬਾਰੇ ਬਹੁਤ ਸਾਰੇ ਭਰਮ ਤੇ ਭ੍ਰਾਂਤੀਆਂ ਲੋਕਾਂ ਦੇ ਵਿੱਚ ਹੈਗੀਆਂ ਨੇ। ਜਿਵੇਂ ਦਮਾ ਦਮ ਦੇ ਨਾਲ ਜਾਂਦਾ ਹੈ, ਦਮਾ ਠੀਕ ਨਹੀਂ ਹੁੰਦਾ, ਦਮੇ ਦਾ ਇਲਾਜ ਨਹੀਂ ਹੈ। ਇਸ ਕਰਕੇ ਇੱਕ ਐਸੋਸੀਏਸ਼ਨ ਹੈ ਵਰਲਡ ਲੈਵਲ ਤੇ, ਜਿਹਨਾਂ ਦਾ ਤੁਸੀਂ ਨਾਮ ਲਿਆ, ਉਹਨਾਂ ਨੇ ਇਹ ਸ਼ੁਰੂ ਕੀਤਾ, ਇਹ ਉਪਰਾਲਾ ਸ਼ੁਰੂ ਕੀਤਾ ਕਿ ਅਸੀਂ ਲੋਕਾਂ ਨੂੰ ਸਮਝਾਵਾਂਗੇ ਐਸਥਮਾ ਬਾਰੇ, ਅਸੀਂ ਲੋਕਾਂ ਦੇ ਜਿਹੜੇ ਡਾਊਟਸ ਨੇ ਉਹ ਕਲੀਅਰ ਕਰਾਂਗੇ ਤੇ ਉਹਨਾਂ ਨੂੰ ਦੱਸਾਂਗੇ ਕਿ ਐਸਥਮਾ ਇੱਕ ਬਿਮਾਰੀ ਹੈ ਜਿਹਦਾ ਇਲਾਜ ਹੈਗਾ ਔਰ ਸਾਨੂੰ ਇਹਦਾ ਇਲਾਜ ਕਰਾਉਣਾ ਚਾਹੀਦਾ ਹੈ। ਤੋ ਅਵੇਅਰਨੈਸ ਲਈ ਇਹ ਦਿਨ ਸ਼ੁਰੂ ਕੀਤਾ ਗਿਆ ਸੀ ਔਰ ਮੇਨਲੀ ਇਹਦਾ ਜਿਹੜਾ ਪਰਪਜ਼ ਹੈ ਲੋਕਾਂ ਨੂੰ ਸਮਝਾਉਣਾ।
0: ਜੀ, ਐਸਥਮਾ ਐਕਚੁਅਲ ਦੇ ਵਿੱਚ ਕੀ ਹੁੰਦਾ? ਅਸੀਂ ਇਹ ਕਹਿੰਦੇ ਕਿ ਸਾਹ ਰੁਕਣਾ ਸ਼ੁਰੂ ਹੋ ਜਾਂਦਾ, ਆਮ ਭਾਸ਼ਾ ਦੇ ਵਿੱਚ ਐਸਥਮਾ ਬਿਮਾਰੀ ਕੀ ਹੈ, ਦਮਾ ਕੀ ਹੁੰਦਾ?
1: ਦੇਖੋ ਜੀ, ਖਾਂਸੀ ਜਿਹੜੀ ਹੈ ਉਹ ਇਹਦਾ ਇੱਕ ਕਾਮਨ ਸਿੰਪਟਮ ਹੈ। ਅਲਰਜੀ ਜਿਹੜੀ ਹੈ ਉਹ ਬੜੀ ਕਾਮਨ ਹੈ। ਅਲਰਜੀ ਮਤਲਬ ਕਿਸੇ ਵੀ ਚੀਜ਼ ਤੋਂ ਤੁਹਾਨੂੰ ਦਿੱਕਤ ਹੋ ਸਕਦੀ ਹੈ, ਉਹ ਚ ਛਿੱਕਾਂ ਵੀ ਆਉਂਦੀਆਂ ਨੇ, ਖਾਂਸੀ ਵੀ ਆਉਂਦੀ ਹੈ ਔਰ ਛਾਤੀ ਦੇ ਵਿੱਚੋਂ ਸੀਟੀਆਂ ਦੀ ਆਵਾਜ਼ ਆਉਣਾ, ਵੀਜ਼ ਜਿਹਨੂੰ ਅਸੀਂ ਕਹਿੰਦੇ ਹਾਂ। ਇਹ ਸਾਰੇ ਸਿੰਪਟਮ ਜੇ ਇਕੱਠੇ ਹੋ ਜਾਣ ਤੇ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਉਹਦੇ ਵਿੱਚ ਪੇਸ਼ੈਂਟ ਨੂੰ ਸਾਹ ਵੀ ਚੜਦਾ ਔਰ ਬਾਰ ਬਾਰ ਖਾਂਸੀ ਆਉਂਦੀ ਰਹਿੰਦੀ ਹੈ ਔਰ ਜੇ ਖਾਂਸੀ ਇੱਕ ਵਾਰੀ ਲੱਗੇ ਤੇ ਉਹ ਜਨਰਲੀ ਜਲਦੀ ਠੀਕ ਨਹੀਂ ਹੁੰਦੀ। ਇਹ ਬੜੇ ਕਾਮਨ ਚੀਜ਼ਾਂ ਨੇ ਜਿਹਨੂੰ ਅਸੀਂ ਇੱਕ ਨਾਮ ਦੇ ਦਿੱਤਾ ਹੈ ਦਮਾ, ਔਰ ਉਸ ਚੀਜ਼ ਦਾ ਫਿਰ ਅਸੀਂ ਉਸ ਹਿਸਾਬ ਨਾਲ ਟ੍ਰੀਟਮੈਂਟ ਕਰਦੇ ਹਾਂ।
0: ਜੀ, ਤੇ ਜਿੱਦਾਂ ਖਾਂਸੀ ਲੱਗਦੀ ਹੈ, ਅਸੀਂ ਇਹ ਕਹਿੰਦੇ ਹਾਂ ਨਾ ਕਿ ਚਲੋ ਇੱਕ ਦੋ ਦਿਨ ਖਾਂਸੀ ਲੱਗੀ, ਹਫ਼ਤਾ ਇੱਕ ਖਾਂਸੀ ਲੱਗੀ, ਆਪਾਂ ਦਵਾਈ ਲੈ ਲੈਂਦੇ ਹਾਂ ਨੋਰਮਲ ਖਾਂਸੀ ਦੀ। ਸੋ ਇਸ ਚੀਜ਼ ਦਾ ਕਿਵੇਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਅਸਥਮਾ ਹੈ ਜਾਂ ਫਿਰ ਇਹ ਬਿਮਾਰੀ ਦੇ ਕਿੱਦਾਂ ਸਾਨੂੰ ਲੱਛਣ ਦਿਖਾਈ ਦਿੰਦੇ ਨੇ?
1: ਹਾਂਜੀ, ਦੇਖੋ ਵੱਡਿਆਂ ਦੇ ਵਿੱਚ ਜੇ ਖਾਂਸੀ ਲੱਗੇ ਔਰ 5-6 ਦਿਨ ਖਾਂਸੀ ਠੀਕ ਨਾ ਹੋਏ, ਪਲੱਸ ਜੇ ਤੁਹਾਨੂੰ ਕੋਈ ਚੇਂਜ ਆਫ ਸੀਜ਼ਨ ਤੇ ਜਿਵੇਂ ਮੌਸਮ ਬਦਲਣ ਤੇ ਖਾਂਸੀ ਲੱਗਦੀ ਹੈ ਜਾਂ ਕੋਈ ਐਕਸਪੋਜਰ ਜਿਵੇਂ ਪਰਫਿਊਮ ਦੀ ਸਮੈਲ ਜਾਂ ਕੋਈ ਤੜਕੇ ਦੀ ਸਮੈਲ ਜਾਂ ਧੂੰਆਂ ਪੋਲਿਊਸ਼ਨ, ਉਹਦੇ ਨਾਲ ਖਾਂਸੀ ਲੱਗੇ, ਉਹਦੇ ਨਾਲ ਵੀਜ਼ ਆਏ, ਛਾਤੀ ਚੋਂ ਸੀਟੀਆਂ ਵੱਜਣੀਆਂ, ਪੇਸ਼ੈਂਟ ਨੂੰ ਸਾਹ ਚੜੇ ਔਰ ਚੈਸਟ ਟਾਈਟਨੈਸ, ਛਾਤੀ ਬਿਲਕੁਲ ਰੁਕੀ ਹੋਈ ਲੱਗੇ, ਤੇ ਇਹ ਸਾਰੇ ਸਿੰਪਟਮ ਸਾਨੂੰ ਲੱਗਦਾ ਹੈ ਕਿ ਸਾਨੂੰ ਇਸ ਖਾਂਸੀ ਨੂੰ ਨੋਰਮਲ ਖਾਂਸੀ ਨਾ ਮੰਨ ਕੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਕਿ ਦਮਾ ਹੋ ਸਕਦਾ। ਔਰ ਬੱਚਿਆਂ 'ਚ ਇੱਕ ਬੜੀ ਕਾਮਨ ਚੀਜ਼ ਹੈ, ਬੱਚਿਆਂ ਨੂੰ ਜੇ ਖਾਂਸੀ ਲੱਗਦੀ ਹੈ, ਰਿਕਰੈਂਟ ਕਫ ਬਾਰ ਬਾਰ ਹੁੰਦੀ ਹੈ, ਗਲਾ ਖਰਾਬ ਹੁੰਦਾ ਹੈ, ਔਰ ਬੱਚਾ ਜੇ ਖੇਲ ਕੇ ਵਾਪਸ ਆਏ ਤੇ ਉਹਨੂੰ ਬਾਊਟਸ ਆਫ ਕਫ, ਇੱਕਦਮ ਇੰਨੀ ਖਾਂਸੀ ਆਉਂਦੀ ਹੈ ਕਿ ਉਹਨੂੰ ਕੰਟਰੋਲ ਹੋਣ 'ਚ 5-10 ਮਿੰਟ ਲੱਗ ਜਾਂਦੇ ਨੇ, ਇਹ ਬੜਾ ਕਾਮਨ ਸਿੰਪਟਮ ਹੈ ਚਾਈਲਡਹੁੱਡ ਐਸਥਮਾ ਬੱਚਿਆਂ ਦੇ ਵਿੱਚ ਦਮੇ ਦਾ।
0: ਤੇ ਇਹ ਅਸੀਂ ਇਹ ਦੇਖਦੇ ਜਿੱਦਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਜਾਂ ਫਿਰ ਬਜ਼ੁਰਗਾਂ ਦੀ ਗੱਲ ਵੀ ਕੀਤੀ ਹੈ, ਲੱਛਣ ਤਾਂ ਸਾਨੂੰ ਪਤਾ ਲੱਗ ਜਾਂਦੇ ਨੇ ਔਰ ਦਵਾਈਆਂ ਦਾ ਵੀ ਅਸੀਂ ਦਵਾਈਆਂ ਖਾ ਲੈਂਦੇ ਹਾਂ, ਕਿ ਪ੍ਰੋਪਰ ਠੀਕ ਹੋ ਜਾਂਦੀ ਹੈ ਐਸਥਮਾ ਦੀ ਬਿਮਾਰੀ ਅਗਰ ਇੱਕ ਵਾਰੀ ਇਸ ਦਾ ਕੋਈ ਸ਼ਿਕਾਰ ਬਣ ਜਾਂਦਾ ਹੈ, ਇੱਕ ਵਾਰੀ ਇਸ ਦੇ ਸਿੰਪਟਮ ਨਜ਼ਰ ਆ ਜਾਂਦੇ ਨੇ?
1: ਬਿਲਕੁਲ ਜੀ, ਪ੍ਰੋਪਰ ਠੀਕ ਹੋ ਜਾਂਦੀ ਹੈ। ਬੱਚਿਆਂ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ 70-80% ਬੱਚਿਆਂ ਦੇ ਵਿੱਚ 14-15 ਸਾਲ ਦੀ ਏਜ ਦੇ ਵਿੱਚ ਆ ਕੇ ਚੀਜ਼ਾਂ ਕਾਫੀ ਹੱਦ ਤੱਕ ਨਾਰਮਲ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਦਿੱਕਤ ਕਈ ਵਾਰੀ ਨਹੀਂ ਹੁੰਦੀ। ਵੱਡਿਆਂ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਦਵਾਈ ਦਾ ਕੋਰਸ ਇੱਕ ਵਾਰੀ ਪ੍ਰੋਪਰ ਕਰ ਲਈਏ, 2-2.5 ਮਹੀਨੇ ਦਾ ਕੋਰਸ, ਤੇ ਦਵਾਈਆਂ ਬੰਦ ਵੀ ਹੋ ਜਾਂਦੀਆਂ, ਪਰ ਇਹ ਹੋ ਸਕਦਾ ਕਿ ਕਿਤੇ ਮੌਸਮ ਬਦਲਣ ਤੇ ਉਹਨਾਂ ਨੂੰ ਦਿੱਕਤ ਦੁਬਾਰਾ ਹੋਏ, ਪਰ ਇਹ ਵੇ ਕਿ ਇੱਕ ਵਾਰੀ ਉਹਦਾ ਪ੍ਰੋਪਰ ਡਾਇਗਨੋਸਿਸ ਕਰਨਾ ਤੇ ਉਹਦਾ ਪ੍ਰੋਪਰ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਇਹ ਕਰਦੇ ਹਾਂ ਤੇ ਫਿਰ ਇਹ ਚੀਜ਼ ਅੱਗੇ ਬਾਰ ਬਾਰ ਸਾਨੂੰ ਤੰਗ ਨਹੀਂ ਕਰਦੀ।
0: ਜੀ ਜੀ ਜੀ, ਤੇ ਇਲਾਜ ਦਾ ਕਿੰਨਾ ਕੁ ਸਮਾਂ ਮਤਲਬ ਹੁੰਦਾ, ਤੁਸੀਂ ਦੇਖਦੇ ਹੋ ਕਿ ਆਪਣੇ ਜਿੱਦਾਂ ਤੁਸੀਂ ਪੇਸ਼ੈਂਟ ਦੇਖੇ ਹੋਣਗੇ, ਕਿੰਨਾ ਕੁ ਸਮਾਂ ਇਹ ਇਲਾਜ ਇਹ ਬਿਮਾਰੀ ਲੈ ਜਾਂਦੀ ਹੈ?
1: ਦੇਖੋ, ਜਿਹੜਾ ਪੇਸ਼ੈਂਟ ਰੈਗੂਲਰ ਦਵਾਈਆਂ ਖਾਂਦਾ ਹੈ, ਜਿਵੇਂ ਅਸੀਂ ਉਹਨੂੰ ਮੈਡੀਸਿਨ ਪ੍ਰਿਸਕ੍ਰਾਈਬ ਕਰਦੇ ਹਾਂ ਔਰ ਉਹ ਰੈਗੂਲਰ ਖਾਂਦਾ ਹੈ ਦਵਾਈਆਂ ਔਰ ਰੈਗੂਲਰ ਦਿਖਾਉਂਦਾ ਰਹਿੰਦਾ ਹੈ, ਤੇ ਅਸੀਂ ਦੇਖਦੇ ਹਾਂ ਜਨਰਲੀ 2 ਮਹੀਨੇ ਦੇ ਵਿੱਚ ਅਸੀਂ ਦਵਾਈ ਇੱਕ ਵਾਰੀ ਪ੍ਰੋਪਰ ਸਾਰੀ ਬੰਦ ਕਰ ਦਿੰਦੇ। ਔਰ ਜੇ ਪੇਸ਼ੈਂਟ ਇਰੈਗੂਲਰ, ਮਤਲਬ ਜਦੋਂ ਲੋੜ ਪਈ ਉਦੋਂ ਦਵਾਈ ਖਾ ਲਈ, ਜਾਂ ਅਸੀਂ ਦਵਾਈ ਲਿਖੀ 15 ਦਿਨ ਦੀ, ਉਹਨੇ 5 ਦਿਨ 'ਚ ਠੀਕ ਹੋ ਗਿਆ ਤੇ ਦਵਾਈ ਬੰਦ ਕਰਤੀ,

0: ਉਹਦੇ ਕੇਸ ਦੇ ਵਿੱਚ ਦਵਾਈਆਂ ਕਈ ਵਾਰੀ ਲੰਬੀਆਂ ਚੱਲਦੀਆਂ ਰਹਿੰਦੀਆਂ ਔਰ ਪੇਸ਼ੈਂਟ ਆਪਣੇ ਹੀ ਹਿਸਾਬ ਨਾਲ ਦਵਾਈਆਂ ਲੈਂਦਾ ਰਹਿੰਦਾ, ਜਿਹੜੀ ਚੀਜ਼ ਨਹੀਂ ਕਰਨੀ ਚਾਹੀਦੀ।
1: ਤੇ ਉਸ ਟਾਈਮ ਦੇ ਉੱਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਪ੍ਰੋਬਲਮ ਜਦੋਂ ਵੱਧ ਜਾਂਦੀ ਹੈ ਫਿਰ ਹੋਰ ਡਾਕਟਰ ਨੂੰ ਕਿਹਾ ਜਾਂਦਾ ਕਿ ਉਹਨਾਂ ਦੇ ਵੱਲੋਂ ਸਹੀ ਇਲਾਜ ਨਹੀਂ ਕੀਤਾ ਗਿਆ।
0: ਬਿਲਕੁਲ ਜੀ, ਅਸੀਂ ਤਾਂ ਦੇਖੋ ਹਰ ਪੇਸ਼ੈਂਟ ਨੂੰ ਜਿਹੜਾ ਇਸ ਤਰ੍ਹਾਂ ਦਾ ਆਉਂਦਾ ਅਸੀਂ ਸਿੰਪਲ ਚੀਜ਼ ਸਮਝਾਉਂਦੇ ਹਾਂ ਕਿ ਜਿਵੇਂ ਇਲਾਸਟਿਕ ਹੈ, ਫੇਫੜੇ ਇਲਾਸਟਿਕ ਵਰਗੇ ਨੇ, ਇਲਾਸਟਿਕ ਨੂੰ ਖਿੱਚੋਗੇ ਦੋ ਵਾਰੀ ਖਿੱਚੋਗੇ ਤਿੰਨ ਵਾਰੀ ਖਿੱਚੋਗੇ ਵਾਪਸ ਆ ਜਾਏਗਾ, ਪਰ ਜੇ ਉਹਨੂੰ ਇਲਾਸਟਿਕ ਨੂੰ ਖਿੱਚਦੇ ਹੀ ਰਹਿ ਜਾਓਗੇ ਤੇ ਇਲਾਸਟਿਕ ਦੀ ਇਲਾਸਟਿਸਿਟੀ ਖਤਮ ਹੋ ਜਾਂਦੀ ਹੈ, ਉਹ ਅਸੀਂ ਖਤਮ ਨਹੀਂ ਹੋਣ ਦੇਣੀ। ਦਮੇ ਦਾ ਪ੍ਰੋਪਰ ਇਲਾਜ ਕਰਾਓ ਤਾਂ ਕਿ ਜਿਹੜੇ ਫੇਫੜੇ ਨੇ ਉਹ ਸਾਡੇ ਠੀਕ ਰਹਿਣ। ਜੇ ਅਸੀਂ ਉਹਦਾ ਪ੍ਰੋਪਰ ਇਲਾਜ ਨਹੀਂ ਕਰਾਉਂਦੇ ਤੇ ਫੇਫੜੇ ਕਈ ਵਾਰੀ ਫੈਲ ਜਾਂਦੇ ਨੇ, ਤੇ ਉਹ ਇੱਕ ਭਿਆਨਕ ਬਿਮਾਰੀ ਹੁੰਦੀ ਹੈ COPD, ਜਿਹੜੀ ਸਮੋਕਰਸ ਦੇ ਵਿੱਚ ਹੁੰਦੀ ਹੈ। ਸੋ ਦਮਾ ਜੇ ਠੀਕ ਨਾ ਕਰੀਏ ਤੇ ਹੌਲੀ ਹੌਲੀ ਉਹ COPD ਵੀ ਬਣ ਸਕਦਾ, ਅਸੀਂ ਉਸ ਤੋਂ ਬਚਾਉਣਾ ਹੈ
1: ਜੀ। ਤੇ ਪੋਲਿਊਸ਼ਨ ਇੱਕ ਕਾਰਨ ਹੈ ਜਾਂ ਫਿਰ ਸਮੋਕਿੰਗ ਇੱਕ ਕਾਰਨ ਅਸੀਂ ਮੰਨਦੇ ਹਾਂ, ਹੋਰ ਕਿਹੜੇ ਕਿਹੜੇ ਕਾਰਨਾਂ ਦੇ ਕਰਕੇ ਜ਼ਿਆਦਾ ਹੁੰਦਾ ਹੈ ਜਾਂ ਜ਼ਿਆਦਾ ਇਹ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ?
0: ਦੇਖੋ, ਦਮਾ ਇੱਕ ਜੈਨੇਟਿਕ ਬਿਮਾਰੀ ਵੀ ਹੋ ਸਕਦੀ ਹੈ। ਜੇ ਮਾਪਿਆਂ ਨੂੰ ਦਮਾ ਹੈ ਜਾਂ ਇੱਕ ਪੇਰੈਂਟ ਨੂੰ ਦਮਾ ਹੈ ਤੇ ਬੱਚੇ ਨੂੰ ਚਾਂਸ ਹੁੰਦੇ ਨੇ, ਜੇ ਦੋਨਾਂ ਨੂੰ ਦਮਾ ਹੈ ਤੇ ਬੱਚੇ 'ਚ ਚਾਂਸ ਜ਼ਿਆਦਾ ਨੇ ਕਿ ਉਹਨੂੰ ਦਮਾ ਹੋ ਸਕਦਾ। ਦੂਸਰਾ, ਚੇਂਜ ਆਫ ਸੀਜ਼ਨ, ਜਾਂ ਤੁਹਾਡੇ ਘਰ ਸਲਾਬਾ ਹੈ ਜਾਂ ਆਸ ਪਾਸ ਬਹੁਤ ਸਾਰੀ ਹਰਿਆਲੀ ਹੈ, ਉੱਥੇ ਵੀ ਦਮੇ ਦੇ ਪ੍ਰੋਬਲਮ ਰਹਿ ਸਕਦੀ ਹੈ। ਇਹ ਸਾਰੇ ਟ੍ਰਿਗਰਸ ਨੇ। ਜੇ ਅਸੀਂ ਆਪਣੇ ਘਰ ਪੈਟ ਰੱਖਿਆ ਹੈ ਉਹ ਵੀ ਤੰਗ ਕਰ ਸਕਦਾ ਹੈ, ਧੂੜ ਮਿੱਟੀ ਜਾਂ ਜਿੱਦਣ ਹਨੇਰੀ ਚੱਲੀ ਹੈ ਉਦਣ ਦਿੱਕਤ ਜ਼ਿਆਦਾ ਹੁੰਦੀ ਹੈ। ਇਹ ਸਾਰੇ ਕਾਮਨ ਟ੍ਰਿਗਰ ਨੇ ਜਿਹਦੇ ਨਾਲ ਅਸਥਮਾ ਹੋ ਵੀ ਸਕਦਾ ਹੈ ਤੇ ਉਹਦੇ ਅਟੈਕ ਵੀ ਹੋ ਸਕਦੇ ਨੇ। ਸੋ ਸਮੋਕਿੰਗ ਤਾਂ ਸਾਰਿਆਂ ਨਾਲੋਂ ਇੰਪੋਰਟੈਂਟ ਹੈ ਹੀ ਹੈ ਜੋ ਤੁਸੀਂ ਦੱਸਿਆ। ਉਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਬੰਦਾ ਸਮੋਕਿੰਗ ਕਰਦਾ ਹੈ ਉਹਨੂੰ ਤਾਂ ਹੋ ਹੀ ਸਕਦੀ ਹੈ ਪ੍ਰੋਬਲਮ, ਔਰ ਜਿਹੜੀ ਪੈਸਿਵ ਸਮੋਕਿੰਗ ਹੈ ਘਰ ਦੇ ਵਿੱਚ, ਜੇ ਇੱਕ ਬੰਦਾ ਸਮੋਕਿੰਗ ਕਰ ਰਿਹਾ ਤੇ ਬਾਕੀਆਂ ਨੂੰ ਵੀ ਉਹ ਟ੍ਰਿਗਰ ਮਿਲਦਾ, ਔਰ ਜੇ ਕਿਸੇ ਹੋਰ ਨੂੰ ਦਮਾ ਹੈ ਤੇ ਉਹਦਾ ਦਮਾ ਅਟੈਕ ਦੇ ਰੂਪ ਚ ਆ ਸਕਦਾ।
1: ਤੇ ਇਸ ਦੇ ਲਈ ਅਸੀਂ ਇਹ ਦੇਖਦੇ ਹਾਂ ਕਿ ਮੈਡੀਸਨ ਤਾਂ ਆਪਾਂ ਦਵਾਈਆਂ ਤਾਂ ਪ੍ਰੋਪਰ ਲੈਂਦੇ ਹਾਂ ਪਰ ਨਾਲ ਦੀ ਨਾਲ ਖਾਣ ਪੀਣ ਦਾ ਵੀ ਬਹੁਤ ਜ਼ਿਆਦਾ ਅਸਰ ਹੁੰਦਾ। ਸੋ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਡਾਇਟ ਇਹਦੇ ਵਿੱਚ ਕਿੰਨੀ ਕੁ ਇੰਪੋਰਟੈਂਟ ਹੈ ਔਰ ਕਿਹੜੀ ਡਾਇਟ ਜਿਹੜੀ ਹੈ ਖਾਸ ਖਾਣਾ ਪੀਣਾ ਇਸ ਬਿਮਾਰੀ ਦੇ ਦੌਰਾਨ ਤੁਸੀਂ ਸੁਜੈਸਟ ਕਰਦੇ ਹੋ?
0: ਦੇਖੋ ਜੀ, ਇਹਦੇ ਵਿੱਚ ਜੋ ਅਸੀਂ ਮਨਾ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਬਾਹਰ ਦੀਆਂ ਚੀਜ਼ਾਂ ਜਿਹਦੇ ਵਿੱਚ ਫਾਸਟ ਫੂਡ ਆ ਜਾਂਦਾ ਹੈ ਉਹ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ। ਜਿਹਦੇ ਚ ਚਟਨੀ, ਅਚਾਰ ਜਾਂ ਠੰਡੀਆਂ ਚੀਜ਼ਾਂ ਫਰਿੱਜ ਚੋਂ ਬਰਫ਼ ਵਾਲੀ ਚੀਜ਼ ਸਿੱਧੀ ਕੱਢ ਕੇ ਖਾ ਲਈ ਜਾਂ ਸਮੋਸੇ ਪਕੌੜੇ ਜਿਹਦੇ ਨਾਲ ਗਲਾ ਖਰਾਬ ਹੋ ਸਕਦਾ, ਆਹ ਕਾਮਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਅਵੋਇਡ ਕਰਨੀਆਂ। ਬਾਕੀ ਅਸੀਂ ਦੁੱਧ, ਦਹੀਂ ਸਭ ਕੁਛ ਖਾ ਸਕਦੇ ਹਾਂ ਇਹਦੇ ਵਿੱਚ। ਉਹਦੇ ਨਾਲ ਬੜੇ ਲੋਕਾਂ ਨੇ ਚਾਵਲ ਛੱਡ ਦਿੰਦੇ ਨੇ ਕਿ ਸਾਨੂੰ ਦਮਾ ਹੋ ਜਾਏਗਾ। ਚਾਵਲ ਨਾਲ ਦਮੇ ਦਾ ਕੋਈ ਲੈਣਾ ਦੇਣਾ ਨਹੀਂ ਹੈ, ਇਹ ਇੱਕ ਮਿਥ ਹੈ। ਔਰ ਜੋ ਖਾਣਾ ਹੈ ਉਹਦੇ ਵਿੱਚ ਕੋਈ ਵੀ ਹੈਲਦੀ ਚੀਜ਼ ਹੈ, ਜਿਵੇਂ ਫਰੂਟਸ ਖਾਓ, ਸਬਜ਼ੀਆਂ ਖਾਓ, ਠੀਕ ਹੈ, ਔਰ ਸਪਰਾਊਟਸ ਖਾਓ, ਜਿਵੇਂ ਭਿਗੋ ਕੇ ਅਸੀਂ ਉਹ ਖਾਂਦੇ ਹਾਂ ਤੇ ਉਹ ਸਪਰਾਊਟਸ ਖਾਓ, ਹੈਲਦੀ ਚੀਜ਼ਾਂ ਜਿਹੜੀਆਂ ਕਿ ਨੇ ਉਹਦੇ ਵਿੱਚ, ਜਿਹਦੇ ਨਾਲ ਸਾਨੂੰ ਫੇਫੜਿਆਂ ਨੂੰ ਸਟਰੈਂਥ ਮਿਲਦੀ ਹੈ
1: ਜੀ। ਤੇ ਹੋਰ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਇਸ ਤੋਂ ਅਸੀਂ ਬਚਾਅ ਕਰ ਸਕੀਏ, ਪਹਿਲਾਂ ਤੋਂ ਹੀ ਬਚਾਅ ਕਰਨਾ ਸ਼ੁਰੂ ਕਰ ਦਈਏ?
0: ਦੇਖੋ, ਸਾਰਿਆਂ ਨਾਲੋਂ ਵੱਡੀ ਸਾਵਧਾਨੀ ਤਾਂ ਇਹਦੀ ਇਹ ਹੈ ਕਿ ਅਸੀਂ ਪਹਿਲਾਂ ਤਾਂ ਇਹਦਾ ਡਾਇਗਨੋਸਿਸ ਬਣਾਈਏ। ਜੇ ਸਾਨੂੰ ਲੱਗ ਰਿਹਾ ਹੈ ਕਿ ਮੈਨੂੰ ਦਮਾ ਹੋ ਸਕਦਾ, ਅਸੀਂ ਉਸ ਤੋਂ ਨਾ ਭੱਜੀਏ। ਜੇ ਅਸੀਂ ਭੱਜਦੇ ਹਾਂ ਤੇ ਉਹ ਦਮਾ ਸਾਡਾ ਪਿੱਛਾ ਨਹੀਂ ਛੱਡੇਗਾ। ਇਸ ਲਈ ਪਹਿਲਾਂ ਤਾਂ ਇੱਕ ਸਪੈਸ਼ਲਿਸਟ ਡਾਕਟਰ ਕੋਲ ਜਾਈਏ। ਤੇ ਦੋ ਟੈਸਟ ਹੁੰਦੇ ਨੇ, ਇੱਕ ਹੁੰਦਾ ਸਪਾਇਰੋਮੀਟਰੀ ਜਿਹੜਾ ਵੱਡਿਆਂ 'ਚ ਅਸੀਂ ਕਰਦੇ ਹਾਂ ਤੇ ਇੱਕ ਹੁੰਦਾ ਓਸਿਲੋਮੀਟਰੀ ਜਿਹੜਾ ਅਸੀਂ ਬੱਚਿਆਂ 'ਚ ਕਰਦੇ ਹਾਂ। ਇਹ ਦੋਨੋਂ ਟੈਸਟ ਅਸੀਂ ਕਰਵਾ ਕੇ ਤੇ ਇਹਦਾ ਡਾਇਗਨੋਸਿਸ ਪ੍ਰੂਵ ਕਰੀਏ ਕਿ ਇਹ ਦਮਾ ਹੈ ਕਿ ਨਹੀਂ। ਔਰ ਜੇ ਇਹ ਦਮਾ ਹੈ ਤੇ ਉਹਦਾ ਪ੍ਰੋਪਰ ਟ੍ਰੀਟਮੈਂਟ ਜਿੰਨੀ ਦੇਰ ਲਈ ਦੱਸਿਆ ਗਿਆ ਹੈ ਉਹ ਪੂਰਾ ਕਰੀਏ। ਦੂਸਰਾ, ਇਹ ਚੀਜ਼ਾਂ ਦਾ ਧਿਆਨ ਰੱਖੀਏ ਕਿ ਮੈਨੂੰ ਕਿਹੜੀ ਚੀਜ਼ ਤੋਂ ਪ੍ਰੋਬਲਮ ਹੋ ਰਹੀ ਹੈ। ਜੇ ਇੱਕ ਬੰਦੇ ਨੂੰ ਪਰਫਿਊਮ ਸਮੈਲ ਤੋਂ ਪ੍ਰੋਬਲਮ ਹੋ ਰਹੀ ਹੈ ਤੇ ਉਹ ਉਸ ਚੀਜ਼ ਨੂੰ ਅਵੋਇਡ ਕਰੇ। ਕੁਛ ਲੋਕ ਬਹੁਤ ਸਟਰੋਂਗ ਪਰਫਿਊਮ ਲਗਾਉਂਦੇ ਨੇ ਔਰ ਖਾਂਸੀ ਜੇ ਹੋਣਾ ਹੁੰਦੀ ਹੈ ਤੇ ਉਸ ਚੀਜ਼ ਨੂੰ ਅਵੋਇਡ ਕੀਤਾ ਜਾਏ। ਏਦਾਂ ਹੀ ਧੂੰਆਂ ਹੈ, ਏਦਾਂ ਖਾਣ ਦੀ ਕੋਈ ਚੀਜ਼ ਨੋਟ ਕਰ ਲਓ ਕਿ ਮੈਂ ਜੇ ਅੱਜ ਠੰਡਾ ਪਾਣੀ ਪੀਤਾ ਤੇ ਮੇਰਾ ਗਲਾ ਖਰਾਬ ਹੋ ਗਿਆ ਔਰ ਮੇਰੀ ਚੈਸਟ ਬੋਲਣੀ ਸ਼ੁਰੂ ਹੋ ਗਈ, ਜਿਹਨੂੰ ਆਪਾਂ ਵੀਜ਼ ਕਹਿੰਦੇ। ਜੇ ਇਹ ਸਾਰੀਆਂ ਚੀਜ਼ਾਂ ਨੇ, ਇਹ ਚੀਜ਼ਾਂ ਨੂੰ ਅਸੀਂ ਆਪਣੀ ਨੋਰਮਲ ਲਾਈਫ ਦੇ ਵਿੱਚ ਨੋਟ ਕਰਨਾ ਹੈ ਤਾਂ ਕਿ ਇਹ ਚੀਜ਼ਾਂ ਤੋਂ ਅਸੀਂ ਬਚ ਸਕੀਏ।
1: ਤੇ ਸਮਟਾਈਮ ਅਸੀਂ ਇਹ ਵੀ ਦੇਖਿਆ ਡਾਕਟਰ ਸਾਹਿਬ ਕਿ ਅਸੀਂ ਘਰ ਦੀਆਂ ਚੀਜ਼ਾਂ ਨੂੰ ਵੀ ਖਾਂਦੇ, ਮਤਲਬ ਕੋਈ ਕੁਛ ਨਾ ਕੁਛ ਘਰ ਦੇ ਵਿੱਚ ਐਸੇ ਨੁਸਖੇ ਅਸੀਂ ਅਪਣਾਉਂਦੇ ਰਹਿੰਦੇ ਹਾਂ, ਉਹ ਬੈਨੀਫਿਟ ਦਿੰਦੇ ਆ ਸਾਨੂੰ ਜਾਂ ਫਿਰ ਸਿਰਫ ਡਾਕਟਰ ਦੀ ਮੈਡੀਸਿਨ 'ਤੇ ਹੀ ਇਸ ਦੌਰਾਨ ਸਾਨੂੰ ਯਕੀਨ ਰੱਖਣਾ ਚਾਹੀਦਾ?
0: ਦੇਖੋ, ਘਰ ਦੇ ਨੁਸਖੇ ਜਿਹੜੇ ਨੇ ਨਾ ਉਹ ਬੈਨੀਫਿਟ ਦੇ ਵੀ ਸਕਦੇ ਨੇ, ਪਰ ਇਹਦੇ ਨਾਲ ਇਹ ਨਹੀਂ ਹੈ ਕਿ ਜੇ ਘਰ ਦੇ ਨੁਸਖੇ ਕਰ ਰਹੇ ਹਾਂ ਤੇ ਉਹਦੇ ਨਾਲ ਅਸੀਂ ਡਾਕਟਰ ਦੀ

0: ਹੋਈ ਦਵਾਈ ਛੱਡ ਦੇਈਏ। ਅਸੀਂ ਕਿਸੇ ਵੀ ਚੀਜ਼ ਨੂੰ ਮਨਾ ਨਹੀਂ ਕਰਦੇ। ਜੇ ਤੁਸੀਂ ਸਵੇਰੇ ਉੱਠ ਕੇ ਕੋਈ ਪਾਣੀ ਪੀਂਦੇ ਹੋ, ਜੀਰਾ ਪਾ ਕੇ ਕੁਛ ਵੀ ਪਾ ਕੇ, ਉਹ ਆਪਣੇ ਕਰਦੇ ਰਹੋ। ਕੋਈ ਐਕਸਰਸਾਈਜ਼ ਕਰਦੇ ਹੋ, ਉਹ ਆਪਣੇ ਕਰਦੇ ਰਹੋ। ਕੋਈ ਵੀ ਦਵਾਈ ਜਿਹੜੀ ਡਾਕਟਰ ਨੇ, ਸਪੈਸ਼ਲਿਸਟ ਡਾਕਟਰ ਨੇ ਤੁਹਾਨੂੰ ਲਿਖੀ ਹੈ, ਉਹ ਛੱਡਣੀ ਨਹੀਂ ਹੈ। ਬਸ ਇਹ ਚੀਜ਼ ਦਾ ਧਿਆਨ ਰੱਖਣਾ ਹੈ। ਕੁਛ ਲੋਕ ਕੀ ਕਰਦੇ ਨੇ, ਆਪਣੇ ਨੁਸਖੇ ਕਰ ਲੈਂਦੇ ਨੇ ਤੇ ਡਾਕਟਰ ਦੀ ਦਵਾਈ ਛੱਡ ਦਿੰਦੇ ਨੇ, ਉਹ ਗੱਲ ਗਲਤ ਹੈ, ਉਹ ਨਹੀਂ ਕਰਨੀ ਚਾਹੀਦੀ
1: ਜੀ। ਸੋ ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਤੁਸੀਂ ਟਾਈਮ ਕੱਢਿਆ ਸਾਡੇ ਲਿਸਨਰਸ ਦੇ ਲਈ, ਔਰ ਜਾਂਦੇ ਜਾਂਦੇ ਇੱਕ ਮੈਸੇਜ ਜ਼ਰੂਰ ਸਾਡੇ ਲਿਸਨਰਸ ਦੇ ਲਈ ਦਿੱਤਾ ਜਾਵੇ ਕਿ ਉਹਨਾਂ ਦੀ ਸਿਹਤ ਦੀ ਸਿਹਤ ਨੂੰ ਵਧੀਆ ਬਣਾਉਣ ਦੇ ਲਈ ਔਰ ਕਿਵੇਂ ਕੀ ਕੀਤਾ ਜਾ ਸਕਦਾ ਹੈ।
0: ਦੇਖੋ, ਇੱਕ ਬੜੀ ਸਿੰਪਲ ਜੀ ਚੀਜ਼ ਹੈ ਸਿਹਤ ਨੂੰ ਵਧੀਆ ਬਣਾਉਣ ਲਈ। ਇੱਕ ਤਾਂ ਸਾਨੂੰ ਰੋਜ਼ ਉੱਠ ਕੇ ਕੁਛ ਨਾ ਕੁਛ ਆਪਣੀ ਬਾਡੀ ਨੂੰ ਹਿਲਾਉਣ ਦੀ ਜ਼ਰੂਰਤ ਹੈ, ਜਿਹਨੂੰ ਅਸੀਂ ਐਕਸਰਸਾਈਜ਼ ਕਹਿੰਦੇ ਹਾਂ। ਉਹਦੇ ਵਿੱਚ ਭਾਵੇਂ ਅਸੀਂ ਸੈਰ ਕਰੀਏ, ਬ੍ਰਿਸਕ ਵਾਕ ਕਰੀਏ, ਜਾਂ ਜਿਮ ਜੁਆਇਨ ਕਰੀਏ, ਜਾਂ ਸਾਈਕਲਿੰਗ ਕਰੀਏ, ਉਹ ਬਹੁਤ ਜ਼ਰੂਰੀ ਹੈ। ਯੋਗਾ ਦਾ ਬਹੁਤ ਇੰਪੋਰਟੈਂਸ ਹੈ ਲਾਈਫ ਦੇ ਵਿੱਚ। ਯੋਗਾ ਕਰਨ ਨਾਲ ਕੀ ਹੁੰਦਾ ਹੈ ਕਿ ਸਾਡੇ ਫੇਫੜਿਆਂ ਨੂੰ ਵੀ ਸਟਰੈਂਥ ਮਿਲਦੀ ਹੈ ਔਰ ਓਵਰਆਲ ਸਾਡੀ ਬਾਡੀ ਫਰੈਸ਼ ਰਹਿੰਦੀ ਹੈ ਤੇ ਠੀਕ ਰਹਿੰਦੀ ਹੈ। ਇਹ ਤਾਂ ਕਾਮਨ ਚੀਜ਼ਾਂ ਨੇ ਜੋ ਸਾਨੂੰ ਕਰਨੀਆਂ ਚਾਹੀਦੀਆਂ। ਫਿਰ ਸਾਨੂੰ ਆਪਣੇ ਖਾਣ ਪੀਣ ਤੇ ਬਹੁਤ ਕੰਟਰੋਲ ਕਰਨਾ ਚਾਹੀਦਾ ਹੈ। ਜੋ ਸਾਡੀ ਆਦਤ ਹੈ ਕਿ ਜੋ ਵੀ ਸਾਨੂੰ ਸਵਾਦ ਲੱਗਦਾ ਅਸੀਂ ਖਾ ਲੈਣਾ, ਕਿਆ ਉਹਦੀ ਚੀਜ਼ ਦਾ ਸਾਡੇ ਸਰੀਰ ਤੇ ਕੀ ਅਸਰ ਹੋ ਰਿਹਾ, ਉਹ ਚੀਜ਼ ਨੋਟ ਕਰਨੀ ਬਹੁਤ ਜ਼ਰੂਰੀ ਹੈ। ਪਲੱਸ ਨੋਰਮਲ ਰੂਟੀਨ ਦੇ ਵਿੱਚ ਸਟ੍ਰੈਸ ਤੋਂ ਬਚਣ ਲਈ ਸਾਨੂੰ ਥੋੜਾ ਟਾਈਮ ਆਪਣੇ ਆਪ ਨੂੰ ਦੇ ਕੇ ਸੋਚਣਾ ਚਾਹੀਦਾ ਕਿ ਅੱਜ ਸਾਰੇ ਦਿਨ ਚ ਮੈਂ ਕੀ ਕੀਤਾ ਤਾਂ ਕਿ ਸਟ੍ਰੈਸ ਤੋਂ ਵੀ ਬਚਿਆ ਜਾ ਸਕੇ। ਸੋ ਇਹ ਦੋ ਤਿੰਨ ਨੋਰਮਲ ਚੀਜ਼ਾਂ ਨੇ ਜਿਹੜੀਆਂ ਹਰ ਬਿਮਾਰੀ ਲਈ ਬਹੁਤ ਵਧੀਆ ਨੇ ਔਰ ਹਰ ਬੰਦੇ ਨੂੰ ਆਪਣੀ ਲਾਈਫ 'ਚ ਕਰਨੀਆਂ ਚਾਹੀਦੀਆਂ
1: ਜੀ। ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਟਾਈਮ ਕੱਢਣ ਦੇ ਲਈ ਸਾਡੇ ਲਿਸਨਰਸ ਦੇ ਲਈ, ਅੱਜ ਦੇ ਇਸ ਵਰਲਡ ਐਸਟਮਾ ਦੇ ਮੌਕੇ ਦੇ ਉੱਤੇ ਇੰਨੀ ਜਾਣਕਾਰੀ ਸਾਂਝਾ ਕਰਨ ਦੇ ਲਈ।
0: ਥੈਂਕ ਯੂ ਜੀ, ਧੰਨਵਾਦ
1: ਜੀ। ਇਹ ਸਨ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਡਾਕਟਰ ਵਿਨੀਤ ਮਹਾਜਨ ਜੀ, ਚੈਸਟ ਸਪੈਸ਼ਲਿਸਟ, ਡਾਕਟਰ ਮਹਾਜਨ ਚੈਸਟ ਕਲੀਨਿਕ ਜਲੰਧਰ ਤੋਂ। ਸੋ ਡਾਕਟਰ ਸਾਹਿਬ ਦੇ ਵੱਲੋਂ ਬਹੁਤ ਵਧੀਆ ਜਾਣਕਾਰੀ ਜਿਹੜੀ ਹੈ ਨਾ ਸਾਡੇ ਵੱਲੋਂ ਸਾਡੇ ਨਾਲ ਸਾਂਝਾ ਕੀਤੀ ਗਈ ਹੈ। ਸੋ ਹੋਪ ਸੋ ਕਿ ਜੋ ਕੋਈ ਪੇਸ਼ੈਂਟ ਨੇ ਇਸ ਬਿਮਾਰੀ ਨਾਲ ਗ੍ਰਸਤ ਨੇ, ਉਹਨਾਂ ਦੇ ਲਈ ਇਹ ਜਾਣਕਾਰੀ ਜਿਹੜੀ ਹੈ ਲਾਹੇਵੰਦ ਰਹੀ ਹੋਏਗੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੇ ਅੰਸ਼ਲੀ ਦੇ ਨਾਲ, ਔਰ ਪ੍ਰੋਗਰਾਮ ਨੂੰ ਫਿਲਹਾਲ ਅੱਗੇ ਵਧਾਉਂਦੇ ਆ। ਹੋਰ ਵੀ ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੇ ਟੌਪਿਕ ਜਿਹੜੇ ਨੇ ਨਾ, ਉਹਨਾਂ ਤੇ ਗੱਲਬਾਤ ਕਰਨੀ ਜ਼ਰੂਰੀ ਹੈ। ਸੋ ਫਿਲਹਾਲ ਆ ਗਿਆ ਜੀ ਇੱਕ ਗੀਤ ਤੁਹਾਡੇ ਲਈ, ਸੁਣਦੇ ਰਹੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਆਪਣੀ ਆਰਜੇ ਅੰਸ਼ਲੀ ਦੇ ਨਾਲ, ਦਿਲ ਸੇ ਦਿਲ ਤੱਕ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीक शुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजन। अर्जियां भेजन लई पता है सहायक निदेशक खेतरी समाचार यूनिट आकाशवाणी केंद्र नेड़े बीएमसी चौक जलंधर। अर्जियां भेजन की आखिरी तारीख 20 मई 2026 है। चोन प्रक्रिया बारे वेरवे सहित जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे एक कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਮੇਕੇ ਜੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰਸ਼ੀ ਅੰਸ਼ਲੀ ਦੇ ਨਾਲ ਔਰ 7:38 ਹੋ ਗਏ ਨੇ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ 102.7 ਮੈਗਾਹਰਟਸ 103.6 ਮੈਗਾਹਰਟਸ ਨਿਊਜ਼ ਔਨ ਏਅਰ ਐਪ ਦੇ ਰਾਹੀਂ ਲਿਸਨਰ ਮੇਰੀ ਆਵਾਜ਼ ਸੁਣ ਰਹੇ ਨੇ। ਮੈਂ ਜੀ ਅਸੀਂ ਤਾਂ ਸਿਹਤ ਦਾ ਖਿਆਲ ਰੱਖ ਲਾਂਗੇ, ਚੰਗੀ ਸਿਹਤ ਨੂੰ ਸਹੀ ਬਣਾਉਣ ਦੇ ਲਈ ਹੋਰ ਵੀ ਵਧੀਆ ਬਣਾਉਣ ਦੇ ਲਈ ਐਫਰਟ ਕਰ ਲਾਂਗੇ, ਪਰ ਜਿਹੜਾ ਮੌਸਮ ਹੈ ਨਾ ਇਹ ਸਾਨੂੰ ਨਹੀਂ ਕਰਨ ਦਿੰਦਾ। ਅਸੀਂ ਥੋੜ੍ਹਾ ਜਿਹਾ ਆਪਣੀ ਬੋਡੀ ਨੂੰ ਗਰਮੀ ਦੇ ਮੁਤਾਬਿਕ ਢਾਲਦੇ ਹਾਂ ਤਾਂ ਠੰਡ ਹੋ ਜਾਂਦੀ ਹੈ, ਠੰਡ ਦੇ ਮੁਤਾਬਿਕ ਢਾਲਦੇ ਹਾਂ ਤਾਂ ਗਰਮੀ ਹੋ ਜਾਂਦੀ ਹੈ। ਇਹ ਕੀ ਚੱਲ ਰਿਹਾ ਜੀ ਸਾਡੇ ਨਾਲ? ਪਰ ਦੇਖੋ ਮਈ ਮਹੀਨਾ ਇੱਦਾਂ ਹੀ ਸਾਨੂੰ ਜਿਹੜਾ ਨਾ ਸੋਚਾਂ ਦੇ ਵਿੱਚ ਪਾਈ ਰੱਖਦਾ ਹੈ। ਕਦੀ ਮਈ ਦੇ ਵਿੱਚ ਬਾਰਿਸ਼ ਆ ਜਾਂਦੀ ਹੈ, ਕਦੇ ਤੇਜ਼ ਇੰਨੀ ਗਰਮੀ ਹੋ ਜਾਂਦੀ ਹੈ, ਕਦੇ ਠੰਡ ਹੋ ਜਾਂਦੀ ਹੈ, ਕਦੇ ਕੁਛ ਹੋ ਜਾਂਦਾ, ਕਦੇ ਕੁਛ ਹੋ ਜਾਂਦਾ। ਪਰ ਮਈ ਦੇ ਵਿੱਚ ਜਿਹੜਾ ਹੈ ਇਸ ਗਰਮੀ ਦੇ ਵਿੱਚ ਹੁਣ ਪੰਜਾਬ ਦਾ ਮੌਸਮ ਜਿਹੜਾ ਨਾ ਉਹ ਬਦਲ ਗਿਆ। ਲੋਕਾਂ ਨੂੰ ਹੁਣ ਜੂਨ ਦੀ ਜਿਹੜੀ ਗਰਮੀ ਹੈ ਨਾ ਉਸਦੀ ਬਜਾਏ ਮਾਰਚ ਮਹੀਨੇ ਦੀ ਜਿਹੜੀ ਠੰਡਕ ਹੈ ਨਾ ਉਸਦਾ ਅਹਿਸਾਸ ਹੋਣ ਲੱਗ ਪਿਆ। ਸੋ ਮੈਂ ਵੀ ਬਾਈ ਇਹ ਮਹਿਸੂਸ ਕੀਤਾ ਸੀਗਾ ਕੱਲ੍ਹ ਬੀਤੇ ਕੱਲ੍ਹ, ਮੇਰਾ ਦਿਲ ਕਰੇ ਕਿ ਹਾਂ ਪੰਖਾ ਨੂੰ ਬਿਲਕੁਲ ਘੱਟ ਕਰ ਦੇਵਾਂ, ਸਲੋ ਕਰ ਦੇਵਾਂ। ਔਰ ਏ ਸੀ ਵਾਲੇ ਤਾਂ ਹਲੇ ਆਪਾਂ ਹੈਗੇ ਨਹੀਂ, ਹਜੇ ਕਈਆਂ ਘਰਾਂ ਦੇ ਵਿੱਚ

ਏਸੀ ਸਟਾਰਟ ਹੋ ਵੀ ਗਿਆ ਹੋਣਾ, ਪਰ ਨਹੀਂ ਭਈਆ ਹਜੇ ਤਾਂ ਆਪਾਂ ਏਸੀ ਵਾਲੇ ਨਹੀਂ ਹਾਂ, ਔਰ ਏਸੀ ਹਜੇ ਤਾਂ ਆਪਾਂ ਚਾਲੂ ਨਹੀਂ ਕੀਤਾ, ਪਰ ਪੱਖੇ ਨੂੰ ਵੀ ਘੱਟ ਕਰਨ ਦਾ ਮੈਂ ਕਿਹਾ ਇਸ ਵੇਲੇ ਟਾਈਮ ਆ ਗਿਆ, ਕਿਉਂਕਿ ਥੋੜ੍ਹਾ ਤਾਪਮਾਨ ਹੈ ਨਾ ਉਹ ਸਾਡਾ ਟੈਂਪਰੇਚਰ ਹੈ ਉਹ ਡਿੱਗ ਗਿਆ। ਬਾਰਿਸ਼ ਦੇ ਕਰਕੇ ਟੈਂਪਰੇਚਰ 6 degrees ਸੈਲਸੀਅਸ ਤੱਕ ਕਹਿੰਦੇ ਨੇ ਉਹ ਘੱਟ ਹੋ ਗਿਆ। ਨਵਾਂ ਸ਼ਹਿਰ ਦੇ ਵਿੱਚ 7.5 degrees ਸੈਲਸੀਅਸ ਤੱਕ ਤਾਪਮਾਨ ਜਿਹੜਾ ਹੈ ਇਸ ਦੇ ਵਿੱਚ ਗਿਰਾਵਟ ਦੇਖੀ ਗਈ ਹੈ। ਔਰ ਦੱਸ ਦਈਏ ਕਿ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਐਕਟੀਵਿਟੀਜ਼ ਜਿਹੜੀਆਂ ਨੇ ਨਾ ਉਹ ਐਕਟਿਵ ਹੋ ਚੁੱਕੀਆਂ ਨੇ, ਔਰ ਅਗਲੇ 2 ਦਿਨਾਂ ਤੱਕ ਯੈਲੋ ਅਲਰਟ ਜਿਹੜਾ ਹੈ ਜਾਰੀ ਕੀਤਾ ਗਿਆ। ਬਠਿੰਡਾ ਦੇ ਨਾਲ ਬਠਿੰਡਾ ਇਸ ਵੇਲੇ 36 degrees ਸੈਲਸੀਅਸ ਦੇ ਨਾਲ ਸਭ ਤੋਂ ਗਰਮ ਰਿਹਾ, ਪਰ ਫਿਰ ਵੀ ਕਈ ਥਾਵਾਂ ਦੇ ਉੱਤੇ ਹਵਾ ਚੱਲਦੀ ਰਹੀ ਹੈ ਜਿਸਦੇ ਕਰਕੇ ਟੈਂਪਰੇਚਰ ਜਿਹੜਾ ਇੰਨਾ ਮਹਿਸੂਸ ਨਹੀਂ ਕੀਤਾ ਗਿਆ। ਤੁਸੀਂ ਵੀ ਗੱਲ ਫੀਲ ਕੀਤਾ ਹੋਣਾ ਨਾ, ਮੌਸਮ ਵਿਭਾਗ ਦੇ ਦੁਆਰਾ ਕਿਹਾ ਗਿਆ ਸੀਗਾ ਸਾਰਾ ਦਿਨ 70% ਤੱਕ ਬਾਰਿਸ਼ ਹੈ, ਪਰ ਸਾਡੇ ਜਲੰਧਰ ਦੇ ਵਿੱਚ ਕਿਤੇ ਸਾਨੂੰ ਮੈਨੂੰ ਤਾਂ ਨਹੀਂ ਦੇਖਣ ਨੂੰ ਮਿਲੀ, ਤੁਹਾਨੂੰ ਦੇਖਣ ਨੂੰ ਮਿਲੀ ਤਾਂ ਦੱਸ ਦਿਓ 70% ਤੱਕ ਬਾਰਿਸ਼ ਕਹੀ ਗਈ ਸੀਗੀ ਪਰ ਨਹੀਂ ਪਈ। ਹਾਂ, ਹਵਾ ਜ਼ਰੂਰ ਚੱਲ ਰਹੀ ਸੀਗੀ, ਤੇਜ਼ ਹਵਾਵਾਂ ਜ਼ਰੂਰ ਚੱਲ ਰਹੀਆਂ ਸੀਗੀਆਂ ਜਿਸਦੇ ਕਰਕੇ ਗਰਮੀ ਦਾ ਇੰਨਾ ਅਹਿਸਾਸ ਜਿਹੜਾ ਉਹ ਨਹੀਂ ਹੋਇਆ ਸੀਗਾ। ਸੋ ਅੱਜ ਕਈ ਹਿੱਸਿਆਂ ਦੇ ਵਿੱਚ ਜਿਹੜਾ ਹੈ ਇੱਥੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ, ਜਿਸ ਦੀ ਰਫਤਾਰ ਜਿਹੜੀ ਹੈ ਨਾ 50 to 60 kilometers ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਇਹ ਤੇਜ਼ ਹਵਾਵਾਂ ਚੱਲਣਗੀਆਂ। ਔਰ ਜਿਹੜਾ ਹੈ ਕੱਲ੍ਹ ਕਈ ਥਾਵਾਂ ਦੇ ਉੱਤੇ ਬਿਜਲੀ ਕੜਕ ਸਕਦੀ ਹੈ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਬਾਰਿਸ਼ ਵੀ ਹੋ ਸਕਦੀ ਹੈ। 7 to 9 May ਤੱਕ ਮੌਸਮ ਜਿਹੜਾ ਨੋਰਮਲ ਹੋਣਾ ਸ਼ੁਰੂ ਹੋ ਜਾਏਗਾ ਔਰ ਦੁਬਾਰਾ ਤੋਂ ਜਿਹੜਾ ਹੈ 10 ਤਰੀਕ ਤੋਂ ਫਿਰ ਤੋਂ ਬੱਦਲ ਛਾ ਜਾਣੇ ਨੇ। ਮੈਂ ਕਈ ਵਾਰੀ ਸੋਚਦੀ ਹਾਂ ਜਿਹੜਾ ਇਹ ਮੌਸਮ ਵਿਭਾਗ ਦੇ ਲੋਕ ਨੇ ਉਹ ਕਿੰਨੇ ਵਿਚਾਰੇ ਕਨਫਿਊਜ਼ ਰਹਿੰਦੇ ਹੋਣੇ ਨਾ, ਹੈ ਨਾ, ਕੀ ਕਹਿਣ ਲੋਕਾਂ ਨੂੰ। ਬਾਰਿਸ਼ ਉਹ ਦੱਸਦੇ ਨੇ ਬਾਰਿਸ਼ ਪੈ ਜਾਵੇ ਤਾਂ ਬੱਲੇ ਬੱਲੇ, ਨਹੀਂ ਬਾਰਿਸ਼ ਹੋਈ ਤਾਂ ਲੋਕ ਘਰ ਬੈਠੇ ਜਾਣਦੇ ਵੀ ਨਹੀਂ ਹੋਣਗੇ। ਫਿਰ ਉਹਨੇ ਕਹੇ ਇਹਨਾਂ ਨੇ ਕਿਹਾ ਸੀ ਸਾਨੂੰ, ਮੌਸਮ ਵਿਭਾਗ ਵਾਲਿਆਂ ਨੇ ਕਿਹਾ ਸੀ। ਕੋਈ ਨਾ, ਆਪਾਂ ਜਿਹੜਾ ਹੈ ਇਸ ਚੀਜ਼ ਤੋਂ ਅਸੀਂ ਸਤਰਕ ਰਹਿਣਾ, ਅਸੀਂ ਇਸ ਚੀਜ਼ ਤੋਂ ਜਾਗਰੂਕ ਰਹਿਣਾ ਕਿ ਬਾਈ ਦੇਖੋ ਜੇਕਰ ਉਹਨਾਂ ਨੇ ਕਿਹਾ ਕਿ ਕਈ ਥਾਵਾਂ ਦੇ ਉੱਤੇ ਬਾਰਿਸ਼ ਹੋ ਸਕਦੀ ਹੈ ਤਾਂ ਬਸ ਦਿਮਾਗ ਆਪਣੇ ਨੂੰ ਉਸ ਤਰ੍ਹਾਂ ਹੀ ਸਾਇੰਸ ਦੇ ਨੇ ਜਿਹੜਾ ਹੈ ਸੰਕੇਤ ਦੇਣੇ ਸ਼ੁਰੂ ਕਰੋ ਕਿ ਕਿਤੇ ਵੀ ਬਾਰਿਸ਼ ਹੋ ਸਕਦੀ ਹੈ। ਆਪਣਾ ਜਿਹੜਾ ਹੈ ਨਾ ਰੇਨ ਕੋਟ, ਰੇਨ ਸੂਟ ਜਿਹੜਾ ਨਾ ਆਪਣੇ ਗੱਡੀਆਂ ਦੇ ਵਿੱਚ ਰੱਖੋ, ਜ਼ਰੂਰਤ ਪੈ ਸਕਦੀ ਹੈ, ਹੈ ਨਾ। ਘਰਾਂ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਤੁਸੀਂ ਇੰਤਜ਼ਾਮ ਕਰੇ, ਘਰ ਦੇ ਵਿੱਚ ਅਗਰ ਤੁਸੀਂ ਸਮਾਨ ਸਮੂਨ ਬਾਹਰ ਪਿਆ ਉਹਨੂੰ ਸਾਂਭ ਕੇ ਰੱਖ ਸਕਦੇ ਹੋ। ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਨਾਲ ਕਰਨ ਵਾਲੀਆਂ, ਬਹੁਤ ਸਾਰੇ ਮੈਂ ਕਿਹਾ ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਸਾਨੂੰ ਬਹੁਤ ਕੁਛ ਸਿਖਾਉਂਦੀ ਹੈ। ਅਸੀਂ ਬਹੁਤ ਸਾਰੇ ਲੋਕਾਂ ਤੋਂ ਇਨਫਲੂਐਂਸ ਬਹੁਤ ਜ਼ਿਆਦਾ ਹੋ ਜਾਂਦੇ ਹਾਂ। ਅੱਜ ਕੱਲ੍ਹ ਦਾ ਟਾਈਮ ਵੈਸੇ ਹੀ ਇਨਫਲੂਐਂਸਰਸ ਦਾ ਟਾਈਮ ਹੈ। ਸੋਸ਼ਲ ਮੀਡੀਆ ਹੋ ਗਿਆ, ਸੋਸ਼ਲ ਮੀਡੀਆ 'ਤੇ ਰੀਲਸ ਹੋ ਗਿਆ, ਇਹ ਬਣਾਉਣ ਦਾ ਇਹ ਜਿਹੜਾ ਨਾ ਸਾਡਾ ਟਰੈਂਡ ਚੱਲ ਰਿਹਾ, ਔਰ ਇਸ ਟਰੈਂਡ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਆਪਣੀ ਜਾਨ ਜਿਹੜੀ ਹੈ ਨਾ ਬਹੁਤ ਜ਼ਿਆਦਾ ਉਸਦਾ ਨੁਕਸਾਨ ਕਰ ਬੈਠਦੇ ਹਾਂ। ਆਖਿਰਕਾਰ ਇਹ ਕੀ ਹੈ, ਇਸ ਸਭ ਦੇ ਨਾਲ ਜੁੜੀ ਹੋਈ ਜਾਣਕਾਰੀ ਜਿਹੜੀ ਹੈ ਨਾ ਤੁਹਾਡੇ ਨਾਲ ਸਾਂਝਾ ਕਰਾਂਗੀ। ਆਖਿਰਕਾਰ ਇਹ ਰੀਲ ਦਾ ਜਿਹੜਾ ਟ੍ਰੈਂਡ ਹੈ ਜਾਂ ਫਿਰ ਰੀਲ ਦਾ ਕੀੜਾ ਹੈ, ਇਸਨੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਨਾ ਉਹਨਾਂ ਨੂੰ ਫਸਾ ਦਿੱਤਾ, ਔਰ ਉਹ ਕਿਸ ਤਰ੍ਹਾਂ ਇਸ ਜਾਲ ਦੇ ਵਿੱਚ ਫਸੇ ਨੇ ਉਸੇ ਬਾਰੇ ਦੱਸਾਂਗੀ। ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ।

ਕਿੰਨਾ ਸੋਹਣਾ ਸਾਨੂੰ ਮੌਕਾ ਮਿਲਦਾ ਇਸ ਜ਼ਿੰਦਗੀ ਨੂੰ ਜੀਣ ਦਾ। ਔਰ ਅਸੀਂ ਅੱਜ ਕੱਲ੍ਹ ਦੇ ਇਸ ਰੀਲ ਟ੍ਰੈਂਡ ਦੇ ਚੱਕਰ ਦੇ ਵਿੱਚ ਉਹ ਜ਼ਿੰਦਗੀ, ਇਹ ਖੂਬਸੂਰਤ ਜ਼ਿੰਦਗੀ ਨੂੰ ਹੀ ਗਵਾ ਬੈਠਦੇ ਹਾਂ। ਗੀਤ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਸੀਗੀ। ਅੱਜ ਕੱਲ੍ਹ ਅਸੀਂ ਬਹੁਤ ਜ਼ਿਆਦਾ ਇਨਫਲੂਐਂਸ ਹੋ ਜਾਂਦੇ ਹਾਂ ਚਕਾਚੌਨ ਭਰੀ ਜ਼ਿੰਦਗੀ ਤੋਂ, ਜਾਂ ਫਿਰ ਸੋਸ਼ਲ ਮੀਡੀਆ ਇਫੈਕਟ ਇੰਨਾ ਜ਼ਿਆਦਾ ਸਾਡੇ ਉੱਤੇ ਹੋ ਚੁੱਕਿਆ ਕਿ ਅਸੀਂ ਖਤਰੇ ਦੇ ਵਿੱਚ ਪਾ ਦਿੰਦੇ ਹਾਂ ਆਪਣੀ ਇਸ ਅਨਮੋਲ ਜ਼ਿੰਦਗੀ ਨੂੰ। ਅਸੀਂ ਇਹ ਨਹੀਂ ਸੋਚਦੇ ਕਿ ਕਿੰਨੇ ਖਤਰੇ ਦੇ ਵਿੱਚ, ਜਸਟ ਇੱਕ ਫਿਊ ਸੈਕਿੰਡਸ ਦੀ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ, ਫਿਊ ਸੈਕਿੰਡਸ ਦੀ ਇੱਕ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਗਵਾ ਬੈਠਦੇ ਹਾਂ, ਔਰ ਪਿੱਛੋਂ ਸਾਡਾ ਪਰਿਵਾਰ ਜਿਹੜਾ ਨਾ ਰੋਂਦਾ ਵਿਲਕਦਾ ਬਸ ਸੋਚਦੇ ਵਿੱਚ ਹੀ ਪਿਆ ਰਹਿੰਦਾ ਕਿ ਆਖਿਰਕਾਰ ਸਾਡੇ ਬੱਚੇ ਦੇ ਵੱਲੋਂ ਇਹ ਕੀ ਕਰ ਲਿਆ ਗਿਆ। ਹਾਲ ਹੀ ਦੇ ਵਿੱਚ ਦੋ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਦੋ ਕਿ ਕਈ ਐਸੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਨੌਜਵਾਨ ਜਿਹੜੇ ਨੇ

ਗੈਂਗਸਟਰ ਜਿਹੜੇ ਨੇ ਉਹ ਆਪਣੀ ਜਾਨ ਗਵਾ ਬੈਠੇ ਨੇ। ਹਾਲ ਹੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਸ਼ਿਵਰਾਮਪੁਰਾ ਦੇ ਵਿੱਚ, ਵਿਆਸੀ ਘਾਟ ਦੇ ਵਿੱਚ, ਜਿਸ ਦੇ ਵਿੱਚ ਕਿ ਗੰਗਾ ਦੇ ਵਿੱਚ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਦੋ ਭੈਣਾਂ ਜਿਹੜੀਆਂ ਨੇ ਨਾ ਨਦੀ ਦੇ ਵਿੱਚ ਨਿਕਲਦੀਆਂ ਨੇ ਔਰ ਉੱਥੇ ਰੀਲ ਬਣਾਉਣਾ ਪਾਣੀ ਦੇ ਵਿੱਚ, ਗਹਿਰੇ ਪਾਣੀ ਦੇ ਵਿੱਚ ਰੀਲ ਬਣਾਉਣ ਦੇ ਲਈ ਚਲੀਆਂ ਜਾਂਦੀਆਂ ਨੇ। ਪਤਾ ਨਹੀਂ ਲੱਗਦਾ, ਪਾਣੀ ਇੰਨਾ ਗਹਿਰਾ ਹੋ ਜਾਂਦਾ ਕਿ ਡੁੱਬਣ ਲੱਗਦੀਆਂ ਨੇ। ਅਜਿਹੇ ਦੇ ਵਿੱਚ ਦੋ ਨੌਜਵਾਨ ਆਉਂਦੇ ਨੇ ਉੱਥੇ ਉਹਨਾਂ ਨੂੰ ਬਚਾਉਣ ਦੇ ਲਈ, ਅਤੇ ਉਹ ਵੀ ਉਸ ਗਹਿਰੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਅਤੇ ਉਹ ਵੀ ਆਪਣੀ ਜਾਨ ਗਵਾ ਬੈਠਦੇ ਨੇ। ਇਹ ਹਾਦਸਾ ਜਿਹੜਾ ਨਾ ਇਹ ਸ਼ਿਵਰਾਮਪੁਰਾ ਵਿਆਸੀ ਘਾਟ ਦੇ ਵਿੱਚ ਹੋਇਆ, ਬੱਲੀਆ ਦੇ ਵਿੱਚ। ਔਰ ਉੱਥੇ ਦੱਸਿਆ ਜਾਂਦਾ ਕਿ ਮੁੰਡਨ ਸੰਸਕਾਰ ਦੇ ਟਾਈਮ ਦੇ ਉੱਤੇ ਆਪਣੇ ਪੇਕੇ ਘਰ ਇਹ ਕੁੜੀ ਆਈ ਹੋਈ ਸੀ, ਜਿਸਦਾ ਨਾਮ ਸੋਨਮ ਚੌਹਾਨ ਦੱਸਿਆ ਜਾ ਰਿਹਾ। ਔਰ ਉਹ ਇੱਥੇ ਆਪਣੀ ਇਸ ਦੀ ਉਮਰ 17 ਸਾਲ ਦੱਸਿਆ ਜਾ ਰਿਹਾ ਔਰ ਉਸਦੀ ਭੈਣ 12 ਸਾਲ ਦੀ ਸੀਗੀ। ਔਰ ਦੋਨੇ ਪਾਣੀ ਦੇ ਵਿੱਚ, ਗਹਿਰੇ ਪਾਣੀ ਦੇ ਵਿੱਚ ਰੀਲ ਬਣਾਉਣ ਦੇ ਲਈ ਗੰਗਾ ਦੇ ਵਿੱਚ ਉਤਰੀਆਂ ਸਨ। ਔਰ ਅਜਿਹੇ ਦੇ ਵਿੱਚ ਜਦੋਂ ਪਾਣੀ ਜ਼ਿਆਦਾ ਗਹਿਰਾ ਹੁੰਦਾ ਹੋਇਆ ਨਜ਼ਰ ਆਉਂਦਾ, ਡੁੱਬਣਾ ਸ਼ੁਰੂ ਹੋ ਜਾਂਦੀਆਂ ਨੇ, ਤਾਂ ਅਜਿਹੇ ਦੇ ਵਿੱਚ ਦੋ ਜਿਹੜੇ ਨੌਜਵਾਨ ਨੇ ਉੱਥੇ ਆਉਂਦੇ ਨੇ। ਔਰ 20 ਸਾਲ ਦੇ ਅਰੁਣ ਔਰ 19 ਸਾਲ ਦਾ ਅਰਜੁਨ ਚੌਹਾਨ, ਉਹ ਉਹਨਾਂ ਨੂੰ ਬਚਾਉਣ ਦੇ ਚੱਕਰ ਵਿੱਚ ਉਹ ਵੀ ਉੱਥੇ ਡੁੱਬ ਜਾਂਦੇ ਨੇ। ਜਾਨ ਗਵਾ ਬੈਠਦੇ ਨੇ, ਸੋਚਦੇ ਨਹੀਂ ਨੇ ਕਿ ਫਿਊ ਸਕਿੰਟਸ ਦੀ ਰੀਲ ਜਿਹੜੀ ਆ ਉਹਨਾਂ ਨੂੰ ਕੋਈ ਐਸਾ ਫੇਮ ਨਹੀਂ ਦਿਵਾਉਣ ਵਾਲੀ ਹੈ। ਔਰ ਇਹ ਸਿਰਫ ਇੱਕ ਮਾਮਲਾ ਨਹੀਂ ਹੈ, ਦੂਸਰਾ ਮਾਮਲਾ ਜਿਹੜਾ ਹੈ ਕਾਸ਼ੀ ਦੱਸਦੀ ਹੈ ਕਿ ਸਿਧਾਂਤ ਨਗਰ ਦੇ ਵਿੱਚ ਦੇਖਣ ਨੂੰ ਮਿਲਿਆ। ਔਰ ਇੱਕ ਟੈਂਕੀ ਦੇ ਉੱਤੇ ਚੜ੍ਹੇ ਨੌਜਵਾਨ ਔਰ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਉੱਥੇ 60 ਫੁੱਟ ਉੱਚੀ ਜਿਹੜੀ ਪਾਣੀ ਦੇ ਟੈਂਕੀ ਦੇ ਉੱਤੇ ਚੜ੍ਹਦੇ ਨੇ ਔਰ ਉੱਥੇ ਰੀਲ ਬਣਾਉਂਦੇ ਨੇ। ਜਦੋਂ ਨੀਚੇ ਉਤਰਨ ਲੱਗਦੇ ਨੇ ਤਾਂ ਪੌੜੀ ਜੁੜੀ ਹੈ, ਸੀੜੀ ਜਿਸ ਦੇ ਸਹਾਰੇ ਉਹ ਚੜ੍ਹੇ ਹੁੰਦੇ ਆ, ਉਹ ਟੁੱਟ ਜਾਂਦੀ ਹੈ ਤਾਂ ਆਪਣੀ ਜਾਨ ਜੁੜੀ ਹੈ ਉਹ ਗਵਾ ਬੈਠਦੇ ਨੇ। ਮਾਮਲਾ ਸਾਹਮਣੇ ਆਇਆ 60 ਸਾਲ ਦੀ 60 ਫਿੱਟ ਉੱਚੀ ਜਿਹੜੀ ਹੈ ਪਾਣੀ ਦੀ ਟੈਂਕੀ ਦੇ ਉੱਤੇ ਦੋ ਜਿਹੜੇ ਟੀਨੇਜ ਨੇ ਨਾ 16 ਘੰਟੇ ਤੱਕ ਉੱਥੇ ਫਸੇ ਰਹੇ ਸੀਗੇ ਨਾ। 16 ਘੰਟੇ ਬਾਅਦ ਐਤਵਾਰ ਸਵੇਰੇ ਉਹਨਾਂ ਨੂੰ ਜਿਹੜਾ ਹੈ ਵਾਯੂ ਸੈਨਾ ਦੇ ਵੱਲੋਂ ਉਹਨਾਂ ਨੂੰ ਬਚਾ ਲਿਆ ਗਿਆ ਸੀਗਾ। ਵਾਯੂ ਸੈਨਾ ਦੇ ਜਵਾਨ ਜਿਹੜੇ ਨੇ ਨਾ ਹੈਲੀਕਾਪਟਰ ਦੀ ਮਦਦ ਦੇ ਨਾਲ ਜਿਹੜਾ ਹੈ 9 ਮਿੰਟ ਤੱਕ ਦੋਨਾਂ ਨੂੰ ਜਿਹੜਾ ਹੈ ਉੱਪਰ ਉੱਥੇ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਔਰ ਬਾਅਦ ਦੇ ਵਿੱਚ ਟੀਮ ਜਿਹੜੀ ਹੈ NDRF ਦੀਆਂ ਟੀਮਾਂ ਜਿਹੜੀਆਂ ਨੇ ਇਸ ਦੇ ਵਿੱਚ ਸਫਲ ਨਹੀਂ ਹੁੰਦੀਆਂ ਤਾਂ ਸੈਨਾ ਦੀ ਮਦਦ ਵੀ ਲਈ ਜਾਂਦੀ ਹੈ। ਇਸ ਦੇ ਵਿੱਚ ਕਾਂਸ਼ੀ ਰਾਮ ਕਲੋਨੀ ਦੇ ਵਿੱਚ ਦੱਸੀਏ ਕਿ ਇਹ ਦੇਖਣ ਨੂੰ ਮਿਲਿਆ ਸੀਗਾ ਮਾਮਲਾ, ਪਾਣੀ ਦੀ ਟੈਂਕੀ ਦੇ ਵਿੱਚ ਜਿਹੜੀ ਕਿ ਉੱਥੇ ਨਹੀਂ ਇਸਤੇਮਾਲ ਦੇ ਵਿੱਚ ਆ ਰਹੀ ਸੀਗੀ। ਨੌਜਵਾਨ ਉੱਥੇ ਜਾਂਦੇ ਨੇ, ਟੈਂਕੀ ਦੇ ਉੱਤੇ ਚੜ੍ਹਦੇ ਨੇ, ਰੀਲਸ ਬਣਾਉਂਦੇ ਨੇ ਅਤੇ ਜਦੋਂ ਵਾਪਸ ਪਰਤਣ ਲੱਗਦੇ ਨੇ ਤਾਂ ਇੱਕੇ ਟਾਈਮ ਦੇ ਉੱਤੇ 3 ਨੌਜਵਾਨ ਜਿਹੜੇ ਨੇ ਇਕੱਠੇ ਹੀ ਉਸ ਸੀੜੀ ਤੋਂ ਨੀਚੇ ਉਤਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉਹ ਜਿਹੜੀ ਸੀੜੀ ਹੁੰਦੀ ਹੈ ਪੌੜੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਤਾਂ ਜਿਸਦੇ ਕਰਕੇ ਦੋ ਦੀ ਤਾਂ ਜਾਨ ਉਸੇ ਵੇਲੇ ਹੀ ਚਲੀ ਜਾਂਦੀ ਹੈ, ਪਰ ਜਿਹੜੇ ਦੋ ਨੌਜਵਾਨ ਉੱਥੇ ਫਸੇ ਹੁੰਦੇ ਨੇ ਕਾਫੀ ਘੰਟਿਆਂ ਤੱਕ ਜਿਹੜਾ ਹੈ ਉੱਥੇ ਫਸੇ ਰਹੇ ਸੀਗੇ। 16 ਘੰਟੇ ਦਾ ਟਾਈਮ ਦੱਸਿਆ ਜਾ ਰਿਹਾ ਕਿ ਵਾਯੂ ਸੈਨਾ ਦੀ ਮਦਦ ਦੇ ਨਾਲ ਫਿਰ 16 ਘੰਟਿਆਂ ਬਾਅਦ ਉਹ ਜਿਹੜੇ ਦੋ ਨੌਜਵਾਨ ਸੀਗੇ, ਦੋ ਟੀਨੇਜ ਸੀਗੇ, ਉਹਨਾਂ ਨੂੰ ਉੱਥੇ ਬਚਾਇਆ ਗਿਆ ਸੀਗਾ। ਸੋ ਗੱਲ ਬਸ ਇੰਨੀ ਹੈ ਕਿ ਸੋਸ਼ਲ ਮੀਡੀਆ ਦੇ ਚੱਕਰ ਦੇ ਵਿੱਚ, ਸੋਸ਼ਲ ਹੋਣ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਅਸਲੀਅਤ ਕਈ ਵਾਰੀ ਭੁੱਲ ਜਾਂਦੇ ਹਾਂ। ਅਸੀਂ ਇਹ ਨਹੀਂ ਦੇਖਦੇ ਕਿ ਜਾਨ ਸਾਡੀ ਜਿਹੜੀ ਹੈ ਉਹ ਅਸੀਂ ਖਤਰੇ ਦੇ ਵਿੱਚ ਪਾ ਰਹੇ ਹਾਂ। ਕਿਸ ਤਰ੍ਹਾਂ ਇੱਕ ਛੋਟੇ 30 ਸਕਿੰਟ ਦੀ ਰੀਲ ਹੋ ਗਿਆ ਜਾਂ ਫਿਰ ਆਪਣੇ ਪੋਸਟ ਵਿਊਜ਼ ਵਧਾਉਣ ਦੇ ਚੱਕਰ ਦੇ ਵਿੱਚ, ਲਾਈਕਸ ਦੇ ਚੱਕਰ ਦੇ ਵਿੱਚ, ਸ਼ੇਅਰਿੰਗ ਦੇ ਚੱਕਰ ਦੇ ਵਿੱਚ ਅਸੀਂ ਕਈ ਵਾਰੀ ਆਪਣੀ ਜਾਨ ਜਿਹੜੀ ਹੈ ਨਾ ਇਸ ਨੂੰ ਗਵਾ ਬੈਠਦੇ ਹਾਂ ਤਾਂ ਪਰਿਵਾਰ ਜਿਹੜਾ ਬਾਅਦ ਦੇ ਵਿੱਚ ਬਸ ਚੀਕਾਂ ਮਾਰਦਾ ਹੋਇਆ ਹੀ ਨਜ਼ਰ ਆਉਂਦਾ। ਸੋ ਬਸ ਤੁਹਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਬਾਈ, ਠੀਕ ਹੈ ਸੋਸ਼ਲ ਮੀਡੀਆ 'ਤੇ ਐਕਟਿਵ ਹੋਣਾ ਜ਼ਰੂਰੀ ਹੈ, ਹਰ ਚੀਜ਼ ਦੇ ਨਾਲ ਟ੍ਰੈਂਡ ਦੇ ਨਾਲ ਫੋਲੋ ਨਾਲ ਦੇ ਨਾਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਇਹਨਾਂ ਸਭ ਬੇਵਕੂਫੀਆਂ ਤੋਂ ਵੀ ਬਚਣਾ ਉਨਾ ਹੀ ਜ਼ਰੂਰੀ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ, ਔਰ ਬਸ ਇਸ ਗੀਤ ਦੇ ਵੱਲ ਵੱਧ ਰਹੇ ਹਾਂ। ਹੋਰ ਵੀ ਜਾਣਕਾਰੀ ਤੁਹਾਡੇ ਲਈ ਆ ਰਹੀ ਹੈ ਜੀ ਇਸ ਗੀਤ 'ਤੇ, ਬਸ ਬਾਅਦ।

अंजलि बनी हुई है थोड़े नाल और प्रोग्राम चल रहा जी। गुड मॉर्निंग जलंधर। ਵੇਖੇ ਅਸੀਂ ਦੇਖਦੇ ਹਾਂ ਨਾ ਕਿ ਕਈ ਜ਼ਿਆਦਾ ਇੰਨੀ ਇੰਟੈਂਸ਼ਨ ਬੱਚੇ ਹੁੰਦੇ ਨੇ ਆਲਾ ਦੁਆਲਾ ਦੇਖ ਕੇ ਹੀ ਨਾ ਆਸੇ ਪਾਸੇ ਦੇਖਦੇ ਨੇ, ਜ਼ਰੂਰਤ ਦੇ ਹਿਸਾਬ ਨਾਲ ਆਪਣੇ ਟੈਲੈਂਟ ਨੂੰ ਜਿਹੜਾ ਹੈ ਉਸ ਕਿੰਨੇ ਆਲੇ ਦੁਆਲੇ ਦੀ ਮਦਦ ਦੇ ਲਈ ਉਹ ਆਪਣੇ ਉਸ ਟੈਲੈਂਟ ਦਾ ਇਸਤੇਮਾਲ ਕਰਦੇ ਨੇ। ਔਰ ਇੰਜੀਨੀਅਰਿੰਗ ਇੰਜੀਨੀਅਰ ਮਾਇੰਡ ਜਿਹੜਾ ਹੈ ਨਾ ਇਹ ਵੈਸੇ ਹੀ ਇਸ ਗੱਲ ਦੇ ਲਈ ਬੜਾ ਮਸ਼ਹੂਰ ਹੈ ਬਾਈ ਕਿ ਕਿਸੇ ਦੀ ਮਦਦ ਕਰਨੀ ਹੋਵੇ ਤਾਂ ਉਹ ਆਪਣਾ ਇੰਜੀਨੀਅਰ ਮਾਇੰਡ ਜਿਹੜਾ ਨਾ ਉਸਨੂੰ ਚਲਾ ਲੈਂਦਾ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਦੀ ਮਦਦ ਕਰ ਦਿੰਦਾ। ਤਮਿਲਨਾਡੂ ਦੇ ਇੰਜੀਨੀਅਰਿੰਗ ਜਿਹੜੇ ਸਟੂਡੈਂਟ ਨੇ ਨਾ ਉਹਨਾਂ ਦੇ ਵੱਲੋਂ ਜਿਹੜਾ ਹੈ ਦੱਸਿਆ ਜਾਂਦਾ ਕਿ ਉਹਨਾਂ ਨੇ ਵੱਲੋਂ ਇੱਕ ਆਸੇ ਪਾਸੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਜੇ ਲੱਗਿਆ ਕਿ ਜ਼ਰੂਰਤ ਹੈ ਲੋਕਾਂ ਨੂੰ ਉਸ ਦੇ ਹਿਸਾਬ ਨਾਲ ਉਹਨਾਂ ਦੇ ਵੱਲੋਂ ਇੱਕ ਐਸੀ ਐਪ ਤਿਆਰ ਕੀਤੀ ਗਈ, ਇੱਕ ਐਸੀ ਐਪਲੀਕੇਸ਼ਨ ਤਿਆਰ ਕੀਤੀ ਗਈ ਜਿਹੜੀ ਕਿ ਜ਼ਰੂਰਤ ਦੇ ਹਿਸਾਬ ਦੇ ਨਾਲ ਉਹਨਾਂ ਤੱਕ ਦਾਨ ਪਹੁੰਚਾਉਂਦੀ ਹੈ। ਔਰ ਇਹ ਐਪ ਜਿਹੜੀ ਹੈ ਹੁਣ ਕਾਫੀ ਲੋਕਾਂ ਨੂੰ ਜਿਹੜੀ ਹੈ ਉਹ ਮਦਦ ਦੇ ਰਹੀ ਹੈ ਔਰ ਇਸ ਦੇ ਨਾਲ ਜਿੱਥੇ ਕਹਿੰਦੇ ਬਰਬਾਦੀ ਵੀ ਨਹੀਂ ਹੋ ਰਹੀ, ਇੱਕ ਪਾਸੇ ਲੋਕਾਂ ਨੂੰ ਸੁੱਖ ਵੀ ਮਿਲ ਰਿਹਾ, ਦਾਨ ਲੋਕ ਕਰਨਾ ਚਾਹੁੰਦੇ ਨੇ ਤਾਂ ਜ਼ਰੂਰਤ ਦੇ ਮੁਤਾਬਿਕ ਜਿੱਥੇ ਜ਼ਰੂਰਤ ਹੈ ਉੱਥੇ ਦਾਨ ਪਹੁੰਚ ਰਿਹਾ, ਔਰ ਦੂਜੇ ਪਾਸੇ ਜਿਹੜਾ ਹੈ ਲੋਕ ਇਸ ਚੀਜ਼ ਨੂੰ ਜ਼ਿਆਦਾ ਵੀ ਸਮਝ ਰਹੇ ਨੇ ਕਿ ਲਾਲਚ ਨਹੀਂ ਕਰਨਾ, ਠੀਕ ਹੈ ਜਿੰਨਾ ਮਿਲ ਰਿਹਾ ਜ਼ਰੂਰਤ ਦੇ ਹਿਸਾਬ ਨਾਲ ਜਿੰਨਾ ਮਿਲ ਰਿਹਾ ਉਨਾ ਹੀ ਸਾਡੇ ਲਈ ਸਹੀ ਹੈ। ਦੱਸਦੇ ਹਾਂ ਕਿ ਸਾਰੰਗ ਬੋਬੜੇ ਜਿਹੜੇ ਨੇ ਇੰਜੀਨੀਅਰਿੰਗ ਸਟੂਡੈਂਟ ਤਮਿਲਨਾਡੂ ਤੋਂ 2015 ਦੇ ਵਿੱਚ ਚੇਨਈ ਦੇ ਵਿੱਚ ਹੜ੍ਹ ਦੇ ਟਾਈਮ ਦੇ ਉੱਤੇ ਉਸਦੇ ਵੱਲੋਂ ਦੇਖਿਆ ਗਿਆ ਕਿ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਦਾਨ ਕੀਤਾ ਜਾਂਦਾ ਸੀਗਾ, ਦਾਨ ਦਾ ਸਮਾਨ ਜਿਹੜਾ ਬਹੁਤ ਜ਼ਿਆਦਾ ਆਉਂਦਾ ਸੀਗਾ, ਪਰ ਪੀੜਿਤ ਲੋਕ ਜਿਹੜੇ ਨੇ ਨਾ ਉਹਨਾਂ ਤੱਕ ਇਹ ਸਮਾਨ ਨਹੀਂ ਪਹੁੰਚ ਪਾਉਂਦਾ ਸੀਗਾ। ਅਜਿਹੇ ਦੇ ਵਿੱਚ ਉਸਦੇ ਵੱਲੋਂ ਦੱਸੀਏ ਕਿ ਕੈਂਪਸ ਪਲੇਸਮੈਂਟ ਜੋ ਹੋਈ ਸੀਗੀ ਉਹ ਛੱਡ ਕੇ ਸਾਥੀਆਂ ਦੇ ਨਾਲ ਜਿਹੜਾ ਹੈ ਉਸਦੇ ਵੱਲੋਂ ਇੱਕ ਐਸਾ ਪਲੈਟਫਾਰਮ ਬਣਾਇਆ ਗਿਆ, ਪਲੈਟਫਾਰਮ ਦੇ ਵਿੱਚ ਉਸਨੇ ਵੱਲੋਂ ਪਹਿਲਾਂ ਜਿਹੜਾ ਹੈ ਇਸ ਹੜ੍ਹ ਪੀੜਤ ਜਿਹੜੇ ਲੋਕ ਨੇ ਔਰ ਕੋਈ ਵੀ ਗ੍ਰਸਤ ਜਿਹੜੇ ਆਪਦਾ ਗ੍ਰਸਤ ਲੋਕ ਨੇ ਉਹਨਾਂ ਦਾ ਡਾਟਾ ਇਕੱਠਾ ਕੀਤਾ ਗਿਆ, ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਕਿ ਇਹ ਲੋਕ ਰਹਿੰਦੇ ਸਨ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਪਿਛੜੇ ਵਰਗ ਦੇ ਜਿਹੜੇ ਲੋਕ ਨੇ ਨਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ NGOs ਦੇ ਨਾਲ ਰਾਬਤਾ ਕਾਇਮ ਕੀਤੀ ਗਈ, ਉਹਨਾਂ ਦੇ ਨਾਲ ਜਿਹੜਾ ਜ਼ਰੂਰਤ ਦੀਆਂ ਚੀਜ਼ਾਂ ਉਹਨਾਂ ਦੇ ਨਾਲ ਇਕੱਠੀਆਂ ਗਈਆਂ, ਫਿਰ ਲੋਕਾਂ ਤੱਕ ਇਸ ਪਲੈਟਫਾਰਮ ਦੇ ਰਾਹੀਂ ਵੈਰੀਫਿਕੇਸ਼ਨ ਕੀਤੀ ਗਈ, ਫਿਰ ਲੋਕਾਂ ਤੱਕ ਪੈਸਾ ਹੋ ਗਿਆ, ਪੈਸੇ ਦਾ ਦਾਨ ਹੋ ਗਿਆ, ਇਹ ਡਾਇਰੈਕਟ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਸਦੇ ਵੱਲੋਂ ਰਾਸ਼ਨ ਹੋ ਗਿਆ, ਦਵਾਈਆਂ ਹੋ ਗਈਆਂ, ਸਕੂਲ ਕਿੱਟ ਹੋ ਗਿਆ ਜਾਂ ਫਿਰ ਰਾਹਤ ਸਮੱਗਰੀ ਹੋ ਗਈ, ਇਹ ਸਭ ਸਮਾਨ ਜਿਹੜਾ ਨਾ ਇਹ ਸਭ ਦਾਨ ਦਾ ਸਮਾਨ ਉਹਨਾਂ ਤੱਕ ਡਾਇਰੈਕਟ ਪਹੁੰਚਾਇਆ ਗਿਆ। ਔਰ ਇਹ ਜਿਹੜੀ ਹੈ ਉਸਦੇ ਵੱਲੋਂ ਦੱਸਦੇ ਕਿ ਗਰਾਊਂਡ ਲੈਵਲ ਦੇ ਉੱਤੇ ਇਹ ਸਾਰਾ ਕੰਮ ਉਸਦੇ ਵੱਲੋਂ

ਮੈਂ ਕਿਸੇ ਕੋਈ ਗੜਬੜ ਨਹੀਂ ਹੁੰਦੀ, ਬਸ ਜ਼ਿੰਦਗੀ ਨੂੰ ਤੁਸੀਂ ਵਧੀਆ ਤਰੀਕੇ ਦੇ ਨਾਲ ਜੀਣਾ ਸ਼ੁਰੂ ਕਰ ਦਿਉ ਔਰ ਆਪੇ ਜਿਹੜਾ ਖੁਸ਼ੀ, ਹਾਸਾ, ਮੁਸਕਰਾਹਟ ਤੁਹਾਡੇ ਤੱਕ ਆ ਜਾਊ। ਕਈ ਵਾਰੀ ਸਾਡੇ ਆਲੇ ਦੁਆਲੇ ਸਿਚੁਏਸ਼ਨਸ ਇੱਦਾਂ ਨਹੀਂ ਹੁੰਦੀਆਂ, ਨਹੀਂ ਮੁਸਕਰਾਇਆ ਜਾਂਦਾ, ਸਮਝ ਰਹੇ ਹਾਂ, ਪਰ ਕੋਈ ਗੱਲ ਨਹੀਂ, ਜ਼ਿੰਦਗੀ ਹੈ, ਚੱਲਣਾ ਹੈ, ਚਲਦੇ ਹੀ ਰਹਿਣਾ ਹੈ। ਸੋ ਜ਼ਿੰਦਗੀ ਦੇ ਵਿੱਚੋਂ ਇੱਕ ਚੀਜ਼ ਹੁੰਦੀ ਨੇ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁਖਾਇਆ ਨਾ। ਵਾਕਈ ਹੀ ਕਿਸੇ ਨੂੰ ਦੁਖੀ ਕਰਕੇ, ਕਿਸੇ ਨੂੰ ਨਿਰਾਸ਼ ਕਰਕੇ ਅਸੀਂ ਖੁਦ ਨਹੀਂ ਖੁਸ਼ ਹੋ ਸਕਦੇ। ਆਏ ਹੁੰਦਾ ਨਾ ਕਿ ਹਾਂ ਠੀਕ ਹੈ, ਅਸੀਂ ਦੂਸਰੇ ਨੂੰ ਕਈ ਵਾਰੀ ਇਹ ਹੁੰਦਾ ਸੱਚ ਕਹਿਣ ਦੇ ਚੱਕਰ ਦੇ ਵਿੱਚ ਅਸੀਂ ਦੂਸਰੇ ਦਾ ਟਾਈਮ ਖਰਾਬ ਕਰ ਦਿੰਦੇ ਹਾਂ, ਦੂਸਰੇ ਦਾ ਮੌਕਾ ਖਰਾਬ ਕਰ ਦਿੰਦੇ ਹਾਂ, ਦੂਸਰੇ ਦਾ ਐਟ ਪ੍ਰੈਜ਼ੈਂਟ ਖਰਾਬ ਕਰ ਦਿੰਦੇ ਹਾਂ। ਪਰ ਹਾਂ ਬਾਈ ਦੇਖੋ,

ਉਸਦੀ ਵੀ ਇੱਕ ਹੀ ਜ਼ਿੰਦਗੀ ਹੈ, ਤੁਹਾਡੀ ਵੀ ਇੱਕ ਹੀ ਜ਼ਿੰਦਗੀ ਹੈ। ਖਾਓ ਪੀਓ, ਐਸ਼ ਕਰੋ, ਮੌਜ ਉਡਾਓ ਔਰ ਬਸ ਇਸ ਪਲ ਨੂੰ, ਇਸ ਮੌਕੇ ਨੂੰ ਜੀਓ। ਪਰ ਖਾਣ ਪੀਣ ਦੇ ਨਾਲ ਮੈਂ ਕਿਹਾ ਇਹ ਜਿਹੜਾ ਵੇਟ ਹੈ ਨਾ ਸਾਡਾ, ਵੇਟ ਨਹੀਂ ਸਾਡਾ ਕੰਟਰੋਲ ਹੁੰਦਾ, ਸਾਡਾ ਵੇਟ ਗੇਨ ਹੋ ਜਾਂਦਾ ਔਰ ਅਸੀਂ ਗੋਲੂ ਮੋਲੂ 'ਚ ਹੋ ਜਾਂਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ। ਪਰ ਅਸੀਂ ਇਹ ਕਹਿੰਦੇ ਨਾ ਭਾਰ ਘਟਾਉਣ ਦੇ ਲਈ ਅਸੀਂ ਖਾਣੇ ਤੋਂ ਦੂਰ ਭੱਜਣਾ ਸ਼ੁਰੂ ਕਰ ਦਿੰਦੇ ਹਾਂ। ਜੋ ਸਾਡਾ ਪਿਆਰ ਖਾਣੇ ਦੇ ਲਈ ਹੁੰਦਾ ਨਾ, ਉਸ ਪਿਆਰ ਨੂੰ ਨਕਾਰਨਾ ਸ਼ੁਰੂ ਕਰ ਦਿੰਦੇ ਹਾਂ ਔਰ ਵਜ਼ਨ ਘੱਟ ਕਰਨ ਦੇ ਲਈ, ਵੇਟ ਘੱਟ ਕਰਨ ਦੇ ਲਈ ਇਸ ਖਾਣੇ ਨੂੰ ਜਿਹੜਾ ਹੈ ਦੂਰ, ਖਾਣੇ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ। ਪਰ ਇਹ ਸਭ ਤੋਂ ਕਠਿਨ ਕੰਮ ਵੀ ਹੈ ਔਰ ਕਈ ਲੋਕ ਇਸ ਦੇ ਵਿੱਚ ਸਫਲ ਵੀ ਹੋ ਜਾਂਦੇ ਨੇ। ਪਰ ਹਾਲ ਹੀ ਦੇ ਵਿੱਚ ਜੋ ਸਟੱਡੀ ਸਾਹਮਣੇ ਆਈ ਹੈ ਨਾ, ਆਈ ਨੋ, ਜਿਸ ਨੂੰ ਸੁਣਨ ਤੋਂ ਬਾਅਦ ਨਾ ਹੁਣ ਤੁਸੀਂ ਹੈਰਾਨ ਹੋਣ ਵਾਲੇ ਹੋ ਕਿ ਆਖਿਰਕਾਰ ਇਸ ਵੇਟ ਕੰਟਰੋਲ ਕਰਨ ਦੇ ਲਈ ਜਿਹੜੇ ਅਸੀਂ ਖਾਣੇ ਤੋਂ ਭੱਜਦੇ ਫਿਰਦੇ ਹਨ, ਉਹ ਇੱਕ ਮਿੱਥ ਦੀ ਤਰ੍ਹਾਂ ਕੰਮ ਕਰਦੀ ਹੈ।

ਔਰ ਕਈ ਲੋਕ ਇਸ ਦੇ ਵਿੱਚ ਸਫਲ ਵੀ ਹੋ ਜਾਂਦੇ ਨੇ। ਪਰ ਹਾਲ ਹੀ ਦੇ ਵਿੱਚ ਜੋ ਸਟੱਡੀ ਸਾਹਮਣੇ ਆਈ ਹੈ ਨਾ, ਆਈ ਨੋ ਜਿਸ ਨੂੰ ਸੁਣਨ ਤੋਂ ਬਾਅਦ ਨਾ ਹੁਣ ਤੁਸੀਂ ਹੈਰਾਨ ਹੋਣ ਵਾਲੇ ਹੋ ਕਿ ਆਖਿਰਕਾਰ ਇਸ ਵੇਟ ਕੰਟਰੋਲ ਕਰਨ ਦੇ ਲਈ ਜਿਹੜੇ ਅਸੀਂ ਖਾਣੇ ਤੋਂ ਭੱਜਦੇ ਫਿਰਦੇ ਹਨ, ਉਹ ਇੱਕ ਮਿੱਥ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਗੱਲ ਕਹੀ ਜਾਂਦੀ ਹੈ ਕਿ ਲੋਕ ਜਿਹੜੇ ਨੇ ਨਾ ਆਪਣੇ ਖਾਣ ਪੀਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਨੇ। ਇਸੇ ਹੀ ਖਾਣ ਪੀਣ ਦੇ ਸ਼ੌਂਕ ਦੇ ਚੱਕਰ ਦੇ ਵਿੱਚ ਉਹ ਵਧੀਆ ਖਾਣੇ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਖਾ ਲੈਂਦੇ ਨੇ, ਜਿਸ ਦੇ ਕਰਕੇ ਜਿਹੜਾ ਹੈ ਉਹਨਾਂ ਦਾ ਵੇਟ ਗੇਨ ਹੋ ਜਾਂਦਾ। ਪਰ ਐਕਚੁਅਲ ਦੇ ਵਿੱਚ ਇਹ ਧਾਰਨਾ ਬਿਲਕੁਲ ਗਲਤ ਹੈ ਜੀ। ਹਾਲ ਹੀ ਦੇ ਵਿੱਚ ਇੱਕ ਜਿਹੜੀ ਹੈ ਇੱਕ ਰਿਸਰਚ ਸਾਹਮਣੇ ਆਈ ਹੈ ਕਿ ਅਸਲੀ ਸਮੱਸਿਆ ਸ਼ਾਇਦ ਇਹ ਨਹੀਂ ਹੈ ਕਿ ਅਸੀਂ ਖਾਣੇ ਨੂੰ ਜ਼ਿਆਦਾ ਖਾਣਾ ਜ਼ਿਆਦਾ ਖਾ ਲੈਂਦੇ ਹਾਂ, ਬਲਕਿ ਇਹ ਕਿ ਅਸੀਂ ਇਸਨੂੰ ਅਸੀਂ ਪ੍ਰੋਪਰ ਇਸਨੂੰ ਇੰਜੋਏ ਨਹੀਂ ਕਰ ਪਾਉਂਦੇ। ਅਸੀਂ ਸਿਰਫ ਖਾਣ ਦੇ ਵੱਲ ਧਿਆਨ ਦਿੰਦੇ ਹਾਂ, ਇਸ ਖਾਣੇ ਨੂੰ ਇੰਜੋਏ ਕਰਨ ਦੇ ਵੱਲ ਸਾਡਾ ਧਿਆਨ ਨਹੀਂ ਹੁੰਦਾ, ਇਸੇ ਕਰਕੇ ਸ਼ਾਇਦ ਸਾਡਾ ਵੇਟ ਜ਼ਿਆਦਾ ਗੇਨ ਹੋ ਜਾਂਦਾ। ਸੋ ਸਾਡੇ ਦਿਮਾਗ ਦੇ ਵਿੱਚ ਨਾ ਸਾਡੇ ਖਾਣੇ ਦੇ ਲਈ ਅਲੱਗ ਅਲੱਗ ਤਰ੍ਹਾਂ ਦੇ ਸਾਈਨ ਹੁੰਦੇ ਨੇ, ਦੋ ਅਲੱਗ ਅਲੱਗ ਤਰ੍ਹਾਂ ਦੇ ਸਾਈਨਸ ਇਸਨੂੰ ਦਿੱਤੇ ਜਾਂਦੇ ਨੇ, ਰਸਤੇ ਕੰਮ ਕਰਦੇ ਨੇ। ਔਰ ਪਹਿਲਾਂ ਇਹ ਹੈ ਕਿ ਹਾਈ ਰੋਡ ਹੈ ਜੋ ਕਿ ਸਿੱਧੇ ਤੌਰ ਦੇ ਉੱਤੇ ਸਾਡੇ ਮੂੰਹ ਦੇ ਟੇਸਟ ਹੋ ਗਿਆ ਜਾਂ ਫਿਰ ਖਾਣੇ ਦੀ ਸਮੈਲ ਹੋ ਗਿਆ, ਔਰ ਇਸ ਦੇ ਨਾਲ ਜਿਹੜਾ ਹੈ ਇਸਨੂੰ ਅਸੀਂ ਇੰਜੋਏ ਕਰਦੇ ਹਾਂ, ਸਾਨੂੰ ਟੇਸਟ ਆ ਰਿਹਾ ਅਸੀਂ ਇੰਜੋਏ ਕਰਦੇ ਹਾਂ, ਸਾਨੂੰ ਅੱਛੀ ਖੁਸ਼ਬੂ ਆ ਰਹੀ ਹੈ ਖਾਣੇ ਦੀ, ਅਸੀਂ ਉਸਨੂੰ ਇੰਜੋਏ ਕਰਦੇ ਹਾਂ। ਪਰ ਦੂਸਰਾ ਰਸਤਾ ਇਹ ਹੁੰਦਾ ਕਿ ਲੋ ਰੋਡ, ਜਿਸਨੂੰ ਅਸਲ ਦੇ ਵਿੱਚ ਡੋਪਾਮਾਈਨ ਦਾ ਇੱਕ ਰਸਤਾ ਹੁੰਦਾ, ਖਾਣਾ ਜਦੋਂ ਅਸੀਂ ਖਾ ਲੈਂਦੇ ਹਾਂ ਨਿਕਲਦੇ ਹਾਂ, ਉਸ ਤੋਂ ਬਾਅਦ ਸਾਡੇ ਜੋ ਇਸਨੂੰ ਪਹੁੰਚਾਉਣ ਦੇ ਲਈ ਸਾਡੇ ਬੋਡੀ ਦੇ ਅੰਦਰ ਡੋਪਾਮਾਈਨਸ ਐਕਟਿਵ ਹੁੰਦੇ ਨੇ ਔਰ ਉਹ ਸਾਰਾ ਕੰਮ ਕਰਦੇ ਨੇ। ਚਿਪਸ ਹੋ ਗਿਆ, ਕੋਲਡ ਡਰਿੰਕਸ ਹੋ ਗਿਆ, ਇਹ ਜਿਹੜੇ ਜੰਕ ਫੂਡ ਹੋ ਗਏ, ਇਹ ਅਕਸਰ ਸਾਨੂੰ ਲੋ ਰੋਡ ਦੇ ਜਿਹੜਾ ਹੈ ਇਸਨੂੰ ਐਕਟਿਵ ਕਰਦੇ ਨੇ, ਜਿਸ ਦੇ ਨਾਲ ਸਾਨੂੰ ਖਾਣੇ ਦਾ ਸਵਾਦ ਤਾਂ ਨਹੀਂ ਆਉਂਦਾ ਪਰ ਫਿਰ ਵੀ ਸਾਡੀਆਂ ਕੈਲੋਰੀਜ਼ ਜਿਹੜੀਆਂ ਨੇ ਨਾ ਉਹ ਜ਼ਰੂਰ ਇਸ ਦੇ ਨਾਲ ਸਟਿੱਕ ਹੋ ਜਾਂਦੀਆਂ ਨੇ ਔਰ ਸਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਹਿੱਟ ਕਰਦਾ ਆ, ਔਰ ਜਿਸ ਦੇ ਨਾਲ ਜਿਹੜਾ ਹੈ ਅਜਿਹੀ ਟਾਈਮ ਦੇ ਉੱਤੇ ਅਸੀਂ ਸਵਾਦ ਜਾਂ ਫਿਰ ਖੁਸ਼ਬੂ ਦਾ ਆਨੰਦ ਲੈਣ ਦੀ ਬਜਾਏ ਸਿਰਫ ਮਾਈਂਡ ਦੇ ਵਿੱਚ ਇਹ ਹੁੰਦਾ ਕਿ ਅਸੀਂ ਜੰਕ ਫੂਡ ਖਾ ਰਹੇ ਹਾਂ, ਟੇਸਟੀ ਹੈ, ਠੀਕ ਹੈ, ਖਾ ਲਿਆ ਬਸ, ਉਸ ਦੇ ਨਾਲ ਬੋਡੀ ਜਿਹੜੀ ਹੈ ਸਿਰਫ ਉਸ ਚੀਜ਼ ਦੇ ਵੱਲ ਹੀ ਧਿਆਨ ਦਿੰਦੀ ਹੈ। ਸੋ ਡੋਪਾਮਾਈਨ ਜਿਹੜਾ ਨਾ ਇਹ ਜਦੋਂ ਸਾਡੀ ਬੋਡੀ ਦੇ ਵਿੱਚ ਹਿੱਟ ਕਰਦਾ ਆ, ਇਸ ਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਖਾਣੇ ਨੂੰ ਅਸਲੀ ਆਨੰਦ ਲੈਣਾ ਭੁੱਲ ਜਾਂਦੇ ਹਾਂ ਔਰ ਰਸਾਇਣਿਕ ਜਿਹੜੇ ਪ੍ਰਭਾਵ ਹੁੰਦੇ ਨੇ ਉਹ ਸਾਡੇ ਜ਼ਿਆਦਾ ਸਾਡੀ ਬੋਡੀ ਦੇ ਉੱਤੇ ਇਸ ਤਰ੍ਹਾਂ ਇਫੈਕਟ ਕਰਦੇ ਨੇ ਔਰ ਪ੍ਰੀ ਡਾਇਬਿਟਿਕ ਹੋਣ ਦੇ ਨਾਲ ਜਿਹੜਾ ਹੈ ਖਾਣੇ ਦੇ ਵਿੱਚ ਜ਼ਿਆਦਾ ਇਹ ਐਕਟਿਵ ਹੁੰਦਾ ਆ ਔਰ ਕਈ ਹਾਲਾਤਾਂ ਦੇ ਵਿੱਚ ਅਸੀਂ ਇਹ ਦੇਖਿਆ ਕਿ ਖਾਣਾ ਚੰਗਾ ਵੀ ਹੁੰਦਾ ਪਰ ਜੇਕਰ ਜੰਕ ਫੂਡ ਸਾਨੂੰ ਦਿਖ ਰਿਹਾ ਤਾਂ ਅਸੀਂ ਉਸਨੂੰ ਸਿਰਫ ਉਸ ਟਾਈਮ ਦੇ ਉੱਤੇ ਇੰਜੋਏ ਕਰਦੇ ਹਾਂ। ਸੋ ਬਣਦੀ ਗੱਲ ਹੈ ਭਾਈ ਇਹੀ ਹੈ ਕਿ ਜੇਕਰ ਤੁਹਾਨੂੰ ਅੱਛੀ ਖੁਸ਼ਬੂ ਆ ਰਹੀ ਹੈ ਖਾਣੇ ਦੀ, ਤੁਹਾਨੂੰ ਖਾਣਾ ਦੇਖਣ ਦੇ ਵਿੱਚ ਖੂਬਸੂਰਤ ਲੱਗ ਰਿਹਾ, ਸੋਹਣਾ ਲੱਗ ਰਿਹਾ, ਤਾਂ ਉਸਨੂੰ ਇੰਜੋਏ ਕਰਕੇ ਖਾਓ। ਜ਼ਿਆਦਾ ਹੌਲੀ ਹੌਲੀ ਕਛੂਏ ਦੀ ਸਪੀਡ ਨਾਲ ਖਾਣ ਦੀ ਜ਼ਰੂਰਤ ਨਹੀਂ ਹੁੰਦੀ, ਹਾਂ ਉਸਨੂੰ ਇੰਜੋਏ ਕਰਕੇ ਹਰ ਬਾਈਟ ਦੇ ਨਾਲ ਉਸਦਾ ਸਵਾਦ ਲਓ, ਆਨੰਦ ਲਓ ਔਰ ਆਪਣੇ ਮੈਂ ਕਿਹਾ ਦਿਲ ਨੂੰ ਖੁਸ਼ ਰੱਖੋ ਔਰ ਬਸ ਵਜ਼ਨ ਘੱਟ ਵੱਧ ਹੁੰਦਾ ਰਹਿੰਦਾ, ਇੰਨੀ ਟੈਨਸ਼ਨ ਨਹੀਂ ਲਈਦੀ ਹੁੰਦੀ। ਬਹੁਤ ਸਾਰੇ ਐਸੇ ਹਾਲਾਤ ਹੁੰਦੇ ਨੇ ਜਿਸ ਦੇ ਕਰਕੇ ਇਸ ਵੇਟ ਦੇ ਉੱਤੇ ਇੰਪੈਕਟ ਪਾਉਂਦਾ ਹੈ, ਜਿਹਦੇ ਵਿੱਚ ਅਸੀਂ ਇਹ ਕਹਿ ਦਈਏ ਕਿ ਵੱਧ ਖਾਣ ਦੇ ਨਾਲ ਜਾਂ ਫਿਰ ਖਾਣੇ ਦਾ ਇੰਨਾ ਲਾਲਚ ਕਰਨ ਦੇ ਨਾਲ ਇੱਦਾਂ ਹੁੰਦਾ, ਇੱਦਾਂ ਕੁਛ ਨਹੀਂ ਹੁੰਦਾ। ਸੋ ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦੁੱਖ ਆਇਓ ਨਾ।

ਪ੍ਰੋਗਰਾਮ ਚੱਲ ਰਿਹਾ ਜੀ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਜੀ ਅੰਸ਼ਲੀ ਦੇ ਨਾਲ। ਔਰ ਅੱਜ ਜੇਕਰ ਗੱਲ ਕੀਤੀ ਜਾਏ ਤਾਂ ਅੱਜ 5 May ਦੀ ਤਰੀਕ ਹੈ। ਅੱਜ ਅਸੀਂ ਯਾਦ ਕਰ ਰਹੇ ਹਾਂ ਜੀ ਉਸ ਮਹਾਨ ਨੇਤਾ ਨੂੰ ਜਿਸਨੇ ਸਧਾਰਨ ਜ਼ਿੰਦਗੀ ਤੋਂ ਉੱਠ ਕੇ, ਸਧਾਰਨ ਜੀਵਨ ਤੋਂ ਉੱਠ ਕੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੱਕ ਜਿਹੜਾ ਹੈ ਉਸਦਾ ਸਫ਼ਰ ਤੈਅ ਕੀਤਾ ਸੀਗਾ, ਗਿਆਨੀ ਜੈਲ ਸਿੰਘ ਜੀ। ਅੱਜ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਸਾਨੂੰ ਸੇਵਾ, ਨਿਮਰਤਾ, ਦੇਸ਼ ਪ੍ਰੇਮ ਦਾ ਪਾਠ ਸਿਖਾਉਂਦੀ ਹੈ। ਅੱਜ ਉਹਨਾਂ ਦੀ ਜਨਮ ਜਯੰਤੀ ਹੈ, ਉਸ ਮੌਕੇ ਦੇ ਉੱਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸੋ ਗਿਆਨੀ ਜੈਲ ਸਿੰਘ ਜੀ ਦਾ ਜਨਮ ਜਿਹੜਾ ਹੈ 5 May 1916 ਨੂੰ ਹੋਇਆ ਸੀਗਾ, ਸੰਧਵਾ ਪਿੰਡ ਦੇ ਵਿੱਚ, ਫਰੀਦਕੋਟ, ਪੰਜਾਬ ਦੇ ਵਿੱਚ। ਅਸਲ ਨਾਮ ਉਹਨਾਂ ਦਾ ਜਰਨੈਲ ਸਿੰਘ ਸੀ ਔਰ ਗਿਆਨੀ ਉਪਾਧੀ ਜਿਹੜੀ ਹੈ ਨਾ ਉਹਨਾਂ ਨੂੰ ਗੁਰਬਾਣੀ ਦੇ ਗਿਆਨ ਦੇ ਕਰਕੇ ਮਿਲੀ ਸੀਗੀ। ਔਰ ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋਏ ਪਰ ਬਚਪਨ ਤੋਂ ਹੀ ਧਾਰਮਿਕ ਸਮਾਜਿਕ ਸੇਵਾ ਦੇ ਵੱਲ ਉਹਨਾਂ ਦਾ ਰੁਝਾਨ ਰਿਹਾ ਸੀਗਾ। ਆਜ਼ਾਦੀ ਸੰਘਰਸ਼ ਦੇ ਵਿੱਚ ਸਰਗਰਮ ਜਿਹੜਾ ਹੈ ਉਹਨਾਂ ਦੇ ਵੱਲੋਂ ਭਾਗ ਲਿਆ ਗਿਆ। ਫਰੀਦਕੋਟ ਰਿਆਸਤ ਦੇ ਖਿਲਾਫ ਲੋਕਾਂ ਦੇ ਹੱਕਾਂ ਦੇ ਲਈ ਉਹ ਲੜੇ ਔਰ ਪੰਜਾਬ ਦੇ ਮੁੱਖ ਮੰਤਰੀ ਦੇ ਵਜੋਂ 1972 ਤੋਂ 1977 ਤੱਕ ਰਹੇ ਸੀਗੇ। ਔਰ ਭਾਰਤ ਦੇ ਗ੍ਰਹਿ ਮੰਤਰੀ ਦੇ ਅਹੁਦੇ ਦੇ ਉੱਤੇ 1980 ਤੋਂ ਲੈ ਕੇ 82 ਤੱਕ ਰਹੇ। ਪਰ ਸਭ ਤੋਂ ਵੱਡੀ ਉਪਲਬਧੀ ਜਿਹੜੀ ਹੈ ਉਹ ਸੀਗੀ ਕਿ ਭਾਰਤ ਦੇ 7ਵੇਂ ਰਾਸ਼ਟਰਪਤੀ ਰਹੇ, ਪਹਿਲੇ ਸਿੱਖ ਰਾਸ਼ਟਰਪਤੀ ਬਣਨ ਦਾ ਮਾਣ ਉਹਨਾਂ ਨੂੰ ਹਾਸਿਲ ਹੋਇਆ ਸੀਗਾ 1982 ਤੋਂ ਲੈ ਕੇ 1987 ਤੱਕ। ਅਸੀਂ ਕਿ ਗਿਆਨੀ ਜੈਲ ਸਿੰਘ ਜੀ ਪੰਜਾਬ ਦੇ ਗਰੀਬ, ਪੰਜਾਬ ਦੇ ਨਹੀਂ ਦੇਸ਼ ਦੇ ਗਰੀਬ ਅਤੇ ਪਿਛੜੇ ਵਰਗਾਂ ਦੇ ਲਈ ਹਮੇਸ਼ਾ ਖੜ੍ਹੇ ਰਹਿੰਦੇ ਸੀਗੇ। ਪੰਜਾਬ ਦੇ ਵਿੱਚ ਉਦਯੋਗਿਕ ਵਿਕਾਸ ਨੂੰ ਵਧਾਇਆ ਗਿਆ ਸੀਗਾ, ਧਾਰਮਿਕ ਸਹਿਣਸ਼ੀਲਤਾ, ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕੀਤਾ ਗਿਆ ਸੀਗਾ ਉਹਨਾਂ ਦੇ ਵੱਲੋਂ। ਔਰ ਰਾਸ਼ਟਰਪਤੀ ਉਹਨਾਂ ਦੇ ਰਾਸ਼ਟਰਪਤੀ ਹੋਣ ਦੇ ਦੌਰਾਨ ਦੇਸ਼ ਦੇ ਵਿੱਚ ਕੁਝ ਮੁਸ਼ਕਿਲ ਸਮੇਂ ਵੀ ਦੇਖੇ ਗਏ, ਜਿਸ ਦੇ ਵਿੱਚ ਕਿ ਓਪਰੇਸ਼ਨ ਬਲੂ ਸਟਾਰ ਹੋ ਗਿਆ ਔਰ ਕਈ ਐਸੀਆਂ ਘਟਨਾਵਾਂ ਸੀਗੀਆਂ ਜਿਸ ਦੇ ਵਿੱਚ ਉਹਨਾਂ ਨੇ ਸੰਵਿਧਾਨਿਕ ਜ਼ਿੰਮੇਵਾਰੀਆਂ ਉਹਨਾਂ ਦੇ ਵੱਲੋਂ ਨਿਭਾਈਆਂ ਗਈਆਂ। ਨਿਮਰਤਾ, ਸਾਦਗੀ ਦੇ ਨਾਲ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ। ਲੋਕਾਂ ਦੇ ਨਾਲ ਹਮੇਸ਼ਾ ਜੁੜੇ ਰਹਿਣ ਵਾਲੇ ਨੇਤਾ ਦੇ ਵਜੋਂ ਲੋਕ ਉਹਨਾਂ ਨੂੰ ਪਹਿਚਾਣਦੇ ਨੇ। ਧਾਰਮਿਕ ਅਤੇ ਆਤਮਿਕ ਸੋਚ ਵਾਲੇ ਵਿਅਕਤੀਆਂ ਦੇ ਵਿੱਚੋਂ ਇੱਕ ਸਨ। ਸੋ ਉਹਨਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਇੱਕ ਸੜਕ ਹਾਦਸੇ ਦੇ ਵਿੱਚ 25 December 1994 ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ। ਸੋ ਅੱਜ ਉਹਨਾਂ ਦੀ ਬਰਥ ਐਨਿਵਰਸਰੀ ਹੈ, ਜਨਮ ਜਯੰਤੀ ਹੈ। 5 May 1916 ਨੂੰ ਉਹਨਾਂ ਦਾ ਜਨਮ ਹੋਇਆ ਸੀਗਾ। ਸੋ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਸ਼ਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ।

ਪ੍ਰੋਗਰਾਮ ਗੁੱਡ ਮਾਰਨਿੰਗ ਸੁਰਿੰਦਰ ਥੋੜੀ ਆਪਣੀ ਆਰਜੀਅਨ ਸਲੀ ਦੇ ਨਾਲ। ਪਰ ਮੈਂ ਕਿਹਾ ਜੀ ਗਰਮੀਆਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ, ਸੀਜ਼ਨ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਗਰਮੀਆਂ ਦੇ ਵਿੱਚ ਅਸੀਂ ਸੀਜ਼ਨਲ ਫਰੂਟ, ਸੀਜ਼ਨਲ ਸਬਜ਼ੀਆਂ, ਸਭ ਕੁਛ ਜਿਹੜਾ ਹੈ ਸੀਜ਼ਨ ਦੇ ਮੁਤਾਬਿਕ ਗਰਮੀਆਂ ਦੇ ਵਿੱਚ ਜ਼ਿਆਦਾ ਇੰਜੋਏ ਕਰਦੇ ਹਾਂ। ਫਰੂਟਸ ਆਪਸ਼ਨ ਸਾਡੇ ਕੋਲ ਜ਼ਿਆਦਾ ਹੁੰਦੇ ਨੇ, ਪਰ ਨਾਲ ਦੀ ਨਾਲ ਜਿਹੜਾ ਨਾ ਸਾਡੇ ਕਹਿੰਦੇ ਨੇ ਸਰੀਰ ਨੂੰ ਗਰਮੀ ਵੀ ਜ਼ਿਆਦਾ ਪੈਂਦੀ ਹੈ, ਔਰ ਗਰਮੀ ਦੇ ਵਿੱਚ ਕਈ ਐਸੀਆਂ ਡਰਿੰਕਸ ਵੀ ਨੇ ਜਿਨ੍ਹਾਂ ਨੂੰ ਅਸੀਂ ਘਰ ਦੇ ਵਿੱਚ ਬਣਾ ਕੇ ਪੀਂਦੇ ਹਾਂ ਔਰ ਵਾਕਈ ਹੀ ਉਹ ਆਰਾਮ ਦਿੰਦੀਆਂ ਨੇ। ਜਿਸ ਵਿੱਚ ਅਸੀਂ ਦੇਖਿਆ ਹੋਏਗਾ ਘਰ ਦੇ ਵਿੱਚ ਗੁੰਦ ਕਤੀਰਾ ਜਿਹੜਾ ਨਾ, ਉਸਦਾ ਅਸੀਂ ਇਸਤੇਮਾਲ ਕਰਨਾ ਸ਼ੁਰੂ ਵੀ ਕਰ ਦਿੱਤਾ ਹੋਏਗਾ। ਔਰ ਗੁੰਦ ਕਤੀਰਾ ਜਿਹੜਾ ਗਰਮੀਆਂ ਦੇ ਵਿੱਚ ਖੂਬ ਖਾਇਆ ਜਾਂਦਾ ਹੈ ਡਰਿੰਕਸ ਦੇ ਵਿੱਚ। ਘਰ ਦੇ ਵਿੱਚ ਅਸੀਂ ਨਿੰਬੂ ਪਾਣੀ ਹੋ ਗਿਆ ਜਾਂ ਫਿਰ ਸ਼ਰਬਤ ਹੋ ਗਿਆ, ਇਸ ਦੇ ਵਿੱਚ ਪਾ ਕੇ ਵੀ ਪੀਂਦੇ ਹਾਂ, ਜਿਸ ਦੇ ਵਿੱਚ ਜਿਹੜਾ ਹੈ ਕਈ ਤਰੀਕਿਆਂ ਦੇ ਨਾਲ ਇਸਦਾ ਸਾਨੂੰ ਫਾਇਦਾ ਮਿਲਦਾ, ਪਰ ਕਈ ਵਾਰੀ ਹੱਦ ਤੋਂ ਵੱਧ ਇਸਤੇਮਾਲ ਦੇ ਨਾਲ ਥੋੜ੍ਹਾ ਜਿਹਾ ਨੁਕਸਾਨ ਵੀ ਹੋ ਜਾਂਦਾ ਹੈ। ਗੁੰਦ ਕਤੀਰਾ ਜੇਕਰ ਗੱਲ ਕੀਤੀ ਜਾਏ ਨਾ, ਇੱਕ ਨੈਚੁਰਲ ਗਮ ਹੁੰਦੀ ਹੈ ਜੋ ਕਿ ਦਰੱਖਤਾਂ 'ਚੋਂ ਨਿਕਲਦੀ ਹੈ। ਗਰਮੀ ਦੇ ਵਿੱਚ ਇਸਨੂੰ ਠੰਡਕ ਦੇਣ ਵਾਲੇ ਇੱਕ ਸੁਪਰ ਫੂਡ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ। ਪਾਣੀ ਦੇ ਵਿੱਚ ਰੱਖਿਆ ਜਾਂਦਾ, ਭਿਗੋ ਕੇ ਰੱਖਿਆ ਜਾਂਦਾ, ਬਾਅਦ ਦੇ ਵਿੱਚ ਫੁੱਲ ਕੇ ਜੈਲੀ ਦੇ ਵਿੱਚ ਤਬਦੀਲ ਹੋ ਜਾਂਦਾ, ਸਰੀਰ ਨੂੰ ਠੰਡਕ ਦਿੰਦਾ, ਡੀਹਾਈਡਰੇਸ਼ਨ ਤੋਂ ਬਚਾਉਂਦਾ, ਔਰ ਹੈਲਦੀ ਚੀਜ਼ਾਂ ਦੀ ਤਰ੍ਹਾਂ ਜਿਹੜਾ ਹੈ ਇਹ ਸਹੀ ਤਰੀਕੇ ਦੇ ਨਾਲ ਇਸਦਾ ਅਗਰ ਇਸਤੇਮਾਲ ਕੀਤਾ ਜਾਏ ਤਾਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਵੀ ਦਿੰਦਾ। ਸੋ ਗੁੰਦ ਕਤੀਰਾ ਜਿਹੜਾ ਨਾ ਥੋੜ੍ਹਾ ਜਿਹਾ ਵੀ ਹੋਵੇ ਸਾਡੇ ਸਰੀਰ ਨੂੰ ਇਹ ਠੰਡਕ ਦਿੰਦਾ, ਥੋੜ੍ਹਾ ਇਹ ਸਾਡੇ ਪਾਚਨ ਨੂੰ ਜਿਹੜਾ ਹੈ ਫੂਡ ਨੂੰ ਪਹੁੰਚਾਉਣ ਦੇ ਵਿੱਚ, ਖਾਣੇ ਨੂੰ ਪਹੁੰਚਾਉਣ ਦੇ ਵਿੱਚ ਹੌਲੀ ਹੌਲੀ ਜਿਹੜਾ ਕੰਮ ਕਰਦਾ, ਪਰ ਇਹ ਹਾਂ ਇੱਕ ਪੇਟ ਨੂੰ ਜਿਹੜਾ ਹੈ ਭਾਰੀਪਣ ਮਹਿਸੂਸ ਨਹੀਂ ਹੋਣ ਦਿੰਦਾ ਖਾਣਾ ਸਾਡਾ, ਜਾਂ ਫਿਰ ਬਲੋਟਿੰਗ ਜਿਹੜੀ ਹੈ ਉਹ ਜ਼ਿਆਦਾ ਇਸਦੇ ਇਸਤੇਮਾਲ ਦੇ ਨਾਲ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ, ਪਰ ਸਹੀ ਤਰੀਕੇ ਨਾਲ ਸਹੀ ਮਾਤਰਾ ਦੇ ਵਿੱਚ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਸਹੀ ਹੈ। ਸੋ 1 ਗ੍ਰਾਮ ਇੱਕ ਛੋਟਾ ਟੁਕੜਾ ਵੀ ਜੇਕਰ ਗੁੰਦ ਕਤੀਰੇ ਦਾ ਤੁਸੀਂ ਲੈਂਦੇ ਹੋ ਨਾ, ਇਸ ਨੂੰ ਤੁਸੀਂ 20 ml ਤੱਕ ਦਾ ਜਿਹੜਾ ਪਾਣੀ ਹੈ ਜਿਸ ਨੂੰ ਪਾਈਆ ਕਹਿੰਦੇ, ਢੋ ਤਾਂ 250 ਗ੍ਰਾਮ ਹੋ ਜਾਂਦਾ ਹੈ ਨਾ, ਹਾਂ ਇੰਨਾ ਕੁ ਪਾਣੀ ਤੁਸੀਂ ਲੈ ਕੇ ਇਸ ਦੇ ਵਿੱਚ ਭਿਗੋ ਕੇ ਰੱਖ ਸਕਦੇ ਹੋ ਰਾਤ ਭਰ, ਔਰ ਸਵੇਰੇ ਜਦੋਂ ਇਹ ਜੈਲ ਫੋਮ ਦੇ ਵਿੱਚ ਆ ਜਾਏ ਤਾਂ ਨਿੰਬੂ ਪਾਣੀ ਦੇ ਵਿੱਚ ਪਾ ਸਕਦੇ ਹੋ, ਸ਼ਰਬਤ ਦੇ ਵਿੱਚ ਪਾ ਸਕਦੇ ਹੋ, ਠੰਡੇ ਦੁੱਧ ਦੇ ਵਿੱਚ ਇਸਦਾ ਇਸਤੇਮਾਲ ਕਰ ਸਕਦੇ ਹੋ, ਜਾਂ ਫਿਰ ਡੇਜ਼ਰਟਸ ਦੇ ਵਿੱਚ ਵੀ, ਇੱਕ ਮਿੱਠੇ ਕੋਈ ਖਾਣ ਦੀ ਚੀਜ਼ ਹੈ ਉਸ ਦੇ ਵਿੱਚ ਵੀ ਇਸਦਾ ਇਸਤੇਮਾਲ ਕਰ ਸਕਦੇ ਹੋ। ਸਰੀਰ ਨੂੰ ਠੰਡਕ ਦਿੰਦਾ, ਐਸੀਡਿਟੀ ਕੰਮ ਘੱਟ ਕਰਦਾ ਆ, ਹਾਈਡਰੇਸ਼ਨ ਤੁਹਾਨੂੰ ਜਿਹੜੀ ਆ ਉਹ ਪਹੁੰਚਾਉਂਦਾ ਆ, ਇਸ ਦੇ ਵਿੱਚ ਮਦਦ ਕਰ ਸਕਦਾ। ਸੋ ਕਈ ਸਾਰੀਆਂ ਚੀਜ਼ਾਂ ਨੇ ਇਸ ਅਗਰ ਗੁੰਦ ਕਤੀਰੇ ਦਾ ਗੱਲ ਕੀਤੀ ਜਾਏ ਨਾ, ਇਸ ਨੂੰ ਸੁੱਕਾ ਕਦੇ ਵੀ ਨਹੀਂ ਖਾਣਾ ਚਾਹੀਦਾ। ਗੁੰਦ ਕਤੀਰਾ ਸੁੱਕਾ ਖਾਣ ਦੇ ਨਾਲ ਸਰੀਰ ਦੇ ਵਿੱਚ ਜਿਹੜਾ ਹੈ ਜਾ ਕੇ ਫੁੱਲ ਜਾਂਦਾ ਹੈ, ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ। ਜ਼ਿਆਦਾ ਮਾਤਰਾ ਦੇ ਵਿੱਚ ਇਸਦਾ ਇਸਤੇਮਾਲ ਨਾ ਕੀਤਾ ਜਾਵੇ, ਜਿਸ ਦੇ ਨਾਲ ਬਲੋਟਿੰਗ ਹੋ ਸਕਦੀ ਹੈ, ਪੇਟ ਦਰਦ ਹੋ ਸਕਦਾ, ਜਾਂ ਫਿਰ ਲੂਜ਼ ਮੋਸ਼ਨ ਤੱਕਦਾ, ਇਹ ਵੀ ਪ੍ਰੋਬਲਮ ਆ ਸਕਦੀ ਹੈ। ਸਰਦੀਆਂ ਵਿੱਚ ਤਾਂ ਵਾਕਈ ਹੀ ਇਸਦਾ ਇਸਤੇਮਾਲ ਨਾ ਕੀਤਾ ਜਾਵੇ, ਕਿਉਂਕਿ ਤਸੀਰ ਜਿਹੜੀ ਹੈ ਨਾ ਗੁੰਦ ਕਤੀਰੇ ਦੀ ਠੰਡੀ ਹੁੰਦੀ ਹੈ, ਔਰ ਇਹ ਇਸ ਗਰਮੀਆਂ ਵਾਲੇ ਮੌਸਮ ਦੇ ਵਿੱਚ ਵੀ ਇਸਤੇਮਾਲ ਹੋ ਸਕਦਾ। ਔਰ ਇਸ ਤੋਂ ਵੀ ਜ਼ਿਆਦਾ ਜਿਹੜੇ ਲੋਕਾਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ ਉਹ ਇਸ ਨੂੰ ਪੀ ਸਕਦੇ ਨੇ, ਔਰ ਐਸੀਡਿਟੀ ਡੀਹਾਈਡਰੇਸ਼ਨ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਉਹ ਇਸ ਨੂੰ ਲੈ ਸਕਦੇ ਨੇ। 5 ਸਾਲ ਤੋਂ ਉੱਪਰ ਦੇ ਬੱਚੇ

ਇਹਨਾਂ ਬਹੁਤ ਘੱਟ ਮਾਤਰਾ ਦੇ ਵਿੱਚ ਇਸਨੂੰ ਜਿਹੜਾ ਹੈ 5 ਸਾਲ ਤੋਂ ਉੱਪਰ ਤੱਕ ਦੇ ਬੱਚਿਆਂ ਨੂੰ ਇਸਨੂੰ ਦਿੱਤਾ ਜਾ ਸਕਦਾ। ਪਰ ਨਾਲ ਦੀ ਨਾਲ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਰਹਿੰਦੀ ਹੈ ਨਾ, ਉਹਨਾਂ ਨੂੰ ਇਸਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਔਰ ਵਾਰ ਵਾਰ ਜਿਨ੍ਹਾਂ ਨੂੰ ਸਰਦੀ ਜ਼ੁਕਾਮ ਜਾਂ ਫਿਰ ਸਾਈਨਸ ਦੀ ਪ੍ਰੋਬਲਮ ਰਹਿੰਦੀ ਹੈ, ਉਹ ਇਸਦਾ ਇਸਤੇਮਾਲ ਨਾ ਕਰਨ। ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਜਿਹੜਾ ਹੈ ਸ਼ੁਰੂਆਤੀ 40 ਦਿਨਾਂ ਤੱਕ ਔਰਤਾਂ ਜਿਹੜੀਆਂ ਨੇ, ਪ੍ਰੈਗਨੈਂਟ ਵੂਮੈਨ ਜਿਹੜੀਆਂ ਨੇ, ਜੋ ਆਫਟਰ ਡਿਲੀਵਰੀ ਜਿਹੜਾ ਆਫਟਰ ਡਿਲੀਵਰੀ ਇਹ ਵੂਮੈਨਸ ਜਿਹੜੀਆਂ ਨੇ, ਇਸਦਾ ਇਸਤੇਮਾਲ 40 ਡੇਜ਼ ਤੱਕ ਨਹੀਂ ਕਰ ਸਕਦੀਆਂ। ਔਰ ਕਿਡਨੀ ਦੇ ਨਾਲ ਜੁੜੀਆਂ ਜਿਨ੍ਹਾਂ ਲੋਕਾਂ ਨੂੰ ਸਮੱਸਿਆ ਨੇ, ਉਹ ਇਸਦਾ ਇਸਤੇਮਾਲ ਨਾ ਕਰਨ। ਜਾਂ ਫਿਰ ਬਲੱਡ ਥਿਨਰ ਜਾਂ ਫਿਰ ਜਿਹੜਾ ਹੈ ਜਿਨ੍ਹਾਂ ਦੇ ਜ਼ਿਆਦਾ ਖੂਨ ਗਾੜਾ ਹੋਣ ਦੀ ਪ੍ਰੋਬਲਮ ਹੈ, ਉਹ ਇਸਨੂੰ ਨਾ ਖਾਣ ਦਾ ਬਿਹਤਰ। ਗੁੰਦਗਦੀ ਦੇ ਜਿਹੜਾ ਨਾ, ਇਸਨੂੰ ਪਾਣੀ ਦੇ ਵਿੱਚ ਭਿਗੋ ਕੇ ਰੱਖਦੇ ਹਾਂ ਤਾਂ 10 ਗੁਣਾ ਤੱਕ ਫੁੱਲ ਜਾਂਦਾ ਆ। ਸੋ ਘੱਟ ਮਾਤਰਾ ਦੇ ਵਿੱਚ ਹੀ, ਥੋੜ੍ਹੀ ਜਿਹੀ ਵੀ ਤੇ ਜੇਕਰ ਤੁਸੀਂ ਇਸਦੀ ਕੁਆਂਟਿਟੀ ਲੈਂਦੇ ਹੋ ਨਾ, ਤਾਂ ਕਾਫੀ ਜ਼ਿਆਦਾ ਪਾਣੀ ਦੇ ਵਿੱਚ ਪਾਉਣ ਨਾਲ ਇਹ ਫੁੱਲ ਜਾਂਦਾ। ਸੋ ਜੇਕਰ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਰਹਿੰਦੇ ਹੋ, ਇਸਦਾ ਇਸਤੇਮਾਲ ਜਿਹੜਾ ਹੈ ਕਰਦੇ ਹੋ, ਤਾਂ ਉਹ ਸਾਨੂੰ ਨੁਕਸਾਨ ਵੀ ਦੇ ਸਕਦਾ। ਸੋ ਸਟੋਰ ਕਰਕੇ ਰੱਖਣਾ, ਤਾਂ ਗੁੰਦਕਤੇਰੇ ਨੂੰ ਫਰਿੱਜ ਦੇ ਵਿੱਚ 2 ਦਿਨਾਂ ਤੱਕ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ। ਵਾਰ ਵਾਰ ਇਸਨੂੰ ਜਿਹੜਾ ਹੈ ਪਾਣੀ ਦੇ ਵਿੱਚ ਜ਼ਿਆਦਾ ਡਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਸ ਦੇ ਨਾਲ ਇਹ ਖਰਾਬ ਵੀ ਹੋ ਸਕਦਾ। ਸੋ ਨੈਚੁਰਲ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਇਸਦਾ ਇਸਤੇਮਾਲ ਕਰੋ, ਲਾਪਰਵਾਹੀ ਦੇ ਨਾਲ ਨੁਕਸਾਨ ਹੋ ਸਕਦਾ। ਸੋ ਜਿਹੜੀ ਚੀਜ਼ ਬਣੀ ਹੈ, ਜਿਹੜੀ ਚੀਜ਼ ਜਿਸ ਮੌਸਮ ਦੇ ਮੁਤਾਬਿਕ ਬਣੀ ਹੈ, ਤੁਹਾਨੂੰ ਉਹ ਉੱਦਾਂ ਹੀ ਫਾਇਦਾ ਦੇਗੀ। ਬਾਕੀ ਦੇਖੋ ਬਸ ਇਹੀ ਚੀਜ਼ਾਂ ਨੇ ਖਾਣ ਪੀਣ ਵਾਲੀਆਂ। ਦੇਖੋ ਐਵੇਂ ਥੋੜ੍ਹੀ ਕਈਆਂ 'ਚ ਹੁੰਦੀਆਂ ਨੇ ਚੀਜ਼ਾਂ ਕਿ ਹਾਂ ਵਧੀਆ ਨੇ, ਤੁਹਾਡੀਆਂ ਖਾਣ ਪੀਣ ਨੂੰ ਤੁਹਾਨੂੰ ਫਾਇਦਾ ਹੀ ਦੇ ਸਕਦੀਆਂ ਨੇ, ਪਰ ਜਿਨ੍ਹਾਂ ਲੋਕਾਂ ਦੇ ਲਈ ਨੁਕਸਾਨ ਹੈ, ਉਹਨਾਂ ਲੋਕਾਂ ਦੇ ਲਈ ਨੁਕਸਾਨ ਹੀ ਹੈਗਾ, ਹੈ ਨਾ। ਤੁਸੀਂ ਇਸ ਨੁਕਸਾਨ ਤੋਂ ਬਚਣਾ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ।

ਮੈਂ ਜੀ ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ। ਹੋ ਸਕੇ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਲਈ ਲਾਹੇਵੰਦ ਹੋਏਗੀ। ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਹੋਰ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ, ਪਰ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ 102.7 ਮੈਗਾ ਹਰਟਸ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ। ਆਪਣੀ ਆਰਸ਼ੀ ਅੰਸ਼ੀ ਦੇ ਨਾਲ ਅੱਜ ਦਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਇੱਥੇ ਹੀ ਵਾਈਂਡ ਅਪ ਕਰਦੇ ਹਾਂ।

0: FM 102.7 MHz आकाशवाणी जलंधर, 103.6 MHz आकाशवाणी अमृतसर दे श्रोते मैनु सुन रहे ने। 8:03 हो रहे ने सवेर दे। आओ सुनदे आ पंजाबी च खबरां साडे प्रदेशिक चैनल तो।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪੱਛਮੀ ਬੰਗਾਲ ਅਤੇ ਅਸਾਮ ਵਿੱਚ BJP ਸਰਕਾਰ ਬਣਾਉਣ ਲਈ ਤਿਆਰ ਹੈ। ਪੁਦੂਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਮੁੜ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲਮ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ TVK 100

8 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਸੁਸ਼ਾਸਨ ਦੀ ਰਾਜਨੀਤੀ 'ਤੇ ਭਰੋਸਾ ਜਿਤਾਇਆ ਹੈ। ਜੰਗ ਬੰਦੀ ਲਾਗੂ ਹੋਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ UAE ਉੱਪਰ ਪਹਿਲੇ ਇਰਾਨੀ ਡਰੋਨ ਹਮਲੇ 'ਚ 3 ਭਾਰਤੀ ਨਾਗਰਿਕ ਮਾਮੂਲੀ ਜ਼ਖਮੀ ਹੋ ਗਏ ਨੇ ਅਤੇ IPL ਕ੍ਰਿਕਟ ਵਿੱਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਭਾਰੀ ਬਹੁਮਤ ਹਾਸਲ ਕੀਤਾ ਹੈ। ਪਾਰਟੀ ਨੇ 206 ਸੀਟਾਂ ਜਿੱਤ ਕੇ ਰਾਜ ਵਿਧਾਨ ਸਭਾ ਵਿੱਚ 2/3 ਤੋਂ ਵੱਧ ਬਹੁਮਤ ਹਾਸਲ ਕਰ ਲਿਆ ਹੈ। ਇਸ ਨਾਲ TMC ਦੀ 15 ਸਾਲਾਂ ਦੀ ਹਕੂਮਤ ਖਤਮ ਹੋ ਗਈ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਦੀ ਬਰਸੋਜ SIR ਤੋਂ ਵੱਧ ਪਹਿਲੀ ਚੋਣ ਵਿੱਚ TMC ਸਿਰਫ 80 ਸੀਟਾਂ ਜਿੱਤ ਸਕੀ ਅਤੇ ਇੱਕ ਤੇ ਅੱਗੇ ਚੱਲ ਰਹੀ ਹੈ। 293 ਵਿਧਾਨ ਸਭਾ ਸੀਟਾਂ ਵਿੱਚੋਂ 292 ਦੇ ਨਤੀਜੇ ਐਲਾਨੇ ਜਾ ਚੁੱਕੇ ਨੇ। ਕਾਂਗਰਸ ਅਤੇ AJUP ਨੇ 2-2 ਸੀਟਾਂ ਜਿੱਤੀਆਂ ਨੇ, ਜਦਕਿ CPM ਨੇ 1 ਸੀਟ ਹਾਸਲ ਕੀਤੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਸੀਟ BJP ਦੇ ਸਵੇਂਦੂ ਅਧਿਕਾਰੀ ਤੋਂ 15,000 ਤੋਂ ਵੱਧ ਵੋਟਾਂ ਨਾਲ ਹਾਰ ਗਏ ਨੇ। ਅਧਿਕਾਰੀ ਨੇ ਨੰਦੀਗ੍ਰਾਮ ਸੀਟ ਵੀ ਜਿੱਤ ਲਈ ਹੈ। ਅਸਾਮ ਦੀਆਂ ਸਾਰੀਆਂ 126 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਸੱਤਾਧਾਰੀ BJP ਦੀ ਅਗਵਾਈ ਵਾਲੇ NDA ਨੇ ਲਗਾਤਾਰ 3ਜੀ ਵਾਰ ਇਤਿਹਾਸਕ ਜਿੱਤ ਹਾਸਲ ਕੀਤੀ ਹੈ। BJP ਨੇ 82 ਅਤੇ ਉਸ ਦੀ ਸਹਿਯੋਗੀ ਅਸਮ ਗਣ ਪ੍ਰੀਸ਼ਦ AJP ਨੇ 9 ਅਤੇ ਬੋਡੋਲੈਂਡ ਪੀਪਲਸ ਫਰੰਟ BPF ਨੇ 10 ਸੀਟਾਂ ਜਿੱਤੀਆਂ ਨੇ। ਦੂਜੇ ਪਾਸੇ ਕਾਂਗਰਸ ਨੇ 19 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ AIUDF ਅਤੇ ਰਾਏਚੋਰ ਦਲ ਨੇ 2-2 ਸੀਟਾਂ ਅਤੇ TMC ਨੇ 1 ਸੀਟ ਹਾਸਲ ਕੀਤੀ ਹੈ। ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ ਤਮਲਿਗਾ ਵੇਤਰੀ ਕੜਗਮ TVK ਨੇ ਆਪਣੇ ਗਠਨ ਤੋਂ ਬਾਅਦ ਪਹਿਲੀ ਚੋਣ ਵਿੱਚ 108 ਸੀਟਾਂ ਜਿੱਤ ਕੇ ਇਤਿਹਾਸ ਰਾਜ ਦਿੱਤਾ ਹੈ ਅਤੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। TVK ਮੁਖੀ CJOSEPH ਵਿਜੇ ਨੇ ਪਰਮਪੁਰ ਅਤੇ ਤਿਰੁਚੀ ਪੂਰਬੀ ਦੋਵੇਂ ਸੀਟਾਂ ਤੋਂ ਜਿੱਤ ਹਾਸਲ ਕੀਤੀ ਹੈ। 234 ਮੈਂਬਰੀ ਵਿਧਾਨ ਸਭਾ ਵਿੱਚ ਸੱਤਾਧਾਰੀ ਦ੍ਰਿੜ ਮਨੇਤਰ ਕੜਗਮ DMK ਨੇ 59 ਸੀਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਇਸ ਦੇ ਮੁੱਖ ਵਿਰੋਧੀ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ ਨੇ 47 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਮੁੱਖ ਮੰਤਰੀ MK ਸਟਾਲਿਨ ਚੇਨਈ ਦੇ ਕੋਲਾਥੁਰ ਵਿੱਚ TVK ਉਮੀਦਵਾਰ VS ਬਾਬੂ ਤੋਂ ਲਗਭਗ 8,700 ਵੋਟਾਂ ਦੇ ਫਰਕ ਨਾਲ ਹਾਰ ਗਏ ਨੇ। ਹਾਲਾਂਕਿ ਉਹਨਾਂ ਦੇ ਪੁੱਤਰ ਅਤੇ ਉਪ ਮੁੱਖ ਮੰਤਰੀ ਉਦਯਨਿਧੀ ਸਟਾਲਿਨ ਨੇ ਚੈਪੋਕ ਤ੍ਰਿਵਲੀਕੇਨੀ ਸੀਟ ਬਰਕਰਾਰ ਰੱਖੀ ਹੈ। ਇੱਕ ਹੋਰ ਵੱਡੇ ਉਲਟਫੇਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ L ਮੁਰਗਨ ਤਿਰੂਪੁਰ ਜ਼ਿਲ੍ਹੇ ਦੇ ਅਵਿਨਾਸ਼ੀ ਰਾਖਵੇਂ ਹਲਕੇ ਵਿੱਚ TVK ਦੇ ਕਮਾਲੀ S ਤੋਂ ਹਾਰ ਗਏ ਨੇ। ਸਾਬਕ ਮੁੱਖ ਮੰਤਰੀ ਓ ਪਨੀਰ ਸੈਲਵਮ, ਜੋ ਹਾਲ ਹੀ ਵਿੱਚ DMK ਵਿੱਚ ਸ਼ਾਮਲ ਹੋਏ ਸਨ, ਨੇ ਵੀ ਜਿੱਤ ਹਾਸਲ ਕੀਤੀ ਹੈ। ਹੋਰ ਪਾਰਟੀਆਂ ਵਿੱਚੋਂ PMK ਨੇ 4 ਅਤੇ ਕਾਂਗਰਸ ਨੇ 5 ਸੀਟਾਂ ਜਿੱਤੀਆਂ ਨੇ। TVK ਮੁਖੀ ਵਿਜੇ ਜਲਦੀ ਹੀ ਸੂਬੇ ਦੇ ਅਗਲੇ ਮੁੱਖ ਮੰਤਰੀ ਬਣ ਸਕਦੇ ਨੇ। ਉਹਨਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ 10 ਸੀਟਾਂ ਦੀ ਲੋੜ ਹੈ। ਕੇਰਲਮ ਦੀਆਂ ਸਾਰੀਆਂ 140 ਸੀਟਾਂ ਦੇ ਨਤੀਜੇ ਆ ਗਏ ਨੇ। ਯੂਨਾਈਟਿਡ ਡੈਮੋਕ੍ਰੇਟਿਕ ਫਰੰਟ UDF ਨੇ ਭਾਰੀ ਜਿੱਤ ਹਾਸਲ ਕਰਦਿਆਂ 102 ਸੀਟਾਂ ਹਾਸਲ ਕੀਤੀਆਂ ਨੇ, ਜੋ ਸੱਤਾ 'ਚ ਫੈਸਲਾਕੁੰਨ ਵਾਪਸੀ ਦਾ ਸੰਕੇਤ ਹੈ। ਇਹਨਾਂ ਵਿੱਚੋਂ ਕਾਂਗਰਸ ਨੇ 63 ਸੀਟਾਂ ਜਿੱਤੀਆਂ ਨੇ, ਜਦੋਂ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ IUML ਨੇ 22 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। UDF ਦੇ ਬਾਕੀ ਸਹਿਯੋਗੀਆਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਸੱਤਾਧਾਰੀ CPIM ਨੇ 26 ਸੀਟਾਂ ਹਾਸਲ ਕੀਤੀਆਂ ਨੇ, ਜਦਕਿ ਇਸ ਦੀ ਸਹਿਯੋਗੀ CPI ਨੇ 8 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਪੁਦੂਚੇਰੀ ਵਿੱਚ N ਰੰਗਾਸਵਾਮੀ ਦੀ ਅਗਵਾਈ ਵਾਲੀ ਆਲ ਇੰਡੀਆ ਨੈਸ਼ਨਲ ਕਾਂਗਰਸ AINRC ਦੀ ਅਗਵਾਈ 'ਚ ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਦੀ ਸਰਕਾਰ ਦੁਬਾਰਾ ਬਣਨ ਜਾ ਰਹੀ ਹੈ। ਸਾਰੀਆਂ 30 ਸੀਟਾਂ ਦੇ ਨਤੀਜੇ ਆ ਗਏ ਨੇ। ਚੋਣ ਕਮਿਸ਼ਨ ਅਨੁਸਾਰ AINRC ਨੇ 12 ਸੀਟਾਂ ਜਿੱਤੀਆਂ ਨੇ, ਜਦੋਂ ਕਿ BJP ਨੇ 4 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। DMK ਨੇ 5 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ AIADMK ਅਤੇ ਕਾਂਗਰਸ ਨੇ 1-1 ਸੀਟ ਜਿੱਤੀ ਹੈ। TVK ਦੇ ਹਿੱਸੇ 2 ਸੀਟਾਂ ਆਈਆਂ ਨੇ, ਜਦੋਂ ਕਿ NYMK ਅਤੇ LJK ਨੇ 1-1 ਸੀਟ ਹਾਸਲ ਕੀਤੀ ਹੈ। 3 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ ਨੇ। 5 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ BJP ਨੇ 4 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਕਾਂਗਰਸ ਨੇ 2 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 1 ਸੀਟ ਜਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਇਤਿਹਾਸਕ ਅਤੇ ਬੇਮਿਸਾਲ ਦੱਸਿਆ ਹੈ। ਉਹਨਾਂ ਪੱਛਮੀ ਬੰਗਾਲ, ਅਸਾਮ, ਪੁਦੂਚੇਰੀ, ਤਾਮਿਲਨਾਡੂ ਅਤੇ ਕੇਰਲਮ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਚੋਣ ਨਤੀਜਿਆਂ ਤੋਂ ਬਾਅਦ ਕੱਲ੍ਹ ਸ਼ਾਮ ਦਿੱਲੀ ਵਿੱਚ BJP ਹੈੱਡਕੁਆਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਹੁਣ BJP NDA ਸਰਕਾਰਾਂ 20 ਤੋਂ ਵੱਧ ਰਾਜਾਂ ਵਿੱਚ ਸੱਤਾ ਵਿੱਚ ਨੇ। ਉਹਨਾਂ ਕਿਹਾ ਕਿ BJP ਦਾ ਮੰਤਰ ਨਾਗਰਿਕ ਹੀ ਭਗਵਾਨ ਹੈ ਅਤੇ ਪਾਰਟੀ ਲੋਕਾਂ ਦੀ

0: ਵਾਲੀ ਸਮਰਪਿਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਲਈ ਜਨਤਾ ਪਾਰਟੀ 'ਤੇ ਵੱਧ ਤੋਂ ਵੱਧ ਭਰੋਸਾ ਪ੍ਰਗਟ ਕਰ ਰਹੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਸਪਸ਼ਟ ਤੌਰ 'ਤੇ ਦੇਖ ਰਹੇ ਨੇ ਕਿ ਜਿੱਥੇ ਵੀ ਬੀਜੇਪੀ ਹੈ ਉੱਥੇ ਚੰਗਾ ਸ਼ਾਸਨ ਅਤੇ ਵਿਕਾਸ ਹੈ।
1: ਜਹਾਂ ਭਾਜਪਾ ਵਹਾਂ ਗੁੱਡ ਗਵਰਨੈਂਸ, ਜਹਾਂ ਭਾਜਪਾ ਵਹਾਂ ਵਿਕਾਸ। ਔਰ ਇਹ ਸਫਲਤਾ ਸਿਰਫ ਰਾਜਿਓ ਕੇ ਚੁਣਾਵ ਮੇਂ ਨਹੀਂ ਦਿਖੀ, ਇਹ ਸਫਲਤਾ ਲੋਕਲ ਗਵਰਨੈਂਸ ਕੇ ਚੁਣਾਵ ਮੇਂ ਵੀ ਦਿਖ ਰਹੀ ਹੈ। ਇਹ ਭਾਜਪਾ ਕੀ ਗੁੱਡ ਗਵਰਨੈਂਸ ਨੀਤੀਓ ਕੀ ਸਫਲਤਾ ਕਾ ਬਹੁਤ ਬੜਾ ਉਦਾਹਰਣ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਇੱਕ ਨਵਾਂ ਸਵੇਰਾ ਹੋਇਆ ਅਤੇ ਲੋਕਾਂ ਨੇ ਭਾਰਤ ਦੇ ਮਹਾਨ ਲੋਕਤੰਤਰ ਕਾਰਗੁਜ਼ਾਰੀ ਦੀ ਰਾਜਨੀਤੀ ਅਤੇ ਏਕ ਭਾਰਤ ਸ੍ਰੇਸ਼ਟ ਭਾਰਤ ਦੀ ਭਾਵਨਾ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।
1: ਇਹ ਦਿਵਸ ਕਈ ਮਾਇਨੋਂ ਮੇਂ ਖਾਸ ਹੈ, ਵਿਸ਼ੇਸ਼ ਹੈ। ਇਹ ਦੇਸ਼ ਕੇ ਉਜਵਲ ਭਵਿਸ਼ ਕੀ ਉਦਘੋਸ਼ਣਾ ਕਾ ਦਿਨ ਹੈ, ਇਹ ਭਰੋਸੇ ਕਾ ਦਿਨ ਹੈ। ਭਰੋਸਾ ਭਾਰਤ ਕੇ ਮਹਾਨ ਲੋਕਤੰਤਰ ਪਰ, ਭਰੋਸਾ ਪਰਫਾਰਮੈਂਸ ਕੀ ਪੋਲਿਟਿਕਸ ਪਰ, ਭਰੋਸਾ ਸਥਿਰਤਾ ਕੇ ਸੰਕਲਪ ਪਰ, ਭਰੋਸਾ ਏਕ ਭਾਰਤ ਸ੍ਰੇਸ਼ਟ ਭਾਰਤ ਕੀ ਭਾਵਨਾ ਪਰ।
0: ਉਹਨਾਂ ਨੇ ਪਾਰਟੀ ਵਰਕਰਾਂ ਦਾ ਮਾਰਗਦਰਸ਼ਨ ਕਰਨ ਲਈ ਬੀਜੇਪੀ ਪ੍ਰਧਾਨ ਨਿਤਿਨ ਨਵੀਨ ਦੀ ਪ੍ਰਸ਼ੰਸਾ ਕੀਤੀ। ਰਿਕਾਰਡ ਵੋਟਰਾਂ ਦੀ ਗਿਣਤੀ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਚੋਣ ਕਮਿਸ਼ਨ, ਇਸ ਦੇ ਅਧਿਕਾਰੀਆਂ, ਪੋਲਿੰਗ ਸਟਾਫ ਅਤੇ ਸੁਰੱਖਿਆ ਬਲਾਂ ਨੂੰ ਚੋਣਾਂ ਦੇ ਸੁਚਾਰੂ ਸੰਚਾਲਨ ਲਈ ਵੀ ਵਧਾਈ ਦਿੱਤੀ। ਬੀਜੇਪੀ ਪ੍ਰਧਾਨ ਨਿਤਿਨ ਨਵੀਨ ਨੇ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦਾ ਬੀਜੇਪੀ ਅਤੇ ਐਨਡੀਏ ਲਈ ਸਮਰਥਨ ਕਰਨ ਲਈ ਧੰਨਵਾਦ ਕੀਤਾ।
2: 5 ਰਾਜਿਓ ਕੇ ਵਿਧਾਨ ਸਭਾ ਕੇ ਚੁਣਾਵ ਕੇ ਸੰਪੰਨ ਕੇ ਬਾਅਦ ਜੋ ਇਤਿਹਾਸਿਕ ਸਮਰਥਨ ਹਮਾਰੇ ਦੇਵ ਤੁਲ ਜਨਤਾ ਨੇ, ਭਾਰਤ ਕੀ ਯਸ਼ਸਵੀ ਜਨਤਾ ਨੇ ਇਨ 5 ਰਾਜਿਓ ਮੇਂ ਜੋ ਹਮੇ ਸਮਰਥਨ ਦਿਆ ਹੈ, ਉਸਕੇ ਲਿਏ ਮੈਂ ਹਿਰਦੇ ਕੀ ਗਹਿਰਾਈ ਸੇ ਕਿ ਆਪਨੇ ਹਮਾਰੇ ਨੇਤ੍ਰਿਤਵ ਕੇ ਪ੍ਰਤੀ, ਭਾਜਪਾ ਔਰ ਐਨਡੀਏ ਕੇ ਪ੍ਰਤੀ ਆਪਣਾ ਵਿਸ਼ਵਾਸ ਵਿਅਕਤ ਕੀਆ ਹੈ।
0: ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਰਲਮ ਵਿਧਾਨ ਸਭਾ ਚੋਣਾਂ ਵਿੱਚ ਫੈਸਲਾ ਕੁੰਨ ਜਿੱਤ ਲਈ ਰਾਜ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗਾਂਧੀ ਨੇ ਹਰ UDF ਨੇਤਾ ਅਤੇ ਵਰਕਰ ਨੂੰ ਸਖ਼ਤ ਮਿਹਨਤ ਅਤੇ ਸਫਲ ਚੋਣ ਪ੍ਰਚਾਰ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਕੇਰਲਮ ਵਿੱਚ ਪ੍ਰਤਿਭਾ ਅਤੇ ਸੰਭਾਵਨਾ ਮੌਜੂਦ ਹੈ ਅਤੇ UDF ਸਰਕਾਰ ਕੋਲ ਦੋਵਾਂ ਦੀ ਸਹੀ ਵਰਤੋਂ ਲਈ ਦੂਰਦ੍ਰਿਸ਼ਟੀ ਮੌਜੂਦ ਹੈ। ਕੇਰਲਮ ਵਿੱਚ ਰਾਜਨੀਤਿਕ ਉਥਲ ਪੁਥਲ ਦਰਮਿਆਨ ਮੁੱਖ ਮੰਤਰੀ ਪਿਨਾਰਾਈ ਵਿਜੇਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜਪਾਲ ਰਾਜਿੰਦਰ ਵਿਸ਼ਵਨਾਥ ਅਰਲੇਕਰ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਹਾਲਾਂਕਿ ਰਾਜਪਾਲ ਨੇ ਪਿਨਾਰਾਈ ਵਿਜੇਨ ਨੂੰ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੱਕ ਕਾਇਮ ਮੁਕਾਮ ਮੁੱਖ ਮੰਤਰੀ ਵਜੋਂ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਬੇਨਤੀ ਕੀਤੀ ਹੈ। ਇਰਾਨੀ ਡਰੋਨ ਹਮਲੇ ਤੋਂ ਬਾਅਦ ਕੱਲ੍ਹ UAE ਦੇ ਫੁਜੈਰਾ ਤੇਲ ਉਦਯੋਗ ਖੇਤਰ ਵਿੱਚ ਭਾਰੀ ਅੱਗ ਲੱਗ ਗਈ। ਪਿਛਲੇ ਮਹੀਨੇ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਹ ਸੰਯੁਕਤ ਅਰਬ ਇਮੀਰਾਤ 'ਤੇ ਪਹਿਲਾ ਹਮਲਾ ਹੈ ਜਿਸ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। 3 ਭਾਰਤੀ ਨਾਗਰਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਆਬੂਧਾਬੀ ਵਿੱਚ ਭਾਰਤੀ ਦੂਤਕਾਰ ਨੇ ਕਿਹਾ ਕਿ ਉਹ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। UAE ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਦੇਸ਼ ਵੱਲ ਆ ਰਹੀਆਂ 12 ਬੈਲਿਸਟਿਕ ਮਿਸਾਈਲਾਂ, 4 ਡਰੋਨਾਂ ਅਤੇ 3 ਕਰੂਜ਼ ਮਿਸਾਈਲਾਂ ਨੂੰ ਰੋਕਿਆ ਗਿਆ ਹੈ। ਇਸ ਤਰ੍ਹਾਂ ਅਮਰੀਕਾ ਅਤੇ ਇਰਾਨ ਵਿਚਕਾਰ ਫੌਜੀ ਕਾਰਵਾਈਆਂ ਦੀਆਂ ਨਵੀਆਂ ਚੇਤਾਵਨੀਆਂ ਅਤੇ ਦਾਅਵਿਆਂ ਦਰਮਿਆਨ ਹੋਰਮੂਜ਼ ਸਟੇਟ ਵਿੱਚ ਤਣਾਅ ਹੋਰ ਵੱਧ ਗਿਆ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਲਖਨਊ ਸੁਪਰ ਜਾਇੰਟਸ ਵੱਲੋਂ ਦਿੱਤੇ ਗਏ 229 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਇੰਡੀਅਨਸ ਨੇ 18 ਓਵਰਾਂ ਅਤੇ 4 ਗੇਂਦਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ ਹੀ ਟੀਚਾ ਹਾਸਲ ਕਰ ਲਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪੱਛਮੀ ਬੰਗਾਲ ਅਤੇ ਅਸਾਮ ਵਿੱਚ BJP ਸਰਕਾਰ ਬਣਾਉਣ ਲਈ ਤਿਆਰ ਹੈ। ਪੁਦੂਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਮੁੜ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲਮ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ TVK 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਉੱਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਸੁਸ਼ਾਸਨ ਦੀ ਰਾਜਨੀਤੀ 'ਤੇ ਭਰੋਸਾ ਜਿਤਾਇਆ ਹੈ ਅਤੇ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਉੱਪਰ ਪਹਿਲੇ ਇਰਾਨੀ ਡਰੋਨ ਹਮਲੇ 'ਚ 3 ਭਾਰਤੀ ਨਾਗਰਿਕ ਮਾਮੂਲੀ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਸਲੀਨੂ ਔਰ 8:44 ਹੋ ਗਏ ਨੇ, ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਐਡੀ ਟੱਪਾ ਦੀ। ਤੁਹਾਡੀ ਆਪਣੀ ਆਂਚ ਅੰਚਲੀ ਤੁਹਾਡੇ ਨਾਲ 9 ਵਜੇ ਤੱਕ ਇਸ ਸਫ਼ਰ ਦੇ ਵਿੱਚ ਬਣੀ ਰਹਿਣ ਵਾਲੀ ਹੈ, ਕਿਉਂਕਿ ਪੰਜਾਬੀ ਬੀਟ ਸੌਂਗਸ ਦੇ ਨਾਲ ਭਰਿਆ ਇਹ ਪ੍ਰੋਗਰਾਮ ਨੱਚਣ ਟੱਪਣ ਦੇ ਲਈ, ਥਿਰਕਣ ਦੇ ਲਈ ਤੁਹਾਨੂੰ ਮਜਬੂਰ ਕਰਨ ਵਾਲਾ। ਸੋ ਆ ਜਾਓ ਜੀ ਇਸ ਸੋਹਣੇ ਜਿਹੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡੀ ਆਪਣੀ ਆਂਚ ਅੰਚਲੀ FM 102.7 MHz, 103.6 MHz ਆਕਾਸ਼ਵਾਣੀ ਜਲੰਧਰ, ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਇੰਜੋਏ ਕਰੇ ਨੇ FM ਰੇਨਬੋ ਚੈਨਲ।

0: ਤੁਰਿਆ ਫਿਰਦਾ ਮੂੰਹ ਚੱਕ ਕੇ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਹਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਅੱਡੀ ਟੱਪਾ।

ਸਵੇਰ ਦੇ 9:03 ਨੇ। ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪੱਛਮੀ ਬੰਗਾਲ ਅਤੇ ਆਸਾਮ ਚ ਬੀਜੇਪੀ ਸਰਕਾਰ ਬਣਾਉਣ ਦੇ ਲਈ ਤਿਆਰ। ਪੌਂਡੀਚੇਰੀ ਚ ਪਾਰਟੀ ਸਹਿਯੋਗੀਆਂ ਨਾਲ ਮੁੜ ਸੱਤਾ ਦੇ ਵਿਚ ਵਾਪਸੀ ਕਰ ਰਹੀ ਹੈ। ਕੇਰਲਾ ਚ ਕਾਂਗਰਸ ਦੀ ਅਗਵਾਈ ਵਾਲੇ UDF ਦੇ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK 108 ਸੀਟਾਂ ਨਾਲ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪੰਜ ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੇ ਵਿਚ ਬੀਜੇਪੀ ਨੇ 4, ਕਾਂਗਰਸ ਨੇ 2 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 1 ਸੀਟ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੋਣਾਂ ਦੇ ਵਿਚ ਲੋਕਾਂ ਨੇ ਸੁਸ਼ਾਸਨ ਦੀ ਰਾਜਨੀਤੀ ਤੇ ਭਰੋਸਾ ਜਤਾਇਆ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰਸ ਦੇ ਕੋਲ LPG ਦੀ ਕੋਈ ਕਮੀ ਨਹੀਂ ਹੈ। ਜੰਗਬੰਦੀ ਲਾਗੂ ਹੋਣ ਦੇ ਬਾਅਦ ਸੰਯੁਕਤ ਅਰਬ ਅਮੀਰਾਤ UAE ਉੱਪਰ ਪਹਿਲੇ ਇਰਾਨੀ ਡਰੋਨ ਹਮਲੇ 'ਚ 3 ਭਾਰਤੀ ਨਾਗਰਿਕ ਮਾਮੂਲੀ ਜ਼ਖਮੀ ਹੋ ਗਏ ਨੇ। ਪੰਜਾਬ 'ਚ ਨਸ਼ਿਆਂ ਦੇ ਸੇਵਨ ਦੇ ਪ੍ਰਭਾਵ ਅਤੇ ਸਮਾਜਿਕ ਆਰਥਿਕ ਗਣਨਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਦਿੱਤਾ ਸੱਦਾ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਮੰਗੀਆਂ ਨੇ। 5 ਤੋਂ 18 ਸਾਲ ਦੇ ਬੱਚੇ ਇਨ੍ਹਾਂ ਪੁਰਸਕਾਰਾਂ ਲਈ ਯੋਗ ਨੇ। ਅਰਜ਼ੀਆਂ 31 ਜੁਲਾਈ ਤੱਕ ਰਾਸ਼ਟਰੀ ਪੁਰਸਕਾਰ ਪੋਰਟਲ awards.gov.in ਰਾਹੀਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ। IPL 'ਚ ਮੁੰਬਈ ਦੇ ਵਾਂਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਸ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਏ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

FM ਐਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ। ਮੈਂ ਹਾਂ ਜੀ ਤੁਹਾਡੀ ਆਪਣੀ ਆਰਜ਼ੀਅਰਜ਼ ਲਈ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ ਤੁਹਾਡਾ ਮੇਰਾ ਪਸੰਦ ਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਮੈਂ ਕਿਹਾ ਜੀ ਜਿੱਥੇ ਗੱਲਾਂ ਬਾਤਾਂ ਹੁੰਦੀਆਂ ਨੇ ਦਿਲ ਤੋਂ ਦਿਲ ਤੱਕ ਦੀਆਂ, ਤੁਹਾਡੇ ਵਿਚਾਰ, ਤੁਹਾਡੇ ਤੁਹਾਡਾ ਟੈਲੈਂਟ ਸਭ ਕੁਛ ਮੈਂ ਕਿਹਾ ਇੱਥੇ ਆ ਜਾਂਦਾ ਤਾਂ ਬਸ ਫਿਰ ਲਿਸਨਰ ਦੋਸਤਾਂ ਤੱਕ ਵੀ ਉਹ ਵਿਚਾਰ ਜਿਹੜੇ ਨੇ ਤੁਹਾਡੇ ਮੈਸੇਜ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ। ਸਮਾਂ ਤੁਹਾਨੂੰ ਪਤਾ ਹੀ ਹੈ 10 ਵਜੇ ਤੱਕ ਇਹ ਪੂਰਾ ਦਾ ਪੂਰਾ ਜਿਹੜਾ ਹੈ ਅੱਜ ਦਾ ਇਹ ਪ੍ਰੋਗਰਾਮ ਬਣਿਆ ਰਹਿਣ ਵਾਲਾ, ਜਿਸ ਦੇ ਵਿੱਚ ਕਿ ਤੁਸੀਂ ਆਪਣੇ ਟੈਲੈਂਟ ਨੂੰ ਸ਼ੋਕੇਸ ਕਰ ਸਕਦੇ ਹੋ, ਆਪਣੇ ਵਿਚਾਰ ਜਿਹੜੇ ਨੇ ਉਹ ਮੇਰੇ ਤੱਕ ਭੇਜ ਸਕਦੇ ਹੋ। 9855-10-27 ਨੰਬਰ 'ਤੇ ਕਰਨਾ ਜੀ ਮੈਸੇਜ, ਔਰ ਮੈਸੇਜ ਟੈਕਸਟ ਫਾਰਮ ਜਾਂ ਫਿਰ ਆਡੀਓ ਫਾਰਮ ਦੇ ਵਿੱਚ ਹੋ ਸਕਦਾ। 9:04 ਹੋਏ ਨੇ ਜੀ, ਔਰ ਮੈਂ ਕਿਹਾ ਜੀ ਇਸ ਸੋਹਣੇ ਜੀ ਗੀਤ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ। ਤੁਸੀਂ ਵੀ ਕਰੋ ਜੀ ਆਪਣੇ ਵਿਚਾਰ ਸਾਂਝੇ, ਔਰ ਕਿਹੜੇ ਵਿਚਾਰ, ਕਿਹੜੇ ਭਾਵ, ਕਿਹੜਾ ਮੈਸੇਜ ਜਿਹੜਾ ਹੈ ਲਿਸਨਰ ਦੋਸਤਾਂ ਦੇ ਲਈ ਸਾਂਝਾ ਕਰਨਾ ਚਾਹੁੰਦੇ ਹੋ, ਮੈਂ ਕਿਹਾ ਭੇਜ ਦਿਓ ਫਟਾਫਟ, ਔਰ ਬਸ ਮੈਂ ਆ ਗਈ ਜਦੋਂ ਮੈਸੇਜ 'ਤੇ ਨਾਲ ਦੀ ਨਾਲ ਹੀ ਪਲੇ ਕਰ ਦੇਣੇ ਹੈ।

ਮੈਂ ਕਿਹਾ ਜੀ ਅਸੀਂ ਸੋਹਣੇ ਜਿਹੇ ਗੀਤ ਦੇ ਨਾਲ ਹੀ ਸ਼ੁਰੂਆਤ ਕਰ ਲੈਂਦੇ ਹਾਂ ਜੀ ਆਪਣੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਤੁਹਾਡੀ ਆਪਣੀ ਆਸ਼ੀ ਅੰਜਲੀ ਹੈ ਜੀ ਤੁਹਾਡੀ ਨਾਲ। ਔਰ ਮੈਂ ਕਿਹਾ ਜੀ ਅੱਜ ਇਸ ਸਫ਼ਰ ਦੇ ਵਿੱਚ ਗੱਲਬਾਤ ਕਰਦੇ ਹਾਂ ਕਿਉਂਕਿ ਗਰਮੀਆਂ ਦਾ ਮੌਸਮ ਹੈ, ਬਹੁਤ ਜ਼ਿਆਦਾ ਗਰਮੀ ਜਿਹੜੀ ਹੈ ਨਾ ਸਾਨੂੰ ਪਰੇਸ਼ਾਨ ਵੀ ਕਰ ਦਿੰਦੀ ਆ। ਹਾਂ, ਇੱਕ ਦੋ ਦਿਨ ਤੋਂ ਮੌਸਮ ਜਿਹੜਾ ਹੈ ਹੁਣ ਠੰਡਾ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ, ਪਰ ਕੀ ਕਰੀਏ ਜੀ, ਹੁਣ ਅਸੀਂ ਕੀ ਕਰੀਏ ਇਸ ਗਰਮੀ ਦੇ ਵਿੱਚ। ਜੇਕਰ ਅਸੀਂ ਗਰਮੀ ਵਾਲੀਆਂ ਚੀਜ਼ਾਂ ਨਹੀਂ ਖਾਵਾਂਗੇ ਉਹਨਾਂ ਨੂੰ ਕਦੋਂ ਇੰਜੋਏ ਕਰਾਂਗੇ? ਦਸੰਬਰ ਮਹੀਨੇ 'ਚ ਇਹ ਕਿਹੜੀ ਗੱਲ ਹੋਈ ਹੈ ਨਾ? ਤੁਸੀਂ ਕੀ ਕਰਨਾ ਜੀ? ਮੈਂ ਕਿਹਾ ਜੀ ਅੱਜ ਗੱਲਬਾਤ ਕਰਦੇ ਹਾਂ। ਵੈਸੇ ਤਾਂ ਜੇਕਰ ਤੁਸੀਂ ਅੱਜ ਦਾ ਮੇਰਾ ਪ੍ਰੋਗਰਾਮ ਸੁਣਿਆ ਹੋਏਗਾ, ਸਵੇਰ ਤੋਂ ਜੇਕਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਅੱਜ ਵੈਸੇ ਵਰਲਡ ਐਸਥਮਾ ਡੇ ਵੀ ਹੈਗਾ ਹੈ। ਔਰ ਬਿਮਾਰੀ ਜਿਹੜੀ ਹੈ ਅਸਥਮਾ ਦੀ ਬਿਮਾਰੀ ਹੈ ਉਸ ਤੋਂ ਬਚਾਓ ਦੇ ਲਈ ਜਿਹੜਾ ਹੈ ਬਹੁਤ ਕੁਛ ਖਾਸ, ਸਭ ਤੋਂ ਪਹਿਲਾਂ ਤਾਂ ਡਾਕਟਰ ਦੇ ਨਾਲ ਕੰਸਰਨ ਕਰਨਾ ਜ਼ਰੂਰੀ ਹੈ। ਔਰ ਡਾਕਟਰ ਜੇਕਰ ਕਿ ਐਸੇ ਮਰੀਜ਼ ਹੈਗੇ ਵੀ ਨੇ ਤੁਹਾਡੇ ਆਲੇ ਦੁਆਲੇ ਤੁਹਾਨੂੰ ਲੱਗਦਾ, ਤਾਂ ਪ੍ਰੋਪਰ ਜਿਹੜਾ ਹੈ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਇਹ ਬਿਮਾਰੀ ਕੀ ਹੈ, ਇਸਦਾ ਇਲਾਜ ਕਿਵੇਂ ਸੰਭਵ ਹੈ, ਔਰ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਡਾਕਟਰ ਦੇ ਨਾਲ ਕੰਸਰਨ ਕਰਕੇ ਪ੍ਰੋਪਰ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ। ਬਾਕੀ ਇਸ ਤੋਂ ਇਲਾਵਾ ਜਿਹੜੀ ਹੈ ਗੱਲਬਾਤ ਹੋਈ ਸੀਗੀ ਕਿ ਭਾਈ ਕਿਹੜੀਆਂ ਅਸੀਂ ਖਾਸ ਚੀਜ਼ਾਂ ਹੁੰਦੀਆਂ ਨੇ ਨਾ ਅਸੀਂ ਗਰਮੀਆਂ ਦੇ ਵਿੱਚ ਹੀ ਉਹਨਾਂ ਨੂੰ ਚੀਜ਼ਾਂ ਨੂੰ ਖਾਂਦੇ ਹਾਂ ਜਿਹਨਾਂ ਦੀ ਠੰਡੀ ਤਸੀਰ ਹੁੰਦੀ ਹੈ। ਜੇਕਰ ਤੁਹਾਨੂੰ ਪਤਾ ਕਿ ਅਸੀਂ ਕਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਜਿਹਨਾਂ ਦੀ ਠੰਡੀ ਤਸੀਰ ਹੁੰਦੀ ਹੈ ਔਰ ਇਸ ਗਰਮੀ ਦੇ ਵਿੱਚ ਸਾਨੂੰ ਰਾਹਤ ਦੇ ਸਕਦੀ ਹੈ, ਜਾਂ ਤੁਸੀਂ ਖਾਧੀ ਹੋਵੇ ਤੁਹਾਨੂੰ ਬਚਪਨ 'ਚ ਮੰਮੀ ਡੈਡੀ ਨੇ ਖਵਾਈਆਂ ਹੋਣ ਉਹ ਚੀਜ਼ਾਂ, ਤਾਂ ਉਸਦੇ ਬਾਰੇ ਤੁਸੀਂ ਦੱਸ ਸਕਦੇ ਹੋ ਬਈ, ਹੋ ਸਕਦਾ ਦੂਸਰਿਆਂ ਲਈ ਮਦਦਗਾਰ ਹੋਵੇ। ਔਰ ਮੈਸੇਜਿਸ ਦੇ ਵਿੱਚ ਜਿਹੜਾ ਨਾ ਤੁਸੀਂ ਸਾਨੂੰ ਭੇਜਣਾ ਹੈ ਜੀ, ਮੈਸੇਜ ਰਿਕਾਰਡ ਕਰਕੇ ਭੇਜ ਸਕਦੇ ਹੋ, ਟੈਕਸਟ ਫੋਰਮ ਦੇ ਵਿੱਚ ਭੇਜ ਸਕਦੇ ਹੋ, ਔਰ ਇਹਨਾਂ ਸਭ ਚੀਜ਼ਾਂ ਦੇ ਬਾਰੇ ਦੱਸ ਸਕਦੇ ਹੋ ਕਿ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਇਸ ਗਰਮੀ ਦੇ ਵੇਲੇ ਵਿੱਚ ਠੰਡੀ ਤਸੀਰ ਵਾਲੀਆਂ ਚੀਜ਼ਾਂ, ਜਿਵੇਂ ਕਿ ਗੁੰਦਕਤੀਰਾ ਦੀ ਗੱਲ ਹੋਈ ਸੀਗੀ, ਗੁੰਦਕਤੀਰਾ ਅੱਛਾ ਹੁੰਦਾ, ਖਾਣ ਲਈ ਚੰਗਾ ਹੁੰਦਾ, ਪਰ ਸਹੀ ਮਾਤਰਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਖਾਇਆ ਜਾਏ ਤਾਂ ਉਹ ਬੈਸਟ ਹੁੰਦਾ। ਜੇਕਰ ਜ਼ਿਆਦਾ ਖਾ ਲਿਆ ਜਾਵੇ ਜਾਂ ਫਿਰ ਗਲਤ ਤਰੀਕੇ ਦੇ ਨਾਲ ਉਸਨੂੰ ਖਾ ਲਿਆ ਜਾਵੇ ਤਾਂ ਉਹ ਨੁਕਸਾਨ ਵੀ ਦੇ ਸਕਦਾ। ਸੋ ਗਰਮੀਆਂ ਦੇ ਵਿੱਚ ਲੱਸੀ ਪੀਂਦੇ ਹਾਂ ਆਪਾਂ, ਔਰ ਗੁੰਦਕਤੀਰਾ ਖਾਂਦੇ ਹਾਂ, ਜਾਂ ਫਿਰ ਸਬਜ਼ਾਂ ਸੀਡਸ ਵੀ ਹੁੰਦੇ ਨੇ ਅੱਜ ਕੱਲ੍ਹ, ਜਿੱਦਾਂ ਸ਼ੀਆ ਸੀਡਸ ਬੜੇ ਟ੍ਰੈਂਡ ਦੇ ਵਿੱਚ ਜਾ ਰਹੇ ਨਾ। ਹਾਂ, ਉਸ ਤੋਂ ਉਹਦੇ ਕੰਪੈਰੇਟਿਵਲੀ ਸਾਡੀ ਇੰਡੀਅਨਸ ਜਿਹੜੇ ਨੇ ਉਹ ਪਹਿਲਾਂ

0: ਸਬਜ਼ਾ ਸੀਡਸ ਦਾ ਇਸਤੇਮਾਲ ਕਰਦੇ ਸੀਗੇ, ਉਹਨਾਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ। ਭਿਗੋ ਕੇ ਰੱਖੋ, ਥੋੜ੍ਹੇ ਟਾਈਮ ਬਾਅਦ ਜਿਹੜਾ ਹੈ ਉਹਨਾਂ ਦਾ ਤੁਸੀਂ ਡਰਿੰਕਸ ਦੇ ਵਿੱਚ ਕਿਸੇ ਵੀ ਨਿੰਬੂ ਪਾਣੀ ਦੇ ਵਿੱਚ ਜਾਂ ਫਿਰ ਹੋਰ ਡਰਿੰਕਸ ਦੇ ਵਿੱਚ ਪਾ ਕੇ ਉਹ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟਸ ਦਿੰਦੀਆਂ ਨੇ। ਹੋਰ ਇੱਦਾਂ ਦੀਆਂ ਕਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ ਤੁਸੀਂ ਦੱਸ ਸਕਦੇ ਹੋ ਔਰ ਮੈਸੇਜਸ ਮੈਨੂੰ ਤੁਸੀਂ ਕਰਨੇ ਨੇ ਜੀ 9855-10-10-27 ਨੰਬਰ 'ਤੇ। ਪਹਿਲਾਂ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ ਹੋ ਗਿਆ, ਅੱਜ ਸੁਣਦੇ ਹਾਂ।
1: ਟੇਲਰ ਅੰਜਲੀ ਜੀ, ਤੁਹਾਡਾ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਤਿਕਾਰ ਕਰਦਾ ਹਾਂ। ਐਫਐਮ ਰੇਨਬੋ 'ਤੇ 2 ਕਲੈਨਾਂ ਤੁਹਾਡੇ ਵਾਸਤੇ, ਉਸ ਤੋਂ ਬਾਅਦ ਇੱਕ ਰੇਡਲ ਪਾਵਾਂਗਾ, ਮੈਸੇਜ ਸ਼ੋਰਟ ਹੀ ਕਰੂੰਗਾ ਤੇ ਬੜਾ ਲੰਬਾ ਨਹੀਂ ਹੋਗਾ। ਤੇ ਬਾਕੀ ਜਿੰਨੇ ਵੀ ਸਰੋਤੇ ਭੈਣ ਭਰਾ ਨੇ ਬਹੁਤ ਵਧੀਆ ਗੱਲਾਂ ਕਰਦੇ ਨੇ, ਤੁਹਾਡਾ ਸ਼ੋਅ ਲਵਲੀ 'ਚ ਬਹੁਤ ਹਿੱਟ ਜਾ ਰਿਹਾ। 2 ਕਲੈਨਾਂ ਬੋਲਣ ਲੱਗਾ ਜੀ। ਤਾਰਿਆਂ ਦੀ ਚਾਨਣੀ ਅਲੱਗ ਹੁੰਦੀ ਏ, ਪਰ ਵੱਧ ਰੋਸ਼ਨੀ ਦਾ ਮਾਲਕ ਕਹਿੰਦੇ ਚੰਨ। ਐਫਐਮ ਰੇਨਬੋ 'ਤੇ ਅੰਜਲੀ ਜੀ ਤੁਹਾਡਾ ਮੋਸਟ ਵੈਲਕਮ। ਅੰਜਲੀ ਜੀ ਤੁਹਾਡਾ ਮੋਸਟ ਵੈਲਕਮ। ਇੱਕ ਛੋਟੀ ਜਿਹੀ ਮੈਂ ਬੁਝਾਰਤ ਪਾਉਣ ਲੱਗਾ, ਮੇਰੇ ਭੈਣ ਭਰਾ ਚੱਲਦੇ ਚੱਲਦੇ ਪ੍ਰੋਗਰਾਮ ਵਿੱਚ ਇਹਦਾ ਆਨਸਰ ਦੇਣਗੇ। ਚਿੱਟੇ ਰੰਗ ਦੀ ਹੀਰ ਸਲੇਟੀ, ਚਿੱਟੇ ਰੰਗ ਦੀ ਹੀਰ ਸਲੇਟੀ, ਤਿੰਨੇ ਕੱਪੜੇ ਪਈ ਲਪੇਟੀ। ਇਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਜੀ ਪ੍ਰੋਗਰਾਮ ਚੱਲਦੇ ਚੱਲਦੇ ਦੇ ਵਿੱਚ। ਚਿੱਟੇ ਰੰਗ ਦੀ ਹੀਰ ਸਲੇਟੀ, ਤਿੰਨੇ ਕੱਪੜੇ ਪਈ ਲਪੇਟੀ। ਥੈਂਕ ਯੂ ਵੈਰੀ ਮੱਚ।
0: ਓਕੇ ਜੀ, ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ ਜੀ ਮੈਸੇਜ ਕਰਨ ਦੇ ਲਈ। ਔਰ ਚਿੱਟੇ ਰੰਗ ਦੀ ਹੀਰ ਸਲੇਟੀ, ਤਿੰਨੇ ਕੱਪੜੇ ਪਈ ਲਪੇਟੀ, ਇਹੀ ਹੈ ਨਾ? ਹਾਂ ਜੀ, ਫਟਾਫਟ ਕਰ ਦਿਓ ਇਸਦਾ ਆਨਸਰ ਔਰ ਬਸ ਆਪਣੇ ਕਰੋ ਮੈਸੇਜਿਸ ਸ਼ੇਅਰ ਔਰ ਆਪਣੇ ਵਿਚਾਰ ਸਾਂਝਾ ਕਰੋ। ਮੈਂ ਕਿਹਾ ਜੀ ਤੁਸੀਂ ਕੀ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਚਪਨ ਦੇ ਵਿੱਚ ਤੁਸੀਂ ਖਾਧੀਆਂ ਹੋਣਗੀਆਂ ਜਾਂ ਫਿਰ ਠੰਡੀ ਤਸੀਰ ਵਾਲੀਆਂ ਚੀਜ਼ਾਂ ਤੁਸੀਂ ਇੰਜੋਏ ਕੀਤੀਆਂ ਹੋਣਗੀਆਂ। ਬਾਕੀ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ ਤੁਹਾਡੀ ਆਪਣੀ ਆਰਜ਼ੀਆਂ 'ਤੇ ਗੀਤ ਆ ਗਿਆ ਜੀ ਤੁਹਾਡੇ ਲਈ ਔਰ ਇਸ ਗੀਤ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਔਰ ਬਹੁਤ ਸਾਰੇ ਮੈਸੇਜਿਸ।

ਤੁਹਾਡਾ ਆਪਣਾ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਏਜੰਸੀ ਦੇ ਨਾਲ, ਔਰ ਮੈਂ ਕਿਹਾ ਜੀ ਇਸ ਸਫ਼ਰ 'ਤੇ ਆਪਾਂ ਨਿਕਲ ਚੁੱਕੇ ਹਾਂ। ਬਹੁਤ ਸਾਰੇ ਮੈਸੇਜਸ ਜੁੜੇ ਨੇ, ਲਿਸਨਰ ਦੋਸਤ ਭੇਜ ਰਹੇ ਨੇ, ਤੁਸੀਂ ਵੀ ਫਟਾਫਟ ਆਪਣਾ ਮੈਸੇਜ ਭੇਜ ਸਕਦੇ ਹੋ 9855-1027 ਨੰਬਰ 'ਤੇ ਜਿਹੜਾ ਹੈ ਤੁਸੀਂ ਮੈਸੇਜ ਕਰਨਾ ਜੀ। ਗਰਮੀਆਂ ਦੇ ਵਿੱਚ ਬਹੁਤ ਸਾਰੇ ਐਸੇ ਸੁਪਰ ਫੂਡਸ ਜਿਹੜੇ ਨੇ ਨਾ ਉਹ ਅਸੀਂ ਖਾਂਦੇ ਹਾਂ, ਜਿਸ ਦੇ ਵਿੱਚ ਫਰੂਟਸ ਵੀ ਹੁੰਦੇ ਨੇ ਠੰਡੀ ਤਸੀਰ ਵਾਲੇ, ਜਿਸ ਦੇ ਵਿੱਚ ਕਿ ਜਿਹੜੇ ਕਿ ਸਾਨੂੰ ਇਸ ਗਰਮੀ ਤੋਂ ਰਾਹਤ ਦਵਾ ਸਕਦੇ ਹਾਂ। ਜਿਸ ਦੇ ਵਿੱਚ ਕਿ ਅਸੀਂ ਤਰਬੂਜ਼ ਖਾਂਦੇ ਹਾਂ, ਖੂਬ ਖਾਂਦੇ ਹਾਂ, ਬਹੁਤ ਜ਼ਿਆਦਾ ਮੈਂ ਕਹਿ ਖਾਂਦੇ ਹਾਂ, ਪਰ ਕਈ ਵਾਰੀ ਇਹ ਤਾਂ ਸਾਨੂੰ ਵੈਸੇ ਬੈਨੀਫਿਟ

ਦਿੰਦਾ, ਫਾਇਦਾ ਹੀ ਦਿੰਦਾ, ਔਰ ਵਾਟਰ ਕੰਟੈਂਟ ਜਿਹੜਾ ਹੈ ਇਸਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਔਰ ਸਾਨੂੰ ਹਾਈਡਰੇਟ ਵੀ ਰੱਖਦਾ, ਠੰਡਕ ਮਹਿਸੂਸ ਹੁੰਦੀ ਹੈ, ਹਲਕਾ ਮਿੱਠਾ ਜਿਹੜਾ ਸਵਾਦ ਹੈ ਨਾ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ, ਔਰ ਡਾਈਜੈਸ਼ਨ ਦੇ ਵਿੱਚ ਵੀ ਸਾਨੂੰ ਮਦਦ ਕਰਦਾ। ਪਰ ਇਸ ਤਰਬੂਜ਼ ਦੇ ਮੈਂ ਕਿਹਾ ਕੁਝ ਨੁਕਸਾਨ ਵੀ ਨੇ, ਅਤੇ ਇਸ ਨੂੰ ਖਾਣ ਤੋਂ ਬਾਅਦ ਜੇਕਰ ਪਾਣੀ ਪੀ ਲਿਆ ਜਾਵੇ ਤਾਂ ਕਈ ਵਾਰੀ ਜ਼ਿਆਦਾ ਹੋ ਜਾਂਦਾ, ਨੁਕਸਾਨ ਹੋ ਜਾਂਦਾ, ਔਰ ਕਈ ਵਾਰੀ ਰਾਤ ਦੇ ਖਾਣੇ ਤੋਂ ਬਾਅਦ ਵੀ ਇਸ ਤਰਬੂਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ, ਉਹ ਥੋੜ੍ਹਾ ਜਿਹਾ ਨੁਕਸਾਨਦੇਹ ਹੋ ਸਕਦਾ। ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਖੀਰਾ ਹੋ ਗਿਆ, ਨਾਰੀਅਲ ਹੋ ਗਿਆ, ਸੌਂਫ ਹੋ ਗਈ, ਇਹ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੇ ਨੇ, ਔਰ ਖੀਰਾ ਜਿਹੜਾ ਹੈ ਨੋਰਮਲ ਅਸੀਂ ਖਾਂਦੇ ਹੀ ਹਾਂ, ਨਾਰੀਅਲ ਪਾਣੀ ਪੀਂਦੇ ਹਾਂ, ਕੱਚਾ ਨਾਰੀਅਲ ਜਿਹੜਾ ਹੈ ਇਹ ਸਾਨੂੰ ਇਸ ਗਰਮੀ ਤੋਂ ਰਾਹਤ ਦਿੰਦਾ ਆ, ਔਰ ਇਸ ਦੇ ਵਿੱਚ ਸਾਨੂੰ ਮਦਦ ਕਰ ਸਕਦਾ। ਇਸ ਤੋਂ ਇਲਾਵਾ ਸਾਨੂੰ ਕਿੰਨਿਆਂ ਨੂੰ ਪਤਾ ਕਿ ਇੱਕ ਸੌਂਫ ਜਿਹੜੀ ਹੁੰਦੀ ਹੈ ਨਾ, ਸੌਂਫ ਨੂੰ ਅਸੀਂ ਆਪਣੇ ਖਾਣੇ ਦੇ ਵਿੱਚ ਤਾਂ ਪਾਉਂਦੇ ਹਾਂ, ਇਸਤੇਮਾਲ ਕਰਦੇ ਹਾਂ, ਪਰ ਸੌਂਫ ਨੂੰ ਜਦੋਂ ਅਸੀਂ ਥੋੜ੍ਹਾ ਜਿਹਾ ਰੋਸਟ ਕਰਕੇ ਇਸਦਾ ਪਾਊਡਰ ਫੋਰਮ ਦੇ ਵਿੱਚ ਅਗਰ ਬਣਾ ਲਈਏ ਨਾ, ਉਹਨੂੰ ਆਪਾਂ ਡਰਿੰਕਸ ਦੇ ਵਿੱਚ ਵੀ ਆਪਣੇ ਜਿੱਦਾਂ ਕੋਈ ਵੀ ਪਾਣੀ ਪੀਣ ਵਾਲੀਆਂ ਚੀਜ਼ਾਂ ਨੇ ਨਾ ਅਸੀਂ ਬਣਾਉਂਦੇ ਹਾਂ, ਉਸ ਦੇ ਵਿੱਚ ਵੀ ਸਾਨੂੰ ਮਦਦ ਕਰ ਸਕਦੀ ਹੈ, ਜੋ ਕਿ ਸਾਡਾ ਖਾਣਾ ਡਾਈਜੈਸ਼ਨ ਦੇ ਵਿੱਚ ਮਦਦ ਕਰਦੀ ਹੈ, ਔਰ ਇਸ ਤੋਂ ਇਲਾਵਾ ਸਾਨੂੰ ਇਸ ਗਰਮੀ ਤੋਂ ਵੀ ਰਾਹਤ ਦਿੰਦੀ ਹੈ। ਦੋਨੋਂ ਵੀ ਰਾਹਤ ਦੇ ਸਕਦੀ ਹੈ, ਤੁਸੀਂ ਵੀ ਇਹਨਾਂ ਦਾ ਇਸਤੇਮਾਲ ਕਰ ਸਕਦੇ ਹੋ। ਬਾਕੀ ਪੁਦੀਨਾ ਨਾ ਸਾਡੇ ਘਰ ਦੇ ਵਿੱਚ ਹੋਇਆ ਹੁਣ, ਹਾਂ ਇਸ ਗਰਮੀ ਦੇ ਵਿੱਚ ਪੁਦੀਨੇ ਨੂੰ ਨੋਰਮਲ ਜਿਹਾ ਸੁਕਾ ਕੇ ਨਾ ਤੁਸੀਂ ਉਸਨੂੰ ਸੁਕਾ ਕੇ, ਮਤਲਬ ਧੁੱਪ ਦੇ ਵਿੱਚ ਨਹੀਂ ਸੁਕਾਉਣਾ, ਨੋਰਮਲ ਘਰਾਂ ਦੇ ਅੰਦਰ ਹੀ ਪੰਖੇ ਥੱਲੇ ਹੀ ਤੁਸੀਂ ਉਸਨੂੰ ਸੁਕਾ ਕੇ, ਜਦੋਂ ਕੜਕ ਹੋ ਜਾਵੇ ਪੱਤੀਆਂ ਹੱਥ ਦੇ ਵਿੱਚ ਹੀ ਟੁੱਟਣ ਲੱਗਣ, ਤਾਂ ਉਸਨੂੰ ਤੁਸੀਂ ਮਿਕਸੀ ਜਾਰ ਦੇ ਵਿੱਚ ਪਾ ਕੇ ਉਸ ਵਿੱਚ ਥੋੜ੍ਹੀ ਜਿਹੀ ਸੌਂਫ ਔਰ ਜੀਰਾ ਰੋਸਟ ਕਰਕੇ ਪਾ ਦਿਓ, ਔਰ ਉਸਨੂੰ ਇੱਕ ਵਧੀਆ ਜਿਹਾ ਮੈਂ ਕਿਹਾ ਇੱਕ ਪਾਊਡਰ ਫੋਰਮ ਦੇ ਵਿੱਚ ਬਣਾ ਕੇ ਰੱਖ ਲਓ, ਔਰ ਜਦੋਂ ਵੀ ਤੁਸੀਂ ਉਹਦੀ ਨਿੰਬੂ ਪਾਣੀ ਪੀਓ, ਇੱਕ ਚਮਚ ਅੱਧਾ ਚਮਚ ਵੀ ਕੱਢ ਕੇ ਵਿੱਚ ਪਾ ਲਓ, ਬਹੁਤ ਅੱਛਾ ਟੇਸਟ ਆਏਗਾ, ਬਹੁਤ ਤੁਹਾਨੂੰ ਠੰਡਕ ਮਿਲੇਗੀ ਔਰ ਬਹੁਤ ਜ਼ਿਆਦਾ ਆਰਾਮ ਵੀ ਮਿਲੇਗਾ। ਮਦਦ ਤਾਂ ਤੁਹਾਡੀ ਕਰਦੀ ਹੈ ਜੀ, ਇਸ ਗਰਮੀ ਦੇ ਵਿੱਚ ਜਿੱਥੇ ਖਾਣ ਪੀਣ ਦੇ ਅਸੀਂ ਚਟਕਾਰੇ ਸਵਾਦ ਲੈਂਦੇ ਹਾਂ ਨਾ, ਉਹ ਤੁਹਾਨੂੰ ਵਧੀਆ, ਤਾਂ ਇਸ ਗਰਮੀ ਤੋਂ ਸਾਨੂੰ ਇਹੀ ਤਰ੍ਹਾਂ ਰਾਹਤ ਮਿਲਦੀ ਹੈ। ਦੇਖੋ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ ਨੂੰ ਹੁੰਦੀਆਂ, ਅਸੀਂ ਫਾਸਟ ਫੂਡ ਨੂੰ ਜਿੱਥੇ ਇਗਨੋਰ ਨਹੀਂ ਕਰਦੇ, ਅਸੀਂ ਇਹ ਕਈ ਵੀ ਆਪਾਂ ਪੂਰੀ ਤਰ੍ਹਾਂ ਇਗਨੋਰ ਕਰ ਦਿੰਦੇ ਹਾਂ, ਨਹੀਂ ਥੋੜ੍ਹਾ ਜਿਹਾ ਘੱਟ ਕਰ ਲੈਂਦੇ ਹਾਂ, ਪਰ ਘਰ ਦੇ ਵਿੱਚ ਹੀ ਸਾਨੂੰ ਇੱਦਾਂ ਦੇ ਖਾਣੇ ਪੀਣੇ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਨਾ, ਉਹ ਸਾਨੂੰ ਜ਼ਰੂਰ ਮਿਲ ਜਾਂਦੀਆਂ ਨੇ, ਜਿਸ ਤੇ ਸਾਨੂੰ ਹੈਲਥ ਵੀ ਚੰਗੀ ਰਹਿੰਦੀ ਹੈ ਔਰ ਸਾਡੇ ਮੂੰਹ ਦਾ ਸਵਾਦ ਵੀ ਵਧੀਆ ਹੋ ਜਾਂਦਾ।

0: ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਸ਼ੇਅਰ, ਔਰ ਤੁਹਾਡੇ ਮੈਸੇਜਸ ਵੀ ਜਿਹੜੇ ਆਉਣਗੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਇੱਕ ਮੈਸੇਜ ਵੀ ਆ ਗਿਆ, ਉਹ ਵੀ ਦੇਖਦੇ ਹਾਂ ਕਿਹੜੇ ਲਿਸਨਰ ਦੋਸਤ ਨੇ ਭੇਜਿਆ।
1: ਆਕਾਸ਼ਵਾਣੀ ਦਾ ਸੱਚਾ ਸੁੱਚਾ ਤੇ ਸਾਰਿਆਂ ਦੀ ਪਹਿਲੀ ਪਸੰਦ ਰੇਡੀਓ ਰੇਨਬੋ ਐਫ ਐਮ ਜਲੰਧਰ ਤੇ ਸੁਣਨ ਵਾਲਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ। ਮੈਂ ਨਿਮਾਣਾ ਜਿਹਾ ਸਰੋਤਾ ਉਦੇ ਚੰਦਰ, ਅੱਜ ਮੰਗਲਵਾਰ ਇਸ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਤੇ ਮੋਰਚਾ ਸੰਭਾਲਣ ਦੀ ਡਿਊਟੀ ਸਾਡੀ ਧੀ ਰਾਣੀ ਅੰਜਲੀ ਜੀ ਨੇ ਸੰਭਾਲੀ ਹੈ। ਰੇਡੀਓ ਸਟੇਸ਼ਨ ਖੁੱਲਣ ਦੀ ਟਿਊਨ ਬੰਦ ਹੁੰਦਿਆਂ ਹੀ ਮਿੱਠੀ ਆਵਾਜ਼ ਬੰਦੇ ਮਾਤਰਮ ਚ ਕੰਨਾਂ ਚ ਪਈ ਤੇ ਗੁਰਬਾਣੀ ਦਾ ਸ਼ਬਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਤੇ ਸਿਮਰ ਮਨਾ ਰਾਮ ਨਾਮ ਸ਼ਬਦ ਨੇ ਕੰਨਾਂ ਚ ਰਸ ਘੋਲਿਆ। ਦਮਾ ਕਹੀਏ ਜਾਂ ਅਸਥਮਾ, ਇਸ ਬਾਰੇ ਡਾਕਟਰ ਵਿਨੀਤ ਮਹਾਜਨ ਨਾਲ ਗੱਲਬਾਤ ਕਰਕੇ ਬੜਾ ਉਪਰਾਲਾ ਕੀਤਾ ਤੇ ਬੜੀਆਂ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਜਿੱਥੋਂ ਇਸ ਬਿਮਾਰੀ ਤੋਂ ਬਚਿਆ ਜਾਏ। ਅੱਜ ਮੈਂ ਆਪ ਜੀ ਨਾਲ ਗੱਲ ਕਰਾਂਗਾ ਕਿ ਸਾਨੂੰ ਕਿਸੇ ਤੇ ਇਲਜ਼ਾਮ ਲਗਾਉਣ ਲੱਗਿਆਂ 100 ਵਾਰੀ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਇੱਕ ਜਨਾਨੀ ਆਦਮੀ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਦੂਸਰੇ ਪਿੰਡ ਜਾਣਾ ਪਿਆ। ਉਸ ਪਿੰਡ ਵਿੱਚ ਜਾਣ ਵਾਸਤੇ ਸਾਰੇ ਦਿਨ 'ਚ ਇੱਕੋ ਹੀ ਬੱਸ ਜਾਂਦੀ ਸੀ, ਸਵੇਰੇ ਸਵਾਰੀਆਂ ਲੈ ਕੇ ਜਾਂਦੀ ਸੀ ਤੇ ਸ਼ਾਮ ਨੂੰ ਵਾਪਸ ਆ ਜਾਂਦੀ ਸੀ। ਇਹ ਦੋਵੇਂ ਮੀਆਂ ਬੀਬੀ ਬੱਸ 'ਚ ਬੈਠ ਕੇ ਦੂਸਰੇ ਪਿੰਡ ਚਲੇ ਗਏ। ਬੱਸ ਤੋਂ ਉਤਰੇ 4-5 ਮੀਲ ਪੈਦਲ ਤੁਰ ਕੇ ਆਪਣੇ ਰਿਸ਼ਤੇਦਾਰ ਦੇ ਘਰ ਚਲੇ ਗਏ। ਉਸ ਘਰ 'ਚ ਜਿਹੜਾ ਵੀ ਕੰਮ ਕਰਨਾ ਸੀ ਕੀਤਾ, ਰੋਟੀ ਪਾਣੀ ਖਾਧੀ ਪੀਤੀ। ਤੁਰਦਿਆਂ ਤੁਰਦਿਆਂ ਥੋੜੀ ਦੇਰ ਹੋ ਗਈ, ਪੈਦਲ ਤੁਰ ਕੇ ਜਦੋਂ ਬੱਸ ਅੱਡੇ ਤੇ ਪਹੁੰਚੇ ਤੇ ਬੱਸ ਨਿਕਲ ਚੁੱਕੀ ਸੀ। ਹੁਣ ਕੀ ਕੀਤਾ ਜਾਏ? ਉਹਨਾਂ ਦੋਵਾਂ ਨੇ ਬੱਸ ਅੱਡੇ ਦੇ ਨਾਲ ਬਣੀ ਬਸਤੀ ਵਿੱਚ ਇੱਕ ਘਰ ਦੇ ਦਰਵਾਜ਼ੇ ਦੀ ਕੁੰਡੀ ਖੜਕਾਈ ਤੇ ਅੰਦਰੋਂ ਘਰ ਦਾ ਮਾਲਕ ਬਾਹਰ ਆਇਆ। ਇਸ ਜੋੜੇ ਨੇ ਨਮਸਤੇ ਕੀਤੀ ਤੇ ਸਾਰੀ

0: ਗੱਲਬਾਤ ਦੱਸ ਕੇ ਰਾਤ ਰਹਿਣ ਦੀ ਮਦਦ ਮੰਗੀ। ਘਰ ਦੇ ਮਾਲਕ ਨੇ ਖੁਸ਼ੀ ਖੁਸ਼ੀ ਹਾਂ ਕਰ ਦਿੱਤੀ। ਅੰਦਰ ਗਏ ਤੇ ਘਰ ਦੇ ਮਾਲਕ ਨੇ ਆਪਣੇ ਪਰਿਵਾਰ ਦੇ ਜੀਆਂ ਨਾਲ ਮਿਲਾਇਆ। ਉਸ ਘਰ ਵਿੱਚ ਵੀ ਦੋ ਮੀਆਂ ਬੀਵੀ ਸਨ ਤੇ ਇੱਕ ਜਵਾਨ ਕੁੜੀ ਤੇ ਇੱਕ ਜਵਾਨ ਮੁੰਡਾ ਸੀ। ਸਾਰੇ ਪਰਿਵਾਰ ਨੇ ਇਸ ਮੀਆਂ ਬੀਵੀ ਦੀ ਸੇਵਾ ਕੀਤੀ, ਇੱਕ ਦੂਜੇ ਦਾ ਕੰਮ ਤੇ ਪਿੰਡ ਦੀ ਜਾਣਕਾਰੀ ਵੀ ਲੈ ਲਈ। ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਦੋਵਾਂ ਪਰਿਵਾਰਾਂ ਦਾ ਪਿਆਰ ਇਸ ਤਰ੍ਹਾਂ ਪੈ ਗਿਆ ਜਿਸ ਤਰ੍ਹਾਂ ਬੜੀ ਦੇਰ ਦੀ ਜਾਣ ਪਛਾਣ ਹੁੰਦੀ ਹੈ। ਸਵੇਰੇ ਉੱਠੇ ਤੇ ਸਮੇਂ ਸਿਰ ਹੀ ਬੱਸ ਫੜ ਕੇ ਆਪਣੇ ਘਰ ਆ ਗਏ। ਰਸਤੇ ਵਿੱਚ ਦੋਵੇਂ ਜਣੇ ਉਸ ਪਰਿਵਾਰ ਦਾ ਵਧੀਆ ਸੁਭਾਅ ਤੇ ਉਹਨਾਂ ਵੱਲੋਂ ਕੀਤੀ ਖਾਤਰਦਾਰੀ ਦੀਆਂ ਗੱਲਾਂ ਹੀ ਕਰਦੇ ਰਹੇ। ਜਦੋਂ ਘਰ ਪਹੁੰਚੇ ਤੇ ਆਪਣੇ ਬੱਚਿਆਂ ਨੂੰ ਧੀ ਪੁੱਤਰ ਨੂੰ ਸਾਰੀਆਂ ਗੱਲਾਂ ਦੱਸੀਆਂ। ਹਾਲੇ ਇੱਕ ਦਿਨ ਹੀ ਬੀਤਿਆ ਸੀ ਕਿ ਉਹ ਦੋਵੇਂ ਮੀਆਂ ਬੀਵੀ ਜਿਨ੍ਹਾਂ ਦੇ ਘਰ ਜੋੜੇ ਨੂੰ ਰਾਤ ਰਹਿਣਾ ਪਿਆ ਸੀ ਉਹ ਦੋਵੇਂ ਇਹਨਾਂ ਦੇ ਘਰ ਆਏ। ਮੀਆਂ ਬੀਵੀ ਖੁਸ਼ ਹੋਏ ਤੇ ਉਹਨਾਂ ਦਾ ਸਵਾਗਤ ਕੀਤਾ। ਜਦੋਂ ਚਾਹ ਬਣਾਉਣ ਵਾਸਤੇ ਘਰ ਦੀ ਮਾਲਕਣ ਰਸੋਈ 'ਚ ਗਈ ਤੇ ਜਿਹੜੇ ਮੀਆਂ ਬੀਵੀ ਪ੍ਰਾਹੁਣੇ ਬਣ ਕੇ ਆਏ ਸੀ ਉਸ ਪਤੀ ਨੇ ਆਖਿਆ ਕਿ ਭਰਾ ਜੀ ਗੱਲ ਕਰਦਿਆਂ ਬੜੀ ਸ਼ਰਮ ਆਉਣ ਡਈ ਏ, ਪਰ ਦੱਸਣਾ ਤੇ ਪਏਗਾ ਹੀ। ਜਦੋਂ ਤੁਸੀਂ ਸਾਡੇ ਘਰ ਰਾਤ ਰੁਕੇ ਸੀ ਤੇ ਆਪ ਜੀ ਦੀ ਧਰਮ ਪਤਨੀ ਸਾਡੇ ਘਰੋਂ ਸੋਨੇ ਦਾ ਹਾਰ ਚੁੱਕੇ ਤੇ ਲੈ ਆਏ ਹਨ, ਕਿਰਪਾ ਕਰਕੇ ਉਹ ਸੋਨੇ ਦਾ ਸੈੱਟ ਸਾਨੂੰ ਵਾਪਸ ਦੇ ਦਿਓ, ਨਹੀਂ ਕਰੋਗੇ ਤੇ ਸਾਨੂੰ ਮਜਬੂਰਨ ਪੰਚਾਇਤ ਇਕੱਠੀ ਕਰਨੀ ਪਏਗੀ। ਘਰ ਦੇ ਮਾਲਕ ਨੇ ਆਖਿਆ, ਭਰਾ ਜੀ ਤੇ ਭੈਣ ਜੀ ਆਪ ਜੀ ਬੈਠੋ, ਮੈਂ ਆਪਣੀ ਘਰਵਾਲੀ ਨੂੰ ਪੁੱਛ ਕੇ ਆਇਆ। ਉਹ ਅੰਦਰ ਗਿਆ ਤੇ ਅੰਦਰੋਂ ਇੱਕ ਸੋਨੇ ਦਾ ਹਾਰ ਲੈ ਕੇ ਆਇਆ ਤੇ ਬੋਲਿਆ ਕਿ ਮੇਰੀ ਘਰਵਾਲੀ ਕੋਲੋਂ ਗਲਤੀ ਤੇ ਹੋਈ ਏ, ਪਰ ਅਸੀਂ ਉਹ ਸੋਨੇ ਦਾ ਹਾਰ ਆਪ ਜੀ ਨੂੰ ਨਹੀਂ ਦੇ ਸਕਦੇ। ਤੁਸੀਂ ਇਹ ਹਾਰ ਲੈ ਜਾਓ, ਜੇ ਤੁਹਾਨੂੰ ਲੱਗੇ ਕਿ ਇਹ ਹਾਰ ਲੈ ਕੇ ਵੀ ਆਪ ਜੀ ਦਾ ਨੁਕਸਾਨ ਪੂਰਾ ਨਹੀਂ ਹੁੰਦਾ ਤੇ ਉਹ ਨੁਕਸਾਨ ਮੈਂ ਪੂਰਾ ਕਰ ਦਿਆਂਗਾ। ਉਹ ਦੋਵੇਂ ਮੀਆਂ ਬੀਵੀ ਸੋਨੇ ਦਾ ਹਾਰ ਲੈ ਕੇ ਚਲੇ ਗਏ। ਹਾਲੇ ਦੋ ਦਿਨ ਹੀ ਬੀਤੇ ਸੀ ਕਿ ਉਹ ਦੋਵੇਂ ਮੀਆਂ ਬੀਵੀ ਜਿਹੜੇ ਸੋਨੇ ਦਾ ਹਾਰ ਲੈ ਗਏ ਸੀ ਵਾਪਸ ਉਹਨਾਂ ਦੇ ਘਰ ਆਏ ਤੇ ਉਹਨਾਂ ਕੋਲੋਂ ਰੋ ਰੋ ਕੇ ਮਾਫੀਆਂ ਹੀ ਮੰਗੀ ਜਾਣ। ਜਦੋਂ ਉਹਨਾਂ ਨੇ ਪੁੱਛਿਆ ਕਿ ਭਰਾ ਜੀ ਭੈਣ ਜੀ ਮਾਫ਼ੀ ਕਿਸ ਗੱਲ ਦੀ ਮੰਗਦੇ ਹੋ, ਜਿਹੜਾ ਸੋਨੇ ਦਾ ਹਾਰ ਲੈ ਗਏ ਸੀ ਉਹਨਾਂ ਨੇ ਸੋਨੇ ਦਾ ਹਾਰ ਵਾਪਸ ਕੀਤਾ ਤੇ ਆਖਿਆ ਕਿ ਸਾਡੇ ਵਾਲਾ ਸੋਨੇ ਦਾ ਹਾਰ ਘਰੋਂ ਹੀ ਲੱਭ ਗਿਆ, ਸਾਡੀ ਗਲਤੀ ਸੀ, ਸਜ਼ਾ ਸਾਨੂੰ ਦਿਓ, ਅਸੀਂ ਆਪਣੀ ਜਵਾਨ ਧੀ ਦਾ ਰਿਸ਼ਤਾ ਤੁਹਾਡੇ ਮੁੰਡੇ ਵਾਸਤੇ ਲੈ ਕੇ ਆਏ ਹਾਂ ਤੇ ਤੁਸੀਂ ਰਿਸ਼ਤਾ ਕਬੂਲ ਕਰੋ। ਅੱਗੋਂ ਘਰ ਦਾ ਮਾਲਕ ਬੋਲਿਆ, ਨਹੀਂ ਭਰਾ ਜੀ ਅਸੀਂ ਆਪ ਜੀ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ, ਕਿਉਂਕਿ ਆਪ ਜੀ ਦੀ ਧੀ ਵਿੱਚ ਆਪ ਜੀ ਦਾ ਹੀ ਖੂਨ ਹੈ। ਆਪ ਜੀ ਦੀ ਧੀ ਜਿਹੜੇ ਬੱਚੇ ਪੈਦਾ ਕਰੇਗੀ ਉਹ ਵੀ ਆਪ ਜੀ ਵਰਗੇ ਹੀ ਹੋਣਗੇ। ਆਪ ਇਸ ਤਰ੍ਹਾਂ ਕਰੋ, ਮੇਰੀ ਧੀ ਦਾ ਰਿਸ਼ਤਾ ਆਪਣੇ ਕਾਕਾ ਜੀ ਵਾਸਤੇ ਲੈ ਜਾਓ, ਘੱਟ ਤੋਂ ਘੱਟ ਆਪ ਜੀ ਦੇ ਘਰ ਮੇਰੀ ਸਿਆਣੀ ਧੀ ਜਾਏਗੀ ਤੇ ਕੋਈ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਸੋਚੋ ਕਦੇ ਸਹੀ। ਉਹ ਦੋਵੇਂ ਜਨਾਨੀ ਆਦਮੀ ਨੇ ਆਪਣੇ ਨਵੇਂ ਬਣੇ ਕੁੜਮਾਂ ਦੇ ਪੈਰ ਫੜ ਲਏ ਤੇ ਰਿਸ਼ਤਾ ਸਵੀਕਾਰ ਕਰ ਲਿਆ। ਸ਼ਿਕਸ਼ਾ ਇਹੋ ਹੀ ਮਿਲਦੀ ਹੈ ਕਿ ਕਿਸੇ ਤੇ ਬਿਨਾਂ ਸੋਚੇ ਸਮਝੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਥੈਂਕ ਯੂ ਸੋ ਮਚ ਜੀ ਉਦੇ ਚੰਦਰ ਜੀ ਮੈਸੇਜ ਭੇਜਣ ਦੇ ਲਈ। ਔਰ ਵਾਕਈ ਹੀ ਇਸ ਕਹਾਣੀ ਦੇ ਵਿੱਚ ਬਹੁਤ ਵੱਡਾ ਮੈਸੇਜ ਹੈ। ਔਰ ਕਿਸੇ ਦੇ ਉੱਤੇ ਇਲਜ਼ਾਮ ਲਗਾਉਣਾ, ਪਰ ਉਸ ਇਲਜ਼ਾਮ ਲਗਾਉਣਾ ਤਾਂ ਸਹੀ ਨਹੀਂ ਹੈ, ਪਰ ਕਿਸੇ ਵੀ ਕਿਸੇ ਨੂੰ ਵੀ ਕੋਈ ਗੱਲ ਕਹਿਣ ਤੋਂ ਪਹਿਲਾਂ ਇੱਕ ਵਾਰੀ ਸੋਚ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਔਰ ਮੈਸੇਜਸ ਆ ਰਹੇ ਨੇ ਸਾਡੇ ਕੋਲ। ਇਨਸਾਨ ਨਹੀਂ ਬੋਲਦਾ, ਉਸਦੇ ਦਿਨ ਬੋਲਦੇ ਨੇ। ਜਦ ਦਿਨ ਨਹੀਂ ਬੋਲਦੇ, ਇਨਸਾਨ ਲੱਖ ਬੋਲੇ ਪਰ ਉਸਦੀ ਕੋਈ ਨਹੀਂ ਸੁਣਦਾ। ਰਾਮ ਸਰੂਪ ਅਰੋੜਾ ਜੀ ਸਾਨੂੰ ਮੈਸੇਜ ਕਰ ਰਹੇ ਨੇ ਸੁਲਤਾਨਪੁਰ ਲੋਧੀ ਤੋਂ। ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਤੁਸੀਂ ਵੀ ਆਪਣੇ ਮੈਸੇਜਸ ਭੇਜ ਸਕਦੇ ਹੋ, ਆਪਣੇ ਵਿਚਾਰ ਭੇਜ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੇ ਅੰਸ਼ਲੀ ਦੇ ਨਾਲ। ਔਰ ਆਜੋ ਜੀ ਪਹਿਲਾਂ ਇਸ ਗੀਤ ਦੇ ਵੱਲ ਵੱਧਦੇ ਹਾਂ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजन। अर्जियां भेजन लई पता ए सहायक निदेशक खेतरी समाचार यूनिट आकाशवाणी केंद्र नेड़े बीएमसी चौक जलंधर। अर्जियां भेजन दी आखरी तरीक 20 मई 2026 है। चोन प्रक्रिया बारे वेरवे सहित जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਭੇਜਿਆ ਸਾਨੂੰ ਪਰੌਂਠੇ ਭੇਜੇ ਨੇ ਪਰੌਂਠਿਆਂ ਦੀ ਫੋਟੋ ਭੇਜੀ ਹੈ, ਵੀਡੀਓ ਬਣਾ ਕੇ ਬਕਾਇਦਾ ਉੱਪਰ ਸੱਟਿਆ ਜੀ ਮੱਖਣ। ਔਰ ਇਹ ਬਹੁਤ ਹੀ ਗਲਤ ਗੱਲ ਹੈ, ਅੱਗੇ ਬੰਦੇ ਨੂੰ ਭੁੱਖ ਲੱਗੀ ਹੋਵੇ ਉੱਤੋਂ ਤੁਸੀਂ ਇੱਦਾਂ ਦੇ ਮੈਸੇਜ ਭੇਜੋ, ਇਹ ਤਾਂ ਬਹੁਤ ਗਲਤ ਗੱਲ ਹੈ ਨਾ। ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਪਹਿਲਾਂ ਸੁਣਦੇ ਆ।
2: ਹੈਲੋ ਦਿਲ ਆਪਣਾ ਪੰਜਾਬੀ ਅੰਜਲੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਡਮ ਜੀ, ਅੱਜ ਤੁਸੀਂ ਟੌਪਿਕ ਰੱਖਿਆ ਵਾ ਕਿ ਗਰਮੀ ਦੇ ਵਿੱਚ ਅਸੀਂ ਕੀ ਪੀਂਦੇ ਹੁੰਦੇ ਸੀ ਗਰਮੀਆਂ ਦੇ ਵਿੱਚ। ਮੈਡਮ ਜੀ, ਗੂੰਦ ਕਤੀਰਾ ਬੈਸਟ, ਸੀਆ ਚੀੜ ਤਾਂ ਹੁਣ ਲਾਏ ਨੇ, ਤੇ ਮੈਡਮ ਜੀ ਗੂੰਦ ਕਤੀਰਾ ਅਸੀਂ ਸਕੰਜਵੀ ਚ ਪਾ ਕੇ ਵੀ ਪੀ ਸਕਦੇ ਹਾਂ ਮੈਡਮ ਜੀ, ਤੇ ਆਪਾਂ ਨਮਕ ਦੀ ਲੱਸੀ, ਪਲੇਨ ਲੱਸੀ ਵੀ ਪੀ ਸਕਦੇ ਹਾਂ, ਚਾਟੀ ਦੇ ਘਰ ਬਣਾ ਕੇ ਸੌਂਫ ਦਾ ਸ਼ਰਬਤ ਬਹੁਤ ਵਧੀਆ ਠੰਡਾ, ਤੇ ਬਦਾਮ ਦਾ ਸ਼ਰਬਤ, ਬਦਾਮ ਦੀ ਗਿਰੀਆਂ ਭਿਓ ਕੇ ਉਹਦਾ ਸ਼ਰਬਤ ਬਣਾਇਆ ਜਾ ਸਕਦਾ ਹੈ, ਤੇ ਮੈਡਮ ਜੀ ਆਪਾਂ ਛੋਲਿਆਂ ਦੇ ਦਾਲ ਦੇ ਸੱਤੂ ਦਾ ਸ਼ਰਬਤ ਵੀ ਪੀ ਸਕਦੇ ਹਾਂ ਮੈਡਮ ਜੀ। ਇਸ ਤੋਂ ਇਲਾਵਾ ਨਿੰਬੂ ਦੀ ਸਕੰਜਵੀ ਸਭ ਤੋਂ ਬੈਸਟ, ਕੱਚੀ ਲੱਸੀ ਉਸ ਤੋਂ ਬੈਸਟ, ਤੇ ਮੈਡਮ ਜੀ ਇਹ ਤਾਂ ਗੱਲਾਂ ਹੋ ਗਈਆਂ ਤੁਹਾਡੀਆਂ ਗਰਮੀ ਦੀਆਂ। ਹੁਣ ਇੱਕ ਵੀਰ ਨੇ ਕੱਲ ਕਿਹਾ ਸੀ, ਇੱਕ ਪਾਇਆ ਸੀਗਾ ਤੇ ਪਰ ਮੇਰਾ ਮੈਸੇਜ ਨਿਕਲ ਚੁੱਕਾ ਸੀ ਮੇਰੀ ਆਡੀਓ ਦਾ, ਉਹਨਾਂ ਨੇ ਕਿਹਾ ਸੀਗਾ ਕਿ ਜਲ ਸੇ ਪਤਲਾ ਗਿਆਨ ਹੈ, ਪਾਪ ਭੂਮੀ ਸੇ ਭਾਰੀ, ਕ੍ਰੋਧ ਅਗਨ ਸੇ ਤੇਜ ਹੈ, ਕਲੰਕ ਕਾਜਲ ਸੇ ਕਾਰੀ। ਇਹ ਵੀਰ ਦਾ ਮੈਂ ਆਂਸਰ ਦੇ ਦਿੱਤਾ ਵਾ ਤੁਕਦਾ, ਤੇ ਮੈਡਮ ਜੀ ਅੱਜ ਮੈਂ ਇੱਕ ਅਖਾਣ ਪਾਉਣ ਲੱਗੀ ਆ, ਸੋਟੀ ਆਈ ਡੇਕ ਦੀ, ਸੋਟੀ ਆਈ ਡੇਕ ਦੀ ਤੇ ਪਾਸੇ ਜਾਂਦੀ ਸੇਕ ਦੀ, ਇਸ ਅਖਾਣ ਦਾ ਆਂਸਰ ਵੀ ਮੈਨੂੰ ਜ਼ਰੂਰ ਦੇਈਓ ਮੈਡਮ ਜੀ। ਤੇ ਅੱਜ ਮੈਂ ਬਣਾਈ ਹੈ ਛੋਲਿਆਂ ਦੀ ਦਾਲ ਦੀ ਰੋਟੀ, ਬੜੀ ਟੇਸਟੀ, ਚਾਹ ਦੇ ਕੱਪ ਦੇ ਨਾਲ ਸਵਾਦ ਸਵਾਦ, ਤੇ ਉਹ ਮੈਂ ਤੁਹਾਨੂੰ ਭੇਜਦੀ ਹਾਂ, ਉਹ ਜ਼ਰੂਰ ਖਾ ਕੇ ਦੱਸਿਓ ਮੈਨੂੰ ਕਿੱਦਾਂ ਦੀ ਬਣੀ ਹੈ। ਤੇ ਸਾਰੇ ਦੋਸਤ ਵਿਚਾਰ ਬਹੁਤ ਵਧੀਆ ਕਰਦੇ ਨੇ, ਮੈਂ ਸਾਰਿਆਂ ਨਾਲ ਬਹੁਤ ਬਹੁਤ ਵਧੀਆ ਵਿਚਾਰ ਸੁਣਦੀ ਹਾਂ ਮੈਡਮ ਜੀ, ਮੈਂ

0: ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
1: ਥੈਂਕ ਯੂ ਸੋ ਮਚ ਜੀ ਕਿਰਨ ਜੀ ਮੈਸੇਜ ਭੇਜਣ ਦੇ ਲਈ। ਔਰ ਤੁਸੀਂ ਮੈਂ ਕਿਹਾ ਜੀ ਸਾਨੂੰ ਰੋਟੀ ਭੇਜੀ ਨਾ, ਮੈਂ ਕਿੱਦਾਂ ਤੁਹਾਨੂੰ ਖਾ ਕੇ ਦੱਸੋ ਮੈਨੂੰ। ਮੈਂ ਮੰਨਿਆ ਸਾਰਾ ਕੁਛ ਡਿਜੀਟਲ ਹੋ ਗਿਆ, ਡਿਜੀਟਲਾਈਜ਼ ਅਸੀਂ ਹੋ ਗਏ ਹਾਂ, ਪਰ ਰੋਟੀ ਕਿੱਦਾਂ ਮੈਂ ਤੁਹਾਨੂੰ ਖਾ ਕੇ ਦੱਸਾਂ। ਹਾਂ ਕੋਈ ਗੱਲ ਨਹੀਂ, ਬਸ ਦੇਖੋ ਦੇਖੋ ਉਹਨੂੰ ਬਹੁਤ ਸੋਹਣੀ ਲੱਗ ਰਹੀ ਹੈ, ਕਹਿੰਦੇ ਅੱਖਾਂ ਨੇ ਖਾ ਲਿਆ ਨਾ, ਬਸ ਸਾਡੇ ਮੂੰਹ ਨੇ ਵੀ ਸਾਡੇ ਦਿਲ ਨੇ ਵੀ ਖਾ ਲਿਆ, ਔਰ ਬਹੁਤ ਸੋਹਣਾ ਤੁਸੀਂ ਮੈਸੇਜ ਭੇਜਿਆ ਜੀ, ਔਰ ਅਖਾਣ ਤੁਸੀਂ ਪਾ ਦਿੱਤਾ ਬਾਈ ਲਿਸਨਰ ਦੋਸਤ। ਆ ਜਾਓ ਜੀ, ਦੇਖੋ ਵੀ ਇਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਤਾਂ ਓਬਵੀਅਸਲੀ ਤੁਸੀਂ ਵੀ ਉਹਨਾਂ ਚੀਜ਼ ਦਾ ਆਂਸਰ ਕਰਨਾ ਤੁਹਾਡਾ ਵੀ ਬਣਦਾ ਨਹੀਂ। ਫੂਕ ਮਾਰਨ ਦੇ ਨਾਲ ਦੀਵੇ ਬੁੱਝ ਸਕਦਾ, ਫੂਕ ਮਾਰਨ ਦੇ ਨਾਲ ਦੀਵਾ ਬੁੱਝ ਸਕਦਾ ਪਰ ਅਗਰਬੱਤੀ ਨਹੀਂ, ਕਿਉਂਕਿ ਜੋ ਮਹਿਕਦਾ ਉਹ ਕਦੀ ਬੁੱਝ ਨਹੀਂ ਸਕਦਾ, ਅਤੇ ਜੋ ਸੜਦਾ ਜਲਦਾ ਉਹ ਆਪਣੇ ਆਪ ਨੂੰ ਹੀ ਬੁਝਾ ਲੈਂਦਾ। ਨਮਸਕਾਰ ਜੀ, ਮੈਂ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ ਮੈਸੇਜ ਕਰ ਰਹੇ ਨੇ ਜੀ। ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਸਾਨੂੰ ਮੈਸੇਜ ਆਇਆ। ਤੂਫਾਨ ਆਉਣਾ ਵੀ ਜ਼ਰੂਰੀ ਹੁੰਦਾ ਜ਼ਿੰਦਗੀ ਦੇ ਵਿੱਚ, ਤਾਂ ਹੀ ਤਾਂ ਪਤਾ ਚੱਲਦਾ ਕਿ ਕੌਣ ਹੱਥ ਫੜਦਾ ਅਤੇ ਕੌਣ ਸਾਥ ਛੱਡ ਕੇ ਚਲਾ ਜਾਂਦਾ। ਓਕੇ ਜੀ, ਅਗਲਾ ਮੈਸੇਜ ਕਿਹੜਾ ਹੈ ਜੀ? ਸਤਿਕਾਰਯੋਗ ਮੈਡਮ ਜੀ, ਨਮਸਕਾਰ ਜੀ, ਵਿਨੋਦ ਸੰਧੂ ਜਾਂਡਾ ਜਾਂਡਲਾ ਟਾਊਨ। ਓਕੇ ਜੀ, ਓਕੇ ਜੀ, ਠੀਕ ਹੈ ਜੀ। ਆਹ ਸਾਡੇ ਲਿਸਨਰ ਦੋਸਤ ਥੋੜ੍ਹੇ ਲੇਟ ਹੋ ਗਏ ਨੇ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਚਲੋ ਕੋਈ ਗੱਲ ਨਹੀਂ ਜੀ, ਤੁਹਾਡਾ ਮੈਸੇਜ ਆ ਗਿਆ, ਬਸ ਅਸੀਂ ਇਸ ਵਿੱਚ ਖੁਸ਼ ਜੀ। ਔਰ ਅਗਲਾ ਮੈਸੇਜ ਕਿਹਨਾਂ ਦਾ ਆਇਆ ਹੈ ਜੀ, ਕਿਹਨਾਂ ਦਾ ਆਇਆ ਹੈ, ਹਾਜ਼ਰ ਸੁਣਦੇ ਹਾਂ।
2: ਹੈਲੋ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਹੈ ਫੈਮ ਰੇਨਵੋ ਤੋਂ, ਪੇਸ਼ ਕਰ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅੰਜਲੀ ਜੀ। ਨਮਸਤੇ, ਸਤਿ ਸ੍ਰੀ ਅਕਾਲ ਜੀ, ਨਾਲ ਸੁਣਨ ਵਾਲਿਆਂ ਨੂੰ ਵੀ ਜੀ, ਬਹੁਤ ਹੀ ਵਧੀਆ। ਹੁਣੇ ਆਕਾਸ਼ਵਾਣੀ ਦਾ ਫੈਮ ਰੇਨਵੋ ਔਨ ਕੀਤਾ ਤੇ ਸੋਹਣਾ ਜਿਹਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਅੰਜਲੀ ਜੀ ਪੇਸ਼ ਕਰ ਰਹੇ ਨੇ, ਤੇ ਮੈਂ ਕਿਹਾ ਚਲੋ ਅੱਜ ਹੋ ਗਏ ਲੇਟ, ਅਸੀਂ ਨਹੀਂ ਕਰਾਣੀ ਤੁਹਾਨੂੰ ਵੇਟ, ਤੇ ਕੁਛ ਅਸੀਂ ਵੀ ਹਾਜ਼ਰੀ ਲਵਾ ਦਈਏ। ਸਵੇਰ ਤੋਂ ਕੋਈ ਪ੍ਰੋਗਰਾਮ ਨਹੀਂ ਸੁਣਿਆ, ਅੱਜ ਝੂਠ ਨਹੀਂ ਬੋਲਣਾ, ਕਿਉਂਕਿ ਕਿਤੇ ਰਾਤ ਦਾ ਸਫ਼ਰ ਕੀਤਾ ਹੋਇਆ, ਤੇ ਹੁਣ ਤੁਹਾਡਾ ਪ੍ਰੋਗਰਾਮ ਸੁਣ ਰਹੇ ਆ। ਪੁਦੀਨੇ ਦੀ ਰੈਸਪੀ ਬਹੁਤ ਵਧੀਆ ਦੱਸੀ, ਕਿਆ ਬਾਤਾਂ। ਸੋ ਅੱਜ ਮੈਂ ਵੀ ਇੱਕ ਸਲਾਹ ਦੇਵਾਂਗਾ, ਜਿੱਥੇ ਅਸੀਂ ਆਪਣੇ ਫਰੂਟ ਖਾਂਦੇ ਹਾਂ ਉਹ ਫਰੂਟਾਂ ਦੇ ਸਾਨੂੰ ਬੀਜ ਸੰਭਾਲ ਕੇ ਰੱਖ ਲੈਣੇ ਚਾਹੀਦੇ ਨੇ। ਜਦੋਂ ਵੀ ਫਰੂਟ ਖਾ ਲਏ ਬੀਜ ਸੰਭਾਲ ਲਓ, ਤੇ ਬੀਜਾਂ ਨੂੰ ਸੁੱਚੇ ਪਾਣੀ ਦੇ ਨਾਲ ਸਾਫ਼ ਪਾਣੀ ਨਾਲ ਧੋ ਕੇ ਰੱਖ ਲਓ, ਤੇ ਉਹਨਾਂ ਨੂੰ ਛਾਵੇਂ ਸੁਕਾ ਲਓ। ਕਦੀ ਵੀ ਉਹਨਾਂ ਨੂੰ ਵੇਸਟ ਨਾ ਕਰੋ, ਜਿੰਨੇ ਵੀ ਫਲ ਖਾਂਦੇ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵਧੀਆ, ਹੁਣ ਬਰਸਾਤਾਂ ਸ਼ੁਰੂ ਹੋ ਜਾਣੀਆਂ, ਸਾਉਣ ਦੇ ਭਾਦੋਂ ਦੇ 2 ਮਹੀਨੇ ਵਧੀਆ ਹੁੰਦੇ ਨੇ। ਅਸੀਂ ਰੁੱਖ ਲਗਾਉਣੇ ਨੇ, ਪੌਦੇ ਲਗਾਉਣੇ ਨੇ, ਜਿੱਥੇ ਸਾਨੂੰ ਬਾਹਰ ਕਿਤੇ ਜਗ੍ਹਾ ਵਧੀਆ ਮਿਲਦੀ ਆ। ਆਪਾਂ ਜਦੋਂ ਘੁੰਮਣ ਫਿਰਨ ਜਾਂਦੇ ਹਾਂ ਜਾਂ ਤੇ ਕੰਮ ਤੇ ਜਾਂਦੇ ਹਾਂ, ਸਾਡੇ ਕੋਲ ਸਮਾਂ ਹੈਗਾ, ਗੱਡੀ ਸਕੂਟਰ ਮੋਟਰਸਾਈਕਲ ਤੇ ਕਿਤੇ ਵੀ ਆਪਣੀ ਜਗ੍ਹਾ ਦੇ ਉੱਤੇ ਕੋਈ ਕੈਰੀ ਬੈਗ ਚ ਪਾ ਕੇ ਰੱਖ ਲਓ, ਤੇ ਉਹਨਾਂ ਨੂੰ ਆਉਂਦੇ ਜਾਂਦੇ ਕੱਚੀ ਜਗ੍ਹਾ ਦੇ ਉੱਤੇ ਜਿੱਥੇ ਕੋਈ ਵਧੀਆ ਜਗ੍ਹਾ ਹੈਗੀ ਆ ਉੱਥੇ ਉਹਨਾਂ ਨੂੰ ਖਿਲਾਰਦੇ ਜਾਓ, ਤਾਂ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਗਿੱਲਾਪਨ ਜ਼ਿਆਦਾ ਹੁੰਦਾ ਹੈ, ਉਹਦੇ ਨਾਲ ਸਾਨੂੰ ਕੀ ਹੋਏਗਾ ਕਿ ਉਹ ਕਦੀ ਨਾ ਕਦੀ ਜੇ ਅਸੀਂ 10-20 ਬੀਜ ਸਿੱਟੇ ਹੋਣਗੇ ਉਹਦੇ ਵਿੱਚੋਂ 5-7-10 ਬੀਜ ਉਂਗਰਨਗੇ, ਰੁੱਖ ਬਣਨਗੇ, ਪੌਦੇ ਲੱਗਣਗੇ, ਤੇ ਵਧੀਆ ਜਿਹਾ ਇੱਕ ਕੋਈ ਫਲ ਵਾਲਾ ਬੂਟਾ ਵੀ ਮਿਲ ਸਕਦਾ, ਛਾਂ ਵੀ ਮਿਲ ਸਕਦੀ ਆ, ਤੇ ਨਾਲ ਹਵਾ ਵੀ ਮਿਲ ਸਕਦੀ ਆ, ਤੇ ਸਾਨੂੰ ਵਧੀਆ ਇੱਕ ਬਰਸਾਤਾਂ ਵੀ ਹੋਣਗੀਆਂ। ਸੋ ਅੱਜ ਦਾ ਸੁਨੇਹਾ ਇੰਨਾ ਕਿ ਇਸ ਤੇ ਗੌਰ ਫਰਮਾਣਾ, ਕਿਉਂਕਿ ਅਸੀਂ ਜੇ ਇੱਕ ਇੱਕ ਰੁੱਖ ਵੀ ਲਾਈਏ ਤਾਂ ਸਾਡਾ ਬਹੁਤ ਵਧੀਆ ਵਾਤਾਵਰਨ ਵੀ, ਤੇ ਨਾਲ ਸਾਨੂੰ ਛਾਂ ਵੀ ਮਿਲੇਗੀ, ਹਰ ਇੱਕ ਚੀਜ਼ ਦਾ ਸਾਧਨ ਹੋਏਗਾ। ਸੋ ਅੱਜ ਦਾ ਪ੍ਰੋਗਰਾਮ ਹਰ ਵਾਰ ਦੀ ਤਰ੍ਹਾਂ ਮੈਡਮ ਅੰਜਲੀ ਜੀ ਬਹੁਤ ਵਧੀਆ ਤੁਸੀਂ ਪੇਸ਼ ਕਰ ਰਹੇ ਹੋ। ਹਾਜ਼ਰ ਸੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ।
1: ਥੈਂਕ ਯੂ ਸੋ ਮਚ।

0: ਵਿਨੋਦ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ, ਔਰ ਵਾਕਈ ਹੀ ਤੁਹਾਡੀ ਸਲਾਹ ਜਿਹੜੀ ਹੈ ਨਾ ਉਹ ਕੰਮ ਦੀ ਗੱਲ ਹੈ। ਔਰ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਜਿਹੜੇ ਵੀ ਅਸੀਂ ਫਰੂਟ ਖਾਂਦੇ ਹਾਂ ਉਸਦੇ ਬੀਜਾਂ ਨੂੰ ਥੋੜ੍ਹਾ ਜਿਹਾ ਸਾਂਭ ਕੇ ਰੱਖਿਆ ਜਾ ਸਕਦਾ ਹੈ, ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜਾ ਹੈ ਉਹ ਉਸਦੇ ਪੌਦੇ ਬਣ ਸਕਦੇ ਨੇ। ਹਵਾ ਮਿਲੇਗੀ, ਚੰਗਾ ਜਿਹੜਾ ਹੈ ਸਾਨੂੰ ਵਾਤਾਵਰਨ ਮਿਲੇਗਾ, ਆਕਸੀਜਨ ਮਿਲੇਗੀ, ਛਾਂ ਵੀ ਮਿਲੇਗੀ, ਔਰ ਫਰੂਟ ਤਾਂ ਜੇਕਰ ਮਿਲ ਜਾਏ ਤਾਂ ਉਹ ਤਾਂ ਵੈਲ ਐਂਡ ਗੁੱਡ ਹੈ। ਪਰ ਵਾਕਈ ਤੁਸੀਂ ਸਹੀ ਗੱਲ ਕਹੀ ਹੈ ਕਿ ਅਸੀਂ ਬੀਜ ਸਾਂਭ ਕੇ ਰੱਖਦੇ ਹਾਂ, ਘਰੋਂ ਅਗਰ ਨਿਕਲਦੇ ਹਾਂ ਕਿਤੇ ਵੀ, ਖਾਸ ਤੌਰ 'ਤੇ ਇਹ ਗੱਲ ਪਹਿਲਾਂ ਵੀ ਜਦੋਂ ਤੁਹਾਡੇ ਨਾਲ ਸਾਂਝੀ ਕੀਤੀ ਹੋਏਗੀ ਕਦੀ, ਕਿ ਕਹਿੰਦੇ ਨਾ ਅਸੀਂ ਜਦੋਂ ਸਫ਼ਰ 'ਤੇ ਨਿਕਲਦੇ ਹਾਂ ਨਾ ਅਸੀਂ ਕੁਛ ਪੈਕਟਸ ਖਾਣ ਪੀਣ ਦੀਆਂ ਚੀਜ਼ਾਂ ਲੈ ਜਾਂਦੇ ਹਾਂ, ਚੀਜ਼ ਖਾ ਲਈ ਫਟਾਫਟ ਅਸੀਂ ਪੈਕਟ ਉਸਦਾ ਜਿਹੜਾ ਲਿਫਾਫਾ ਹੁੰਦਾ ਨਾ ਖਿੜਕੀ ਤੋਂ ਬਾਹਰ ਹੱਥ ਕੱਢਿਆ ਅਤੇ ਸੁੱਟ ਦਿੱਤਾ। ਉਹ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਉਸ ਚੀਜ਼ ਦਾ ਅਸੀਂ ਖਿਆਲ ਨਹੀਂ ਕਰਦੇ। ਉਸ ਤੋਂ ਬਾਅਦ ਕੀ ਹੁੰਦਾ, ਪੋਲਿਊਸ਼ਨ ਹੁੰਦਾ, ਉਹ ਪੈਕਟ ਕਿਤੇ ਉੱਡਦਾ ਉੱਡਦਾ ਉੱਡਦਾ ਗੰਦ ਕਿਤੇ ਕਿਤੇ ਕਿਤੇ ਕਿਤੇ ਫੈਲਾ ਜਾਣਾ, ਨਾ ਹੀ ਉਸਨੇ ਕਦੀ ਖਤਮ ਹੋਣਾ, ਨਾ ਹੀ ਉਸਨੇ ਕਦੀ ਜਿਹੜਾ ਹੈ ਉਹ ਲਿਫਾਫਾ ਕਦੀ ਦੁਬਾਰਾ ਪਤਾ ਨਹੀਂ ਯੂਜ਼ ਹੋਏਗਾ ਨਹੀਂ ਯੂਜ਼ ਹੋਏਗਾ। ਪਰ ਦੇਖੋ ਇਹੀ ਚੀਜ਼ ਜਦੋਂ ਅਸੀਂ ਇਹ ਬੀਜ ਵਗੈਰਾ ਕਿਤੇ ਸਾਂਭੇ ਰੱਖੇ ਹੋਣਗੇ, ਕਿਤੋਂ ਤੁਸੀਂ ਘਰ ਤੋਂ ਸਫ਼ਰ ਦੇ ਲਈ ਕਿਤੇ ਨਿਕਲਦੇ ਹੋ ਨਾ, ਕੈਰੀ ਬੈਗ ਦੇ ਵਿੱਚ ਰੱਖਦੇ ਹੋ, ਹੱਥ ਦੇ ਵਿੱਚ ਪਾਓ, ਮੁੱਠੀ ਭਰੋ, ਕਿਤੇ ਨਿਕਲਦੇ ਹੋ, ਹਾਈਵੇਸ ਦੇ ਵਿੱਚ ਵੀ ਨਿਕਲਦੇ ਹੋ, ਕਿਤੇ ਰੋਡ ਤੁਹਾਨੂੰ ਮਿੱਟੀ ਲੱਭਦੀ ਹੈ ਜਿੱਥੇ ਵੀ, ਉੱਥੇ ਹੱਥ ਬਾਹਰ ਕੱਢਦੇ ਹੋ ਨਾ ਲਿਫਾਫਾ ਸੁੱਟਣ ਦੇ ਲਈ, ਹੱਥ ਬਾਹਰ ਕੱਢੋ, ਉਹਨਾਂ ਬੀਜਾਂ ਦਾ ਭਰਿਆ ਹੋਇਆ ਸੁੱਟ ਦਿਉ। ਉਹਨਾਂ ਨੇ ਸਹੀ ਗੱਲ ਕਹੀ ਕਿ 10-15 ਬੀਜ ਵੀ ਅਗਰ ਸੁੱਟਾਂਗੇ ਉਸ ਦੇ ਵਿੱਚ 5-7 ਬੀਜ ਤਾਂ ਪੁੰਗਰਨਗੇ ਹੀ ਨਾ, ਉਸ ਤੋਂ ਸਾਨੂੰ ਫਾਇਦਾ ਤਾਂ ਮਿਲੇਗਾ ਹੀ ਨਾ, ਵਾਕਈ ਹੀ ਫਾਇਦਾ ਮਿਲੇਗਾ। ਤੁਹਾਡੀ ਸਲਾਹ ਜਿਹੜੀ ਹੈ ਨਾ ਵਾਕਈ ਹੀ ਕੰਮ ਦੀ ਹੈ। ਔਰ ਅਗਲਾ ਮੈਸੇਜ ਵੀ ਆ ਗਿਆ ਜੀ ਸਾਨੂੰ, ਅਹਿਮਦਗੜ੍ਹ ਮੰਡੀ, ਮੁਹੰਮਦ ਅਨਵਰ ਅਨਸਾਰੀ ਸ਼ਾਮਿਲ ਕਰੋ ਜੀ। ਉਹ ਜੀ ਆਰਡਰ ਆ ਗਿਆ ਜੀ, ਆ ਜਾਓ ਪਹਿਲਾਂ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ ਕਰਦੇ ਹਾਂ।
1: ਸਤਿ ਸ੍ਰੀ ਅਕਾਲ, ਨਮਸਕਾਰ ਆਦਾਬ।
0: ਨਮਸਕਾਰ ਜੀ,
1: ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅਨਸਾਰੀ
0: ਜੀ।
1: ਬਹੁਤ ਅੱਛਾ ਪ੍ਰੋਗਰਾਮ ਤੇ ਰੋਮਾਂਟਿਕ ਗੀਤ ਤਿਆਰ ਪੇਸ਼ਕਾਰੀ ਲਾਜਵਾਬ ਉਹਦੇ ਚੰਦਰ ਜੀ, ਬਹੁਤ ਅੱਛਾ ਮੈਸੇਜ ਦੇ ਕੇ ਜਾਂਦੇ ਨੇ ਤਿਆਰ, ਬਹੁਤ ਵਧੀਆ ਗੱਲਬਾਤ ਲੱਗਦੀ ਆ, ਬਹੁਤ ਹੀ ਵਧੀਆ ਲੱਗਦਾ। ਸਲਾਮ, ਜਿਸ ਤਰ੍ਹਾਂ ਹੁਣ ਹਨੇਰੀਆਂ ਝੱਖੜ ਚੱਲਦਾ ਵਾ, ਵਿਸਾਖ ਦੇ ਮਹੀਨੇ ਚ ਇਸੇ ਤਰ੍ਹਾਂ ਹੁੰਦਾ, ਜਿਸ ਤੇ ਕੁਝ ਲੈਣਾ ਨੇ ਬਾਬ ਰੋਲੀਆਂ ਹਨੇਰੀਆਂ ਵਗਦੀਆਂ ਨੇ, ਜਿਵੇਂ ਅੱਲਾ ਕਹਿੰਦਾ ਜੀ ਪਹਿਲਾਂ ਸਮੇਂ ਚ ਜ਼ਿਆਦਾ ਹੁੰਦਾ ਸੀ, ਭਰੇ ਉੱਡ ਜਾਂਦੇ ਸੀ ਕਣਕਾਂ ਦੀਆਂ ਬੱਲੀਆਂ ਦੇ ਵੱਡੇ ਹੋਏ, ਬਾਬ ਰੋਲੀਆਂ ਹਨੇਰੀਆਂ ਵਗਦੀਆਂ ਨੇ। ਸਮਝਦਾਰ ਸਿਆਣੇ ਆਏ ਦਿਲ ਮੇਰਾ, ਸਮਝਦਾਰ ਸਿਆਣੇ ਆਏ ਦਿਲ ਮੇਰਾ, ਇਹਨੂੰ ਸਹੂਲਤਾਂ ਸਾਰੀਆਂ ਠੱਗਦੀਆਂ ਨੇ, ਚਮਕਣ ਚੰਨ ਤਾਰੇ ਦੀਵੇ ਚਾਨਣੀ ਦੇ, ਕੀ ਚੰਗਿਆੜੀਆਂ ਹੁਸਨ ਦੀ ਅੱਗ ਦੀਆਂ ਨੇ, ਮੈਂ ਹਾਂ ਚਮਨ ਚੋਂ ਫੁੱਲ ਕਲੀਆਂ, ਮੈਨੂੰ ਜਾਮ ਸਰਾਈਆਂ ਹੀ ਲੱਗਦੀਆਂ ਨੇ, ਉਦੋਂ ਮੋਈਆਂ ਨੂੰ ਨਿੰਦਰਾਂ ਆਉਂਦੀਆਂ ਨੇ, ਜਦੋਂ ਆਣ ਕੇ ਅੱਖੀਆਂ ਲੱਗਦੀਆਂ ਨੇ, ਆਖਰ ਆਣ ਕੇ ਗਲੇ ਦਾ ਹਾਰ ਹੋਇਆ, ਲੀਰਾਂ ਜਦੋਂ ਹੋਈਆਂ ਮੇਰੀ ਪੱਗਦੀਆਂ ਨੇ, ਫੁੱਲਾਂ ਦੇ ਸੂਲਾਂ ਨੇ ਚਾਕ ਕੀਤੇ, ਬਾਬ ਰੋੜੀਆਂ ਹਨੇਰੀਆਂ ਵਗਦੀਆਂ ਨੇ। ਸਤਿ ਸ੍ਰੀ ਅਕਾਲ, ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅੰਮ੍ਰਿਤਸਰ ਤੋਂ ਮੁਹੰਮਦ ਅਨਵਰ ਅੰਸਾਰੀ ਜੀ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ, ਔਰ ਬਿਲਕੁਲ ਜੀ ਤੁਹਾਡਾ ਮੈਸੇਜ ਆਪਾਂ ਸ਼ਾਮਿਲ ਕਰ ਲਿਆ, ਤੁਹਾਡਾ ਆ ਗਿਆ ਸੀ ਨਾ ਆਰਡਰ, ਅਸੀਂ ਬਸ ਪੂਰਾ ਕਰ ਦਿੱਤਾ। ਚਲੋ ਜੀ, ਮੈਸੇਜ ਭੇਜਦੇ ਨੇ ਸਾਡੇ ਲਿਸਨਰ ਦੋਸਤ, ਹੱਕ ਨਾਲ ਪਿਆਰ ਨਾਲ ਭੇਜਦੇ ਨੇ, ਸੋ ਉਹੀ ਉਹਨਾਂ ਦਾ ਪਿਆਰ ਹੈ। ਮੈਡਮ ਜੀ ਨਮਸਕਾਰ ਜੀ, ਕਊਆ ਆਸਮਾਨ ਮੇ ਉੜਤਾ ਹੈ ਮਗਰ ਰਹਿਤਾ ਕਹਾਂ ਹੈ। ਬਿਲਕੁਲ ਜੀ, ਕਾਂ ਜਿਹੜਾ ਹੈ ਆਸਮਾਨ ਦੇ ਵਿੱਚ ਉੱਡਦਾ ਹੈ ਪਰ ਰਹਿੰਦਾ ਕਿੱਥੇ ਹੈ, ਔਰ ਦੂਜੀ ਬਾਜ਼ਾਰ ਤੋਂ ਉਹ ਕਿਹੜੀ ਚੀਜ਼ ਹੈ ਜਿਸ ਦੇ ਵਿੱਚ ਕੋਈ ਵੀ ਖਿੜਕੀ ਦਰਵਾਜ਼ਾ ਨਹੀਂ ਹੁੰਦਾ, ਦੱਸੋ ਬਈ। ਔਰ ਅਗਲਾ ਮੈਸੇਜ ਲਿਖੇ ਕਿ ਹਮਨੇ ਬਚਪਨ ਮੇ ਗਰਮੀਓ ਮੇ ਨਿੰਬੂ ਕਾ ਜ਼ਿਆਦਾ ਪ੍ਰਯੋਗ ਕੀਆ ਹੈ, ਖੀਰਾ ਲੀਚੀ ਆਜ ਵੀ ਖਾਣੇ ਮੇ ਪ੍ਰਯੋਗ ਕਰਤੇ ਹੈ, ਹਮੇ ਨਿੰਬੂ ਲੱਸੀ ਨਹੀਂ ਕਾ ਅਧਿਕ ਸੇਵਨ ਕਰਨਾ ਚਾਹੀਏ, ਫਾਸਟ ਫੂਡ ਨਹੀਂ ਖਾਣਾ ਚਾਹੀਏ, ਆਜ ਅਸਥਮਾ ਦਿਵਸ ਹੈ, ਹਮੇ ਕਿਸੀ ਪ੍ਰਕਾਰ ਕਾ ਧੂਮਰਪਾਨ ਨਹੀਂ ਕਰਨਾ ਚਾਹੀਏ। ਵਾਕਈ ਜੀ, ਔਰ ਗਰਮੀਆਂ ਦੇ ਵਿੱਚ ਜਿੱਥੇ ਨਿੰਬੂ ਦਾ ਜ਼ਿਆਦਾ ਇਸਤੇਮਾਲ ਕੀਤਾ, ਖੀਰਾ ਲੀਚੀ ਖਾਂਦੇ ਰਹੇ ਹਾਂ, ਉਹ ਸਾਨੂੰ ਆਰਾਮ ਦਿੰਦਾ। ਔਰ ਅੱਜ ਅਸਥਮਾ ਡੇ ਦੀ ਜਿਹੜਾ ਹੈ ਉਹਨਾਂ ਨੇ ਗੱਲ ਕੀਤੀ ਹੈ, ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਧੂਮਰਪਾਨ ਨਹੀਂ ਕਰਨਾ ਚਾਹੀਦਾ, ਪ੍ਰਦੂਸ਼ਣ ਤੋਂ ਬਚਣਾ ਚਾਹੀਦਾ, ਸਾਡੇ ਲਈ ਜਿਹੜਾ ਹੈ ਸਾਹ ਦੀ ਬਿਮਾਰੀ ਜਿਹੜੀ ਹੈ ਇਹ ਖਤਰਨਾਕ ਹੈ, ਇਹ ਸਾਨੂੰ ਨਾ

0: ਜਾਵੇ ਬਚਪਨ ਤੋਂ ਹੀ ਇਸਦਾ ਜਿਹੜਾ ਹੈ ਜਿਸ ਤਰ੍ਹਾਂ ਨਿਮੋਨੀਆ ਹੋ ਜਾਂਦਾ ਉਸੇ ਤਰ੍ਹਾਂ ਵੱਡੇ ਹੋ ਕੇ ਜਿਹੜਾ ਹੈ ਇਹ ਕਾਫੀ ਜ਼ਿਆਦਾ ਖਤਰਾ ਪੈਦਾ ਹੋ ਸਕਦਾ। ਬੜੇ ਹੋ ਕੇ ਬੀੜੀ ਸਿਗਰਟ ਕਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਏ, ਇਹਨਾਂ ਨੇ ਮੈਸੇਜ ਲਿਖ ਕੇ ਭੇਜਿਆ। ਔਰ ਵਾਕਈ ਹੀ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਸਾਡੀ ਸਿਹਤ ਨੂੰ ਨੁਕਸਾਨ ਦਿੰਦੀ ਹੈ ਉਸਦਾ ਇਸਤੇਮਾਲ ਨਾ ਹੀ ਕਰੋ ਤਾਂ ਬਿਹਤਰ ਹੈ। ਇਹਨੇ ਮੈਸੇਜ ਲਿਖ ਕੇ ਭੇਜਿਆ ਜੀ, ਇਹ ਬਿਮਾਰੀ ਸਾਹ ਦੀ ਹੈ। ਔਰ ਰੱਬ ਅੱਗੇ ਇਹੀ ਪ੍ਰਾਰਥਨਾ ਹੈ ਕਿ ਸਾਡੇ ਜਿਹੜੇ ਭਾਰਤ ਵਾਸੀ ਭੈਣ ਭਰਾ ਨੇ ਔਰ ਬੱਚੇ ਨੇ ਸਾਰੇ ਬਜ਼ੁਰਗ ਨੇ ਬਿਲਕੁਲ ਸਵਸਥ ਰਹਿਣ, ਚੰਗਾ ਖਾਣ ਪੀਣ ਰਹੇ। ਔਰ ਇਹ ਸਾਨੂੰ ਮੈਸੇਜ ਆਇਆ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਧੀਮਾਨ ਫੈਮਿਲੀ ਦੇ ਵੱਲੋਂ। ਹੌਸਲੇ ਦੇ ਤਰਕਸ਼ ਦੇ ਵਿੱਚ ਕੋਸ਼ਿਸ਼ ਤਾਂ ਉਹ ਤੀਰ ਜ਼ਿੰਦਾ ਰੱਖੋ, ਹਾਰ ਜਾਓ ਭਾਵੇਂ ਜ਼ਿੰਦਗੀ ਦੇ ਵਿੱਚ ਸਭ ਕੁਝ, ਪਰ ਫਿਰ ਵੀ ਜਿੱਤਣ ਦੀ ਉਮੀਦ ਜ਼ਿੰਦਾ ਰੱਖੋ। ਰਘੁਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ ਔਰ ਅਲੀਜ਼ਾ ਨਯਾਬ ਔਰ ਲੱਡੂ ਜੀ ਦਾ ਸਾਨੂੰ ਆਇਆ ਜੀ ਮੈਸੇਜ।
1: ਰੌਣਕ ਲਾਈ ਹੈ, ਬੜੀਆਂ ਵੱਡੀਆਂ ਜਾਣਕਾਰੀਆਂ ਦਿੱਤੀਆਂ ਨੇ। ਅਸਥਮਾ ਬਾਰੇ ਡਾਕਟਰ ਸਾਹਿਬ ਦੀ ਰਾਇ ਜਿਹੜੀ ਹੈ ਉਹ ਬਹੁਤ ਹੀ ਲਾਹੇਵੰਦ ਸੀ। ਤੇ ਬਾਕੀ ਰਹੀ ਗੱਲ, ਅੱਜ ਇੱਕ ਬੁਝਾਰਤ ਸਭਾ ਪਾਈ ਹੈ ਭਾਈ ਸਾਹਿਬ ਨੇ, ਤਾਂ ਮੇਰੇ ਹਿਸਾਬ ਨਾਲ ਉਹਦਾ ਜਵਾਬ ਹੈ ਮੂਲੀ ਜੀ। ਤੇ ਰਹੀ ਗੱਲ ਇਹ ਹੈ ਵੀ ਗਰਮੀਆਂ ਦੇ ਵਿੱਚ ਤੁਸੀਂ ਦੱਸਿਆ ਵੀ ਸਿਹਤ ਵਾਸਤੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਜ਼ਿਆਦਾ ਠੀਕ ਰਹਿੰਦੀ ਹੈ, ਜਾਂ ਬਚਪਨ ਦੇ ਵਿੱਚ ਅਸੀਂ ਕੀ ਚੀਜ਼ ਜਿਹੜੀ ਇਸਤੇਮਾਲ ਕਰਦੇ ਸੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਤਾਂ ਸਾਡੇ ਮੰਮੀ ਡੈਡੀ ਜਿਹੜੇ ਹੈ ਉਹ ਬਣਾਇਆ ਕਰਦੇ ਸੀਗੇ ਆਪਣੀ ਜਿਹੜੀ ਖਸਖਸ ਹੁੰਦੀ ਹੈ, ਖਸਖਸ ਨੂੰ ਭਿਉਂਦੇ ਨਾ, ਤੇ ਉਹਦੇ ਵਿੱਚ ਗੁਲਾਬ ਦੇ ਫੁੱਲ, ਕਾਲੀਆਂ ਮਿਰਚਾਂ ਤੇ ਛੋਟੀ ਇਲਾਇਚੀ ਤੇ ਉਹਦੇ ਵਿੱਚ ਸੌਂਫ, ਇਹੋ ਜਿਹੀ ਚੀਜ਼ਾਂ ਪਾ ਕੇ ਉਹ ਰਗੜ ਕੇ ਠੰਡਿਆਈ ਬਣਾਇਆ ਕਰਦੇ ਸੀ, ਜੋ ਕਿ ਸ਼ਾਮ ਦੇ ਟਾਈਮ ਸਾਰੇ ਪਰਿਵਾਰ ਨੂੰ ਦਿੱਤੀ ਜਾਂਦੀ ਸੀ। ਗਰਮੀਆਂ ਵਾਸਤੇ ਉਹ ਇੱਕ ਬਹੁਤ ਹੀ ਨਾਯਾਬ ਤੋਹਫਾ ਸੀ। ਤੇ ਅੱਜ ਕੱਲ ਬੱਚਿਆਂ ਨੂੰ ਖੈਰ ਬਹੁਤ ਸਾਰੀਆਂ ਚੀਜ਼ਾਂ ਦੀ ਨੌਲੇਜ ਹੈ, ਪਰ ਫਿਰ ਵੀ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾਂਦੇ ਆ। ਅਗਰ ਅਸੀਂ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਅਪਣਾਈਏ ਤਾਂ ਗਰਮੀਆਂ ਤੋਂ ਅਸੀਂ ਬਚ ਸਕਦੇ ਹਾਂ। ਤੇ ਬਹੁਤ ਬਹੁਤ ਧੰਨਵਾਦ ਜਤਿੰਦਰ ਭਾਸਕਰ ਪਾਇਲ, ਡਿਸਟ੍ਰਿਕਟ ਲੁਧਿਆਣਾ ਚ।
0: ਥੈਂਕ ਯੂ ਸੋ ਮਚ ਜੀ ਜਤਿੰਦਰ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦੇ ਲਈ। ਵਾਕਈ ਵਧੀਆ ਵਾਲੀ ਵਧੀਆ ਵਾਲੀ ਲੱਗ ਰਿਹਾ ਕਿ ਕੋਈ ਤੁਸੀਂ ਵਧੀਆ ਵਾਲੀ ਹੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਬਣਾ ਕੇ ਮੰਮੀ ਡੈਡੀ ਦਿੰਦੇ ਹੋਣਗੇ। ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਇਹ ਕਹਿ ਲਈਏ ਕਿ ਅਸੀਂ ਰੂਹ ਅਫਜ਼ ਵਗੈਰਾ ਅਸੀਂ ਪੀ ਲੈਂਦੇ ਹਾਂ ਨਾ, ਜਿਹੜਾ ਪਿੰਕ ਵਾਲਾ ਦੁੱਧ ਅਸੀਂ ਪੀਂਦੇ ਹਾਂ ਉਹਦਾ ਹੀ ਅਸੀਂ ਕਹਿ ਸਕਦੇ ਹਾਂ ਇੱਕ ਫੋਰਮ ਹੋ ਸਕਦੀ ਹੈ, ਪਰ ਹਾਂ ਹੈਲਦੀ ਫੋਰਮ ਤੁਸੀਂ ਪੀਂਦੇ ਸੀਗੇ ਇਹ ਮੈਂ ਕਹਿ ਸਕਦੀ ਹਾਂ।

ਓਕੇ ਜੀ, ਅਗਲਾ ਮੈਸੇਜ ਆਇਆ, ਪਤਨੀ ਨੇ ਪਤੀ ਨੂੰ ਪੁੱਛਿਆ, ਜੇਕਰ ਤੁਹਾਨੂੰ ਆਪਣੀ ਮਾਂ ਔਰ ਮੇਰੇ ਵਿੱਚੋਂ ਕਿਸੇ ਨੂੰ ਇੱਕ ਨੂੰ ਚੁਣਨਾ ਪਵੇ, ਤੁਸੀਂ ਕਿਸ ਨੂੰ ਚੁਣੋਗੇ? ਪਤੀ ਕੁਝ ਦੇਰ ਤੱਕ ਚੁੱਪ ਰਹਿੰਦਾ, ਫਿਰ ਹੱਸ ਕੇ ਬੋਲਦਾ, ਮੈਂ ਮਾਂ ਨੂੰ ਚੁਣਾਂਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਮੇਰਾ ਬੇਟਾ ਵੀ ਆਪਣੀ ਪਤਨੀ ਦੇ ਲਈ ਆਪਣੀ ਮਾਂ ਨੂੰ ਛੱਡ ਦੇਵੇ। ਓਕੇ ਜੀ, ਓਕੇ ਜੀ, ਤੁਹਾਨੂੰ ਸੋਨੂੰ ਜੀ ਨੇ ਮਲੇਰਕੋਟਲਾ ਤੋਂ ਇਹ ਮੈਸੇਜ ਭੇਜਿਆ ਜੀ। ਹਕੀਕਤ ਲਹਿਜ਼ਾ ਦਾਇਰੇ ਦੇ ਵਿੱਚ ਹੋਣਾ ਚਾਹੀਦਾ, ਔਰ ਹਕੀਕਤ ਇਹ ਕਿ ਲਹਿਜ਼ਾ ਜਿਹੜਾ ਦਾਇਰੇ ਦੇ ਵਿੱਚ ਹੋਣਾ ਚਾਹੀਦਾ। ਧਰਤੀ 'ਤੇ ਅਮੀਰ ਹੋ ਸਕਦੇ ਹੋ, ਅਮਰ ਨਹੀਂ। ਅਮਰਜੀਤ ਜਸਲ ਜੀ ਸਾਨੂੰ ਪ੍ਰੇਮ ਮਾਰਕੀਟ ਬਠਿੰਡਾ ਤੋਂ ਮੈਸੇਜ ਭੇਜਿਆ ਜੀ।

ਚੰਗੀ ਸੋਚ ਨੂੰ ਕਦੇ ਦਿਲੋਂ ਨਾ ਛੱਡੀਏ, ਭਾਵੇਂ ਲੋਕ ਗਲਤ ਸਮਝ ਲੈਣ। ਕਈ ਤੁਹਾਡੇ ਨਾਲ ਬੁਰਾ ਕਰਨਗੇ, ਕਈ ਪਿੱਠ ਪਿੱਛੇ ਗੱਲਾਂ ਵੀ ਕਹਿਣਗੇ, ਪਰ ਆਪਣੇ ਸੁਭਾਅ ਦੀ ਰੋਸ਼ਨੀ ਕਦੇ ਮੱਦਬ ਨਾ ਹੋਣ ਦਿਓ, ਕਿਉਂਕਿ ਚੰਗੇ ਲੋਕ ਹਾਲਾਤਾਂ ਨਾਲ ਨਹੀਂ ਅਸੂਲਾਂ ਨਾਲ ਬਿਠਾਉਣੇ ਜਾਂਦੇ ਨੇ। ਦੁਨੀਆ ਭਾਵੇਂ ਨਾ ਵੇਖੇ ਤੁਹਾਡੀ ਨੇਕੀ ਦਾ ਹਰ ਰੰਗ, ਪਰ ਉਹ ਉੱਪਰ ਬੈਠਾ ਰੱਬ ਹਰ ਕਰਮ ਅਤੇ ਹਰ ਨੀਅਤ ਵੇਖਦਾ ਰਹਿੰਦਾ। ਸਾਨੂੰ ਮੈਸੇਜ ਭੇਜਿਆ ਜੀ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਵਿੱਚ ਮੈਡਮ ਅੰਸ਼ਲੀ ਜੀ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਕੁਲਵਿੰਦਰ ਟੇਲਰ ਪਿੰਡ ਕੰਦੋਲਾ ਨੇੜੇ ਆਦਮਪੁਰ ਤੋਂ ਸਾਨੂੰ ਇਹ ਮੈਸੇਜ ਭੇਜਿਆ ਜੀ ਇਹਨਾਂ ਨੇ।

0: ਜੀ ਸਾਨੂੰ ਅਗਲਾ ਮੈਸੇਜ ਆਇਆ ਜੀ, ਇੱਕ ਆਜੋ ਸੁਣਦੇ ਆ।
1: ਨਮਸਕਾਰ, ਮੈਂ ਤੁਹਾਡਾ ਦੋਸਤ ਸੰਦੀਪ ਮੱਕੜ, ਬਿਲਕੁਲ ਨੇੜੇ ਪਿੰਗਾ ਚੌਂਕ ਗੁਰੈਂ ਤੋਂ। ਕਹਿੰਦੇ ਜ਼ਿੰਦਗੀ ਮਾਲਕ ਦੀ ਤੇ ਜੀਣਾ ਸਾਨੂੰ ਪੈਂਦਾ, ਉਹ ਖੇਲ ਮਾਲਕ ਦਾ ਖੇਲਣਾ ਸਾਨੂੰ ਪੈਂਦਾ, ਦੁੱਖ ਮਾਲਕ ਦਿੰਦਾ ਸਹਿਣਾ ਸਾਨੂੰ ਪੈਂਦਾ, ਬਸ ਮੌਤ ਹੀ ਸਾਡੀ ਜਦੋਂ ਸਾਨੂੰ ਮਿਲ ਜਾਂਦੀ ਉਹ ਮਾਲਕ ਹੀ ਆਪਣਾ ਸਭ ਕੁਝ ਲੈ ਲੈਂਦਾ।
0: ਵਾਕਿਆ ਜੀ ਵਾਕਿਆ, ਥੈਂਕ ਯੂ ਸੋ ਮਚ ਜੀ ਸੰਦੀਪ ਜੀ ਤੁਹਾਨੂੰ ਮੈਸੇਜ ਭੇਜਣ ਦੇ ਲਈ। ਜ਼ਿੰਦਗੀ ਦੀ ਹਕੀਕਤ ਜਿਹੜੀ ਹੈ ਨਾ, ਕੁਝ ਲਾਈਨਾਂ ਦੇ ਵਿੱਚ ਤੁਸੀਂ ਬਿਆਨ ਕਰ ਗਏ ਹੋ, ਔਰ ਮੈਂ ਕਿਹਾ ਜੀ ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਅਗਲਾ ਸਾਨੂੰ ਇੱਕ ਮੈਸੇਜ ਜਿਹੜਾ ਆਇਆ ਹੈ, ਕਿਹੜਾ ਮੈਸੇਜ ਆਇਆ ਜੀ? ਚਲੋ ਜੀ, ਜਦੋਂ ਤੱਕ ਲਿਸਨਰ ਦੋਸਤ ਭੇਜ ਰਹੇ ਨੇ ਸਾਨੂੰ ਮੈਸੇਜ, ਮੈਂ ਕਿਹਾ ਜੀ ਤੁਹਾਨੂੰ ਇੱਕ ਗੀਤ ਹੀ ਸੁਣਾ ਦਿੰਦੇ ਹਾਂ, ਔਰ ਇਸ ਗੀਤ ਦੇ ਉਸ ਬਾਅਦ ਬਹੁਤ ਸਾਰੇ ਹੋਰ ਲਿਸਨਰ ਦੋਸਤਾਂ ਦੇ ਮੈਸੇਜਸ ਆ ਰਹੇ ਨੇ ਜੀ। ਆਜੋ ਇੰਜੋਏ ਕਰਦੇ ਹਾਂ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਸ਼ਾਂਜਲੀ ਦੇ ਨਾਲ ਬਹੁਤ ਸਾਰੇ ਮੈਸੇਜਸ ਆ ਰਹੇ ਨੇ। ਔਰ ਅਗਲਾ ਸਾਨੂੰ ਇੱਕ ਵੀਡੀਓ ਮੈਸੇਜ ਭੇਜਿਆ ਜੀ ਧਰਮਿੰਦਰ ਜੀ ਹੋਣਾ ਨੇ ਭਵਨਪੁਰ ਤਰਨ ਤਾਰਨ ਤੋਂ, ਸਾਨੂੰ ਇਹ ਮੈਸੇਜ ਆਇਆ ਜੀ, ਆ ਜਾਓ ਸੁਣਾਉਂਦੀ ਹਾਂ ਤੁਹਾਨੂੰ, ਕਿਉਂਕਿ ਮੈਂ ਤਾਂ ਦੇਖੂੰਗੀ ਹੈ ਨਾ। ਚਲੋ ਜੀ ਆ ਜਾਓ ਸੁਣਾਉਂਦੀ ਹਾਂ ਤੁਹਾਨੂੰ।

0: ਮੈਂ ਕਿਹਾ ਜੀ ਇਹਨਾਂ ਨੇ ਸਾਨੂੰ ਇੱਕ ਹਵੇਲੀ ਦੀ ਜਿਹੜੀ ਆ ਵੀਡੀਓ ਬਣਾ ਕੇ ਭੇਜੀ ਹੈ ਔਰ ਵਾਕਈ ਚਿੜੀਆਂ ਦਾ ਬੋਲਣਾ ਚਿੜੀਆਂ ਦੀ ਜਿਹੜੀ ਆਵਾਜ਼ ਹੈ ਨਾ ਸਵੇਰੇ ਸਵੇਰੇ ਬਹੁਤ ਹੀ ਖੂਬਸੂਰਤ ਜਿਹੀ ਲੱਗਦੀ ਆ ਔਰ ਪਿੱਛੇ ਮੈਂ ਕਿਹਾ ਮੇਰੀ ਵੀ ਆਵਾਜ਼ ਮੈਨੂੰ ਸੁਣਾਈ ਦੇ ਰਿਹਾ ਉਹ ਤਾਂ ਹੋਰ ਵੀ ਮੈਂ ਕਿਹਾ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਗਈ ਨਾ ਹੋ ਗਿਆ ਨਾ ਮੌਕਾ ਜਿਹੜਾ ਹੈ ਵਧੀਆ ਸੀਗਾ ਬਾਕੀ ਦੇਖੋ ਤੁਸੀਂ ਸਾਨੂੰ ਵੀਡੀਓ ਰਿਕਾਰਡ ਕਰਕੇ ਭੇਜੀ ਹੈ ਪਰ ਨਾਲ ਕੁਝ ਬੋਲ ਵੀ ਦਿੰਦੇ ਨਾ ਮੈਂ ਕਿਹਾ ਹੋਰ ਵੀ ਸਾਨੂੰ ਚੰਗਾ ਲੱਗਦਾ ਔਰ ਥੈਂਕ ਯੂ ਸੋ ਮਚ ਜੀ ਵੀਡੀਓ ਭੇਜਣ ਦੇ ਲਈ ਸਾਨੂੰ ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ ਜੋ ਜੀ ਆਪਾਂ ਸੁਣਦੇ ਆ
1: ਹੈਲੋ ਰੇੜੂਆ ਜਲੰਧਰ ਤੋਂ ਐਫਐਮ ਪ੍ਰੋਗਰਾਮ ਚੱਲ ਰਿਹਾ ਜੀ ਰੇਨਬੋ ਤੇ ਅਸੀਂ ਸੁਣ ਰਹੇ ਆ ਰੋਜ਼ੀ ਸੁਣੀਦਾ ਜੀ ਤੇ ਦਿਲ ਕਰਦਾ ਕਿ ਰੋਜ਼ੀ ਪ੍ਰੋਗਰਾਮ ਸੁਣੀਏ ਤੇ ਅਸੀਂ ਵੀ ਕੁਛ ਨਾ ਕੁਛ ਬੋਲ ਕੇ ਪਾਈਏ ਅੰਜਲੀ ਜੀ ਨਮਸਤੇ ਜੀ ਤੁਸੀਂ ਨਾ ਬਹੁਤ ਸੋਹਣਾ ਪ੍ਰੋਗਰਾਮ ਵੀ ਜਿਹੜਾ ਤੇ ਆ ਜੀ ਨੁਸਖੇ ਰੱਖਦੇ ਆ ਚੰਗੇ ਲੱਗਦੇ ਆ ਜੇ ਅਸੀਂ ਇਹ ਨੁਸਖਿਆਂ ਨੂੰ ਅਸੀਂ ਸੋਚ ਵਿਚਾਰ ਕੇ ਜੇ ਅਸੀਂ ਕਰਕੇ ਦੇਖੀਏ ਵਾਕਈ ਅਸੀਂ ਗਰਮੀ ਤੋਂ ਬਚ ਸਕਦੇ ਹਾਂ ਤੇ ਮੈਂ ਤਾਂ ਕਹਾਂਗਾ ਇਮਲੀ ਲੈ ਕੇ ਨਾ ਇਮਲੀ ਭੇਂ ਲਿਆ ਕਰੋ ਭੇ ਕੇ ਉਹਨੂੰ 15-20 ਮਿੰਟ ਰੱਖ ਦਿਓ ਪੋਲੀ ਹੋ ਗਈ ਉਹਨੂੰ ਮਲ ਕੇ ਉਹਦੀਆਂ ਗਿੜਕਾਂ ਗੁਟਕਾਂ ਕੱਢ ਦਿਓ ਉਹਦੇ ਪਾਣੀ ਦੇ ਵਿੱਚ ਪਾਓ 2-3 ਕ ਟਮਾਟਰ ਟਮਾਟਰ ਪਾ ਕੇ ਉਹਦੇ ਵਿੱਚ ਪਾਓ ਜਿੱਦਾਂ ਤੁਸੀਂ ਦੱਸਿਆ ਪੁਦੀਨਾ ਪਾ ਲਓ ਥੋੜਾ ਜਿਹਾ ਉਹਦੇ ਵਿੱਚ ਕਾਲੀ ਮਿਰਚ ਪਾ ਲਓ ਜੀਰਾ ਪਾ ਲਓ ਤੇ ਫਿਰ ਕੀ ਪਾਣਾ ਉਹਦੇ ਵਿੱਚ ਥੋੜਾ ਨਿੰਬੂ ਪਾ ਕੇ ਉਹ ਚ ਮਿੱਠਾ ਪਾ ਕੇ ਥੋੜੀ ਜਿਹੀ ਮਿਰਚ ਪਾ ਕੇ ਵਧੀਆ ਜਿਹਾ ਕਾਂਜੀ ਬਣਾਓ ਕਿੰਨਾ ਵਧੀਆ ਲੱਗਦਾ ਜਲ ਜੀਰਾ ਬਣ ਜਾਂਦਾ ਆਪਣੇ ਟੇਸਟ ਮੁਤਾਬਕ ਚੀਨਾ ਨਮਕ ਪਾ ਲਓ ਤੇ ਉਹਦੇ ਵਿੱਚ ਪਾਣੀ ਪੂਣੀ ਪਾਓ ਕੇਕ ਤਾਂ ਸਾਨੂੰ ਆਉਂਦਿਆਂ ਨੂੰ ਪੀ ਕੇ ਉਹਦੇ ਨਾਲ ਸਾਡੀ ਗਰਮੀ ਮਰੇਗੀ ਇਮਲੀ ਗਰਮੀ ਕੱਢ ਦਿੰਦੀ ਆ ਤੇ ਤੁਹਾਡੀ ਜਿਹੜੀ ਆ ਦਸੀਆਂ ਜਿਹੜੇ ਟੋਟ ਕੇ ਆ ਬਹੁਤ ਸੋਹਣੇ ਲੱਗਦੇ ਆ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਆ ਅੰਜਲੀ ਜੀ ਅਤੇ ਸਾਡੇ ਜਿੰਨੇ ਅੱਕ ਭੈਣ ਜੀ ਆਉਂਦੇ ਆ ਕਿਰਨ ਨਰੂਲਾ ਜੀ ਰੋਜ਼ ਖਾਣ ਪੀਣ ਲਈ ਕੁਛ ਨਾ ਕੁਛ ਭੇਜਦੇ ਆ ਆ ਸਾਡੇ ਮੂੰਹ ਚ ਪਾਣੀ ਆ ਜਾਂਦਾ ਨਾਲੇ ਜਾਂਦੇ ਜਾਂਦੇ ਕੁਛ ਨਵੇਂ ਟੋਟਕਾ ਛੱਡ ਜਾਂਦੇ ਆ ਆ ਕਈ ਹੋਰ ਵੀ ਵਧੀਆ ਵਧੀਆ ਰੈਸਪੀਆਂ ਦੱਸ ਕੇ ਜਾਂਦੇ ਆ ਕਿਰਨ ਨਰੂਲਾ ਜੀ ਤੇ ਹੋਰ ਵੀ ਸੋਹਣੇ ਭੈਣ ਭਰਾ ਜਿੰਨੇ ਵੀ ਮੈਸੇਜ ਕਰਦੇ ਆ ਸਾਰੇ ਸੁਣਨ ਵਾਲੇ ਹੁੰਦੇ ਚੰਗੇ ਹੁੰਦੇ ਆ ਚਲੋ ਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਖੁਸ਼ ਰਹੋ ਬਾਦ ਰਹੋ ਹੋ ਮੈਂ ਸਗਾ ਜੀ ਵੀ ਕੇ ਖੁਸ਼ ਜਿਹੜ ਬੋਲਣਾ ਜੀ ਤੁਹਾਡਾ ਆਪਣਾ ਸਗਾ ਜੀ ਮੈਂ ਕਿਹਾ ਮੌਕਾ ਜਿਹਾ ਟੈਲ ਜਿਹਾ ਕਰਦਾ ਸਾ ਮੈਂ ਕਿਹਾ ਗੱਲਾਂ ਕਹੇ ਹੀ ਅਸੀਂ ਵੀ 2-4 ਮਨਜ਼ੂਰ ਕਰਿਓ ਸ਼ੁਕਰੀਆ ਜੀ ਹਾਂਜੀ ਜੇਠੀ ਤੋਂ ਬੋਲਦਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੇ ਖੁਸ਼ ਰਹੋ ਬਾਦ ਰਹੋ
0: ਥੈਂਕ ਯੂ ਸੋ ਮਚ ਜੀ ਤੁਹਾਨੂੰ ਤੁਸੀਂ ਮੈਸੇਜ ਭੇਜਿਆ ਸਾਨੂੰ ਔਰ ਤੁਹਾਨੂੰ ਪਤਾ ਲੱਗਿਆ ਤੁਹਾਡੇ ਸਟਾਰਟਿੰਗ ਦੇ ਵਿੱਚ ਆਵਾਜ਼ ਦੂਜੀ ਸੀ ਔਰ ਹੌਲੀ ਹੌਲੀ ਹੌਲੀ ਹੌਲੀ ਆਵਾਜ਼ ਤੁਹਾਡੀ ਦੂਜੀ ਹੋ ਗਈ ਪਰ ਥੈਂਕ ਯੂ ਜੀ ਬਹੁਤ ਹੀ ਚੰਗਾ ਲੱਗਿਆ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਸ਼ਾਮਿਲ ਹੋਏ ਔਰ ਵਾਕਈ ਤੁਹਾਡਾ ਟੈਲੈਂਟ ਵੀ ਆ ਗਿਆ ਤੁਹਾਡੀ ਆਵਾਜ਼ ਵੀ ਆ ਗਈ ਤੁਹਾਡੇ ਵਿਚਾਰ ਵੀ ਆ ਗਏ ਔਰ ਬਸ ਤੁਹਾਡਾ ਮੈਸੇਜ ਵੀ ਆ ਗਿਆ ਸਾਡੇ ਤੱਕ ਔਰ ਅਗਲਾ ਮੈਸੇਜ ਸਾਨੂੰ ਆ ਗਿਆ ਜੀ ਕਿਹੜਾ ਆਇਆ ਜੀ ਅੱਜ ਸੁਣਦੇ ਹਾਂ
2: ਚਿੱਟੇ ਰੰਗ ਦੀ ਹੀਰ ਸਲੇਟੀ ਤਿੰਨੇ ਕੱਪੜੀ ਪਈ ਲਪੇਟੀ ਇਹਦਾ ਆਂਸਰ ਹੈਗਾ ਜੀ ਨਾਰੀਅਲ ਉਹਦੇ ਉੱਪਰ 2-3 ਤਹਿਆਂ ਹੁੰਦਾ ਹੁੰਦੀਆਂ ਸਾਰਿਆਂ ਨੂੰ ਪਤਾ ਲੱਗ ਜਾਣਾ ਇਹਦਾ ਆਂਸਰ ਹੈਗਾ ਜੀ ਨਾਰੀਅਲ
0: ਥੈਂਕ ਯੂ ਸੋ ਮਚ ਜੀ ਤ੍ਰਿਲੋਚਨ ਜੀ ਤੁਸੀਂ ਆਪ ਹੀ ਜਵਾਬ ਦਿੱਤਾ ਸਾਡੇ ਵੈਸੇ ਲਿਸਨਰ ਦੋਸਤ ਨੇ ਇੱਕ ਨੇ ਕਿਹਾ ਸੀਗਾ ਕਿ ਸ਼ਾਇਦ ਉਸਦਾ ਜਵਾਬ ਮੂਲੀ ਹੋ ਸਕਦਾ ਪਰ ਚਲੋ ਤੁਸੀਂ ਕਰੈਕਟ ਕਰ ਦਿੱਤਾ ਇਹ ਤਾਂ ਹੋਰ ਵੀ ਵਧੀਆ ਹੋ ਗਿਆ ਅਗਲਾ ਮੈਸੇਜ ਕਿਹਨਾਂ ਦਾ ਆਇਆ ਆ ਜਾਓ ਸੁਣਦੇ ਹਾਂ ਪਹਿਲਾਂ

0: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਅੰਜਲੀ ਮੈਮ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਕਲਾਈਨਾਂ ਲੈ ਕੇ ਹਾਜ਼ਰ ਹੋਇਆ ਜਿਹੜਾ ਕਬੂਲ ਕਰਨਾ ਜੀ। ਪੈਸਾ ਪੈਸਾ ਜੋੜ ਕੇ ਬਣੇ ਰੋਟੀ ਤੇ ਮਕਾਨ, ਦੇਸ਼ ਦੀ ਤਰੱਕੀ ਲਈ ਯੋਗ ਪਾਉਂਦੇ ਨੇ ਜਿਹੜੇ, ਉਹੀ ਨੇ ਇਨਸਾਨ। ਦੇਸ਼ ਦੀ ਤਰੱਕੀ ਲਈ ਯੋਗ ਪਾਉਂਦੇ ਨੇ ਜੋ, ਉਹੀ ਨੇ ਵਧੀਆ ਇਨਸਾਨ। ਦੇਸ਼ ਦੇ ਵੀਰ ਜਵਾਨੋ, ਦੇਸ਼ ਦੇ ਵੀਰ ਜਵਾਨੋ, ਪੈਸੇ ਦੇ ਧਨਵਾਨ ਓਏ, ਦੇਸ਼ ਦੀ ਤਰੱਕੀ ਲਈ ਮਰ ਮਿਟਾਂਗੇ ਵਰ ਦਿਆਂਗੇ ਜਾਣ ਓਏ, ਦੇਸ਼ ਦੇ ਵੀਰ ਜਵਾਨੋ, ਫੌਜ ਵਿੱਚ ਭਰਤੀ ਹੋ ਕੇ ਫੌਜ ਬਣਤੀ ਹੋ ਕੇ ਸੁਰੱਖਿਆ ਦੇਸ਼ ਦੀ ਕਰਾਂਗੇ, ਜੀਵੇ ਦੇਸ਼ ਲਈ ਤੇ ਦੇਸ਼ ਲਈ ਮਰਾਂਗੇ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ, ਔਰ ਤੁਹਾਡਾ ਗਾਇਆ ਗੀਤ ਵੀ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ। ਟਾਈਮ ਥੋੜ੍ਹਾ ਰਹਿ ਗਿਆ, ਪਰ ਦੇਖੋ ਜਿਹੜੇ ਮੈਸੇਜਸ ਆਏ ਨੇ ਮੈਂ ਕੋਸ਼ਿਸ਼ ਕਰ ਰਹੀ ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਵਾਂ। ਸੋ ਪਹਿਲੀ ਬੁਝਾਰਤ ਦਾ ਆਂਸਰ ਮਸ਼ਰੂਮ, ਦੂਸਰੀ ਬੁਝਾਰਤ ਦਾ ਆਂਸਰ ਹੈ ਮਗਰਮੱਛ, ਔਰ ਦੂਸਰੀ ਓਕੇ ਜੀ ਠੀਕ ਹੈ ਜੀ। ਜਸ਼ਪਾਲ ਦੀਵਾਨ ਜੀ ਨੇ ਸਾਨੂੰ ਮੈਸੇਜ ਭੇਜਿਆ ਜੀ, ਪਹਿਲੀ ਬੁਝਾਰਤ ਦਾ ਆਂਸਰ ਤਾਂ ਸਾਨੂੰ ਜਿਨ੍ਹਾਂ ਨੇ ਸਾਨੂੰ ਬੁਝਾਰਤ ਪਾਈ ਸੀ ਉਹਨਾਂ ਨੇ ਹੀ ਦੱਸ ਦਿੱਤਾ ਜੀ ਨਾਰੀਅਲ, ਔਰ ਤੁਸੀਂ ਮੈਸੇਜ ਭੇਜਿਆ, ਥੈਂਕ ਯੂ ਸੋ ਮਚ ਜੀ। ਦੌਲਤ ਤਾਂ ਲੋਕ ਲੋਨ ਦੇ ਵਿੱਚ ਵੀ ਲੈ ਲੈਂਦੇ ਨੇ, ਪਰ ਇੱਜ਼ਤ ਦੇ ਲਈ ਕੋਈ ਬੈਂਕ ਨਹੀਂ ਹੁੰਦਾ, ਉਸਨੂੰ ਪਾਉਣ ਦੇ ਉਸਦਾ ਪਾਉਣ ਦਾ ਇੱਕ ਹੀ ਰਸਤਾ ਹੁੰਦਾ ਜੀ, ਅਤੇ ਉਹ ਰਸਤਾ ਹੈ ਜੀ ਚੰਗੇ ਕਰਮ। ਇਹ ਸਾਨੂੰ ਮੈਸੇਜ ਕਿਹਨਾਂ ਨੇ ਭੇਜਿਆ ਹੈ, ਸ਼ਾਇਦ ਹੰਸਰਾਜ ਜੀ ਹੁਣਾਂ ਨੇ ਸਾਨੂੰ ਇਹ ਮੈਸੇਜ ਭੇਜਿਆ ਜੀ, ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜਸ ਆਏ ਸੀ, ਬਹੁਤ ਸਾਰੇ ਮੈਸੇਜ ਜਿਹੜੇ ਨੇ ਅਸੀਂ ਸ਼ਾਮਿਲ ਕਰ ਲਏ ਨੇ। ਹੋਪਸੋ ਕਿ ਤੁਸੀਂ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਇਸ ਤਪਦੀ ਗਰਮੀ ਦੇ ਵਿੱਚ, ਬਦਲਦੇ ਮੌਸਮ ਦੇ ਵਿੱਚ ਆਪਣਾ ਸਿਹਤ ਦਾ ਖਿਆਲ ਰੱਖੋ, ਜਿੰਨਾ ਤੁਸੀਂ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋਗੇ ਤੁਹਾਡੀ ਸਿਹਤ ਵੀ ਉਸੇ ਤਰ੍ਹਾਂ ਹੀ ਚੰਗੀ ਬਣੀ ਰਹੇਗੀ, ਔਰ ਤੁਸੀਂ ਜਿਹੜਾ ਹੈ ਆਪਣੇ ਆਪ ਦੇ ਵਿੱਚ ਹੀ ਖੂਬਸੂਰਤ ਮਹਿਸੂਸ ਕਰੋਗੇ। ਬਸ ਇਸੇ ਹੀ ਵਿਚਾਰ ਦੇ ਨਾਲ ਅੱਜ ਦੇ ਇਸ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੀ ਹੈ ਜੀ। ਤੁਹਾਡੀ ਆਪਣੀ ਆਰਸ਼ਿਆਂਚਲੀ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਸੀਗੇ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਵਾਈਂਡ ਅਪ ਹੁੰਦਾ ਜੀ। ਆਪਣੀ ਦੋਸਤ ਅੰਜਲੀ ਨੂੰ ਦਿਓ ਇਜਾਜ਼ਤ, ਧੰਨਵਾਦ ਜੀ।

ਵੇਲਾ ਹੋ ਚੁੱਕਿਆ ਜੀ FM ਨਿਊਜ਼ ਹੈਡਲਾਈਨਸ ਦਾ। ਪੱਛਮੀ ਬੰਗਾਲ ਅਤੇ ਆਸਾਮ ਵਿੱਚ ਬੀਜੇਪੀ ਸਰਕਾਰ ਬਣਾਉਣ ਲਈ ਤਿਆਰ, ਪੌਂਡੀਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਮੁੜ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲਮ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਜਿੱਤ ਹਾਸਿਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪੰਜ ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਹੋਈ ਜ਼ਿਮਨੀ ਚੋਣਾਂ ਵਿੱਚ BJP ਨੇ 4, ਕਾਂਗਰਸ ਨੇ 2 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 1 ਸੀਟ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੋਣਾਂ ਵਿੱਚ ਲੋਕਾਂ ਨੇ ਸ਼ਾਸਨ ਦੀ ਰਾਜਨੀਤੀ 'ਤੇ ਭਰੋਸਾ ਜਤਾਇਆ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰ ਕੋਲ LPG ਦੀ ਕੋਈ ਵੀ ਕਮੀ ਨਹੀਂ ਹੈ। ਜੰਗਬੰਦੀ ਲਾਗੂ ਹੋਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ UAE ਉੱਪਰ ਪਹਿਲੇ ਇਰਾਨੀ ਡਰੋਨ ਹਮਲੇ 'ਚ 3 ਭਾਰਤੀ ਨਾਗਰਿਕ ਮਾਮੂਲੀ ਜ਼ਖਮੀ ਹੋ ਗਏ ਨੇ। ਪੰਜਾਬ ਵਿੱਚ ਨਸ਼ਿਆਂ ਦੇ ਸੇਵਨ ਦੇ ਪ੍ਰਭਾਵ ਅਤੇ ਸਮਾਜਿਕ ਆਰਥਿਕ ਗਣਨਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਦਿੱਤਾ ਐਲਾਨ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਮੰਗੀਆਂ ਨੇ। 5 ਤੋਂ 18 ਸਾਲ ਦੇ ਬੱਚੇ ਇਹਨਾਂ ਪੁਰਸਕਾਰਾਂ ਲਈ ਯੋਗ ਰਹਿਣਗੇ। ਅਰਜ਼ੀਆਂ 31 ਜੁਲਾਈ ਤੱਕ ਰਾਸ਼ਟਰੀ ਪੁਰਸਕਾਰ ਪੋਰਟਲ award.government.in ਰਾਹੀਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ। ਅਤੇ ਉੱਧਰ IPL ਕ੍ਰਿਕਟ ਵਿੱਚ ਮੁੰਬਈ ਨੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਗਿਆਂਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਮਿਲ ਜਾਂਦਾ ਹੈ। ਮੇਜਰ ਸਾਹਿਬ ਫਿਲਮ ਦੇ ਵਿੱਚੋਂ ਇਹ ਗੀਤ ਲਿਆ ਗਿਆ ਸੀਗਾ। ਵੀਰੂ ਵਰਿੰਦਰ ਪ੍ਰਤਾਪ, ਯਾਨੀ ਕਿ ਵੀਰੂ ਅਜੇ ਦੇਵਗਨ, ਅਮਿਤਾਭ ਬੱਚਨ ਐਂਡ ਸੋਨਾਲੀ ਬੇਂਦਰੇ ਦਾ ਬਹੁਤ ਹੀ ਅੱਛਾ ਵਾਲਾ ਜਿਹੜਾ ਕੋਂਬੋ ਪੈਕ ਸੀਗਾ ਨਾ, ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਸੀਗਾ। ਔਰ ਅਮਿਤਾਭ ਬੱਚਨ ਦੀ ਇੱਕ ਸਟ੍ਰਿਕਟ ਆਰਮੀ ਔਫਿਸਰ ਦੀ ਇੱਕ ਅਦਾਕਾਰੀ ਇਸ ਫਿਲਮ ਦੇ ਵਿੱਚ, ਅਤੇ ਨਾਲ ਦੀ ਨਾਲ ਸਟੂਡੈਂਟਸ ਨੂੰ ਕਿਤੇ ਨਾ ਕਿਤੇ ਡਾਂਟ ਪੈਣੀ ਜਿਹਦੇ ਵਿੱਚ ਅਜੇ ਦੇਵਗਨ ਹੁੰਦੇ ਨੇ। ਮਤਲਬ ਕਿ ਪੂਰਾ ਡਿਸਿਪਲਨ ਲਾਈਫ ਔਰ ਜਿਹੜੀ ਆਰਮੀ ਦੀ ਲਾਈਫ ਹੁੰਦੀ ਹੈ ਉਹ ਕਿੰਨੀ ਜ਼ਿਆਦਾ ਸਟ੍ਰਿਕਟ ਹੁੰਦੀ ਹੈ। ਜੇਕਰ ਤੁਸੀਂ ਉਹ ਰੂਲਸ ਫੋਲੋ ਨਹੀਂ ਕਰਦੇ ਤਾਂ ਤੁਸੀਂ ਕਦੀ ਵੀ ਉਸ ਜਗ੍ਹਾ 'ਤੇ ਠਹਿਰ ਨਹੀਂ ਪਾਓਗੇ। ਸੋ ਜੀ, ਇਹ ਪੂਰੀ ਦੀ ਪੂਰੀ ਫਿਲਮ ਬਹੁਤ ਹੀ ਵਧੀਆ ਅਦਾਕਾਰੀ ਦੇ ਨਾਲ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ, ਯਾਨੀ ਕਿ ਇੰਡੀਆ ਦੇ ਵਿੱਚ ਨਹੀਂ ਬਾਹਰ ਵੀ ਇਹਨੂੰ ਪਸੰਦ ਕੀਤਾ ਗਿਆ। ਫਿਲਮ ਸੀ ਜੀ ਮੇਜਰ ਸਾਹਿਬ, ਔਰ ਇਸ ਗੀਤ ਨੂੰ ਗੁਣਗੁਣਾਇਆ ਸੀ ਜੀ ਅਨੁਰਾਧਾ ਪੌੜਵਾਲ ਅਤੇ ਉਦਿਤ ਨਾਰਾਇਣ ਜੀ ਨੇ। ਅਗਲੀ ਫਿਲਮ ਹੈ ਜੀ ਮੁਝਸੇ ਦੋਸਤੀ ਕਰੋਗੀ। ਬਿਲਕੁਲ ਜੀ, ਤੁਸੀਂ ਜਿਸ ਤਰ੍ਹਾਂ ਦੋਸਤੀ ਕੀਤੀ ਹੋਈ ਹੈ FM ਰੇਨਬੋ ਦੇ ਨਾਲ, ਅਤੇ ਅਗਲਾ ਗੀਤ ਹੈ ਬਿਲਕੁਲ ਜੀ ਬਿਲਕੁਲ ਬਸ ਕੁਝ ਹੀ ਪਲਾਂ ਬਾਅਦ ਤੁਹਾਡੇ ਰੇਡੀਓ ਸੈੱਟਸ 'ਤੇ।

ਲਤਾ ਮੰਗੇਸ਼ਕਰ ਔਰ ਉਦਿਤ ਨਾਰਾਇਣ ਜੀ ਉਹਨਾਂ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਜੀ, ਫਿਲਮ ਮੁਝਸੇ ਦੋਸਤੀ ਕਰੋਗੇ ਜੋ ਕਿ 2002 ਦੇ ਵਿੱਚ ਬਣੀ ਸੀ। ਵਾਕਈ ਜੀ ਪਿਆਰ ਮੁਹੱਬਤ ਦੀਆਂ ਅਜਿਹੀਆਂ ਕਹਾਣੀਆਂ ਜੋ ਕਿ ਬਾਲੀਵੁੱਡ ਦੇ ਵਿੱਚ ਕਿਤੇ ਨਾ ਕਿਤੇ ਭਾਵੇਂ ਉਹ ਆਪਣੇ ਪਲੈਟਫਾਰਮ 'ਤੇ ਸੁਪਰ ਡੁਪਰ ਹਿੱਟ ਨਹੀਂ ਰਹੀਆਂ, ਪਰ ਫਿਰ ਵੀ ਉਹਨਾਂ ਨੂੰ ਟੈਲੀਵਿਜ਼ਨ 'ਤੇ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਅਤੇ ਅਗਲੀ ਜਿਹੜੀ ਫਿਲਮ ਹੈ ਉਹ ਹੈ ਜੀ ਵੀਰ ਜ਼ਾਰਾ, ਜੋ ਕਿ ਬਾਲੀਵੁੱਡ ਦੀ ਇੱਕ ਆਈਕੋਨਿਕ ਰੋਮਾਂਟਿਕ ਫਿਲਮ ਹੈ ਜੋ ਕਿ ਦੋ ਦੇਸ਼ਾਂ ਦੀ ਲਵ ਸਟੋਰੀ 'ਤੇ ਬਣੀ ਹੈ, ਬੇਸਡ ਹੈ, ਜਿਹਦੇ ਵਿੱਚ ਸ਼ਾਹਰੁਖ ਖਾਨ, ਪ੍ਰੀਤੀ ਜਿੰਟਾ ਐਂਡ ਰਾਣੀ ਮੁਖਰਜੀ ਲੀਡ ਰੋਲ ਦੇ ਵਿੱਚ ਕੰਮ ਕਰਦੇ ਨੇ। ਐਂਡ ਸਮੋਟਿੰਗ ਕਾਸਟ ਜਿਹੜੀ ਹੁੰਦੀ ਹੈ ਅਮਿਤਾਭ ਬੱਚਨ, ਹੇਮਾ ਮਾਲਨੀਅਨ, ਕਿਰਨ ਖੇਰ, ਮਨੋਜ ਬਾਜਪਾਈ। ਔਰ ਤੁਸੀਂ ਦੇਖੋਗੇ ਕਿ ਹਰ ਇੱਕ ਜਿਹੜਾ ਐਕਟਰ ਹੈਗਾ ਉਹਨੇ ਆਪਣਾ ਰੋਲ ਬਹੁਤ ਹੀ ਬਖੂਬੀ ਢੰਗ ਦੇ ਨਾਲ ਨਿਭਾਇਆ। ਔਰ ਜਦਕਿ ਕਿਰਨ ਖੇਰ ਦੀ ਗੱਲ ਕਰਦੀ ਹਾਂ ਤਾਂ ਉਹਨਾਂ ਦੀਆਂ ਜਿੰਨੀਆਂ ਵੀ ਫਿਲਮਾਂ ਅਸੀਂ ਦੇਖੀਆਂ, ਭਾਵੇਂ ਉਹ ਸੀਰੀਅਸ ਰੋਲ ਹੋਣ, ਬਹੁਤ ਹੀ ਅਲੀਟ ਕਲਾਸ ਦੇ ਰੋਲ ਹੋਣ ਜਾਂ ਫਿਰ ਕੌਮੇਡੀ ਹੋਵੇ, ਮਤਲਬ ਬੜਾ ਹੀ ਪੰਜਾਬੀ ਜਿਹਾ ਤੜਕਾ ਲਾ ਕੇ ਉਹ ਆਪਣੇ ਅਲਫਾਜ਼ਾਂ ਦੇ ਵਿੱਚ, ਸ਼ਬਦਾਂ ਦੇ ਵਿੱਚ ਇੰਨਾ ਪਿਆਰ ਦੇ ਨਾਲ ਅਦਾਇਗੀ ਨੂੰ ਪੇਸ਼ ਕਰਦੇ ਨੇ ਕਿ ਵਾਕਈ ਜਦੋਂ ਉਹ ਬੋਲਦੇ ਨੇ ਤਾਂ ਉਹਨਾਂ ਦੇ ਫੇਸ ਔਰ ਉਹਨਾਂ ਦੇ ਐਕਸਪ੍ਰੈਸ਼ਨ 'ਤੇ ਹੀ ਧਿਆਨ ਰਹਿ ਜਾਂਦਾ ਅਤੇ ਧਿਆਨ ਕਿਤੇ ਹੋਰ ਨਹੀਂ ਜਾਂਦਾ। ਸੋ ਜੀ ਆਪਾਂ ਧਿਆਨ ਇੱਧਰ ਕਰਦੇ ਹਾਂ, ਯਾਨੀ ਕਿ 102.7 ਮੈਗਾਹਰਟਜ਼ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਔਰ ਅਗਲਾ ਟਰੈਕ ਹੋਏਗਾ ਵੀਰ ਜ਼ਾਰਾ ਫਿਲਮ ਜੋ ਕਿ 2004 ਦੇ ਵਿੱਚ ਬਣੀ ਸੀ। ਆਵਾਜ਼ ਹੈ ਜੀ ਉਦਿਤ ਨਾਰਾਇਣ ਜੀ ਦੀ।

ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਐਫਐਮ ਬੈਂਡ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਅਨੁਰਾਧਾ ਪੌੜਵਾਲ, ਲਤਾ ਮੰਗੇਸ਼ਕਰ ਤੇ ਉਦਿਤ ਨਾਰਾਇਣ ਹੁਣਾਂ ਦੀ ਆਵਾਜ਼ ਦੇ ਵਿੱਚ ਜਦੋਂ ਅਸੀਂ ਉਹ ਪੁਰਾਣੇ ਗੀਤ 90s ਦੇ ਸੁਣਦੇ ਹਨ ਤੇ ਵਾਕਈ ਲੱਗਦੇ ਕਿ ਇਹੋ ਜਿਹੀ ਲੜੀ, ਇਹੋ ਜਿਹੇ ਸਦਾਬਹਾਰ ਗੀਤ ਕਦੀ ਵੀ ਸਾਡੇ ਕੰਨਾਂ ਤੋਂ ਪਰੇ ਨਹੀਂ ਹੋਣੇ ਚਾਹੀਦੇ। ਮਤਲਬ ਐਫਐਮ ਤੇ ਅਜਿਹੇ ਗੀਤਾਂ ਦੀ ਲੜੀ ਔਰ ਇਹੋ ਜਿਹੇ ਗੀਤਾਂ ਦਾ ਜਿਹੜਾ ਗੁਲਦਸਤਾ ਹੈ ਉਹ ਹਮੇਸ਼ਾ, ਯਾਨੀ ਕਿ ਹਰ ਰੋਜ਼ 10 to 11 ਚੱਲਦਾ ਰਹਿੰਦਾ ਹੈ ਅਤੇ ਚੱਲਦਾ ਰਹੇਗਾ। ਬਸ ਤੁਸੀਂ ਕੀ ਕਰਨਾ ਜੀ, ਤੁਸੀਂ ਟਿਊਨ ਕਰਨਾ ਹੈ 102.7 ਅਤੇ ਫਿਰ ਪ੍ਰੋਗਰਾਮਾਂ ਦੀ ਬਰਸਾਤ, ਯਾਨੀ ਕਿ ਪ੍ਰੋਗਰਾਮਾਂ ਦੇ ਵੱਖਰੇ ਵੱਖਰੇ ਰੰਗ ਜਿਹੜੇ ਨੇ ਉਹ ਜੁੜਦੇ ਰਹਿੰਦੇ ਨੇ। ਅਗਲਾ ਗੀਤ ਜਿਹੜਾ ਹੈ ਉਹ ਹੈ ਜੀ ਕੁਮਾਰ ਸਾਨੂੰ ਐਂਡ ਚਿੱਤਰਾ ਦੀ ਆਵਾਜ਼ ਦੇ ਵਿੱਚ, ਫਿਲਮ ਜਿੱਦੀ ਜੋ ਕਿ 1997 ਦੇ ਵਿੱਚ ਬਣੀ ਸੀ। ਯਾਦ ਆਇਆ ਕੁਛ? ਬਿਲਕੁਲ ਜੀ, ਮੈਨੂੰ ਪਤਾ ਹੈ ਕਿ ਤੁਸੀਂ ਜਦੋਂ ਇਹ ਗੀਤ ਸੁਣੋਗੇ ਨਾ ਤਾਂ ਤੁਹਾਨੂੰ ਸਨੀ ਦਿਓਰ ਜੀ ਹੁਣਾਂ ਦਾ ਗੁੱਸਾ ਅਤੇ ਨਾਲ ਦੀ ਨਾਲ ਡਾਂਸ ਸਟੈਪ ਜ਼ਰੂਰ ਯਾਦ ਆਏਗਾ।

ਜੀ ਦੋਸਤੋ, ਕੁਮਾਰ ਸਾਨੂ ਔਰ ਚਿਤਰਾ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਤੁਸੀਂ ਫਿਲਮ ਜਿੱਦੀ ਜੋ ਕਿ 1997 ਦੇ ਵਿੱਚ ਬਣੀ ਸੀ ਗੀਤ ਇੰਜੋਏ ਕੀਤਾ ਹੈ ਜੀ ਉਹ ਹਸੀਨਾ। ਇੱਕ ਬਾਲੀਵੁੱਡ ਰੋਮਾਂਟਿਕ ਡਰਾਮਾ ਫਿਲਮ ਹੈ ਜਿਹਦੇ 'ਚ ਨਾ ਪਿਆਰ, ਦੋਸਤੀ ਅਤੇ ਸੈਕਰੀਫਾਈਸ ਦੀ ਜਿਹੜੀ ਸਟਰੋਂਗ ਸਟੋਰੀ ਹੈ ਨਾ ਉਹਨੂੰ ਬਾਖੂਬੀ ਢੰਗ ਦੇ ਨਾਲ ਦਿਖਾਇਆ ਗਿਆ ਹੈ, ਬਣਾਇਆ ਗਿਆ ਹੈ ਔਰ ਆਡੀਅੰਸ ਤੱਕ ਪਹੁੰਚਾਇਆ ਗਿਆ ਹੈ। ਜਿਹਦੀ ਮੇਨ ਕਾਸਟ ਦੀ ਜੇ ਮੈਂ ਗੱਲ ਕਰਾਂ, ਗੋਵਿੰਦਾ, ਰਵੀਨਾ ਟੰਡਨ ਐਂਡ ਸ਼ਿਲਪਾ ਸ਼ੈਟੀ, ਕੁਛ ਤੋਂ ਯਾਦ ਆ ਹੀ ਜਾਏਗਾ। ਸਪੋਰਟਿੰਗ ਕਾਸਟ ਹੈ ਜੀ ਕਾਦਰ ਖਾਨ, ਸਤੀਸ਼ ਐਂਡ ਮੁਨੀਸ਼ ਬਹਿਲ, ਕੁਛ ਯਾਦ ਆਇਆ। ਵੈਸੇ ਇਸ ਫਿਲਮ ਦੇ ਵਿੱਚ ਹਰ ਕਰੈਕਟਰ ਨੇ ਆਪਣਾ ਆਪਣਾ ਬਖੂਬੀ ਢੰਗ ਦੇ ਨਾਲ ਰੋਲ ਜਿਹੜਾ ਅਦਾ ਕੀਤਾ ਔਰ ਜਦੋਂ ਇੱਦਾਂ ਦਾ ਕੋਂਬੋ ਪੈਕ, ਮਤਲਬ ਇੱਕ ਫਿਲਮ ਦੇ ਵਿੱਚ ਇੰਨੇ ਐਕਟਰ ਹੋਣ ਜਿਹੜੇ ਕਿ ਮੇਨ ਲੀਡ ਰੋਲ ਅਦਾ ਕਰ ਰਹੇ ਹੋਣ ਅਤੇ ਨਾਲ ਦੀ ਨਾਲ ਜਿਹੜੀ ਸਪੋਰਟਿੰਗ ਕਾਸਟ ਹੁੰਦੀ ਹੈ ਕਾਦਰ ਖਾਨ ਐਂਡ ਸਤੀਸ਼ ਕੌਸ਼ਿਕ ਵਰਗੇ, ਤਾਂ ਫਿਰ ਫਿਲਮ ਸੋਨੇ ਅਤੇ ਸੁਹਾਗੇ ਵਾਲੀ ਬਣ ਹੀ ਜਾਣੀ ਹੈ। ਮਤਲਬ ਕਿਸੇ ਗੱਲੋਂ ਕੋਈ ਕਮੀ ਪੇਸ਼ੀ ਨਹੀਂ ਰਹੇਗੀ। ਐਂਡ ਇਸ ਫਿਲਮ ਦੇ ਸਾਰੇ ਹੀ ਸੌਂਗ ਜਿਹੜੇ ਸੀ ਨਾ ਗੀਤ ਸੀਗੇ ਬਹੁਤ ਬਹੁਤ ਸੁਪਰ ਡੁਪਰ ਹਿੱਟ ਹੋਏ, ਲੇਕਿਨ ਮੇਰਾ ਸਭ ਤੋਂ ਵਾਲਾ ਫੇਵਰੇਟ ਹੈ ਔਰ ਉਮੀਦ ਹੈ ਕਿ ਇਹ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਇਆ ਹੋਵੇਗਾ। ਕੁਝ ਤਾਂ ਆਪਣੇ ਇੰਡੀਆ ਦੀ ਗੱਲ ਹੈ ਇਹਦੇ ਵਿੱਚ ਅਤੇ ਕੁਝ ਆਪਣੀ ਸੰਸਕ੍ਰਿਤੀ ਅਤੇ ਆਪਣੇ ਸੱਭਿਆਚਾਰ ਨੂੰ ਜੋੜਦੀ ਹੋਈ, ਲੋਕਾਂ ਨੂੰ ਦਰਸਾਉਂਦੀ ਹੋਈ, ਸਮਝਾਉਂਦੀ ਹੋਈ ਕਿ ਵਾਕਈ ਇਟ ਹੈਪਨਸ ਓਨਲੀ ਇਨ ਇੰਡੀਆ, ਇਹ ਸਭ ਕੁਝ ਜਿਹੜਾ ਸਿਰਫ ਇੰਡੀਆ ਦੇ ਵਿੱਚ ਹੀ ਮਿਲ ਸਕਦਾ। ਆਨੰਦ ਰਾਜ ਆਨੰਦ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ ਜੀ ਤੁਹਾਡੇ ਰੇਡੀਓ ਸੈੱਟਸ 'ਤੇ।

ਜੀ ਦੋਸਤੋ, ਜਦੋਂ ਵੀ ਤੁਸੀਂ ਟ੍ਰੇਨ ਦਾ ਸਫ਼ਰ ਕਰਦੇ ਹੋਵੋਗੇ ਤਾਂ ਤੁਹਾਨੂੰ ਇੱਕ ਫਿਲਮ ਜ਼ਰੂਰ ਯਾਦ ਆਉਂਦੀ ਹੋਵੇਗੀ। ਵੈਸੇ ਤਾਂ ਟ੍ਰੇਨ ਦੇ ਸਫ਼ਰ 'ਤੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ, ਜਿਹਦੇ ਵਿੱਚੋਂ ਇੱਕ ਬਰਨਿੰਗ ਟ੍ਰੇਨ ਵੀ ਹੈ। ਪਰ ਆਪਾਂ ਉਸ ਫਿਲਮ ਨੂੰ ਯਾਦ ਨਹੀਂ ਕਰਨਾ, ਮੈਂ ਗੱਲ ਕਰ ਰਹੀ ਹਾਂ ਜੀ ਜਬ ਵੋ ਮੈਟ ਦੀ, ਯਾਨੀ ਕਿ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਉਹ ਆਈਕੋਨਿਕ ਹਿਸਟੋਰਿਕ ਜਿਹੜੀ ਸੀਗੀ ਫਿਲਮ, ਜਿੰਨੇ ਵਾਕਈ ਇਤਿਹਾਸ ਰਚਤਾ। ਔਰ ਉਹਦੇ ਵਿੱਚ ਉਹਨਾਂ ਨੇ ਨਾ ਦੋਨਾਂ ਨੇ ਇੱਕ ਵੱਖਰਾ ਜਿਹਾ ਯੂਥ ਵਾਸਤੇ ਟ੍ਰੈਂਡ ਸੈੱਟ ਕੀਤਾ, ਕੁਝ ਤਾਂ ਕੱਪੜਿਆਂ ਦਾ ਅਤੇ ਕੁਝ ਜੀ ਤੁਸੀਂ ਬੇਬਾਕ ਹੋ ਕੇ ਕਿਸ ਤਰ੍ਹਾਂ ਇਕੱਲੇ ਸਫ਼ਰ ਕਰਨਾ ਹੈ ਅਤੇ ਕਿੱਦਾਂ ਤੁਸੀਂ ਬੇਝਿਜਕ ਹੋ ਕੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹੋ। ਹਾਲਾਂਕਿ ਇਸ ਫਿਲਮ ਦੇ ਵਿੱਚ ਕਿਤੇ ਕਿਤੇ ਦਰਸਾਇਆ ਗਿਆ ਹੈ ਕਿ ਇਕੱਲੀ ਜ਼ਿੰਦਗੀ ਜੀਣਾ ਜਿਹੜਾ ਉਹ ਇੰਨਾ ਆਸਾਨ ਨਹੀਂ ਹੈਗਾ, ਕਿਤੇ ਕਿਤੇ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ, ਲੇਕਿਨ ਉਹਨਾਂ ਨੂੰ ਕਿੱਦਾਂ ਹੈਪੀ ਮੂਡ ਦੇ ਵਿੱਚ ਤੁਸੀਂ ਗੁੱਡ ਬਾਏ ਟਾਟਾ ਕਹਿ ਦੇਣਾ। ਬਸ ਜੀ, ਜ਼ਿੰਦਗੀ ਦਾ ਕੁਝ ਸਫ਼ਰ ਅਜਿਹਾ ਹੁੰਦਾ ਹੈ। ਖੈਰ, ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਗੀਤਾਂ ਨੂੰ ਇੰਜੋਏ ਕਰਨਾ ਜੀ। ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ ਫਿਲਮ ਜਬ ਵੀ ਮੈਟ, ਜੋ ਕਿ 2007 ਦੇ ਵਿੱਚ ਬਣੀ ਸੀ। ਮੌਜਾਂ ਹੀ ਮੌਜਾਂ, ਇੰਜੋਏ ਕਰਦੀਆਂ ਇਸ ਫਿਲਮ ਦਾ ਇਹ ਗੀਤ।

ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ। ਬਾਲੀਵੁੱਡ ਅਤੇ ਪੰਜਾਬੀ 'ਮਿਊਜ਼ਿਕ ਇੰਡਸਟਰੀ ਦਾ ਇੱਕੋ ਇੱਕ ਐਨਰਜੈਟਿਕ ਅਤੇ ਪਾਪੂਲਰ ਪਲੇਬੈਕ ਸਿੰਗਰ ਜਿਹਦਾ ਨਾਮ ਹੈ ਜੀ ਅਮਰੀਕ ਸਿੰਘ। ਤੁਸੀਂ ਵੀ ਸੋਚ ਰਹੇ ਹੋਵੋਗੇ ਬਈ ਅਮਰੀਕ ਸਿੰਘ ਇਹੋ ਜਿਹਾ ਕੋਈ ਨਾਮ ਨਹੀਂ ਸੁਣਿਆ। ਹਾਂਜੀ ਬਿਲਕੁਲ, ਤੁਹਾਡੀ ਯਾਦਾਸ਼ਤ ਨੂੰ ਥੋੜ੍ਹਾ ਜਿਹਾ ਤੇਜ਼ ਕਰਨ ਵਾਸਤੇ ਮੈਂ ਦੱਸ ਦੇਵਾਂ ਕਿ ਇਹ ਨਾਮ ਹੈ ਮੀਕਾ ਸਿੰਘ ਦਾ। ਮਤਲਬ ਮੀਕਾ ਸਿੰਘ ਦਾ ਆਪਣਾ ਜਿਹੜਾ ਹੈਗਾ ਨਾਮ ਉਹ ਅਮਰੀਕ ਸਿੰਘ ਹੈ, ਲੇਕਿਨ ਮੀਕਾ ਦੇ ਨਾਮ ਤੋਂ ਉਹਨਾਂ ਨੂੰ ਜਾਣਿਆ ਜਾਂਦਾ ਹੈ। ਵਾਕਿਆ ਜੀ ਦਲੇਰ ਮਹਿੰਦੀ ਦੇ ਬ੍ਰਦਰ ਨੇ, ਸਭ ਨੂੰ ਪਤਾ ਹੀ ਹੈ। ਔਰ ਬਾਲੀਵੁੱਡ ਅਤੇ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਨੇ ਆਪਣੀ ਵੱਖਰੀ ਛਾਪ ਛੱਡੀ ਹੋਈ ਹੈ। ਮਤਲਬ ਕੋਈ ਇਹੋ ਜਿਹੀ ਫਿਲਮ ਨਹੀਂ ਹੈਗੀ ਜਿਹਦੇ ਵਿੱਚ ਨਾ ਕੁਝ ਅਜਿਹੀ ਐਨਰਜੀ ਭਰਨ ਵਾਸਤੇ ਨਾ ਕੁਝ ਇੱਦਾਂ ਦੇ ਇੱਕ ਜ਼ਰੂਰ ਗੀਤ ਜਿਹੜਾ ਐਡ ਔਨ ਕੀਤਾ ਜਾਂਦਾ ਹੈ, ਤਾਂ ਕਿ ਫਿਲਮ ਦੇ ਵਿੱਚ ਜੇਕਰ ਕਿਤੇ ਸਲੋਅ ਜਿਹਾ ਚੱਲ ਰਿਹਾ ਹੋਵੇ ਇੱਕ ਪਲੈਟਫਾਰਮ 'ਤੇ, ਉਹਨੂੰ ਥੋੜ੍ਹਾ ਜਿਹਾ ਚੇਂਜ ਕਰਨ ਵਾਸਤੇ, ਜਿੱਦਾਂ ਕਿ ਜਬ ਵੀ ਮੈਟ, ਦੇਸੀ ਬੋਇਜ਼, ਬਜਰੰਗੀ ਭਾਈ ਜਾਨ ਐਂਡ ਰੈਡੀ ਵਰਗੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਆਪਣੀ ਧਾਕੜ ਤੌਕ ਪਰਫੋਰਮੈਂਸ ਦੇ ਨਾਲ, ਆਪਣੀ ਆਵਾਜ਼ ਦੇ ਨਾਲ ਹੀ ਨਾ ਫਿਲਮ ਨੂੰ ਕਿਸ ਪੀਕ 'ਤੇ ਪਹੁੰਚਾਇਆ। ਜੀ ਮੀਕਾ ਸਿੰਘ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਔਰ ਕਰ ਵੀ ਰਹੀ ਹਾਂ। ਐਂਡ ਇਹਨਾਂ ਦੇ ਬਹੁਤ ਸਾਰੇ ਗੀਤ ਨੇ ਔਰ ਇਹਨਾਂ ਦੀ ਆਵਾਜ਼, ਬਾਕੀ ਜਿੱਦਾਂ ਦਾ ਇਹਨਾਂ ਦਾ ਸਟਾਈਲ ਹੈਗਾ, ਔਰਾ ਹੈਗਾ, ਫੇਸ ਲੁੱਕ ਹੈਗੀ, ਔਰ ਇਹਨਾਂ ਦਾ ਗੱਲ ਕਰਨ ਦਾ ਇੱਕ ਸਟਾਈਲ ਹੈ ਨਾ, ਉੱਦਾਂ ਦਾ ਉੱਦਾਂ ਇਹਨਾਂ ਦੇ ਗੀਤਾਂ ਦੇ ਵਿੱਚ ਇੱਕ ਵੱਖਰਾ ਸਟਾਈਲ ਹੁੰਦਾ। ਅਤੇ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ

ਦੇ ਗੀਤਾਂ ਦੇ ਵਿੱਚ ਮਿਊਜ਼ਿਕ ਦੇ ਨਾਲ ਇੰਨੀ ਐਨਰਜੀ ਭਰੀ ਹੁੰਦੀ ਕਿ ਜਾਂ ਫਿਰ ਇਹਨਾਂ ਦੇ ਗੀਤ ਜਿਹੜੇ ਬੋਲਦੇ ਨੇ ਉਹਦੇ ਵਿੱਚ ਇੰਨੀ ਐਨਰਜੀ ਹੈ। ਸਟੇ ਟਿਊਨ 102.7 FM ਰੇਨਬੋ ਪ੍ਰੋਗਰਾਮ ਹੈ ਜੀ ਗੀਤ ਬਹਾਰ।

ਜੀ ਦੋਸਤੋ, ਸਟੂਡੀਓ ਦੀ ਘੜੀ 'ਤੇ 10:54 ਅਤੇ 50 ਸੈਕਿੰਡ ਹੋ ਚੁੱਕੇ ਨੇ, ਯਾਨੀ ਕਿ ਥੋੜ੍ਹਾ ਜਿਹਾ ਸਮਾਂ ਹੈ ਅਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਜੋ ਕਿ ਤੁਹਾਡਾ ਸਭ ਦਾ ਫੇਵਰੇਟ ਵਾਲਾ ਸ਼ੋਅ ਹੈ ਜੀ, ਫੋਨ ਇਨ ਫਰਮਾਇਸ਼, ਯਾਨੀ ਕਿ ਪੰਜਾਬੀ ਤੜਕਾ ਸ਼ੁਰੂ ਹੋ ਜਾਏਗਾ। ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਬਸ ਕੁਝ ਮਿੰਟਾਂ ਬਾਅਦ ਖਤਮ ਹੋਣੀਆਂ ਨੇ ਅਤੇ ਪੂਰਾ ਇੱਕ ਘੰਟਾ ਆਪਾਂ ਉਹ ਵੀ ਸ਼ੋਅ ਤੁਹਾਡੇ ਨਾਲ ਇੰਜੋਏ ਕਰਨਾ ਹੈ, ਤੁਸੀਂ ਮੇਰੇ ਨਾਲ ਇੰਜੋਏ ਕਰਨਾ ਹੈ, ਯਾਨੀ ਕਿ ਆਰ ਜੇ ਰਣਦੀਪ ਕੌਰ ਦੇ ਨਾਲ। ਸੋ ਜੀ, ਇਸ ਪ੍ਰੋਗਰਾਮ ਦਾ ਲਾਸਟ ਵਾਲਾ ਟਰੈਕ ਜਿਹੜਾ ਕਿ ਆਪਾਂ ਹੁਣ ਇਕੱਠਿਆਂ ਨੇ ਮਿਲ ਕੇ ਇੰਜੋਏ ਕਰਨਾ, ਬਿਲਕੁਲ ਜੀ। ਸੋ ਤੁਸੀਂ ਕਿਧਰੇ ਨਹੀਂ ਜਾਣਾ, ਗੀਤ ਬਹਾਰ ਦਾ ਲਾਸਟ ਟਰੈਕ ਹੈ, ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਮੀਕਾ ਸਿੰਘ ਐਂਡ ਭਾਵਿਆ ਪੰਡਿਤ ਦੀ ਆਵਾਜ਼ ਦੇ ਵਿੱਚ।

ਸਮਾਂ ਹੋ ਚੁੱਕਿਆ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਪੱਛਮੀ ਬੰਗਾਲ ਅਤੇ ਆਸਾਮ ਵਿੱਚ ਬੀਜੇਪੀ ਸਰਕਾਰ ਬਣਾਉਣ ਲਈ ਤਿਆਰ, ਪੌਂਡੀਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਮੁੜ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲਮ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਜਿੱਤ ਹਾਸਿਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪੰਜ ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ BJP ਨੇ 4, ਕਾਂਗਰਸ ਨੇ 2 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 1 ਸੀਟ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੋਣਾਂ ਵਿੱਚ ਲੋਕਾਂ ਨੇ ਸੁਸ਼ਾਸਨ ਦੀ ਰਾਜਨੀਤੀ 'ਤੇ ਭਰੋਸਾ ਜਤਾਇਆ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰ ਕੋਲ LPG ਦੀ ਕੋਈ ਵੀ ਕਮੀ ਨਹੀਂ ਹੈ। ਜੰਗਬੰਦੀ ਲਾਗੂ ਹੋਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ UAE ਉੱਪਰ ਪਹਿਲੇ ਇਰਾਨੀ ਡਰੋਨ ਹਮਲੇ 'ਚ 3 ਭਾਰਤੀ ਨਾਗਰਿਕ ਮਾਮੂਲੀ ਜ਼ਖਮੀ ਹੋ ਗਏ ਨੇ। ਪੰਜਾਬ ਵਿੱਚ ਨਸ਼ਿਆਂ ਦੇ ਸੇਵਨ 'ਤੇ ਪ੍ਰਭਾਵ ਅਤੇ ਸਮਾਜਿਕ ਆਰਥਿਕ ਗਣਨਾ ਅੱਜ ਤੋਂ ਸ਼ੁਰੂ ਹੋ ਗਈ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ ਹੈ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਸੱਦਾ ਵੀ ਦਿੱਤਾ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਮੰਗੀਆਂ ਨੇ। 5 ਤੋਂ 18 ਸਾਲ ਦੇ ਬੱਚੇ ਇਹਨਾਂ ਪੁਰਸਕਾਰਾਂ ਲਈ ਯੋਗ ਹੋਣਗੇ। ਅਰਜ਼ੀਆਂ ਲਈ 31 ਜੁਲਾਈ ਤੱਕ ਰਾਸ਼ਟਰੀ ਪੁਰਸਕਾਰ ਪੋਰਟਲ award.in.gov.in ਰਾਹੀਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ। ਅਤੇ ਉੱਧਰ IPL ਕ੍ਰਿਕਟ ਵਿੱਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਗਿਆਂਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਨੂੰ ਲੱਗੇ ਕਿ ਵਾਕਈ ਕੁਝ ਨਵਾਂ ਨਵੇਕਲਾ ਰੰਗ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਇਆ। ਅੱਜ ਰਣਦੀਪ ਕੌਰ ਤੁਹਾਡੇ ਨਾਲ, ਐਂਡ ਨੰਬਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ 0181 4174 ਨੰਬਰ ਤੁਸੀਂ ਡਾਇਲ ਕਰਨਾ ਹੈ ਅਤੇ ਪਹੁੰਚ ਜਾਣਾ ਹੈ ਜੀ FM ਸਟੂਡੀਓ ਦੇ ਵਿਹੜੇ ਦੇ ਵਿੱਚ।

0: ਔਰ ਮੈਨੂੰ ਪਤਾ ਹੈ ਕਿ ਪਹਿਲੀ ਕਾਲ ਦਾ ਚਾਅ ਜਿਹੜਾ ਹੁੰਦਾ ਨਾ, ਫਿਰ ਪੂਰਾ ਇੱਕ ਘੰਟਾ ਚੜਿਆ ਰਹਿੰਦਾ, ਕਿਉਂਕਿ ਫਿਰ ਟੈਨਸ਼ਨ ਖਤਮ ਹੋ ਜਾਂਦੀ ਹੈ।
1: ਟੈਨਸ਼ਨ ਵੀ ਖਤਮ ਹੋ ਜਾਂਦੀ ਹੈ, ਔਰ ਮੈਡਮ ਫਿਰ ਹੁੰਦਾ ਵਾ ਹੁਣ ਅਸੀਂ ਕੀ ਕਰੀਏ, ਕਾਲ ਤੇ ਹੁਣ ਲਾ ਲਈਏ।
0: ਹਾਂ ਹੁਣ ਆਪਾਂ ਸੁਣਨਾ ਹੈ
1: ਨਾ, ਹੁਣ ਲੱਗੇ ਰਹੀਦਾ ਨਾ ਫਟਾਫਟ, 20-25 ਮਿੰਟ ਤੇ ਵੈਸੇ ਲੱਗੇ ਰਹੀਦਾ ਫਿਰ।
0: ਜੀ ਜੀ ਬਿਲਕੁਲ, ਫਿਰ ਉਹ ਕੋਸ਼ਿਸ਼ ਜਾਰੀ ਰਹਿੰਦੀ ਨੇ ਕਿ ਡਾਇਲ ਰੀ ਡਾਇਲ ਰੀ ਡਾਇਲ।
1: ਹਾਂਜੀ
0: ਚਲੋ, ਗੱਲਾਂ ਤਾਂ ਆਪਾਂ ਕਰ ਲਈਏ, ਪਰ ਸਾਡੇ ਸੁਣਨ ਵਾਲੇ ਸੁਣ ਰਹੇ ਹੋਣਗੇ ਵੀ ਨਾਮ ਤਾਂ ਦੱਸਿਆ ਨੀ।
1: ਹਾਂਜੀ ਮੈਡਮ, ਮੇਰਾ ਨਾਮ ਰਵਿੰਦਰ, ਗੁਲਾਬੀ ਰੋਡ ਤੋਂ ਬੋਲਦੀ ਪਈ, ਜਲੰਧਰ ਤੋਂ।
0: ਓਕੇ ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਇਸ ਪ੍ਰੋਗਰਾਮ, ਯਾਨੀ ਕਿ ਫੋਨ ਇਨ ਫਰਮਾਇਸ਼ੀ ਦੇ ਵਿੱਚ। ਬੜੀ ਖੁਸ਼ੀ ਹੋਈ, ਤੇ ਕੋਸ਼ਿਸ਼ ਕਰਦੇ ਰਿਹਾ ਕਰੋ ਕਿ ਤੁਸੀਂ ਔਰ ਤੁਹਾਡੇ ਵਰਗੀਆਂ ਹੋਰ ਭੈਣਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਣੀ ਕਾਲਸ ਲਗਾਉਣ ਤੇ ਸਾਡੇ ਨਾਲ ਗੱਲਬਾਤ ਹੋਵੇ ਉਹਨਾਂ ਦੀ।
1: ਹਾਂਜੀ
0: ਕੀ ਕਰ ਰਹੇ ਸੀ ਇਸ ਟਾਈਮ?
1: ਮੈਡਮ ਜੀ ਨਾਸ਼ਤਾ ਬਣਾ ਕੇ ਨਾ
0: ਟਰਾਈ ਕਰਨੀ ਸ਼ੁਰੂ ਕਰ ਦੀ ਕਾਲ ਦੀ।
1: ਜਰੂਰ ਜਰੂਰ,
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ ਹੈ। ਤੁਹਾਡੀ ਪਸੰਦ ਤੇ ਅਮਨੂਰੀ ਦੀ ਆਵਾਜ਼ ਦੇ ਵਿੱਚ ਗੀਤ ਲਗਾਉਂਦੇ ਹਾਂ ਜੀ, ਮੇਰਾ ਨੱਚਦੀ ਦਾ ਹਾਸਾ ਨਿਕਲ ਗਿਆ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਪਿਆਰੀ ਜਿਹੀ ਆਵਾਜ਼ ਦੇ ਵਿੱਚ ਹੱਸ ਹੱਸ ਕੇ ਸਾਡੇ ਨਾਲ ਗੱਲ ਕੀਤੀ ਹੈ। 01-81-3474 ਨੰਬਰ ਤੁਸੀਂ ਵੀ ਡਾਇਲ ਕਰੋ ਅਤੇ ਗੱਲਬਾਤ ਹੋਏਗੀ ਤੁਹਾਡੀ ਮੇਰੇ ਨਾਲ, ਯਾਨੀ ਕਿ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਕੌਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਫੋਨ ਇਨ ਫਰਮਾਇਸ਼ੀ, ਯਾਨੀ ਕਿ ਪੰਜਾਬੀ ਤੜਕਾ। ਸਟੇ ਟਿਊਨਡ।

0: 102.7 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਫੋਨ ਇਨ ਫਰਮਾਇਸ਼ੀ, ਯਾਨੀ ਕਿ ਪ੍ਰੋਗਰਾਮ ਦਾ ਨਾਂ ਹੈ ਪੰਜਾਬੀ ਤੜਕਾ। ਔਰ ਤੁਹਾਡੀ ਆਵਾਜ਼ ਇੱਥੋਂ ਤੱਕ ਤਾਂ ਹੀ ਪਹੁੰਚੇਗੀ ਜੇਕਰ ਤੁਸੀਂ ਨੰਬਰ ਡਾਇਲ ਕਰੋਗੇ 0181 3044, ਯਾਨੀ ਕਿ 01 8 1 2 3 4 2 1 7 4। ਐਂਡ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਜੁੜੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ,
1: ਮਨਪ੍ਰੀਤ ਸਿੰਘ ਬੋਲਦਾ ਜੀ, ਪਿੰਡ ਮਗਰਿੰਦਪੁਰਾ ਤੋਂ, ਨਿੱਕੀ ਮੱਖੀ, ਜ਼ਿਲ੍ਹਾ ਤਰਨ ਤਾਰਨ ਤੋਂ
0: ਜੀ। ਜੀ ਮਨਪ੍ਰੀਤ ਜੀ, ਕੀ ਹਾਲ ਚਾਲ ਨੇ?
1: ਹਾਂਜੀ ਹਾਂਜੀ, ਬਹੁਤ ਵਧੀਆ, ਤੁਸੀਂ ਸੁਣਾਓ ਆਪ ਜੀ?
0: ਬਿਲਕੁਲ ਠੀਕ ਠਾਕ। ਮੌਸਮ ਕਿੱਦਾਂ ਦਾ ਰਿਹਾ ਰਾਤ?
1: ਹਾਂਜੀ ਮੌਸਮ ਤੇ ਵਧੀਆ ਰਿਹਾ, ਠੰਡਾ ਰਿਹਾ, ਪਰ ਲਾਈਟ ਨਹੀਂ ਸਾਰੀ ਰਾਤ ਆਈ ਜੀ।
0: ਤੁਸੀਂ ਪਿੰਡ 'ਚ ਹੋ ਨਾ?
1: ਹਾਂਜੀ ਹਾਂਜੀ। ਹਾਂ,
0: ਪਿੰਡਾਂ 'ਚ ਬੜੀ ਦਿੱਕਤ ਹੁੰਦੀ ਹੈ।
1: ਹਾਂਜੀ ਮੈਡਮ ਜੀ, ਫਿਰ ਨੇਰ ਝੱਖੜ ਵੀ ਚੱਲ ਰਹੇ ਆ ਮੈਡਮ ਜੀ, ਫਿਰ ਬਾਰਿਸ਼ ਵੀ ਹੋਈ ਆ ਜੀ।
0: ਮੱਛਰ ਵੀ ਹੁੰਦਾ
1: ਬਾਕੀ, ਚਲੋ ਕੰਮਾਂ ਕਾਰਾਂ ਦੇ ਲੱਗੇ ਰਹੀਦਾ ਜੀ।
0: ਰਾਤ ਨੂੰ ਕਿਹੜੇ ਕੰਮ ਕਰਦੇ ਹੋ? ਮੈਂ ਉਹੀ ਕਿਹਾ ਵੀ ਜੇ ਦਿਨੇ ਲਾਈਟ ਨਾ ਹੋਵੇ ਨਾ, ਬੱਤੀ ਨਾ ਹੋਵੇ, ਤੇ ਕੋਈ ਦਿੱਕਤ ਨੀ ਆਉਂਦੀ, ਤੇ ਰਾਤ ਨੂੰ ਸੋਣਾ ਹੁੰਦਾ ਫਿਰ ਬੜਾ ਔਖਾ ਲੱਗਦਾ।
1: ਮੈਡਮ ਜੀ ਫਿਰ ਪੱਖੀ ਫਿਰ ਰੱਖਣੀ ਪੈਂਦੀ ਸਰਾਣੇ ਮੈਡਮ ਜੀ।
0: ਮਤਲਬ ਪੱਖੀਆਂ ਦਾ ਟ੍ਰੈਂਡ ਹੈਗਾ ਤੁਹਾਡੇ ਇੱਧਰ?
1: ਮੈਂ ਜੀ ਹਾਂਜੀ ਮੈਡਮ ਜੀ, ਖੱਗੇ ਵਾਲੀਆਂ ਪੱਖੀਆਂ ਜੀ, ਤੇ ਜਿਹੜੀ ਬਜ਼ਾਰੀ ਪੱਖੀ ਹੁਣ ਅੱਜ ਕੱਲ੍ਹ ਤੇ ਚਲੋ ਕੱਢਦੇ ਨੀ ਗੇ ਘਰਾਂ ਦੇ ਵਿੱਚ, ਹੁਣ ਬਜ਼ਾਰੀ ਪੱਖੀ ਕੱਢੀ ਕਢਾਈ ਮਿਲ ਜਾਂਦੀ ਆ ਨਾ ਜੀ, ਜਿੱਦਾਂ ਸਟਾਰ ਬਣਿਆ ਹੁੰਦਾ ਜੀ
0: ਜੀ,
1: ਤੇ ਇਸ ਤਰ੍ਹਾਂ ਕਰਕੇ ਹਾਂਜੀ ਛੋਟੀਆਂ ਪੱਖੀਆਂ ਮੈਡਮ ਜੀ ਹੁਣ ਬਜ਼ਾਰੀ ਉਹ ਮਿਲ ਜਾਂਦੀ।
0: ਤੁਸੀਂ ਕਿਤੇ ਇਹ ਤਾਂ ਨੀ ਕਹਿਣਾ ਚਾਹੁੰਦੇ ਕਿ ਮੰਮੀ ਪੇਟੀ ਦੇ ਵਿੱਚ ਪੁਰਾਣੇ ਸੰਦੂਕ ਦੇ ਵਿੱਚ ਉਹ ਜਿਹੜੀ ਉਹਨਾਂ ਦੀਆਂ ਬਣਾਈਆਂ ਹੋਈਆਂ ਵਿਆਹ ਵਾਲੀਆਂ ਪੱਖੀਆਂ ਉਹ ਤੇ ਕੱਢਦੇ ਨਹੀਂ, ਕਿਉਂਕਿ ਸੋਹਣੀਆਂ ਇੰਨੀਆਂ ਹੁੰਦੀਆਂ, ਮੰਮੀਆਂ ਨੂੰ ਵੀ ਫਿਕਰ ਹੁੰਦਾ ਨਾ ਕਿ ਖਰਾਬ ਨਾ ਹੋ ਜਾਵੇ। ਮੰਮੀ ਦਾ ਬੜਾ ਜਿਗਰਾ ਜਿਨ੍ਹਾਂ ਨੇ ਤੁਹਾਨੂੰ ਉਹ ਪੱਖੀਆਂ ਕੱਢ ਕੇ ਦੇਤੀਆਂ।
1: ਹੁਣ ਮੈਡਮ ਜੀ ਵਿਆਹੇ ਆ ਤੇ ਉਹ ਹੁਣ ਮੰਨ ਲਾ ਜਿੱਦਾਂ ਸਾਡੇ ਘਰ ਦੇ ਆ ਨੂੰ ਆਉਂਦੇ ਆ ਕਿ ਸਾਡੇ ਕੋਲ ਮੰਨ ਲਾ ਮੇਰੇ ਕੋਲ ਜਾ ਸਿੱਖ ਲੋ, ਗਾਂ ਦੱਸਣ ਵਾਲੇ ਬਣੋਗੇ। ਹਾਂਜੀ ਮੈਡਮ ਜੀ, ਕਢਾਈ ਵੀ ਕੱਢ ਲੈਂਦੇ ਆ, ਪੱਖੀਆਂ ਵੀ ਮੈਡਮ ਜੀ, ਤੇ ਜਿਸ ਤਰ੍ਹਾਂ ਮੰਨ ਲਾ ਸੂਟ ਕੱਟਦੇ ਆ ਚਰਖੇ ਨਾਲ ਮੈਡਮ ਜੀ, ਉਹ ਵੀ ਮੰਜੀਆਂ ਵੀ ਬੁਣ ਲੈਂਦੀਆਂ ਮੈਡਮ ਜੀ।
0: ਬਾਕੀ ਕਿਸੇ ਕਿਸੇ ਏਰੀਆ ਦੇ ਵਿੱਚ ਹਾਲੇ ਵੀ ਉਹ ਮਾਹੌਲ, ਉਹ ਟ੍ਰੈਂਡ ਫੋਲੋ ਕੀਤਾ ਜਾਂਦਾ ਕਿ ਚੀਜ਼ਾਂ ਜਿਹੜੀਆਂ ਰਵਾਇਤ ਦੇ ਵਿੱਚ ਸੀਗੀਆਂ ਇਹਨੂੰ ਜਿਉਂਦਾ ਤਿਉਂ ਜਿਉਂਦਾ ਰੱਖਣ ਲਈ ਕਿਤੇ ਨਾ ਕਿਤੇ ਕੋਈ ਪਿੰਡ ਜਾਂ ਕੋਈ ਘਰ ਇਹੋ ਜਿਹਾ ਹੈਗਾ ਜਿੱਥੇ ਚੀਜ਼ਾਂ ਬਣਾਈਆਂ ਜਾਂਦੀਆਂ ਨੇ।
1: ਹਾਂਜੀ ਮੈਡਮ ਜੀ, ਕੱਲ੍ਹ ਵੀ 2 ਮੰਜੇ ਮੰਮੀ ਕੋਲ ਆਏ ਆ ਗੁਆਂਢੀਆਂ ਦੇ ਬਣਾਉਣ ਵਾਸਤੇ, ਹੁਣ ਮਤਲਬ ਅੱਗੇ ਤੇ ਨਾਰੀਅਲ ਦਾ ਵਾਹਣ ਮਿਲਦਾ ਸੀ ਮੈਡਮ ਜੀ, ਹੁਣ ਪਲਾਸਟਰ ਦਾ ਆ ਗਿਆ ਮੈਡਮ ਜੀ, ਪਲਾਸਟਰ ਦਾ ਬਹੁਤ ਚੱਲਣ ਦਿਆ ਜੀ।
0: ਤੇ ਮੰਮੀ ਫਿਰ ਕਿੰਨੇ ਕੁ ਪੈਸੇ ਲੈਂਦੇ ਨੇ ਬਣਾਉਣ ਦੇ?
1: ਮੈਡਮ ਜੀ ਚਲੋ ਹੁਣ ਗੁਆਂਢ ਮਸਾ ਕਰਕੇ ਕੋਈ ਨਹੀਂ ਮੈਡਮ ਜੀ ਕੋਈ ਹੁੰਦਾ, ਚਲੋ ਸਕੂਲੇ ਮੰਮੀ ਤੇ ਚਲੋ ਖਾਣਾ ਬਣਾਉਂਦੇ ਆ ਨਾ ਮਿਡ ਡੇ ਮੀਲ ਚ, ਤੇ ਉਹ ਚਲੋ ਵਿੱਚੋਂ ਟਾਈਮ ਕੱਢ ਕੇ ਬਣਾ ਦਿੰਦੇ ਆ, ਪੈਸੇ ਨਹੀਂ ਲੈਂਦੇ ਮੰਜੇ ਦੇ, ਫ੍ਰੀ ਬਣਾਈਆਂ
0: ਨਹੀਂ, ਪਰ ਫਿਰ ਵੀ ਮਿਹਨਤ ਬੜੀ ਹੁੰਦੀ ਨਾ। ਗੀਤ ਵੱਲ ਚੱਲਦੇ ਆ, ਕੀ ਫਰਮਾਇਸ਼ ਹੈ ਤੁਹਾਡੀ? ਜੀ ਸਰ, ਸ਼ੁਕਰੀਆ ਕਾਲ ਕਰਨ ਦੇ ਲਈ, ਔਰ ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਨੂੰ ਜ਼ਰੂਰ ਸੁਣਾਇਆ ਜਾਏਗਾ, ਔਰ ਇੱਦਾਂ ਹੀ ਸਾਡੀ ਐਫ ਐਮ ਰੇਨਬੋ ਦੇ ਨਾਲ ਜੁੜੇ ਰਹਿਣਾ, ਕਿਉਂਕਿ ਜੀ ਤੁਸੀਂ ਹੋ ਅਤੇ ਅਸੀਂ ਆ, ਮਤਲਬ ਕਿ ਸਾਡਾ ਐਫ ਐਮ ਰੇਨਬੋ ਹੈ, ਸਤਰੰਗੀ ਜਿਹੜੇ ਰੰਗ ਨੇ ਪੂਰੇ ਦੇ ਪੂਰੇ ਰੇਨਬੋ ਦੇ ਤੁਹਾਡੇ ਕਰਕੇ ਨੇ। ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ, ਢੋਲ ਜਗੀਰੋ ਦਾ।

0: 102.7 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਤੇ ਨੰਬਰ ਡਾਇਲ ਕਰਕੇ 0181-23-4174 ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਸੁਣਾਓ ਕਿੱਦਾਂ ਹਾਲ ਚਾਲ ਤੁਹਾਡੇ? ਠੀਕ ਠਾਕ ਹੋ?
0: ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਜੀ?
1: ਹਾਂ ਵਧੀਆ ਜੀ, ਮੈਂ ਕੁਲਵਿੰਦਰ ਟੇਲਰ ਪਿੰਡ ਕੰਦੋਲਾ ਤੋਂ ਬੋਲ ਰਿਹਾ ਜੀ।
0: ਜੀ ਜੀ ਬਿਲਕੁਲ, ਸਵਾਗਤ, ਵੈਲਕਮ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ।
0: ਜੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਵੱਖਰੇ ਵੱਖਰੇ ਸ਼ਹਿਰਾਂ ਤੋਂ ਵੱਖਰੇ ਵੱਖਰੇ ਪਿੰਡਾਂ ਤੋਂ ਦੂਰ ਦੁਰਾਡੇ ਤੋਂ ਵੀ ਕਾਲ ਆਵੇ ਨਾ, ਤਾਂ ਫਿਰ ਵਾਕਈ ਲੱਗਦਾ ਹੈ ਕਿ ਇੰਨੀ ਦੂਰ ਤੱਕ ਮਤਲਬ ਨੈਟਵਰਕ ਬਹੁਤ ਸਹੀ ਜਾ ਰਿਹਾ ਔਰ ਇਸ ਪ੍ਰੋਗਰਾਮ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ।
1: ਵਰਾਇਟੀ ਹੋ ਜਾਂਦੀ ਨਾ ਜੀ, ਬਹੁਤ ਵਧੀਆ
0: ਜੀ,
1: ਜੋ ਨਵਾਂ ਆਉਂਦਾ ਹੈਗਾ ਕੋਈ ਵੀ, ਹੈ ਨਾ, ਆਪਣਾ ਭਰਾ ਵੀਰ ਭੈਣ ਕੋਈ ਵੀ ਆਉਂਦੇ ਨਵੇਂ ਆਉਂਦੇ ਤਾਂ ਬੜੀ ਖੁਸ਼ੀ ਹੁੰਦੀ ਹੈ ਨਾ, ਸਾਰਿਆਂ ਦਾ ਫੋਨ ਲੱਗ ਜਾਂਦਾ ਹੈਗਾ ਨਾ, ਨਹੀਂ ਤਾਂ ਪਰਤਦੇ ਵਿਚਾਰੇ ਕਿੰਨਾ ਕਿੰਨਾ ਚਿਰ ਹੋ ਗਿਆ। ਹੁਣ ਅਸੀਂ ਵੀ ਕਿੰਨੀ ਮਿਹਨਤ ਮੁਸ਼ਕਤ ਤੋਂ ਬਾਅਦ ਹਨਾ ਆਉਂਦੇ ਹੈਗੇ ਆ ਹਨਾ, ਔਰ ਆਨੰਦ ਵੀ ਆਉਂਦਾ ਆ, ਔਰ ਪਸੰਦੀਦਾ ਜੇ ਆਏ ਹੋਣ ਤਾਂ ਫਿਰ ਤਾਂ ਆਟਾ ਹੀ ਉਂਗਲੀਆਂ ਜਾਣੀ ਕਿ ਨੱਚਣ ਲੱਗ ਪੈਂਦੇ ਆ ਫੋਨ ਤੇ।
0: ਜੀ ਸ਼ੁਕਰੀਆ, ਧੰਨਵਾਦ ਇੰਨੀ ਤਾਰੀਫ ਦੇ ਲਈ। ਔਰ ਵਧੀਆ ਗੱਲ ਹੈ ਕਿ ਜੇ ਤੁਸੀਂ ਹਫ਼ਤੇ ਬਾਅਦ ਟਰਾਈ ਕਰਦੇ ਹੋ ਤਾਂ ਤੁਹਾਡੀ ਕੋਸ਼ਿਸ਼ ਜਿਹੜੀ ਹੈ ਬਿਲਕੁਲ ਕਾਮਯਾਬ ਹੁੰਦੀ ਹੈ, ਕਿਉਂਕਿ ਰੋਜ਼ ਰੋਜ਼ ਸੇਮ ਤੁਸੀਂ ਕਾਲਰਸ ਕਾਲ ਕਰਦੇ ਹੋ ਤਾਂ ਫਿਰ ਦੂਸਰਿਆਂ ਨੂੰ ਸਮਾਂ ਨਹੀਂ ਮਿਲਦਾ, ਫਿਰ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਹੁੰਦੀ ਹੈ।
1: ਤੁਹਾਡੇ ਨਾਲ ਇਹੋ ਹੀ ਗੱਲ ਉੱਡ ਜਾਂਦੀ ਹੈ ਨਾ
0: ਜੀ,
1: ਫਿਰ ਤੁਹਾਡੇ ਨਾਲ ਹੀ ਹੋਈ ਆ, ਲੱਕੀ ਯੂ ਆਰ ਲੱਕੀ ਫੋਰ ਮੀ।
0: ਥੈਂਕ ਯੂ ਸੋ ਮਚ ਸਰ, ਤੁਸੀਂ ਲੱਕੀ ਹੋ, ਤੁਸੀਂ ਕਾਲਰ ਬਣੇ ਹੋ, ਮਤਲਬ ਤੀਜੇ ਕਾਲਰ ਹੋ, ਬਹੁਤ ਵਧੀਆ ਲੱਗਿਆ। ਤੇ ਗੀਤ ਹੁਣ ਆਪਾਂ ਗੀਤ ਵੱਲ ਵੱਧਦੇ ਹਾਂ, ਗੀਤ ਕਿਹੜਾ ਸੁਣਾਈਏ?
1: ਗੀਤ ਮੈਨੂੰ ਸੁਣਾ ਦਿਓ ਤੁਸੀਂ, ਗੁਰਦਾਸ ਮਾਨ ਜੀ ਦਾ ਹੈਗਾ, ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਮੇਰੀ

0: ਅਟੈਂਡ ਕੀਤੀ ਤੁਸੀਂ, ਪਰਮਾਤਮਾ ਤੁਹਾਨੂੰ ਤਰੱਕੀਆਂ ਖੂਬ ਬਖਸ਼ੇ, ਤੰਦਰੁਸਤੀ ਬਖਸ਼ੇ ਜੀ ਤੁਹਾਨੂੰ
1: ਜੀ। ਧੰਨਵਾਦ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ। ਬਾਬਾ ਜੀ ਸਭ 'ਤੇ ਮਿਹਰ ਕਰੇ, ਔਰ ਤੁਹਾਡੀ ਫਰਮਾਇਸ਼ ਹੈ ਗੁਰਦਾਸ ਮਾਨ ਜੀ ਦੀ, ਔਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਜਿਹੜਾ ਗੀਤ ਤੁਸੀਂ ਕਿਹਾ ਹੈ ਉਹ ਮੈਂ ਜ਼ਰੂਰ ਲੱਭ ਸਕਾਂ। ਜੇ ਨਾ ਹੋਇਆ ਤਾਂ ਮੈਂ ਗੁਰਦਾਸ ਮਾਨ ਜੀ ਦਾ ਕੋਈ ਹੋਰ ਗੀਤ ਤੁਹਾਨੂੰ ਸੁਣਾ ਦੇਵਾਂ।
0: ਕੋਈ ਨਹੀਂ ਹੈ ਜੀ, ਵਿਸ਼।
1: ਥੈਂਕ ਯੂ ਸੋ ਮਚ ਸਰ, ਔਰ ਇੱਦਾਂ ਹੀ ਜੁੜੇ ਰਹੋ ਜੀ FM ਰੇਨਬੋ ਦੇ ਨਾਲ 102.7 ਮੈਗਾਹਰਟਜ਼ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਔਰ ਵੱਖਰੇ ਵੱਖਰੇ ਰੰਗਾਂ ਦੇ ਨਾਲ, ਵੱਖਰੇ ਵੱਖਰੇ ਸਿੰਗਰਸ ਦੇ ਗੀਤਾਂ ਦੇ ਨਾਲ, ਵੱਖਰੇ ਵੱਖਰੇ ਕਾਲਰਸ ਵੀ ਅੱਜ ਜਿਹੜੇ ਨੇ ਇਸ ਪ੍ਰੋਗਰਾਮ ਦੀ ਬਹਾਰ ਬਣੇ ਨੇ। 081-3-1-174 ਨੰਬਰ ਡਾਇਲ ਕਰਕੇ ਤੁਸੀਂ ਵੀ ਪਹੁੰਚ ਸਕਦੇ ਹੋ, ਅਤੇ ਮੇਰੇ ਨਾਲ ਹੋਏਗੀ ਤੁਹਾਡੀ ਗੱਲਬਾਤ, ਯਾਨੀ ਕਿ RJ ਰਣਦੀਪ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਜੀ। 35 ਮਿੰਟ ਪਏ ਨੇ, ਅਤੇ 35 ਮਿੰਟ ਦੇ ਵਿੱਚ ਦੇਖਦੇ ਹਾਂ ਕਿੰਨੀਆਂ ਕੁ ਕਾਲ ਸਾਨੂੰ ਆਉਂਦੀਆਂ ਨੇ। ਸਟੇ ਟਿਊਨ 102.7 ਮੈਗਾਹਰਟਜ਼ 'ਤੇ।

0: ਆਫਮ ਬੰਦ 102.7 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਔਰ ਤੁਹਾਡਾ ਸਭ ਦਾ ਫੇਵਰਟ ਵਾਲਾ ਸ਼ੋਅ ਚੱਲ ਰਿਹਾ ਜੀ। ਨੰਬਰ ਤੁਸੀਂ ਡਾਇਲ ਕਰਨਾ ਹੈ, ਜੇਕਰ ਤੁਸੀਂ ਨੰਬਰ ਡਾਇਲ ਨਹੀਂ ਕਰੋਗੇ ਤਾਂ ਤੁਹਾਡੀ ਕਾਲ ਮੇਰੇ ਤੱਕ ਨਹੀਂ ਪਹੁੰਚੇਗੀ। 0181 2342174 ਤੁਸੀਂ ਨੰਬਰ ਸੇਵ ਕਰ ਲਓ ਜੀ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਆਪਣੇ ਜਿਹੜਾ ਆਕਾਸ਼ਵਾਣੀ ਪਰਿਵਾਰ ਹੈ ਜੀ, ਤੇ ਸਾਰੇ ਹੀ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਲਦੇ ਹਾਂ
0: ਜੀ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਰਮ ਵੈਲਕਮ ਜੀ ਜੀ ਆਇਆਂ ਨੂੰ।
1: ਸ਼ੁਕਰੀਆ
0: ਜੀ, ਤੁਸੀਂ ਇਸ ਵਿਹੜੇ ਦੇ ਵਿੱਚ ਪਹੁੰਚੇ ਹੋ ਫੋਨ ਕਾਲ ਦੇ ਜ਼ਰੀਏ
1: ਜੀ। ਸ਼ੁਕਰੀਆ ਜੀ।
0: ਸਰ ਜੀ, ਤੁਸੀਂ ਆਪਣਾ ਨਾਮ ਦੱਸ ਦਿਓ ਪਲੀਜ਼।
1: ਮੈਂ ਰਾਜਕੁਮਾਰ ਜੀ, ਪਿੰਡ ਟੈਪੀ, ਤਹਿਸੀਲ ਜੱਟ ਤੋਂ, ਜ਼ਿਲ੍ਹਾ ਫਰੀਦਕੋਟ ਤੋਂ ਬੋਲਦਾ ਪਿਆ।
0: ਕੀ ਬਾਤ ਹੈ ਜੀ, ਅੱਜ ਤਾਂ ਫਿਰ ਬੱਲੇ ਬੱਲੇ ਹੋਈ ਜਾਂਦੀ ਹੈ ਨਾ, ਕਦੀ

0: ਤਰਨ ਤਾਰਨ ਤੋਂ ਕਾਲ ਆ ਰਹੀ ਹੈ, ਕਦੀ ਤੁਹਾਡੇ ਵੱਲੋਂ ਆ ਰਹੀ ਹੈ, ਮਤਲਬ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਘੁਮਾ ਘੁਮਾ ਕੇ ਜਿਹੜੇ ਕਾਲਰਸ ਲੈ ਕੇ ਆ ਰਹੀਆਂ ਨੇ,
1: ਚਾਰ ਚੁਫੇਰੇ ਹਵਾ ਘੁੰਮ ਰਹੀ ਹੈ ਜੀ ਰਾਤ
0: ਜੀ ਜੀ
1: ਬੜਾ ਤੰਗ ਕੀਤਾ ਹਵਾ ਨੇ ਜੀ, ਪਹਿਲਾਂ ਤਾਂ ਰਾਤ ਆਈ ਹਨੇਰੀ ਜੀ ਬਹੁਤ ਤੇਜ਼ ਤੇ ਉਸ ਤੋਂ ਬਾਅਦ ਆਈ ਬਾਰਿਸ਼, ਪਹਿਲਾਂ ਬਾਰਿਸ਼ ਥੋੜੀ ਆ ਜਾਂਦੀ ਤਾਂ ਵਧੀਆ ਸੀਗਾ ਜੀ, ਘੱਟਾ ਤਾਂ ਨਾ ਉੱਤੇ ਪਿਆ ਹੁੰਦਾ ਤੇ ਉਸ ਤੋਂ ਬਾਅਦ ਫਿਰ ਮੱਛਰ ਖਾਣ ਲੱਗ ਗਿਆ ਜੀ, ਲਾਈਟਾਂ ਲੂਟਾਂ ਲਾਈਟ ਤਾਂ ਸੁਬਹ ਆਈ ਹੈ ਜੀ
0: ਬਿਲਕੁਲ
1: ਤੋਂ ਬਾਅਦ ਆਈ ਹੈ।
0: ਅੱਛਾ ਜੀ, ਕਿਉਂਕਿ ਨਾ ਵਾਢੀਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਉਹ ਫਿਰ ਜਿਹੜੀ ਪਰਾਲੀ ਬਣੀ ਹੈ ਤੇ ਫਸਲਾਂ ਦਾ ਜਿਹੜਾ ਵੇਸਟ ਹੈਗਾ ਨਾ ਉਹ ਉੜ ਉੜ ਕੇ ਅਸਮਾਨ ਨੀ ਚੜਿਆ ਹੋਇਆ
1: ਉੜਦੀ ਫਿਰਦੀ ਹੈ ਜੀ, ਵਿੱਚੇ ਉਹ ਜਿਵੇਂ ਕਣਕ ਦੇ ਨਾੜ ਨੂੰ ਅੱਗ ਲੱਗੀ ਉਹ ਵੀ ਕਾਲਾ ਕਾਲੀ ਚੀਜ਼ ਉਹ ਵੀ ਉੜਦੀ ਫਿਰਦੀ ਹੈ ਜੀ
0: ਤੇ ਤੁਹਾਨੂੰ ਤੇ ਰਾਤ ਨੂੰ ਸੌਣ ਲੱਗਿਆ ਜਦੋਂ ਬੱਤੀ ਜਾਂਦੀ ਉਦੋਂ ਦਿੱਕਤ ਹੁੰਦੀ ਹੈ ਤੇ ਘਰ ਦੀਆਂ ਵਿਚਾਰੀਆਂ ਮਹਾਰਾਣੀਆਂ ਨੂੰ ਪੁੱਛੋ ਜਿਹੜੀਆਂ ਸਵੇਰੇ ਸ਼ਾਮ ਸਫਾਈ ਕਰਦੀਆਂ ਰਹਿੰਦੀਆਂ,
1: ਬਹੁਤ ਬਹੁਤ ਔਖਾ ਜੀ ਬਹੁਤ ਔਖਾ, ਚਾਰ ਚਾਰ ਘੰਟੇ ਲੱਗ ਜਾਂਦੇ ਸਫਾਈਆਂ
0: ਕਰਕੇ, ਇਧਰੋਂ ਜੇ ਸਫਾਈ ਕਰਕੇ ਹਟੋ ਤੇ ਨਾਲ ਦੀ ਨਾਲ ਅਸਮਾਨ ਕਹਿੰਦਾ ਕਿ ਕੋਈ ਨੀ ਠਹਿਰ ਜਾਓ ਮੈਂ ਦੱਸਦਾ ਤੁਹਾਨੂੰ ਥੱਲੇ ਆ ਗਏ ਜੀ ਸਰ। ਬਾਕੀ ਇਹ ਮੌਸਮ ਹੈ ਔਰ ਮੌਸਮ ਦੇ ਹਰ ਤਰ੍ਹਾਂ ਦੇ ਰੰਗ ਸਿਰਫ ਪੰਜਾਬ ਦੇ ਵਿੱਚ ਹੀ ਮਿਲਦੇ ਨੇ, ਵਧੀਆ ਹੋ ਗਿਆ ਕਿਉਂਕਿ ਪਿਛਲੇ ਸਾਲ ਤੇ ਇਸ ਮਹੀਨੇ ਦੇ ਵਿੱਚ ਬਹੁਤ ਗਰਮੀ ਸੀਗੀ ਲੇਕਿਨ ਹੁਣ ਕਿਤੇ ਨਾ ਕਿਤੇ ਇੱਕ ਦੋ ਦਿਨ ਬਾਅਦ ਫਿਰ ਮੌਸਮ ਠੰਡਾ ਹੋ ਜਾਂਦਾ ਤੇ ਥੋੜੀ ਰਾਹਤ ਹੈਗੀ ਹੈ,
1: ਹਾਲ ਦੀ ਘੜੀ ਸਾਫ ਦਾ ਮਹੀਨਾ ਤਾਂ ਵਧੀਆ ਚੱਲ ਗਿਆ ਜੀ।
0: ਬਿਲਕੁਲ
1: ਹਾਂਜੀ,
0: ਤੇ ਸਰ ਜੀ ਕੀ
1: ਪਤਾ ਲੱਗੂ ਅਗਲੇ ਮਹੀਨੇ ਦਾ ਜੀ,
0: ਇੱਦਾਂ ਹੀ ਚੱਲੀ ਜਾਣਾ ਤੇ ਇੱਦਾਂ ਹੀ ਆਪਾਂ ਹੱਸੀ ਜਾਣਾ।
1: ਹਾਂਜੀ ਹਾਂਜੀ ਬਿਲਕੁਲ ਜੀ
0: ਜੀ, ਗੀਤ ਕਿਹੜਾ ਸੁਣਾਈਏ ਜੀ?
1: ਗੀਤ ਮੈਨੂੰ ਸੁਣਾ ਦਿਓ ਜੀ, ਆਪਣਾ ਦੂਜਾ ਕਿਹੜਾ ਕਲਾਕਾਰ ਆ, ਮੈਂ ਤੁਹਾਨੂੰ ਦੱਸਿਆ ਸੀ
0: ਕਮਲ ਹੀਰ, ਕਮਲ ਹੀਰ ਜੀ, ਕਮਲ ਹੀਰ ਦਾ ਜੀ
1: ਤੇਰੇ ਲਈ ਕਮਾਦ ਬੀਜਿਆ।
0: ਠੀਕ ਹੈ ਜੀ, ਵਾਹ ਜੀ ਵਾਹ, ਕਮਾਦ ਕਮਾਦ ਬੀਜਿਆ ਕਦੀ?
1: ਬਿਲਕੁਲ ਨੀ, ਕਮਾਦ ਬੀਜਿਆ ਤਾਂ ਨੀ ਜੀ, ਪਰ ਪਿੰਡ ਚ ਰਹਿੰਦੇ ਆ, ਕਮਾਦ ਚੂਪ ਲਈਦਾ ਜੀ।
0: ਅੱਛਾ ਜੀ, ਠੀਕ ਹੈ, ਗੰਨੇ ਜ਼ਰੂਰ ਚੁੱਪੇ ਨੇ, ਗੰਨੇ ਜ਼ਰੂਰ ਚੁੱਪੇ ਨੇ ਨਾ। ਵਾਕੇ ਵਾਕੇ, ਚਲੋ ਜੀ ਫਿਰ ਆਪਾਂ ਗੀਤ ਇੰਜੋਏ ਕਰਦੇ ਹਾਂ ਤੇ ਪੁਰਾਣੀਆਂ ਯਾਦਾਂ ਨੂੰ ਵੀ ਤਰੋ ਤਾਜ਼ਾ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸਰ ਕਾਲ ਕਰਨ ਦੇ ਲਈ, ਔਰ ਇੱਥੇ ਜੁੜੇ ਰਹੋ, ਬੜੇ ਰਹੋ, ਪ੍ਰੋਗਰਾਮ ਦੇ ਜ਼ਰੀਏ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ, ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ, ਕਦੀ ਕਦੀ ਬਚਪਨ ਜਾਂ ਪਿੰਡਾਂ ਦੀਆਂ ਬਹਾਰਾਂ ਜਿਹੜੀਆਂ ਨੇ ਤੁਹਾਡੇ ਚਿਹਰੇ 'ਤੇ ਇੱਕ ਨਵੀਂ ਖੁਸ਼ੀ ਲੈ ਆਉਂਦੀ। ਹਾਲਾਂਕਿ ਹੁਣ ਪਿੰਡਾਂ ਦੇ ਵਿੱਚ ਉਹੋ ਜਿਹੜੇ ਮਾਹੌਲ ਨਹੀਂ ਰਹੇ, ਮਤਲਬ ਕਿ ਰੌਣਕਾਂ ਬਹੁਤ ਘੱਟ ਰਹਿ ਗਈਆਂ ਨੇ। ਖੈਰ, 102.7 ਮੈਗਾਹਰਟਸ ਦੀ ਪ੍ਰੋਗਰਾਮ ਹੈ ਜੀ ਫੋਨ ਇਨ ਫਰਮਾਇਸ਼ੀ ਪੰਜਾਬੀ ਤੜਕਾ, ਐਂਡ ਕਮਲ ਹੀਰ ਦੀ ਸੋਹਣੀ ਤੇ ਘੈਂਟ ਜੀ ਆਵਾਜ਼ ਦੇ ਵਿੱਚ ਗੀਤ ਇੰਜੋਏ ਕਰਦੇ ਹਾਂ ਜੀ, ਕਮਾਦ ਬੀਜਿਆ।

0: जी दोस्तों, मैनू पता है कि तुसी नंबर जड़ा ना 2342474 बार बार बार बार डायल कर रहे हो, मतलब रीडायल ते लगा होया, कईयां दी कॉल लग रही है ते कईयां दी कॉल नहीं लग रही। जिन्हां दी कॉल नहीं लग रही उदास ना हो, क्योंकि हर रोज़ एक घंटा 11 to 12 प्रोग्राम हुंदा है। जेकर तुहाडी अज कॉल ना लगे ते तुसी कल नूं ट्राई करो, जरूर कोशिश करो कि ते कॉल लगेगी। और अगली कॉल जिहड़ी है लग गई है, घंटी वज चुकी है स्टूडियो दे विच। हैलो,
1: ਕਿੰਨੀ
0: ਵਾਰ ਨੰਬਰ ਡਾਇਲ ਕੀਤਾ ਤੁਸੀਂ?
1: ਮੈਂ ਚਾਹ ਪੀਂਦਾ ਪਿਆ ਗਾ, ਮੈਂ ਚਲੋ ਚਾਹ ਪੀਂਦੇ ਪੀਂਦੇ ਟਰਾਈ ਕਰਕੇ ਦੇਖਦਾ ਮੈਂ। ਵੈਸੇ ਮੈਂ ਉਦੋਂ 3-4 ਵਾਰੀ ਡਾਇਲ ਕੀਤਾ ਲੱਗ ਗਿਆ ਜੀ।
0: ਮਤਲਬ ਇਹ ਕੋਸ਼ਿਸ਼ 3-4 ਵਾਰੀ ਕਰਨ ਤੇ ਮਤਲਬ ਹੋ ਜਾਂਦੀ, ਹੋਪ ਜਿਹੜੀ ਹੈ ਪੂਰੀ ਹੋ ਜਾਂਦੀ ਹੈ।
1: ਹਾਂਜੀ ਮੈਮ,
0: ਠੀਕ ਹੈ ਜੀ। ਹੋਰ ਘਰ ਪਰਿਵਾਰ ਸਭ ਰਾਜੀ ਖੁਸ਼ੀ?
1: ਹਾਂਜੀ ਸਭ ਠੀਕ ਠਾਕ ਆ ਮੈਮ।
0: ਮੌਸਮ ਤੁਹਾਡੇ ਵੱਲ
1: ਕਹਿੰਦੇ ਤੰਦੂਰੀ ਰੋਟੀਆਂ ਲੱਗ ਰਹੀਆਂ ਆ, ਕਿੰਨੇ ਵਜੇ ਆਉਣਾ?
0: ਕੀ ਬਾਤ, ਇਹ ਬ੍ਰੇਕਫਾਸਟ ਹੈ ਕਿ ਲੰਚ ਹੈ?
1: ਹਾਂਜੀ ਨਹੀਂ, ਇਹ ਲੰਚ ਬ੍ਰੇਕ ਆ ਜੀ।
0: ਅੱਛਾ ਠੀਕ ਹੈ ਜੀ, ਮਤਲਬ
1: ਬ੍ਰੰਚ ਹੋ ਗਿਆ। ਚਾਹ ਸਿੰਪਲ ਪੀਦੀ ਆ।
0: ਠੀਕ ਹੈ ਠੀਕ ਹੈ, ਵਧੀਆ ਗੱਲ
1: ਹੈ। 12 ਵਜੇ ਹੁਣ ਜਾਣਾ ਹਾਂਜੀ ਮੈਮ,
0: ਮਤਲਬ ਪ੍ਰੋਗਰਾਮ ਦੀ ਸਮਾਪਤੀ ਕਰਕੇ ਜਾਣਾ ਹੈ ਨਾ? ਠੀਕ ਹੈ ਜੀ, ਵਧੀਆ ਹੈ।
1: ਤੰਦੂਰ ਬਣਾਇਆ ਔਰ ਅੱਜ ਰੋਟੀਆਂ ਕਹਿੰਦੇ ਤੰਦੂਰ ਚ ਲਾਉਣੀਆਂ।
0: ਤੇ ਨਾਲ ਹੋ ਗਈ ਸੁੱਕੀ ਸਬਜ਼ੀ ਤੇ ਨਾਲ ਮੱਖਣ?
1: ਹਾਂਜੀ ਹਾਂਜੀ, ਦਹੀਂ ਹੋਣਾ ਨਾਲ, ਮੱਖਣ ਹੋਣਾ ਨਾਲ ਜੀ।
0: ਕੀ ਬਾਤ ਹੈ, ਮੈਨੂੰ ਭੁੱਖ ਲਾਤੀ ਤੁਸੀਂ।
1: ਆਜੋ ਮੈਮ,
0: ਠੀਕ ਹੈ ਜੀ, ਕੋਈ ਨਹੀਂ, ਪ੍ਰੋਗਰਾਮ ਖਤਮ ਕਰਕੇ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚ ਜਾਈਏ। ਫਿਲਹਾਲ ਆਪਾਂ ਗਾਣੇ ਵੱਲ ਵੱਧਦੇ ਹਾਂ। ਗਾਣਾ ਹੋਵੇ ਤੁਹਾਡੀ ਪਸੰਦ ਦਾ ਜੀ, ਦੱਸੋ ਜੀ ਕਿਹੜੇ ਗੀਤ ਸੁਣੋਗੇ?
1: ਹਾਂਜੀ ਮੈਂ ਕੁਲਦੀਪ ਮਾਨਕ ਦਾ ਲਾ ਦੋ।
0: ਠੀਕ ਹੈ ਜੀ, ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗੀਤ ਸੁਣਾਇਆ ਜਾਏਗਾ। ਐਂਡ ਜੀ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਕਾਲ ਲਗਾਉਣ ਦਾ, ਕਿਉਂਕਿ ਜੀ ਐਡੀ ਛੇਤੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਨਹੀਂ ਲੱਗਦੀ। ਕਈ ਵਾਰ ਕਈ ਸਾਡੇ ਜਿਹੜੇ ਕਾਲਰਸ ਨੇ ਕਹਿੰਦੇ ਨੇ ਕਿ ਸਾਨੂੰ ਇੱਕ ਇੱਕ ਮਹੀਨੇ ਬਾਅਦ ਕਾਲ ਜਿਹੜੀ ਹੈ ਸਾਡੀ ਤੁਹਾਡੇ ਤੱਕ ਪਹੁੰਚਦੀ ਹੈ। ਬਾਕੀ ਹੈਰਾਨੀ ਵਾਲੀ ਗੱਲ ਹੈ ਕਿ ਕਿੰਨੇ ਸਾਡੇ ਕਾਲਰਸ ਨੇ ਜਿਹੜੇ ਟਰਾਈ ਕਰਦੇ ਰਹਿੰਦੇ ਨੇ ਪਰ ਉਹ ਕਦੀ ਵੀ ਹਾਰਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੋਸ਼ਿਸ਼ ਕਰਨ ਦੇ ਨਾਲ ਬਾਜੀ ਜਿਹੜੀ ਹੈ ਉਹਨਾਂ ਦੇ ਹਿੱਤ ਦੇ ਵਿੱਚ ਹੋ ਸਕਦੀ ਹੈ। ਸੋ ਜੀ, ਕੁਲਦੀਪ ਮਾਣਕ ਐਂਡ ਯੁੱਧਵੀਰ ਮਾਣਕ ਦੀ ਆਵਾਜ਼ ਦੇ ਵਿੱਚ ਆਪਣੇ ਬੇਗਾਨੇ ਆ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜੀ ਦੋਸਤੋ, ਮਿਊਜ਼ੀਕਲੀ ਆਵਰਸ ਯਾਨੀ ਕਿ ਇੱਕ ਘੰਟਾ ਕਿੱਦਾਂ ਲੰਘ ਜਾਂਦਾ ਹੈ ਪਤਾ ਨਹੀਂ ਲੱਗਦਾ, ਕਿਉਂਕਿ ਜਦੋਂ ਕਾਲਜ ਦੇ ਪ੍ਰੋਗਰਾਮ ਹੁੰਦੇ ਨੇ ਇੱਕ ਘੰਟੇ ਦੇ ਵਿੱਚ

0: ਕਾਲਸ ਹੁੰਦੀਆਂ ਨੇ, ਅਸੀਂ ਵੀ ਉਡੀਕਦੇ ਹਾਂ ਅਤੇ ਤੁਹਾਨੂੰ ਵੀ ਉਡੀਕ ਰਹਿੰਦੀ ਹੈ ਕਿ ਕਦੋਂ ਤੁਹਾਡੀ ਕਾਲ ਲੱਗੇ। ਤੁਸੀਂ ਵਾਰ ਵਾਰ ਡਾਇਲ ਕਰਦੇ ਹੋ ਜੀ, ਔਰ ਜਿਨ੍ਹਾਂ ਨੇ ਡਾਇਲ ਕੀਤਾ ਹੈ ਉਹਨਾਂ ਦੀ ਕਾਲ ਲੱਗ ਗਈ ਹੈ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਜੇ ਤੂੰ ਮੇਰੀ ਨਜ਼ਰ ਹੈ ਤਾਂ ਮੈਂ ਤੇਰੀ ਨਜ਼ਰ ਹਾਂ, ਜੇ ਤੂੰ ਮੇਰੀ ਨਜ਼ਰ ਹੈ ਤਾਂ ਮੈਂ ਤੇਰੀ ਨਜ਼ਰ ਹਾਂ, ਜੇ ਤੂੰ ਮੇਰਾ ਦਰ ਹੈ ਤਾਂ ਮੈਂ ਤੇਰਾ ਦਰ ਹਾਂ, ਦੋਨੇ ਬੈਠੇ ਹਾਂ ਇੱਕ ਜਗ੍ਹਾ ਤੇ, ਇਹ ਨੀ ਪਤਾ ਤੂੰ ਮੇਰੇ ਘਰ ਹੈ ਕਿ ਮੈਂ ਤੇਰੇ ਘਰ ਹਾਂ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਸਰ ਜੀ। ਮੈਨੂੰ ਲੱਗਦਾ ਕਿ ਇਹ ਕਾਲ ਜਿਹੜੀ ਨੇ ਬਾਬੇ ਨਾਨਕ ਦੀ ਨਗਰੀ ਵੱਲੋਂ ਆ ਰਹੀ ਹੈ।
1: ਬਿਲਕੁਲ ਸਹੀ ਫਰਮਾਇਆ ਤੁਸੀਂ, ਮੈਂ ਰਾਜੂ ਕਰੋੜਾ ਗੁਰੂ ਕੀ ਨਗਰੀ ਸੁਲਤਾਨ ਪਰ ਲੋਚੀ ਤੋਂ ਮਸਾ ਕੇ ਬਾਈ
0: ਜੀ। ਸਰ ਸ਼ੁਕਰੀਆ ਤੁਸੀਂ ਕਾਲ ਕੀਤੀ ਤੇ ਜੀ ਆਇਆਂ ਨੂੰ ਤੁਸੀਂ ਪਹੁੰਚਿਓ ਜੀ।
1: ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੀ ਕਾਲ ਅਟੈਂਡ ਕੀਤੀ ਜੀ, ਦੋ ਵਾਰੀ ਰੀਡਲ ਕੀਤਾ ਜੀ ਤੇ ਕਾਲ ਲੱਗੀ।
0: ਕਿਆ ਬਾਤ ਹੈ ਸਰ, ਤੁਹਾਡਾ ਰਿਕਾਰਡ ਰਿਹਾ ਕਿ ਤੁਸੀਂ ਜਦੋਂ ਵੀ ਕਾਲ ਕਰਦੇ ਹੋ ਤੇ ਤੁਸੀਂ ਦੱਸਦੇ ਹੋ ਹਨਾ, ਇੰਨੀ ਇੰਨੀ ਵਾਰ ਤੁਸੀਂ ਡਾਇਲ ਕਰਦੇ ਹੋ।
1: ਬਿਲਕੁਲ ਜੀ, ਮੈਂ ਲੱਗਿਆ ਰਹਿੰਦਾ ਜੀ।
0: ਤੁਸੀਂ ਥੱਕਦੇ ਨਹੀਂ? ਪ੍ਰੋਗਰਾਮ ਚੱਲ ਰਿਹਾ ਜੀ ਫੋਨ ਇਨ ਫਰਮਾਇਸ਼ੀ ਔਰ ਪੰਜਾਬੀ ਤੜਕਾ। ਅਗਲੀ ਕਾਲਰ ਜਿਹੜੀ ਹੋਣਗੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। 0183 43 174 ਨੰਬਰ ਤੁਸੀਂ ਡਾਇਲ ਕਰਨਾ ਹੈ। ਤੇ ਜੀ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਅੱਲਾ ਵੇ ਤੇਰੀ ਜੁਗਨੀ ਗੀਤ ਇੰਜੋਏ ਕਰਦੇ ਹਾਂ।

0: ਯਾਰ ਮੁਰਸ਼ਦ ਦਾ ਦੀਦਾਰ ਕਰਨ ਦਾ ਜਿਹੜਾ ਸੁਭਾਗ ਮਿਲਦਾ ਹੈ ਨਾ, ਵਾਕਈ ਉਹ ਬਹੁਤ ਵਧੀਆ ਗੱਲ ਹੁੰਦੀ ਹੈ ਔਰ ਇਹੋ ਜਿਹੇ ਬਹੁਤ ਘੱਟ ਲੋਕ ਹੁੰਦੇ ਨੇ। ਅਗਲੀ ਕਾਲ ਪਹੁੰਚ ਚੁੱਕੀ ਹੈ ਕਿਉਂਕਿ ਪਹਿਲੀ ਕਾਲ ਕਿਸੇ ਕਾਰਨ ਕਰਕੇ ਸ਼ਾਇਦ ਉੱਧਰੋਂ ਡਿਸਕਨੈਕਟ ਹੋ ਗਈ ਸੀ, ਲੇਕਿਨ ਕਾਲ ਜਿਹੜੀ ਹੈ ਦੁਬਾਰਾ ਆ ਗਈ ਹੈ, ਮਤਲਬ ਉਹਨਾਂ ਦੀ ਨਹੀਂ ਕਿਸੇ ਹੋਰ ਦੀ ਆਈ ਹੈ। ਆਪਾਂ ਆਵਾਜ਼ ਸੁਣਦੇ ਹਾਂ ਕੌਣ ਨੇ। ਹੈਲੋ।
1: ਹੈਲੋ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਭੈਣ ਜੀ, ਮੈਂ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਜਗਦੀਸ਼ ਰਾਏ ਗਰਗ ਬੋਲਦਾ।
0: ਹਾਂਜੀ ਸਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ।
0: ਸਰ ਜੀ, ਕਿੰਨੇ ਚਿਰ ਬਾਅਦ ਜਾਂ ਕਿੰਨੇ ਦਿਨਾਂ ਬਾਅਦ ਤੁਸੀਂ ਕਾਲ ਲਾਈ ਹੈ?
1: ਭੈਣ ਜੀ ਮੈਨੂੰ ਤਾਂ ਲੱਗਦਾ ਮਹੀਨਾ 20 ਦਿਨ ਹੋ ਗਏ ਹੋਣੇ ਆ।
0: ਮਹੀਨਾ ਤੇ 20 ਦਿਨ?
1: ਹਾਂ, ਕਾਫੀ ਦਿਨ ਹੋ ਗਏ।
0: ਓਕੇ ਜੀ, ਚਲੋ ਵਧੀਆ ਗੱਲ ਹੈ ਸਰ। ਠੀਕ ਠਾਕ ਹੈ ਸਭ? ਰਾਜ ਖੁਸ਼ੀ?
1: ਹਾਂਜੀ, ਸਭ ਆਨੰਦ ਮੰਗਲ ਹੈ ਜੀ, ਬਹੁਤ ਵਧੀਆ। ਇੱਥੋਂ ਦਾ ਮੌਸਮ ਸੁਹਾਵਣਾ, ਮੌਸਮ ਖੁਸ਼ਗਵਾਰ ਪਾਲਮਪੁਰ ਦਾ।
0: ਤੁਹਾਡੇ ਉੱਧਰ ਘੁੰਮਣ ਗਏ ਹੋਏ ਉੱਧਰ ਜਾਂ ਪੱਕਾ ਰਹਿੰਦੇ ਹੀ ਉੱਧਰ?
1: ਨਹੀਂ, ਕਹਿੰਦਾ ਤਾਂ ਮੈਂ ਪੰਜਾਬ ਦੀ ਹਾਂ ਜੀ। ਇੱਧਰ ਮੇਰਾ ਬੇਟਾ ਹੈ, ਅੱਖਾਂ ਦਾ ਹਸਪਤਾਲ ਹੈ ਉਹਦਾ, ਮੈਂ ਉਹਨੂੰ ਮਿਲਣ ਆ ਜਾਂਦਾ ਕਦੇ ਕਦੇ।
0: ਓਕੇ, ਤੇ ਨਾਲ ਨਾਲ ਠੰਡੇ ਮੌਸਮ ਦਾ ਨਜ਼ਾਰਾ ਲੈਂਦੇ ਹੋ ਫਿਰ, ਹੈ ਨਾ?
1: ਬਿਲਕੁਲ ਜੀ, ਦੋਨੇ ਗੱਲਾਂ ਹੋ ਜਾਂਦੀਆਂ, ਇੱਕ ਪੰਥ ਦੋ ਕਾਜ।
0: ਚਲੋ ਵਧੀਆ ਗੱਲ ਹੈ। ਔਰ ਕਹਿੰਦੇ ਨੇ ਕਿ ਇਹ ਵਾਲੀਆਂ ਖੁਸ਼ੀਆਂ ਵੀ ਮਿਲਣੀਆਂ ਚਾਹੀਦੀਆਂ ਨੇ ਇਸ ਉਮਰ ਦੇ ਵਿੱਚ ਜਾ ਕੇ।
1: ਬਿਲਕੁਲ ਜੀ, ਪੂਰੇ ਰੰਗ ਜ਼ਿੰਦਗੀ ਦੇ ਮਾਣਦੇ ਹਾਂ ਆਪਾਂ ਤਾਂ, ਕੋਈ ਚਿੰਤਾ ਨਹੀਂ, ਫਿਕਰ ਨਹੀਂ, ਬਿਲਕੁਲ ਆਨੰਦ ਮਾਣਨ ਵਾਸਤੇ ਆ ਜਾਈਦਾ ਜਦੋਂ ਜੀ ਕਰਦਾ।
0: ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਸਰ ਤੁਸੀਂ ਕਾਲ ਕੀਤੀ ਔਰ ਇੰਨੀ ਦੂਰ ਜਾ ਕੇ ਸਾਡੇ ਨਾਲ ਰਾਬਤਾ ਕਾਇਮ ਕਰ ਰਹੇ ਹੋ।
1: ਤੇ ਜੀ ਦੂਰ ਤਾਂ ਹੁਣ ਲੱਗਦਾ ਜਿਹਾ ਹੀ ਨਹੀਂ ਗਾ, ਕਿਉਂਕਿ ਜਦੋਂ ਤੋਂ ਐਪ ਆ ਗਈ ਐਂ ਲੱਗਦਾ ਬਸ ਕੋਲੇ ਕੋਲੇ ਹੀ ਆ।
0: ਉੱਥੇ ਫਿਰ ਨੈਟਵਰਕ ਪੂਰਾ ਸਹੀ ਹੁੰਦਾ?
1: ਹਾਂ, ਦੇਖੋ ਜਿਹੜੀ ਨਿਊਜ਼ ਆਨ AIR ਐਪ ਹੈ ਇਹ ਤਾਂ 100% ਸਪਸ਼ਟ ਹੀ ਚੱਲਦਾ, ਕਿਤੇ ਮਰਜ਼ੀ ਸੁਣ ਲਈ,
0: ਕਿਉਂਕਿ ਇਹ ਤਾਂ ਮੋਬਾਈਲ ਤੇ ਬਹੁਤ ਈਜ਼ੀ ਹੈ ਨਾ, ਸੌਖਾ ਹੋ ਗਿਆ ਕਿਉਂਕਿ ਅੱਗੇ ਹੁੰਦਾ ਸੀ ਕਿਤੇ ਕਿਤੇ।
1: ਸਾਫ਼ ਆਵਾਜ਼
0: ਜੀ ਜੀ, ਔਰ ਬਹੁਤ ਮੈਨੂੰ ਲੱਗਦਾ ਸਹੂਲਤ ਹੋ ਗਈ ਹੈ ਉਹਨਾਂ ਵਾਸਤੇ ਜਿਹੜੇ ਕਿ ਪੱਕੇ ਵਾਲੇ ਫੈਨ ਸੀਗੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਨੈਟਵਰਕ ਦੀ ਕਿਤੇ ਦੂਰ ਸਾਈਡ ਤੇ ਜਦੋਂ ਜਾਂਦੇ ਸੀ ਆਪਣੇ ਘਰ ਤੋਂ ਦੂਜੀ ਸਾਈਡ ਕਿਤੇ ਜਾਣਾ ਹੁੰਦਾ ਸੀ ਤੇ ਉਹਨਾਂ ਨੂੰ ਫਿਰ ਦਿੱਕਤ ਆਉਂਦੀ ਸੀਗੀ।
1: ਬਿਲਕੁਲ ਜੀ, ਮੈਂ ਤੇ ਸਲਾਮ ਕਰਦਾ ਇਸ ਟੈਕਨੋਲੋਜੀ ਨੂੰ ਜਿਹੜੀ ਕਿ ਅਸਜੀਤ ਸੀ ਇੰਨੇ ਸਮੇਂ ਤੋਂ ਵਾਂਝੇ ਸੀ, ਦੂਰ ਜਾਂਦੇ ਸੀ ਤਾਂ ਸੁਣਨੋਂ ਰਹਿ ਜਾਂਦੇ ਸੀਗੇ, ਹੁਣ ਤਾਂ ਕਿਤੇ ਵੀ ਜਾ ਵੜੀਏ ਬਸ ਸਾਡੇ ਨਾਲ ਹੀ ਆ, ਨੇੜੇ ਨੇੜੇ ਆ, ਜਲੰਧਰ ਦੂਰ ਹੀ ਨਹੀਂ ਲੱਗਦਾ।
0: ਬਿਲਕੁਲ ਬਿਲਕੁਲ, ਔਰ ਇਸ ਟੈਕਨੋਲੋਜੀ ਨੇ ਸਭ ਨੂੰ ਜੋੜ ਕੇ ਰੱਖਿਆ ਹੈ, ਕਿਤੇ ਕਿਤੇ ਦੂਰ ਵੀ ਕੀਤਾ ਤੇ ਕੁਝ ਚੀਜ਼ਾਂ ਨੂੰ ਜੋੜ ਵੀ ਲਿਆ।
1: ਬਿਲਕੁਲ ਜੀ ਬਿਲਕੁਲ, ਜੋੜੇ ਹੀ ਹੈ ਜੀ ਆਪਾਂ ਇੱਦਾਂ ਕਹਾਂਗੇ, ਕਿਉਂਕਿ ਆਖਿਰ ਹਰ ਚੀਜ਼ ਹੈ ਜਿਹੜੀ ਟੈਕਨੋਲੋਜੀ ਆਉਂਦੀ ਹੈ ਉਹਦੇ 'ਚ ਕੋਈ ਨਾ ਕੋਈ ਬੈਨੀਫਿਟ ਹੀ ਹੁੰਦੇ ਨੇ, ਬੇਸ਼ੱਕ ਲੋਕ ਉਹਦੀ ਕਿਤੇ ਦੁਰਵਰਤੋਂ ਕਰਦੇ ਹੋਣ ਪਰ ਵੈਸੇ ਫਾਇਦੇ ਵਾਸਤੇ ਬਣਦੀ ਹੈ ਹਰ ਚੀਜ਼।
0: ਜੀ ਜੀ, ਉਹ ਆਪਣੀ ਸੋਚ ਹੈ ਸਰ, ਫਿਰ ਜੇ ਆਪਾਂ ਉਹਨੂੰ ਸੋਚਦੇ ਹਾਂ ਕਿ ਅਸੀਂ ਇਹ ਤੋਂ ਬੈਨੀਫਿਟਸ ਹੀ ਲੈਣੇ ਆ। ਜੀ ਸਰ ਬਿਲਕੁਲ, ਬਹੁਤ ਵਧੀਆ ਚੋਇਸ ਹੈ ਤੁਹਾਡੀ, ਔਰ ਇੱਦਾਂ ਹੀ ਤੁਸੀਂ ਕਾਲ ਕਰਦੇ ਰਹੋ ਸਾਡੇ ਨਾਲ, ਮੁਸਕੁਰਾ ਕੇ ਗੱਲ ਕਰਦੇ ਰਹੋ ਤੇ ਸਾਡਾ ਪ੍ਰੋਗਰਾਮ ਵੀ ਬਹੁਤ ਸੋਹਣਾ ਸੋਹਣਾ ਹੁੰਦਾ ਰਹੇ।
1: ਬਿਲਕੁਲ ਭੈਣ ਜੀ, ਬਹੁਤ ਬਹੁਤ ਧੰਨਵਾਦ,
0: ਸ਼ੁਕਰੀਆ, ਧੰਨਵਾਦ ਕਾਲ ਕਰਨ ਦੇ ਲਈ। ਐਂਡ ਹਰਭਜਨ ਮਾਨ ਹੁਣਾਂ ਦੀ ਆਵਾਜ਼ ਦੇ ਵਿੱਚ ਟਰੈਕ ਇੰਜੋਏ ਕਰਦੇ ਹਾਂ ਜੀ, ਜੰਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਜਿਹਦਾ ਕਿ ਸਾਡੇ ਕਾਲਰ ਸਾਨੂੰ ਕਾਲ ਕਰ ਰਹੇ ਨੇ, ਅਤੇ ਇਸ ਤੋਂ ਬਾਅਦ ਕੋਸ਼ਿਸ਼ ਹੈ ਕਿ ਇੱਕ ਕਾਲ ਜ਼ਰੂਰ ਹੋਵੇਗੀ, ਅਤੇ ਜਲਦੀ ਜਲਦੀ ਤੁਸੀਂ ਨੰਬਰ ਡਾਇਲ ਕਰਨਾ 0181 43 4174।

0: ਜਿਹੜੀ ਦੁਨੀਆ ਹੈ ਬਿਲਕੁਲ ਇੱਕ ਇਸ ਪਲੈਟਫਾਰਮ ਵਾਂਗ ਹੈ ਕਿ ਕੋਈ ਆਉਂਦਾ ਹੈ ਅਤੇ ਕੋਈ ਤੁਰਿਆ ਜਾਂਦਾ ਹੈ, ਸਮੇਂ ਦਾ ਕੁਝ ਪਤਾ ਨਹੀਂ ਲੱਗਦਾ। ਬਿਲਕੁਲ ਜੀ ਉਸੇ ਤਰ੍ਹਾਂ ਜਿਸ ਤਰ੍ਹਾਂ ਸਟੂਡੀਓ ਦੀ ਘੜੀ ਦੇ ਵਿੱਚ 11:55 ਅਤੇ 15 ਸੈਕਿੰਡ ਹੋ ਚੁੱਕੇ ਨੇ, ਸਮਾਂ ਭੱਜਦਾ ਜਾ ਰਿਹਾ, ਲੇਕਿਨ ਸਾਡੀ ਕਾਲ ਜਿਹੜੀਆਂ ਨੇ ਉਹ ਸਾਨੂੰ ਆਉਣੋਂ ਨਹੀਂ ਰੁਕ ਰਹੀਆਂ। ਆਖਰੀ ਕਾਲ ਮੈਂ ਰਿਸੀਵ ਕਰਾਂਗੀ ਕਿਉਂਕਿ ਸਮੇਂ ਦੇ ਮੁਤਾਬਿਕ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਮੈਂ ਕੋਈ ਹੋਰ ਕਾਲ ਲੈ ਪਾਵਾਂਗੀ। ਹੈਲੋ,
1: ਪੈਸਾ ਪੈਸਾ ਜੋੜ ਕੇ ਬਣੇ ਰੋਟੀ ਤੇ ਮਕਾਨ
0: ਜੀ,
1: ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਏ ਉਹੀ ਹੈ ਵਧੀਆ ਇਨਸਾਨ। ਜੀ ਮੈਮ, ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
0: ਸਤਿ ਸ੍ਰੀ ਅਕਾਲ ਸਰ, ਕੀ ਹਾਲ ਚਾਲ ਹੈ ਤੁਹਾਡੇ?
1: ਸਤਿ ਸ੍ਰੀ ਅਕਾਲ ਮੈਮ, ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਬੋਲਦਾ
0: ਜੀ। ਮੁਲਤਾਨੀ ਜੀ, ਠੀਕ ਠਾਕ ਹੋ
1: ਜੀ? ਮੈਮ ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਤੁਹਾਡੇ ਕੀ ਹਾਲ ਨੇ?
0: ਮੈਂ ਠੀਕ ਹੈ ਸਰ। ਜਿਹੜੀ ਸ਼ਾਇਰੀ ਲਿਖਦੀ ਹੋ, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਵੱਖਰੀ ਸ਼ਾਇਰੀ ਖੁਦ ਆਪ ਲਿਖਦੇ ਹੋ, ਮਤਲਬ ਨਵੀਂ ਸ਼ਾਇਰੀ ਲੈ ਕੇ ਆਉਂਦੇ ਹੋ ਜਿਹੜੀ?
1: ਜੀ ਮੈਮ, ਮੈਂ ਆਪਣੇ ਆਪ ਹੀ ਲਿਖਦਾ ਜੀ।
0: ਠੀਕ ਹੈ ਸਰ, ਬੜੀ ਵਧੀਆ ਗੱਲ ਹੈ। ਬਿਲਕੁਲ ਸਰ, ਔਰ ਕਹਿੰਦੇ ਨੇ ਕਿ ਹੋਬੀਜ਼ ਜਿਹੜੀਆਂ ਹੁੰਦੀਆਂ ਨੇ ਕਦੇ ਵੀ ਤੁਹਾਡੇ ਤੋਂ ਦੂਰ ਨਹੀਂ ਹੁੰਦੀਆਂ, ਕੋਈ ਨਾ ਕੋਈ ਜਿਹੜਾ ਚਾਅ ਉਹ ਪੂਰਾ ਕਰਨਾ ਚਾਹੀਦਾ, ਔਰ ਚਾਅ ਦੇ ਵਿੱਚੋਂ ਇਹ ਵੀ ਇੱਕ ਚਾਅ ਹੈ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ। ਸਹੀ ਗੱਲ ਹੈ, ਕਿਉਂਕਿ ਦੁਨੀਆਂ ਦੇ ਵਿੱਚ ਸਭ ਕੁਝ ਕਰਨ ਦੇ ਨਾਲ ਨਾਲ ਕੁਝ ਅਜਿਹੇ ਕੰਮ ਵੀ ਕਰਨੇ ਚਾਹੀਦੇ ਨੇ
1: ਜੀ ਮੈਮ।
0: ਔਰ ਸਰ ਜੀ, ਸਮਾਂ ਜਿਹੜਾ ਭੱਜ ਰਿਹਾ ਹੈ ਤੇ ਆਪਾਂ ਸਮੇਂ ਨੂੰ ਫੜ ਕੇ ਰੱਖ ਲਈਏ, ਪੋਸੀਬਲ ਨਹੀਂ ਹੈ,
1: ਕੋਈ ਨਹੀਂ ਫੜ ਸਕਦਾ ਜੀ।
0: ਤਾਂ ਹੀ ਤਾਂ ਮੈਂ ਕਿਹਾ ਕਿ ਹੁਣ ਫਟਾਫਟ ਗੀਤ ਹੋ ਜਾਵੇ
1: ਜੀ। ਮੈਂ ਗੀਤ ਸੁਣਾਵੇ ਜੀ, ਹਮ ਸਰਾ ਜਾਨ ਜੀ ਦਾ
0: ਜੀ। ਸ਼ੁਕਰੀਆ ਸਰ, ਸ਼ੁਕਰੀਆ, ਧੰਨਵਾਦ ਸਰ, ਬਹੁਤ ਵਧੀਆ ਲੱਗਿਆ। ਜਿੰਨੇ ਵੀ ਸਾਡੇ ਕਾਲਰਸ ਨੇ ਕਾਲ ਕੀਤੀ ਹੈ, ਬਹੁਤ ਹੀ ਪਿਆਰੇ ਕਾਲਰਸ ਨੇ, ਮੇਰੇ ਤੋਂ ਬਹੁਤ ਜ਼ਿਆਦਾ ਸੀਨੀਅਰਸ ਨੇ ਅਤੇ ਬੜਾ ਸਤਿਕਾਰ ਕਰਦੇ ਨੇ ਸਾਡਾ ਸਾਰੇ ਆਰਜੇਸ ਦਾ, ਅਤੇ ਨਾਲ ਦੀ ਨਾਲ ਬਹੁਤ ਸਾਰਾ ਪਿਆਰ ਦਿੰਦੇ ਨੇ FM ਰੇਨਬੋ ਨੂੰ। ਇੱਦਾਂ ਹੀ ਬਣੇ ਰਹੋ, ਜੁੜੇ ਰਹੋ 102.7 ਮੈਗਾਹਰਟਜ਼ ਸੀ। ਹਾਂਜੀ, ਪ੍ਰੋਗਰਾਮ ਫੋਨ ਇਨ ਫਰਮਾਇਸ਼ੀ ਇੱਥੇ ਹੀ ਜਿਹੜਾ ਲਾਸਟ ਵਾਲੀ ਕਾਲ ਸੀਗੀ ਮੈਂ ਰਿਸੀਵ ਕੀਤੀ, ਜੇ ਸਮਾਂ ਹੁੰਦਾ ਤਾਂ ਮੈਂ ਇੱਕ ਕਾਲ ਜ਼ਰੂਰ ਰਿਸੀਵ ਕਰਦੀ। ਖੈਰ, ਕੱਲ੍ਹ ਨੂੰ 10 ਤੋਂ 11 ਵਜੇ ਨਹੀਂ ਜੀ, 11 ਤੋਂ 12 ਵਜੇ ਪ੍ਰੋਗਰਾਮ ਫਿਰ ਚੱਲੇਗਾ, ਇੱਕਦਮ ਝਟਕਾ ਲੱਗਾ ਨਾ। ਹਾਂਜੀ, ਤੁਸੀਂ ਨਹੀਂ ਭੁੱਲ ਸਕਦੇ ਕਿਉਂਕਿ ਤੁਹਾਨੂੰ ਪਤਾ ਕਿ ਫੋਨ ਇਨਫੋਰਮਾਇਸ਼ੀ ਪ੍ਰੋਗਰਾਮ ਡੇਲੀ ਚੱਲਦਾ ਹੈ। ਸੋ ਜੀ, ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਆਹ ਵਾਲਾ ਗੀਤ ਆਪਾਂ ਸਭ ਨੇ ਇੰਜੋਏ ਕਰਨਾ ਇਕੱਠੇ।

ਵਿਹੜਾ ਹੈ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਪੱਛਮੀ ਬੰਗਾਲ ਅਤੇ ਆਸਾਮ ਵਿੱਚ ਬੀਜੇਪੀ ਸਰਕਾਰ ਬਣਾਉਣ ਲਈ ਤਿਆਰ, ਪੌਂਡੀਚੇਰੀ ਵਿੱਚ ਪਾਰਟੀ ਸਹਿਯੋਗੀਆਂ ਨਾਲ ਮੁੜ ਸੱਤਾ ਵਿੱਚ ਵਾਪਸੀ ਕਰ ਰਹੀ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਜਿੱਤ ਹਾਸਿਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪੰਜ ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਹੋਈ ਜ਼ਿਮਨੀ ਚੋਣਾਂ ਵਿੱਚ BJP ਨੇ 4, ਕਾਂਗਰਸ ਨੇ 2 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 1 ਸੀਟ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚੋਣਾਂ ਵਿੱਚ ਲੋਕਾਂ ਨੇ ਸੁਸ਼ਾਸਨ ਦੀ ਰਾਜਨੀਤੀ 'ਤੇ ਭਰੋਸਾ ਜਤਾਇਆ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਦੇ LPG ਡਿਸਪਿਊਟਰ ਕੋਲ LPG ਦੀ ਕੋਈ ਵੀ ਕਮੀ ਨਹੀਂ ਹੈ। ਜੰਗਬੰਦੀ ਲਾਗੂ ਹੋਣ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ UAE ਵਿੱਚ ਉੱਪਰ ਪਹਿਲੇ ਇਰਾਨੀ ਡਰੋਨ ਹਮਲੇ 'ਚ 3 ਭਾਰਤੀ ਨਾਗਰਿਕ ਮਾਮੂਲੀ ਜ਼ਖਮੀ ਹੋਏ ਨੇ। ਪੰਜਾਬ ਵਿੱਚ ਨਸ਼ਿਆਂ ਦੇ ਸੇਵਨ ਦੇ ਪ੍ਰਭਾਵ ਅਤੇ ਸਮਾਜਿਕ ਆਰਥਿਕ ਗਣਨਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ ਹੈ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਵੀ ਹੌਸਲਾ ਅਤੇ ਸੱਦਾ ਦਿੱਤਾ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਮੰਗੀਆਂ ਨੇ। 5 ਤੋਂ 18 ਸਾਲ ਦੇ ਬੱਚੇ ਇਹਨਾਂ ਪੁਰਸਕਾਰਾਂ ਲਈ ਯੋਗ ਨੇ। ਅਰਜ਼ੀਆਂ ਲਈ 31 ਜੁਲਾਈ ਤੱਕ ਰਾਸ਼ਟਰੀ ਪੁਰਸਕਾਰ ਪੋਰਟਲ award.government.in ਰਾਹੀਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ। ਅਤੇ ਉੱਧਰ IPL ਵਿੱਚ ਕ੍ਰਿਕਟ ਵਿੱਚ ਮੁੰਬਈ ਨੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਅਤੇ ਲਖਨਊ ਸੁਪਰ ਗੈਂਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਐਫਐਮ ਬੈਂਡ 102.7 ਮੈਗਾਹਰਟਜ਼ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਸਟੂਡੀਓ ਦੀ ਘੜੀ 'ਤੇ 12:04 ਹੋ ਚੁੱਕੇ ਨੇ। ਸੋ ਜੀ, ਮੈਂ ਯਾਨੀ ਕਿ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ, ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਹਦਾ ਨਾਮ ਹੈ ਜੀ ਹੋਮ ਸਵੀਟ ਹੋਮ। ਸਾਰੇ ਪ੍ਰੋਗਰਾਮਸ ਦੀ ਤਰ੍ਹਾਂ ਇਹ ਵੀ ਪ੍ਰੋਗਰਾਮ ਤੁਹਾਡਾ ਬੇਹੱਦ ਪਸੰਦੀਦਾ ਪ੍ਰੋਗਰਾਮ ਹੈ, ਕਿਉਂਕਿ ਇਹਦੇ ਵਿੱਚ ਇੱਕ ਰੈਸਪੀ ਅਤੇ ਬਹੁਤ ਸਾਰੇ ਇੱਦਾਂ ਦੇ ਟਿਪਸ ਤੁਹਾਨੂੰ ਦੱਸੇ ਜਾਂਦੇ ਨੇ ਜਿਹਨੂੰ ਤੁਸੀਂ ਸੁਣ ਕੇ ਆਪਣੇ ਦਿਮਾਗ ਦੇ ਵਿੱਚ ਪਾ ਕੇ, ਮਤਲਬ ਉਹਨੂੰ ਲੌਕ ਲਗਾ ਕੇ ਨਹੀਂ ਰੱਖਣਾ, ਉਹਨੂੰ ਵਰਤੋਂ ਕਰਨਾ ਹੈ। ਦਿਮਾਗ ਦੇ ਨਾਲ ਜਿਹੜੀ ਚੀਜ਼ ਮੈਂ ਦੱਸਣ ਜਾ ਰਹੀ ਹਾਂ ਨਾ, ਉਹ ਜ਼ਰੂਰ ਟਰਾਈ ਕਰਦੇ ਰਿਹਾ ਕਰੋ, ਕਿਉਂਕਿ ਕਈ ਵਾਰ ਕੁਝ ਚੀਜ਼ਾਂ ਤੁਹਾਡੇ ਬੈਨੀਫਿਟ ਦੇ ਵਿੱਚ ਹੁੰਦੀਆਂ ਨੇ ਅਤੇ ਕਈ ਵਾਰ ਤੁਸੀਂ ਕੁਝ ਚੀਜ਼ਾਂ ਆਲਰੇਡੀ ਕੀਤੀਆਂ ਹੁੰਦੀਆਂ ਨੇ, ਮਤਲਬ ਟਰਾਈ ਕੀਤੀਆਂ ਹੁੰਦੀਆਂ ਨੇ। ਜੇਕਰ ਤੁਹਾਨੂੰ ਉਹ ਚੀਜ਼ਾਂ ਵਧੀਆ ਲੱਗਣ ਤਾਂ ਤੁਸੀਂ ਆਪਣੇ ਫਰੈਂਡਸ ਜਾਂ ਫੈਮਿਲੀ ਨੂੰ ਜ਼ਰੂਰ ਸ਼ੇਅਰ ਕਰ ਸਕਦੇ ਹੋ। ਸੋ ਇਸ ਕਰਕੇ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਆਗਾਜ਼ ਹੋ ਗਿਆ ਜੀ ਇਹਦਾ, ਅਤੇ ਪਹਿਲਾਂ ਗੀਤ ਅਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਫਸਟ ਟਰੈਕ ਤੁਹਾਡੇ ਰੇਡੀਓ ਸੈੱਟ 'ਤੇ।

ਫਾਇਦੇਮੰਦ ਨੇ। ਵੈਸੇ ਤਾਂ ਅਲਸੀ ਦੇ ਬੀਜ ਖਾਣ ਵਾਸਤੇ ਅਲਸੀ ਵੀ ਬਹੁਤ ਵਧੀਆ ਹੈ। ਜੇਕਰ ਤੁਸੀਂ ਇਹਦਾ ਫੇਸ ਮਾਸਕ ਲਗਾਉਂਦੇ ਹੋ ਬਣਾਉਂਦੇ ਹੋ ਤਾਂ ਉਹ ਤੁਹਾਡੇ ਫੇਸ 'ਤੇ ਜਿਹੜੀ ਇੱਕ ਸਕਿੰਨ ਨੂੰ ਗਲੋ ਤਾਂ ਕਰੇਗਾ, ਸਕਿੰਨ ਟਾਈਟ ਜ਼ਰੂਰ ਕਰੇਗਾ। ਔਰ ਘਰ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਨੂੰ ਜੇਕਰ ਅਸੀਂ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਕਿ ਸਾਫ਼ ਸੁਥਰੀਆਂ ਸਾਡੇ ਹੱਥੀਂ ਬਣਾਈਆਂ ਗਈਆਂ ਨੇ। ਸੋ ਜੀ ਇਹਦੀ ਸਮੱਗਰੀ ਤੁਸੀਂ ਨੋਟ ਕਰ ਲਓ, ਉਹ ਹੈ ਜੀ 1 ਟੇਬਲ ਸਪੂਨ ਅਲਸੀ ਦੇ ਬੀਜ, 1 ਕੱਪ ਪਾਣੀ। ਐਂਡ ਜੀ ਇਹਦੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸ਼ਹਿਦ ਜਾਂ ਐਲੋਵੇਰਾ ਜੈਲ ਜਿਹੜੀ ਆ ਉਹ ਤੁਸੀਂ ਯੂਜ਼ ਕਰ ਸਕਦੇ, ਕਿਉਂਕਿ ਆਮ ਘਰਾਂ ਦੇ ਵਿੱਚ ਐਲੋਵੇਰਾ ਜਿਹੜੀ ਆ ਲੱਗੀ ਹੁੰਦੀ ਹੈ, ਉਹਦੇ ਪੌਦੇ ਅਸੀਂ ਲਾਏ ਹੁੰਦੇ ਨੇ। ਇੱਕ ਵਾਰ ਫਿਰ ਤੋਂ ਮੈਂ ਦੱਸ ਦਿੰਦੀ ਹਾਂ ਕਿ ਸਮੱਗਰੀ ਇਹਦੀ ਹੈਗੀ ਹੈ ਜੀ 1 ਚਮਚ ਅਲਸੀ ਦੇ ਬੀਜ। ਜੇਕਰ ਤੁਸੀਂ ਇਹ ਪਹਿਲੇ ਵੀ ਟਰਾਈ ਕੀਤੀ ਹੋਈ ਤਾਂ ਤੁਸੀਂ ਇਹਨੂੰ ਵੱਧ ਵੀ ਬਣਾ ਸਕਦੇ ਹੋ, ਲੇਕਿਨ ਜੇਕਰ ਤੁਸੀਂ ਇਹ ਫਸਟ ਟਾਈਮ ਟਰਾਈ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਬਸ 1 ਟੇਬਲ ਸਪੂਨ ਹੀ ਤੁਸੀਂ ਅਲਸੀ ਦੇ ਬੀਜ ਲਓ, ਕਿਉਂਕਿ ਤੁਹਾਨੂੰ ਬਣਾਉਣ ਦਾ ਤਰੀਕਾ ਵੀ ਪੂਰੀ ਤਰ੍ਹਾਂ ਆ ਜਾਏਗਾ। ਇਸ ਤੋਂ ਬਾਅਦ ਤੁਸੀਂ ਇਹਨੂੰ ਵਧਾ ਵੀ ਸਕਦੇ ਹੋ। ਐਂਡ 1 ਕੱਪ ਪਾਣੀ। ਬਣਾਉਣ ਦਾ ਤਰੀਕਾ ਹੈ ਕਿ ਪਾਣੀ ਵਿੱਚ ਅਲਸੀ ਦੇ ਬੀਜ ਪਾ ਦਿਓ ਅਤੇ ਮੀਡੀਅਮ ਫਲੇਮ 'ਤੇ ਮੀਡੀਅਮ ਅੱਗ 'ਤੇ ਤੁਸੀਂ ਇਹਨੂੰ ਉਬਾਲਣਾ ਹੈਗਾ। ਕਿਸੇ ਵੀ ਬਰਤਨ ਦੇ ਵਿੱਚ ਤੁਸੀਂ ਇਹ ਪਾ ਕੇ ਇਕੱਠੇ ਦੋਨੋਂ ਚੀਜ਼ਾਂ ਨੂੰ 10 ਜਾਂ 15 ਮਿੰਟ ਲੋਅ ਫਲੇਮ 'ਤੇ ਤੁਸੀਂ ਇਹਨੂੰ ਹਲਕਾ ਹਲਕਾ ਇਹਨੂੰ ਬਣਨ ਦੇਣਾ। ਔਰ ਤੁਸੀਂ ਨਰਵਸ ਨਹੀਂ ਹੋਣਾ, ਕਿਉਂਕਿ ਇਹਦੇ ਵਿੱਚ ਨਾ ਇੱਕ ਗਾੜਾ ਜਿਹਾ ਪਾਣੀ, ਇੱਕ ਜੈਲ ਟਾਈਪ ਪਦਾਰਥ ਨਿਕਲੇਗਾ, ਕਿਉਂਕਿ ਜਦੋਂ ਅਲਸੀ ਪਾਣੀ ਦੇ ਵਿੱਚ ਡਿਪ ਹੋਏਗੀ ਉਹ ਆਪਣੀ ਹੀਟ ਬਾਹਰ ਕੱਢੇਗੀ ਤਾਂ ਫਿਰ ਇੱਕ ਤਰਲ ਪਦਾਰਥ ਵਰਗੀ ਚਿੱਟੇ ਜਿਹੇ ਰੰਗ ਦੀ ਜੈਲ, ਜਿੱਦਾਂ ਐਲੋਵੇਰਾ ਜੈਲ ਆਪਾਂ ਉਹਨੂੰ ਕਲੀਨ ਕਰਦੇ ਹਾਂ ਤਾਂ ਉਹਦੇ ਵਿੱਚੋਂ ਇੱਕ ਗੁੱਦਾ ਟਾਈਪ ਚੀਜ਼ ਨਿਕਲਦੀ ਹੈ ਨਾ, ਬਿਲਕੁਲ ਉਸੇ ਤਰ੍ਹਾਂ ਇਹ ਨਿਕਲੇਗੀ। ਹੁਣ ਇਸਨੂੰ ਨਾ ਛਾਣ ਲੈਣਾ, ਜਦੋਂ ਬਿਲਕੁਲ ਪੂਰੀ ਤਰ੍ਹਾਂ ਤਿਆਰ ਹੋ ਜਾਊਗੀ 10 ਤੋਂ 15 ਮਿੰਟ ਇਹਨੂੰ ਉਬਾਲ ਕੇ ਇਹਨੂੰ ਫਿਰ ਠੰਡਾ ਨਹੀਂ ਹੋਣ ਦੇਣਾ, ਕਿਉਂਕਿ ਜੇਕਰ ਤੁਸੀਂ ਇਹਨੂੰ ਠੰਡਾ ਹੋਣ ਦਿਓਗੇ ਤਾਂ ਫਿਰ ਇਹ ਛਾਣਨੀ ਦੇ ਵਿੱਚ ਤੁਸੀਂ ਇਹਨੂੰ ਛਾਣੋਗੇ ਅਤੇ ਇਹ ਤੁਹਾਡੇ ਕੋਲ ਛਾਣੀ ਨਹੀਂ ਜਾਏਗੀ। ਸੋ ਗਰਮ ਗਰਮ ਹੀ ਇਹਨੂੰ ਛਾਣ ਲੈਣਾ ਹੈ ਅਤੇ ਜਿਹੜੀ ਜੈਲ ਹੈਗੀ ਉਹ ਅਲੱਗ ਕਰ ਲੈਣੀ ਹੈ। ਠੰਡਾ ਹੋਣ ਤੋਂ ਪਹਿਲਾਂ ਹੀ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ, ਉਹਦੇ ਵਿੱਚ ਸ਼ਹਿਦ ਜਾਂ ਐਲੋਵੇਰਾ ਤੁਸੀਂ ਮਿਲਾ ਸਕਦੇ ਹੋ। ਲਗਾਉਣ ਦਾ ਤਰੀਕਾ ਬਹੁਤ ਹੀ ਆਸਾਨ ਹੈ। ਪਹਿਲੇ ਤੁਸੀਂ ਸਿੰਪਲ ਪਾਣੀ ਦੇ ਨਾਲ ਆਪਣਾ ਫੇਸ ਜਿਹੜਾ ਉਹ ਸਾਫ਼ ਕਰ ਲੈਣਾ, ਕਿਉਂਕਿ ਕਈ ਵਾਰ ਹੁੰਦਾ ਕਿ ਤੁਸੀਂ ਪਹਿਲੇ ਸਨਸਕ੍ਰੀਨ ਜਾਂ ਕੋਈ ਨਾ ਕੋਈ ਮੇਕਅਪ ਲਗਾਇਆ ਹੁੰਦਾ। ਕੋਈ ਵੀ ਤੁਸੀਂ ਇੱਦਾਂ ਦੀ ਰੈਮਡੀ ਤੁਸੀਂ ਟਰਾਈ ਕਰਦੇ ਹੋ ਆਪਣੇ ਹੱਥਾਂ 'ਤੇ, ਆਪਣੇ ਮੂੰਹ 'ਤੇ, ਤਾਂ ਸਿੰਪਲ ਪਾਣੀ ਦੇ ਨਾਲ ਜ਼ਰੂਰ ਆਪਣਾ ਫੇਸ ਪਹਿਲੇ ਧੋ ਲਿਆ ਕਰੋ ਜੀ। ਫਿਰ ਤੁਸੀਂ ਦੇਖੋਗੇ ਕਿ ਚਮਚ ਦੇ ਨਾਲ ਜਾਂ ਸਿੰਪਲ ਆਪਣੇ ਹੱਥਾਂ ਦੇ ਨਾਲ, ਉਂਗਲਾਂ ਦੇ ਨਾਲ ਤੁਸੀਂ ਇਹਨੂੰ ਉੱਪਰ ਨੂੰ ਜਦੋਂ ਚੱਕੋਗੇ ਨਾ, ਜੈੱਲ ਜੀ ਹੁੰਦੀ ਹੈ ਅਤੇ ਵਾਰ ਵਾਰ ਥੱਲੇ ਜ਼ਰੂਰ ਡਿੱਗੇਗੀ ਅਤੇ ਤੁਹਾਨੂੰ ਇੱਕ ਵਾਰੀ ਦੇਖਣ ਨੂੰ ਲੱਗੇਗਾ ਕਿ ਇਹ ਕੀ ਤਰਲ ਪਦਾਰਥ ਕੀ ਹੈ, ਮਤਲਬ ਅਜੀਬ ਜਿਹਾ ਲੱਗਦਾ, ਪਰ ਇਹਦੇ ਬਹੁਤ ਸਾਰੇ ਫਾਇਦੇ ਨੇ ਜੀ। ਬਿਲਕੁਲ ਇਹਨੂੰ 15 ਤੋਂ 20 ਮਿੰਟ ਲਈ ਤੁਸੀਂ ਆਪਣੇ ਫੇਸ 'ਤੇ ਲਗਾ ਲੈਣਾ, ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ, ਠੀਕ ਹੈ ਜੀ। ਅਤੇ ਫਿਰ ਤੁਸੀਂ ਲੰਮੇ ਪੈ ਜਾਣਾ, ਕਿਉਂਕਿ ਕਈ ਵਾਰ ਹੁੰਦਾ ਕਿ ਜੇਕਰ ਇਹ ਜਲਦੀ ਨਹੀਂ ਸੁੱਕੇ ਤਾਂ ਫਿਰ ਵਾਰ ਵਾਰ ਇਹ ਜੈਲੀ ਜਿਹੜੀ ਹੈ ਥੱਲੇ ਡਿੱਗਦੀ ਰਹਿੰਦੀ ਹੈ। ਐਂਡ ਇੱਕ ਗੱਲ ਧਿਆਨ ਰੱਖਣੀ ਹੈ ਕਿ ਤੁਸੀਂ ਇਹਨੂੰ ਆਪਣੇ ਅੱਖਾਂ ਤੋਂ ਬਚਾ ਕਰਕੇ ਰੱਖਣਾ। ਕੋਈ ਵੀ ਮਾਸਕ ਫੇਸ ਪੈਕ ਜਿਹੜਾ ਹੁੰਦਾ ਅਸੀਂ ਆਪਣੇ ਅੱਖਾਂ 'ਤੇ ਨਹੀਂ ਲਗਾਉਂਦੇ, ਉਸੇ ਤਰ੍ਹਾਂ ਇਹਨੂੰ ਵੀ ਅਸੀਂ ਆਪਣੇ ਅੱਖਾਂ 'ਤੇ ਨਹੀਂ ਲਾਉਣਾ। ਅਤੇ ਫਿਰ ਜਦੋਂ 15 ਕੁ ਮਿੰਟ ਬਾਅਦ ਤੁਹਾਨੂੰ ਲੱਗੇਗਾ ਨਾ ਕਿ ਤੁਹਾਡਾ ਫੇਸ ਨਾ ਇੱਕਦਮ ਡਰਾਈ ਹੋ ਗਿਆ ਅਤੇ ਇੱਕਦਮ ਉਹਦੇ ਵਿੱਚ ਨਾ ਅਕੜਾਹਟ ਜਿਹੀ ਆ ਗਈ ਹੈ, ਫਿਰ ਤੁਸੀਂ ਸਮਝ ਲਿਓ ਕਿ ਇਹ ਸਕਿੰਨ ਟਾਈਟ ਕਰਨ ਵਾਸਤੇ ਤੁਹਾਡੇ ਲਈ ਬਹੁਤ ਹੀ ਬੈਨੀਫਿਸ਼ੀਅਲ ਹੈ ਇਹਦਾ, ਔਰ ਬੈਨੀਫਿਟ ਤੁਹਾਨੂੰ ਦੇਗਾ। ਇਹਨੂੰ ਰਿਮੂਵ ਕਰਨ ਲਈ ਆਪਣੇ ਪਾਣੀ ਨਾਲ ਹੱਥ ਪਹਿਲੇ ਚੰਗੀ ਤਰ੍ਹਾਂ ਗਿੱਲੇ ਕਰ ਲੈਣੇ ਅਤੇ ਬਿਲਕੁਲ ਸੌਫਟ ਤਰੀਕੇ ਦੇ ਨਾਲ ਆਪਣੇ ਫੇਸ ਨੂੰ ਮਸਾਜ ਕਰਨੀ ਹੈ। ਇਹਨੂੰ ਪਹਿਲਾਂ ਥੋੜ੍ਹਾ ਜਿਹਾ ਗਿੱਲਾ ਕਰ ਲੈਣਾ ਤਾਂ ਕਿ ਜਦੋਂ ਤੁਸੀਂ ਇਹਨੂੰ ਰੱਬ ਕਰੋ, ਰਿਮੂਵ ਕਰੋ, ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਸਾਫ਼ ਸਿੰਪਲ ਪਾਣੀ ਦੇ ਨਾਲ ਇਹਨੂੰ ਪਿਆਰ ਦੇ ਨਾਲ ਰੱਬ ਕਰਕੇ ਧੋ ਲੈਣਾ ਅਤੇ ਸਕਿੰਨ ਟਾਈਟ ਕਰਦਾ ਹੈ। ਨੈਚੁਰਲ ਜਿਹੜੀ ਲਿਫਟਿੰਗ ਤੁਹਾਨੂੰ, ਤੁਸੀਂ ਬਹੁਤ ਸਾਰੇ ਫੇਸ਼ੀਅਲਸ ਕਰਵਾਉਂਦੇ ਆ ਅਤੇ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਐਂਟੀ ਏਜਿੰਗ ਜਾਂ ਏਜ ਦੇ ਉਮਰ ਦੇ ਇੱਕ ਪੜਾਅ 'ਤੇ ਆ ਕੇ ਤੁਹਾਡੀ ਸਕਿੰਨ ਜਿਹੜੀ ਹੈ ਲੂਜ਼ ਹੋ ਜਾਂਦੀ ਹੈ। ਇਹ ਨਾ ਸੋਚਿਓ ਕਿ ਬਿਲਕੁਲ ਤੁਹਾਡੀ ਸਕਿੰਨ ਜਿਹੜੀ ਹੈ ਚਮਕਦਾਰ ਹੋ ਜੂਗੀ ਇੱਕੋ ਵਾਰ ਲਾਉਣ ਨਾਲ, ਅਤੇ ਜਿਹੜੀ ਤੁਹਾਡੀ ਸਕਿੰਨ ਲਟਕੀ ਹੋਈ ਹੈ ਨਾ ਉਹ ਬਿਲਕੁਲ ਠੀਕ ਹੋ ਜਾਏਗੀ। ਨਾ ਜੀ ਨਾ, ਐਸਾ ਨਹੀਂ ਹੁੰਦਾ ਹੈ, ਸਿਰਫ ਕੋਸ਼ਿਸ਼ ਕਰਨੀ ਹੈ ਅਤੇ ਇਹਦੇ ਨਾਲ ਬਹੁਤ ਸਾਰੇ ਜਿਹੜੇ ਬੈਨੀਫਿਟ ਤੁਹਾਨੂੰ ਹੋ ਸਕਦੇ ਨੇ। ਇਹ ਹੈ ਜੀ ਇੱਕ ਬਹੁਤ ਸੌਖਾ ਅਤੇ ਘਰ ਦੇ ਵਿੱਚ ਆਮ ਬਣਾਉਣ ਵਾਲਾ ਇੱਕ ਨੁਸਖਾ ਜਿਹੜਾ ਤੁਸੀਂ ਟਰਾਈ ਕਰੋਗੇ। ਇਹਦੇ ਨਾਲ ਇੱਕ ਹੋਰ ਚੀਜ਼ ਹੈ ਕਿ ਜੇਕਰ ਤੁਸੀਂ ਇਹ ਵਾਲਾਂ ਵਾਸਤੇ ਵੀ ਯੂਜ਼ ਕਰਦੇ ਹੋ ਤਾਂ ਤੁਹਾਡੇ ਵਾਲ ਜਿਹੜੇ ਹੈ ਸੌਫਟ ਨੈਚੁਰਲ ਸ਼ਾਈਨ ਕਰਨਗੇ ਅਤੇ ਕਿਤੇ ਨਾ ਕਿਤੇ ਜਾ ਕੇ ਕੁਝ ਟਾਈਮ ਬਾਅਦ, ਇੱਕ ਵਾਰ ਨਹੀਂ 2-3-4 ਵਾਰ ਤੁਸੀਂ ਲਗਾਓਗੇ ਤਾਂ ਤੁਹਾਡੇ ਵਾਲ ਜਿਹੜੇ ਸ਼ਾਈਨ ਕਰਨ ਤੋਂ ਬਾਅਦ ਲੰਬੇ ਹੋਣੇ ਵੀ ਸ਼ੁਰੂ ਹੋ ਜਾਣਗੇ। ਪਰ ਵਾਲਾਂ 'ਤੇ ਲਾਉਣ ਤੋਂ ਬਾਅਦ ਜਦੋਂ ਤੁਸੀਂ 15 ਕੁ ਮਿੰਟ ਬਾਅਦ ਵਾਲ ਧੋਣੇ ਨੇ, ਤੁਹਾਨੂੰ ਲੱਗਣਾ ਕਿ ਬਈ ਹੁਣ ਤਾਂ ਵਾਲਾਂ 'ਚੋਂ ਨਿਕਲ ਨਹੀਂ ਰਿਹਾ। ਬਹੁਤ ਹੌਂਸਲੇ ਦੇ ਨਾਲ ਬੜਾ ਕਾਮ ਰਹਿ ਕੇ, ਨੋਰਮਲ ਰਹਿ ਕੇ ਆਪਣੇ ਦਿਮਾਗ ਨੂੰ ਫਿਰ ਇਹਨੂੰ ਵਾਲਾਂ 'ਚੋਂ ਨਿਕਾਲਣਾ। ਉਸ ਤੋਂ ਬਾਅਦ ਤੁਸੀਂ ਸ਼ੈਂਪੂ ਨਹੀਂ ਕਰਨਾ, ਕੀ ਕਰਨਾ ਜੀ, ਸਿੱਧਾ ਕੰਡੀਸ਼ਨਰ ਯੂਜ਼ ਕਰਨਾ ਹੈ ਸੌਫਟ।

ਵੀ ਹੱਥਾਂ ਦੇ ਨਾਲ ਇਹਨੂੰ ਕੱਢਣ ਤੋਂ ਬਾਅਦ ਕੰਡੀਸ਼ਨਿੰਗ ਕਰ ਦਿਓ ਅਤੇ ਤੁਹਾਡੇ ਵਾਲ ਜਿਹੜੇ ਹੈ ਸਿੰਪਲ ਸੋਹਣੇ ਅਤੇ ਰੇਸ਼ਮੀ ਰੇਸ਼ਮੀ ਲੱਗਣ ਲੱਗ ਜਾਣਗੇ। ਹਾਂਜੀ, ਹੋਮ ਸਵੀਟ ਹੋਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ, ਲੇਕਿਨ ਜੀ ਇੱਧਰ ਇੰਤਜ਼ਾਰ ਕਰ ਰਹੀ ਹੈ ਕੌਰਬੀ, ਕਹਿੰਦੀ ਹੈ ਕਿ ਬਈ ਮੇਰਾ ਦਿਲ ਕਰ ਰਿਹਾ ਕਿ ਮੈਂ ਸੌ ਸੌ ਵਾਲਾ ਗਾਣਾ ਜਿਹੜਾ ਨਾ ਇਹ ਰੇਡੀਓ 'ਤੇ ਜ਼ਰੂਰ ਜ਼ਰੂਰ ਸੁਣਾਉਣਾ। ਲਓ ਜੀ, ਕੌਰਬੀ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਹਾਂ ਜੀ, 100/100 ਪੂਰੀ ਰੀਝ ਲਾਈ ਹੈ ਬਿਲਕੁਲ ਜੀ। ਹੋਮ ਸਵੀਟ ਹੋਮ ਦੇ ਵਿੱਚ ਵੀ ਆਪਾਂ ਪੂਰੀਆਂ ਰੀਝਾਂ ਲਾਉਣੀਆਂ ਨੇ, ਅਤੇ ਤੁਸੀਂ ਅੱਜ ਪੈੱਨ ਕਾਪੀ ਬਿਲਕੁਲ ਕੋਲ ਹੀ ਲੈ ਕੇ ਰੱਖਣਾ ਹੈ, ਕਿਉਂਕਿ ਜੀ ਪਤਾ ਨਹੀਂ ਹੁੰਦਾ ਕਿਹੜੇ ਵਾਲੀ ਕਿਹੜੀ ਚੀਜ਼ ਤੁਹਾਨੂੰ ਨੋਟ ਕਰਨੀ ਪੈ ਜਾਵੇ। ਧਿਆਨ ਇੱਧਰ ਉੱਧਰ ਨਾ ਭਟਕਾਓ, ਅਤੇ ਘਰ ਨੂੰ ਸੋਹਣਾ ਸਵਾਰਨ ਲਈ ਕਿੰਨਾ ਕੁ ਖੂਬਸੂਰਤ ਬਣਾ ਸਕਦੇ ਹਾਂ, ਬਸ ਜੀ ਆਪਾਂ ਉਹਦੇ ਵਾਸਤੇ ਪੂਰੀ ਦੀ ਪੂਰੀ ਕੋਸ਼ਿਸ਼ ਕਰਨੀ ਹੈ। ਜਿੱਦਾਂ ਕਿ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਫੋਟੋਜ਼ ਪਈਆਂ ਹੁੰਦੀਆਂ ਨੇ, ਫੋਟੋਜ਼ ਯਾਨੀ ਕਿ ਸਾਡੀ ਮੈਮਰੀਜ਼, ਜਿਹਨੂੰ ਅਸੀਂ ਅੱਜ ਕੱਲ੍ਹ ਆਪਣੇ ਮੋਬਾਈਲ ਦੇ ਵਿੱਚ ਸਿਰਫ ਦੇਖਦੇ ਹਾਂ। ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਕੁਝ ਚੰਦ ਇਹੋ ਜਿਹੀਆਂ ਫੋਟੋਆਂ ਜਿਹੜੀਆਂ ਤੁਹਾਡੀਆਂ ਲਾਈਫ ਦੀਆਂ ਬਹੁਤ ਹੀ ਬਿਹਤਰੀਨ ਫੋਟੋਜ਼ ਹੋਣ, ਕਿਤੇ ਤੁਸੀਂ ਘੁੰਮਣ ਗਏ ਜਾਂ ਫੈਮਿਲੀ ਪਿਕਚਰ ਹੋਵੇ, ਜ਼ਰੂਰ ਇੱਕ ਜਾਂ ਦੋ ਬਣਾ ਕੇ ਆਪਣੇ ਘਰ ਜ਼ਰੂਰ ਰੱਖਿਆ ਕਰੋ, ਕਿਉਂਕਿ ਜੇ ਸੋਹਣੀਆਂ ਸੋਹਣੀਆਂ ਯਾਦਾਂ ਤੁਹਾਨੂੰ ਹੋਰ ਜ਼ਿਆਦਾ ਖੁਸ਼ ਜ਼ਿੰਦਗੀ ਦੇ ਵਿੱਚ ਮਾਹੌਲ ਬਣਾ ਦਿੰਦੀਆਂ ਨੇ। ਅਤੇ ਫੋਟੋ ਫਰੇਮ ਬਣਾ ਕੇ ਡਿਫਰੈਂਟ ਟਾਈਪਸ ਦੇ ਰੱਖ ਸਕਦੇ ਹੋ ਤੁਸੀਂ ਘਰ ਦੇ ਕਿਸੇ ਇੱਕ ਕੋਨੇ ਨੂੰ ਜਾਂ ਕਿਸੇ ਇੱਕ ਵਾਲ ਨੂੰ ਤੁਸੀਂ ਡੈਕੋਰੇਟ ਕਰਨਾ, ਤਾਂ ਕਿ ਜਦੋਂ ਵੀ ਤੁਸੀਂ ਘਰ ਦੇ ਵਿੱਚ ਕੰਮ ਕਰਦੇ, ਲੰਘਦੇ ਵੜਦੇ ਉਸ ਵਾਲ ਨੂੰ, ਉਸ ਕੰਧ ਨੂੰ ਦੇਖੋ, ਤਾਂ ਤੁਹਾਨੂੰ ਲੱਗੇ ਕਿ ਵਾਕਈ ਤੁਹਾਡਾ ਮਤਲਬ ਪੂਰੇ ਘਰ ਦੇ ਵਿੱਚੋਂ ਸਭ ਤੋਂ ਸੋਹਣਾ ਜਿਹੜਾ ਕੋਨਾ ਹੈ ਜਾਂ ਕੋਈ ਇਹੋ ਜਿਹੀ ਜਗ੍ਹਾ, ਉਹ ਸਿਰਫ ਇਹੋ ਹੀ ਹੈ। ਉਹਦੇ ਵਾਸਤੇ ਤੁਹਾਨੂੰ ਥੋੜ੍ਹੀ ਜਿਹੀ ਮੁਸ਼ੱਕਤ ਕਰਨੀ ਪਏਗੀ, ਮਿਹਨਤ ਕਰਨੀ ਪਏਗੀ ਉਹਦੇ ਵਾਸਤੇ, ਜੇ ਤੁਸੀਂ ਕੁਝ ਚੁਣਿੰਦਾ ਫੋਟੋ ਜਿਹੜੀਆਂ ਚੂਜ਼ ਕਰਨੀਆਂ ਨੇ, ਸਿਲੈਕਟ ਕਰਕੇ ਰੱਖ ਲੈਣੀ ਹੈ। ਪਰ ਉਸ ਤੋਂ ਪਹਿਲੇ ਨਾ ਉਹਦੇ ਵਾਸਤੇ ਜਿਹੜੇ ਥੀਮ ਹੈ ਸੋਚਣੇ ਬਹੁਤ ਜ਼ਰੂਰੀ ਨੇ। ਜਾਂ ਤਾਂ ਤੁਸੀਂ ਫੈਮਿਲੀ ਦਾ ਜਿਹੜਾ ਥੀਮ ਸੋਚ ਸਕਦੇ ਹੋ, ਟਰੈਵਲ, ਜਾਂ ਫਿਰ ਕਈ ਵਾਰ ਨਾ ਸਾਨੂੰ ਬਲੈਕ ਐਂਡ ਵਾਈਟ ਪਿਕਚਰਸ ਬੜੀਆਂ ਸੋਹਣੀਆਂ ਲੱਗਦੀਆਂ ਨੇ, ਅਤੇ ਤੁਸੀਂ ਕਿਤੇ ਘੁੰਮਣ ਗਏ ਹੋ, ਕਿਸੇ ਫੈਮਿਲੀ ਫੰਕਸ਼ਨ 'ਤੇ ਗਏ ਹੋ, ਤਾਂ ਤੁਸੀਂ ਕੁਛ ਇਹੋ ਜਿਹੀਆਂ ਦੋ ਚਾਰ ਜਾਂ ਚੰਦ ਫੋਟੋ ਬਲੈਕ ਐਂਡ ਵਾਈਟ ਜ਼ਰੂਰ ਖਿੱਚ ਕੇ ਰੱਖੋ, ਕਿਉਂਕਿ ਜਦੋਂ ਅਸੀਂ ਪੁਰਾਣੀਆਂ ਨਾ ਦੌਰ ਦੀਆਂ ਫਿਲਮਾਂ ਜਾਂ ਫੋਟੋਜ਼ ਦੇਖਦੇ ਹਾਂ, ਤਾਂ ਸਾਨੂੰ ਲੱਗਦਾ ਕਿ ਉਹ ਬਲੈਕ ਐਂਡ ਵਾਈਟ ਸਿੰਪਲ ਜਿਹੀ ਫੋਟੋ ਜਿਹੜੀ ਹੁੰਦੀ ਨੇ, ਬਾਕੀ ਕਦੋਂ ਵੀ ਅਸੀਂ ਦੇਖ ਲਈਏ ਬੜੀ ਵਧੀਆ ਲੱਗਦੀ ਹੈ। ਸੋ ਸਭ ਤੋਂ ਪਹਿਲੇ ਤੁਸੀਂ ਥੀਮ ਚੂਜ਼ ਕਰਨਾ ਹੈ। ਉਨੀ ਦੇਰ ਆਪਾਂ ਸੁਣਦੇ ਹਾਂ ਗਾਣਾ, ਕਿਉਂਕਿ ਆਪਾਂ ਆਪਣੀ ਜਿਹੜੀ ਦੀਵਾਰ ਹੈ ਨਾ ਉਹਨੂੰ ਡੈਕੋਰੇਟ ਕਰਨਾ, ਸੋਹਣਾ ਬਣਾਉਣਾ, ਖੂਬਸੂਰਤ ਬਣਾਉਣਾ। ਸੋ ਥੀਮ ਸਭ ਤੋਂ ਪਹਿਲੇ ਸੋਚ ਕੇ ਰੱਖੋ, ਅਤੇ ਫਿਰ ਅਗਲੀ ਗੱਲਬਾਤ ਹੋਏਗੀ ਇਸ ਗੀਤ ਤੋਂ ਬਾਅਦ।

ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕਰ ਰਹੇ ਹੋ ਜੀ 102.7 ਮੈਗਾਹਰਟਜ਼ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਐਂਡ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਕੋਈ ਥੀਮ ਜ਼ਰੂਰ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ, ਜਾਂ ਕਿ ਫੈਮਿਲੀ ਟਰੈਵਲ ਜਾਂ ਬਲੈਕ ਐਂਡ ਵਾਈਟ ਫੋਟੋਜ਼ ਦਾ। ਸੋ ਫਰੇਮ ਨੂੰ ਨਾ ਇੱਕੋ ਹੀ ਲਾਈਨ ਦੇ ਵਿੱਚ ਨਾ ਲਗਾ ਕੇ ਤੁਸੀਂ ਕੁਝ ਡਿਫਰੈਂਟ ਸਟਾਈਲ ਜਿਹੜਾ ਪੈਟਰਨ ਉਹ ਡਿਸਾਈਡ ਕਰਨਾ, ਜਾਂ ਗ੍ਰਿਡ ਹੋ ਸਕਦਾ, ਰੈਂਡਮ ਹੋ ਸਕਦਾ, ਕੁਛ ਵੀ, ਮਤਲਬ ਸਿੰਪਲ ਇੱਕੋ ਲਾਈਨ ਦੇ ਵਿੱਚ ਟ੍ਰੇਨ ਦੇ ਡੱਬੇ ਬਣਾ ਕੇ ਆਪਾਂ ਫੋਟੋਜ਼ ਵਾਲ 'ਤੇ ਨਹੀਂ ਲਗਾਉਣੀਆਂ। ਉਹਦੇ ਨਾਲ ਉਹ ਫੋਟੋ ਜਿਹੜੀਆਂ ਬਹੁਤ ਸੋਹਣੀਆਂ ਫੋਟੋ ਵੀ ਜਿਹੜੀਆਂ ਨਾ ਸਾਨੂੰ ਅੱਛੀਆਂ, ਚੰਗੀਆਂ ਅਤੇ ਵਧੀਆ ਨਹੀਂ ਲੱਗਣਗੀਆਂ। ਸੋ ਇਹ ਗਲਤੀ ਕਦੇ ਵੀ ਨਾ ਕਰੋ। ਰੰਗਾਂ ਦੀ ਸਹੀ ਚੋਣ ਰੱਖਣ ਨਾਲ ਵੀ ਜਿਹੜੀ ਤੁਹਾਡੀ ਦੀਵਾਰ ਹੈ ਬਹੁਤ ਸੋਹਣੀ ਲੱਗਦੀ ਹੈ। ਛੋਟੇ ਕਮਰੇ ਲਈ ਲਾਈਟਸ ਜਿਹੜੀਆਂ ਨੇ ਉਹ ਸਫੇਦ, ਕ੍ਰੀਮ ਜਾਂ ਪੇਸਟਲ ਜਿਹੜੇ ਕਲਰਸ ਹੁੰਦੇ ਨੇ ਉਹ ਬਹੁਤ ਵਧੀਆ ਲੱਗਦੇ ਨੇ। ਐਂਡ ਰੰਗ ਜਿਹੜਾ ਕਮਰੇ ਦੀ ਲਾਈਟਿੰਗ ਦੇ ਅਨੁਸਾਰ ਚੁਣਿਆ ਕਰੋ। ਜਿਵੇਂ ਕਿ ਬੈਡਰੂਮਸ ਹੁੰਦੇ ਨੇ ਬੱਚਿਆਂ ਦੇ ਬੈਡਰੂਮਸ ਦੇ ਵਿੱਚ ਅਤੇ ਵੱਡਿਆਂ ਦੇ ਬੈਡਰੂਮਸ ਦੇ ਵਿੱਚ, ਉਹਨਾਂ ਦੇ ਅਕੋਰਡਿੰਗ ਨਹੀਂ, ਬਲਕਿ ਬਹੁਤ ਸਾਰੇ ਅੱਜ ਕੱਲ੍ਹ ਇੱਦਾਂ ਦੇ ਕਲਰਸ ਨੇ ਜਿਨ੍ਹਾਂ ਦੇ ਨਾਲ ਤੁਹਾਡੇ ਕਮਰੇ ਦੀ ਲੁੱਕ ਬਹੁਤ ਸੋਹਣੀ ਲੱਗਦੀ ਹੈ, ਔਰ ਬੱਚਿਆਂ ਨੂੰ ਵੀ ਉਸ ਰੂਮ ਦੇ ਵਿੱਚ ਰਹਿ ਕੇ ਆਰਾਮਦਾਇਕ ਮਹਿਸੂਸ ਹੁੰਦਾ ਹੈ। ਐਂਡ ਸ਼ੀਸ਼ੇ ਯਾਨੀ ਕਿ ਮਿਰਰ ਲਗਾਉਣੇ ਜਿਹੜੇ ਨੇ ਬਹੁਤ ਜ਼ਰੂਰੀ ਹੁੰਦੇ ਨੇ, ਪਰ ਕੋਸ਼ਿਸ਼ ਕਰੋ ਕਿ ਜੇਕਰ ਖਿੜਕੀ ਦੇ ਸਾਹਮਣੇ ਸ਼ੀਸ਼ਾ ਲਗਾਉਣਾ ਹੈ ਤਾਂ ਰੋਸ਼ਨੀ ਡਬਲ ਲੱਗਦੀ ਹੈ। ਗੋਲ ਜਾਂ ਡਿਜ਼ਾਈਨਰ ਮਿਰਰ ਨਾਲ ਮਾਡਰਨ ਲੁੱਕ ਆਉਂਦੀ ਹੈ। ਛੋਟੇ ਕਮਰੇ ਲਈ ਜੇਕਰ ਵੱਡਾ ਸ਼ੀਸ਼ਾ ਮਿਰਰ ਲਗਾਇਆ ਜਾਵੇ ਤਾਂ ਕਮਰਾ ਵੱਡਾ ਲੱਗਦਾ ਹੈ। ਹੈ ਨਾ, ਇਹ ਬਹੁਤ ਸਾਰੀਆਂ ਨੋਟ ਕਰਨ ਵਾਲੀਆਂ ਜਿਹੜੀਆਂ ਗੱਲਾਂ। ਅਤੇ ਫੋਟੋ ਫਰੇਮ ਜੇਕਰ ਤੁਸੀਂ ਕੋਈ ਇੱਕ ਵਾਲ, ਭਾਵੇਂ ਛੋਟੀ ਵਾਲ ਹੈ ਜਾਂ ਕੁਝ ਲੋਬੀ ਦੀ, ਜਾਂ ਡਰਾਇੰਗ ਰੂਮ ਦੀ, ਡਾਇਨਿੰਗ ਏਰੀਆ ਦੀ ਕੋਈ ਵੱਡੀ ਵਾਲ ਹੈ, ਉਹਦੇ 'ਤੇ ਵੀ ਤੁਸੀਂ 3-4 ਫੋਟੋਜ਼ ਵੀ ਚੂਜ਼ ਕਰਕੇ ਲਗਾਓਗੇ ਨਾ, ਤਾਂ ਤੁਹਾਨੂੰ ਵਾਕਈ ਬਹੁਤ ਅੱਛਾ ਲੱਗੇਗਾ। ਇੱਕ ਤਾਂ ਇੱਕ ਘਰ ਦੀ ਲੁੱਕ ਜਿਹੜੀ ਹੈ ਚੇਂਜ ਹੋ ਜਾਂਦੀ ਹੈ, ਔਰ ਇੱਕ ਫੈਮਿਲੀ ਪੋਰਟਰੇਟ, ਫੈਮਿਲੀ ਫੋਟੋ ਜ਼ਰੂਰ ਮੈਨਸ਼ਨ ਕਰਿਓ ਵਿੱਚ, ਜ਼ਰੂਰ ਲਗਾਇਓ, ਕਿਉਂਕਿ ਤੁਹਾਨੂੰ ਉਹਦੇ ਨਾਲ ਤੁਹਾਡਾ ਜਿਹੜਾ ਫੈਮਿਲੀ ਦਾ ਇੱਕ ਸੁਮੇਲ ਹੈ ਨਾ, ਇੱਕੋ ਥਾਂ ਲੱਗਾ ਹੋਇਆ, ਸੋਹਣਾ ਲੱਗੇਗਾ। ਐਂਡ ਉਹਦੇ ਨਾਲ ਨਾਲ ਕੀ ਕਰਨਾ ਕਿ ਪਲਾਂਟਸ ਜਿਹੜੇ ਨੇ, ਵਾਲ ਪਲਾਂਟਸ ਨੇ, ਉਹ ਵੀ ਅੱਜ ਕੱਲ੍ਹ ਬਹੁਤ ਟ੍ਰੈਂਡਿੰਗ ਦੇ ਵਿੱਚ ਨੇ। ਜੇਕਰ ਤੁਸੀਂ ਕੁਦਰਤੀ ਨੈਚੁਰਲ ਜਿਹੜੇ ਪਲਾਂਟਸ ਹੈਗੇ ਉਹ ਨਹੀਂ ਲਗਾ ਸਕਦੇ, ਤੁਸੀਂ ਆਰਟੀਫਿਸ਼ਲ ਪਲਾਂਟਸ ਵੀ ਆਪਣੀ ਵਾਲ 'ਤੇ, ਵਾਲ ਹੈਂਗਿੰਗ ਜਿਹੜੇ ਪਲਾਂਟਸ ਆਉਂਦੇ ਨੇ ਨਾ, ਉਹ ਲਗਾ ਸਕਦੇ ਹੋ। ਜਿਵੇਂ ਕਿ ਨਕਲੀ ਮਨੀ ਪਲਾਂਟਸ, ਸਨੇਕ ਪਲਾਂਟ ਵਰਗੇ ਆਸਾਨ ਪੌਦੇ ਜਿਹੜੇ ਨਾ ਉਹ ਈਜ਼ੀਲੀ ਅਵੇਲੇਬਲ ਹੁੰਦੇ, ਔਰ ਬਹੁਤ ਜ਼ਿਆਦਾ ਜਿਹੜੀ ਇਹਨਾਂ ਦੀ ਪ੍ਰਾਈਸ ਨਹੀਂ ਹੁੰਦੀ ਮਾਰਕੀਟ ਦੇ ਵਿੱਚ, ਔਰ ਇਹ ਤੁਸੀਂ ਨੈਚੁਰਲ ਯਾਨੀ ਕਿ ਅਸਲ ਦੇ ਜਿਹੜੇ ਕੁਦਰਤੀ ਹੁੰਦੇ ਨੇ ਇਹ ਵੀ ਲਗਾ ਸਕਦੇ ਹੋ। ਮਨੀ ਪਲਾਂਟ ਨੂੰ ਤੁਸੀਂ ਘਰ ਦੀ ਕਿਸੇ ਵੀ ਜਗ੍ਹਾ ਦੇ ਵਿੱਚ, ਕਿਸੇ ਵੀ ਕੋਨੇ ਦੇ ਵਿੱਚ, ਘਰ ਦੇ ਅੰਦਰ ਜਾਂ ਬਾਹਰ ਲਗਾ ਲਓ। ਇਹ ਜਦੋਂ ਵੀ ਵੱਧਦੇ ਫੁੱਲਦੇ ਨੇ ਇਹ ਬਹੁਤ ਸੋਹਣੇ ਹੀ ਲੱਗਦੇ ਨੇ, ਔਰ ਦੇਖਣ ਵਾਲੇ ਨੂੰ ਲੱਗਦਾ ਕਿ ਵਾਕਈ ਜੇਕਰ ਇਹਨਾਂ ਦੇ ਘਰ ਮਨੀ ਪਲਾਂਟ ਇੰਨਾ ਹੈ ਤਾਂ ਪਤਾ ਨਹੀਂ ਕਿੰਨੀ ਕੁ ਮਨੀ ਪੈਸਾ ਇਹਨਾਂ ਦੇ ਘਰ ਹੋਣਾ। ਹਾਲਾਂਕਿ ਇੱਦਾਂ ਨਹੀਂ ਹੁੰਦਾ, ਪਰ ਫਿਰ ਵੀ ਇਹ ਜਿਹੜਾ ਦਿਮਾਗ ਦੇ ਵਿੱਚ ਪੁਰਾਣੀ ਸ਼ਾਇਦ ਸੋਚ ਹੈ, ਇਹ ਪਤਾ ਨਹੀਂ ਕਿਉਂ ਪਾਈ ਹੋਈ ਹੈ। ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਵਾਲ ਨੂੰ ਡੈਕੋਰੇਟ ਕਰ ਸਕਦੀਆਂ ਨੇ। ਅਤੇ ਜੀ, ਨਾਲ ਦੀ ਨਾਲ ਗੀਤ ਹੋਏਗਾ ਅਤੇ ਨਾਲ ਦੀ ਨਾਲ ਹੋਣਗੀਆਂ ਗੱਲਾਂ। ਅਤੇ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਵੀ ਕੁਛ ਨਵਾਂ ਡਿਫਰੈਂਟ ਆਈਡੀਆ ਹੈ ਜਾਂ ਤੁਸੀਂ ਟਰਾਈ ਕੀਤਾ ਹੈ, ਤੁਸੀਂ ਜ਼ਰੂਰ ਜਿਹੜਾ ਫੀਡਬੈਕ ਦਿਓ ਮੈਸੇਜ ਦੇ ਜ਼ਰੀਏ। ਅਗਲਾ ਗੀਤ ਹੈ ਜੀ ਸੱਜਣ ਅਦੀਪ ਦੀ ਆਵਾਜ਼ ਦੇ ਵਿੱਚ, ਝੁੰਮਕੇ।

ਵੈਲ ਦੋਸਤੋ, ਦੀਵਾਰ ਨੂੰ ਡੈਕੋਰੇਟ ਕਰਨ ਲਈ ਕਿੰਨੇ ਸਾਰੇ ਸਾਡੇ ਕੋਲ ਆਈਡੀਆਜ਼ ਨੇ, ਜਿਵੇਂ ਕਿ ਅਸੀਂ ਫੋਟੋਜ਼ ਲਗਾ ਸਕਦੇ ਹਾਂ ਫਰੇਮ ਕਰਵਾ ਕੇ, ਜਾਂ ਫਿਰ ਵਾਲ ਹੈਂਗਿੰਗ ਨੈਚੁਰਲੀ ਆ ਤੁਸੀਂ ਜਿਹੜੇ ਨੇ ਪਲਾਂਟਸ ਲਗਾ ਸਕਦੇ ਹੋ। ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਰੱਖੋਗੇ ਤਾਂ ਬਹੁਤ ਹੀ ਸੋਹਣੇ ਲੱਗਣਗੇ। ਵਾਲ ਆਰਟ ਲਗਾਉਣ ਵਾਸਤੇ ਵੀ ਤੁਹਾਡੀ ਆਪਣੀ ਇੱਕ ਵੱਖਰੀ ਚੁਆਇਸ ਹੁੰਦੀ ਹੈ, ਕਿਉਂਕਿ ਹਰ ਇਨਸਾਨ ਦੀ ਆਪਣੀ ਆਪਣੀ ਚੁਆਇਸ ਹੈ। ਕਿਸੇ ਨੂੰ ਕਿਸ ਤਰ੍ਹਾਂ ਦੀ ਫਰੇਮ ਜਾਂ ਫੋਟੋਜ਼ ਅੱਛੀਆਂ ਲੱਗਦੀਆਂ ਨੇ, ਕਿਸੇ ਨੂੰ ਕਿਸ ਤਰ੍ਹਾਂ ਦੀ, ਸੋ ਆਪਣੀ ਚੁਆਇਸ ਦੇ ਹਿਸਾਬ ਦੇ ਨਾਲ ਜ਼ਰੂਰ ਫੋਟੋ ਫਰੇਮ ਘਰ ਦੇ ਵਿੱਚ ਲਗਾਇਆ ਕਰੋ। ਦੋ ਤਿੰਨ ਵੱਡੇ ਪੀਸ ਇਕੱਠੇ ਲਗਾਉਣ ਨਾਲ ਵਧੀਆ ਲੁੱਕ ਆਉਂਦੀ ਹੈ, ਐਂਡ ਕਲਰ ਕੋਂਬੀਨੇਸ਼ਨ ਰੂਮ ਨਾਲ ਮੇਲ ਖਾਂਦਾ ਹੋਵੇ ਤਾਂ ਫਿਰ ਵਾਕਈ ਬਹੁਤ ਵਧੀਆ ਵਾਲੀ ਲੁੱਕ ਆ ਜਾਂਦੀ ਹੈ। ਕਈ ਵਾਰ ਹੁੰਦਾ ਨੇ ਕਿ ਸਾਨੂੰ ਸਾਡੇ ਬੱਚਿਆਂ ਨੂੰ ਆਰਟ ਕਰਨ ਦਾ ਸ਼ੌਂਕ ਹੁੰਦਾ, ਪੇਂਟਿੰਗ ਕਰਨ ਦਾ ਸ਼ੌਂਕ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ, ਜੇਕਰ ਅਸੀਂ ਉਹਨਾਂ ਦੇ ਨਾਲ ਆਪ ਬੈਠ ਕੇ ਕਿਸੇ ਵੀ ਤਰ੍ਹਾਂ ਦੀ ਪੇਂਟਿੰਗ ਖੁਦ ਕਰੀਏ, ਉਹਨਾਂ ਨੂੰ ਐਨਰਜੀ ਦਈਏ ਕਿ ਤੁਸੀਂ ਪੇਂਟ ਕਰੋ, ਸੋ ਜੇਕਰ ਤੁਹਾਨੂੰ ਲੱਗਦਾ ਕਿ ਕੁਛ ਇੱਦਾਂ ਦੇ ਪੇਂਟਿੰਗਸ ਭਾਵੇਂ ਕੁਛ ਵੀ ਸ਼ੋ ਨਾ ਕਰਦੀਆਂ ਹੁਣ, ਲੇਕਿਨ ਉਹਦੇ ਵਿੱਚ ਤੁਹਾਡੇ ਬੱਚੇ ਦੇ ਜਜ਼ਬਾਤ ਹੁੰਦੇ ਨੇ, ਉਹ ਪਿਆਰ ਹੈ, ਉਹਨੇ ਮਿਹਨਤ ਕੀਤੀ ਹੈ, ਸੋ ਕੋਸ਼ਿਸ਼ ਕਰੋ ਕਿ ਕੁਛ ਇੱਦਾਂ ਦੀਆਂ ਪੇਂਟਿੰਗਸ, ਕੁਛ ਵੀ ਉਹਨਾਂ ਨੇ ਆਰਟ ਕੀਤਾ ਹੋਵੇ ਹਾਲਾਂਕਿ ਉਹ ਸਮਝ ਤੋਂ ਬਾਹਰ ਹੋਵੇ, ਕਿਉਂਕਿ ਉਹ ਬੱਚਿਆਂ ਦੇ ਹੱਥ ਦੀ ਆਪਣੀ ਬਣਾਈ ਹੋਈ ਇੱਕ ਸਫਾਈ ਹੈ, ਕਲਾ ਹੈ, ਤੁਸੀਂ ਉਹਨੂੰ ਵੀ ਫਰੇਮ ਕਰਕੇ ਜ਼ਰੂਰ ਬੱਚਿਆਂ ਦੇ ਰੂਮ ਦੇ ਵਿੱਚ ਲਗਾਓ। ਇੱਕ ਤਾਂ ਬੱਚਿਆਂ ਨੂੰ ਉਹਦੇ ਨਾਲ ਐਨਰਜੀ ਆਏਗੀ, ਔਰ ਨਾਲ ਦੀ ਨਾਲ ਉਹਨਾਂ ਨੂੰ ਕੁਛ ਹੋਰ ਕਰਨ ਵਾਸਤੇ ਇੱਕ ਚਾਹਨਾ ਮਿਲੇਗੀ, ਸੋ ਕੋਸ਼ਿਸ਼ ਇੱਦਾਂ ਦੀ ਜ਼ਰੂਰ ਕਰਦੇ ਰਿਹਾ ਕਰੋ, ਬੱਚਿਆਂ ਨੂੰ ਮੋਟੀਵੇਟ ਕਰੋ, ਕਿਉਂਕਿ ਜੇਕਰ ਤੁਸੀਂ ਇੱਦਾਂ ਦੀ ਕੋਸ਼ਿਸ਼ਾਂ ਕਰਦੇ ਰਹੋਗੇ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਹੈ ਕੁਝ ਵੱਖਰਾ ਰੰਗ ਲੈ ਕੇ ਜ਼ਰੂਰ ਆਏਗਾ। ਐਂਡ ਜੇ ਆਪਣੇ ਰੂਮ ਦੇ ਨਾਲ ਦੇ ਵਿੱਚ ਪੇਂਟਿੰਗਸ ਔਰ ਆਰਟ ਦੀ ਜੇ ਮੈਂ ਗੱਲ ਕਰਾਂ, ਜਿੱਥੇ ਤੁਸੀਂ ਗਲਾਸ ਲਗਾਉਂਦੇ ਹੋ, ਸ਼ੀਸ਼ੇ ਦੇ ਨਾਲ ਵੀ

ਸਜਾਵਟ ਹੁੰਦੀ ਹੈ, ਉੱਥੇ ਤੁਸੀਂ ਕੋਰਨਰਸ ਦੇ ਜਿਹੜੇ ਪੋਟ ਰੱਖੇ ਹੁੰਦੇ ਨੇ, ਫਰੇਮ ਰੱਖੇ ਹੁੰਦੇ ਨੇ, ਜਾਂ ਕੁਛ ਇਹੋ ਜਿਹੀ ਸ਼ੋਅ ਪੀਸ ਵਾਲੀ ਛੋਟੀਆਂ ਵੱਡੀ ਚੀਜ਼ ਰੱਖੀ ਹੋਵੇ ਜਿਹਦੇ ਨਾਲ ਤੁਹਾਡਾ ਕਮਰਾ ਜਿਹੜਾ ਹੈ ਸੋਹਣਾ ਲੱਗੇ, ਅਤੇ ਉਹਦੇ ਨਾਲ ਨਾਲ ਲਾਈਟਸ ਜਿਹੜੀਆਂ ਨੇ ਉਹ ਤੁਹਾਡੇ ਰੂਮ ਨੂੰ ਬਹੁਤ ਜ਼ਿਆਦਾ ਡਿਫਰੈਂਟ ਮੋਡ ਦੇ ਵਿੱਚ ਲੈ ਜਾਂਦੀਆਂ ਨੇ। ਵੱਡੀਆਂ ਲਾਈਟ ਜਾਂ ਬਿਲਕੁਲ ਛੋਟੀਆਂ ਕੋਜ਼ੀ ਲਾਈਟਸ ਵੀ ਜਿਹੜੀਆਂ ਨੇ ਉਹ ਤੁਹਾਡੇ ਰੂਮ ਦੇ ਵਿੱਚ ਇੱਕ ਵੱਖਰੀ ਲੁੱਕ ਲੈ ਕੇ ਆਉਂਦੀਆਂ ਨੇ। ਕਈ ਵਾਰ ਸਾਡਾ ਨਾ ਸਮਟਾਈਮ ਇਹ ਹੁੰਦਾ ਹੈ ਕਿ ਸਾਨੂੰ ਵੱਡੀਆਂ ਲਾਈਟਸ ਜਿਹੜੀਆਂ ਨੇ ਉਹ ਅੱਛੀਆਂ ਨਹੀਂ ਲੱਗਦੀਆਂ, ਅਤੇ ਮਨ ਕਰਦਾ ਕਿ ਥੋੜ੍ਹਾ ਜਿਹਾ ਮੱਧਮ ਲਾਈਟ ਜਿਹੜੀ ਆ ਕੋਜ਼ੀ ਲਾਈਟਸ ਜਾਂ ਬਿਲਕੁਲ ਡਿਮ ਲਾਈਟ ਜਿਹੜੀ ਉਹ ਤੁਹਾਡੇ ਰੂਮ ਦੇ ਵਿੱਚ ਹੋਵੇ। ਸੋ ਕਰਟਨ ਤੁਸੀਂ ਡਬਲ ਕਰਟਨਸ ਲਗਾ ਸਕਦੇ ਹੋ, ਜੇ ਦਿਲ ਕਰੇ ਕਿ ਬਿਲਕੁਲ ਤੁਸੀਂ ਹਨੇਰਾ ਕਰਨਾ ਤਾਂ ਤੁਸੀਂ ਬਿਲਕੁਲ ਬੰਦ ਕਰ ਦਿਉ, ਜਾਂ ਫਿਰ ਡਬਲ ਕਰਟਨਸ ਦੇ ਫਾਇਦੇ ਨੇ ਕਿ ਤੁਸੀਂ ਜਿਹੜਾ ਇੱਕ ਲਾਈਟ ਕਲਰ ਦਾ ਕਰਟਨ ਹੈ ਉਹ ਤੁਸੀਂ ਰੱਖ ਸਕਦੇ ਹੋ ਅਤੇ ਦੂਸਰੇ ਨੂੰ ਔਫ ਕਰ ਸਕਦੇ ਹੋ, ਮਤਲਬ ਬੰਦ ਕਰ ਸਕਦੇ ਹੋ, ਇੱਕ ਨੂੰ ਓਪਨ ਕਰ ਸਕਦੇ ਹੋ। ਬਹੁਤ ਸਾਰੀਆਂ ਚੀਜ਼ਾਂ ਨੇ ਘਰ ਨੂੰ ਡੈਕੋਰ ਕਰਨ ਲਈ, ਬਸ ਤੁਹਾਡੀ ਆਪਣੀ ਚੋਇਸ ਹੋਣੀ ਚਾਹੀਦੀ ਆ, ਫਿਰ ਤੁਹਾਨੂੰ ਰਸੋਈ ਤੋਂ ਇੰਨਾ ਕੁ ਟਾਈਮ ਵਿਹਲ ਮਿਲਣਾ ਚਾਹੀਦਾ ਕਿ ਤੁਸੀਂ ਇੱਦਾਂ ਦੇ ਆਪਣੇ ਸ਼ੌਂਕ ਜਿਹੜੇ ਨੇ ਜ਼ਰੂਰ ਪੁਗਾ ਸਕੋ।

102.7 FM ਰੇਨਬੋ ਤੇ ਗੀਤ ਇੰਜੋਏ ਕੀਤਾ ਜੀ ਤੁਸੀਂ ਰਣਜੀਤ ਬਾਵਾ ਦੀ ਸੋਹਣੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਘਰ ਨੂੰ ਸਜਾਉਣ ਵਾਸਤੇ ਬਹੁਤ ਸਾਰੇ

ਟ੍ਰਿਕਸ ਨੇ, ਟਿਪਸ ਨੇ ਜਿਹੜੇ ਕਿ ਤੁਹਾਨੂੰ ਆਉਂਦੇ ਵੀ ਨੇ ਅਤੇ ਕੁਝ ਜਿਹੜੇ ਤੁਹਾਡੇ ਦਿਮਾਗ 'ਚੋਂ ਨਿਕਲ ਚੁੱਕੇ ਨੇ ਉਹ ਮੈਂ ਤੁਹਾਨੂੰ ਯਾਦ ਦਿਵਾਉਣ ਵਾਸਤੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਲਈ। ਜਿੱਦਾਂ ਕਿ ਅਸੀਂ ਕਮਰੇ ਨੂੰ ਸਜਾਉਂਦੇ ਹਾਂ ਅਤੇ ਕਦੀ ਕਦੀ ਸਾਡਾ ਦਿਲ ਕਰਦਾ ਕਿ ਅਸੀਂ ਆਹ ਵਾਲੇ ਕੋਰਨਰ ਨੂੰ ਕੋਈ ਇਹੋ ਜਿਹਾ ਕੋਰਨਰ ਹੁੰਦਾ ਕਿ ਇਹਨੂੰ ਕੁਝ ਡਿਫਰੈਂਟ ਤਰੀਕੇ ਦੇ ਨਾਲ ਅਸੀਂ ਸਜਾ ਸਕਦੇ ਹਾਂ। ਸੋ ਉੱਥੇ ਤੁਸੀਂ ਕੀ ਕਰਨਾ ਹੈ, ਸੋਫੇ ਦੀ ਬੈਕ ਸਾਈਡ ਜਾਂ ਜਿੱਥੇ ਤੁਹਾਡਾ ਡਾਇਨਿੰਗ ਏਰੀਆ ਹੈ ਜਾਂ ਕੋਈ ਵੀ ਇਹੋ ਜਿਹਾ ਕੋਰਨਰ ਜਿਹੜਾ ਤੁਹਾਨੂੰ ਲੱਗਦਾ ਕਿ ਬਿਲਕੁਲ ਸਿੰਪਲ ਜਿਹਾ ਹੈਗਾ, ਇਹਨੂੰ ਸਜਾਉਣ ਦੀ ਲੋੜ ਹੈ, ਕੁਝ ਡਿਫਰੈਂਟ ਕਰਨਾ ਚਾਹੀਦਾ, ਉੱਥੇ ਤੁਸੀਂ ਕੋਰਨਰ ਲਗਾ ਸਕਦੇ ਹੋ, ਕੋਰਨਰ ਸ਼ੈਲਫ ਲਗਾ ਸਕਦੇ ਹੋ, ਛੋਟੇ ਛੋਟੇ ਪੌਦੇ ਰੱਖ ਸਕਦੇ ਹੋ, ਜਾਂ ਫਿਰ ਜੇਕਰ ਤੁਸੀਂ ਬੁੱਕਸ ਪੜ੍ਹਨ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਤੁਸੀਂ ਆਪਣੀਆਂ ਕਿਤਾਬਾਂ ਨੂੰ ਵੀ ਐਜ਼ ਏ ਸ਼ੋਪੀਸ ਰੱਖ ਸਕਦੇ ਹੋ ਅਤੇ ਜਦੋਂ ਦਿਲ ਕਰੇ ਤੁਸੀਂ ਉਸ ਕੋਰਨਰ ਤੋਂ ਉਹ ਬੁੱਕ ਨੂੰ ਚੱਕ ਕੇ ਪੜ੍ਹ ਸਕਦੇ ਹੋ। ਜਾਂ ਫਿਰ ਕੋਈ ਇਹੋ ਜਿਹਾ ਸ਼ੋਪੀਸ ਰੱਖੋ, ਬਹੁਤ ਵੱਡਾ ਨਹੀਂ ਅਤੇ ਨਾ ਹੀ ਬਹੁਤ ਛੋਟਾ, ਜਿਹਦੇ ਨਾਲ ਉਸ ਲੁੱਕ ਦੀ, ਉਸ ਕੋਰਨਰ ਦੀ ਜਿਹੜੀ ਲੁੱਕ ਹੈ ਬਿਲਕੁਲ ਡਿਫਰੈਂਟ ਹੋ ਜਾਵੇ। ਬਹੁਤ ਜ਼ਿਆਦਾ ਇੱਕ ਥਾਂ 'ਤੇ ਚੀਜ਼ਾਂ ਨਾ ਭਰੋ ਕਿਉਂਕਿ ਜਾਂ ਤੁਹਾਨੂੰ ਕਲੀਨ ਕਰਨ ਵਾਸਤੇ, ਸਾਫ਼ ਰੱਖਣ ਵਾਸਤੇ ਉਹਨੂੰ ਸਮਾਂ ਲੱਗੇਗਾ ਅਤੇ ਫਿਰ ਦੇਖਣ ਦੇ ਵਿੱਚ ਵੀ ਸਭ ਕੁਛ ਨਾ ਹੌਚ ਪੌਚ ਜਿਹਾ ਲੱਗੇਗਾ। ਜਾਂ ਫਿਰ ਕਈ ਵਾਰ ਹੁੰਦਾ ਕਿ ਸਾਡੇ ਕੋਲ ਨਾ ਬਹੁਤ ਛੋਟੇ ਛੋਟੇ ਸ਼ੋਪੀਸ ਹੁੰਦੇ ਨੇ, ਅਸੀਂ ਇਕੱਠੇ ਰੱਖ ਦਿੰਦੇ ਹਾਂ ਉਹ ਚੀਜ਼ਾਂ, ਤਰਤੀਬ ਵਾਈਜ਼ ਜਦੋਂ ਅਸੀਂ ਨਹੀਂ ਰੱਖਦੇ ਤਾਂ ਉਹ ਸਾਡੀਆਂ ਅੱਖਾਂ ਨੂੰ ਨਾ ਥੋੜ੍ਹਾ ਜਿਹਾ ਪਟਕਾਉਂਦੀਆਂ ਨੇ, ਮਤਲਬ ਚੰਗੀਆਂ ਨਹੀਂ ਲੱਗਦੀਆਂ। ਸੋ ਚੀਜ਼ਾਂ ਕੋਰਨਰਸ ਦੇ ਵਿੱਚ, ਸ਼ੈਲਫਸ 'ਤੇ ਜਾਂ ਕਿਤੇ ਵੀ ਤੁਸੀਂ ਡੈਕੋਰੇਟ ਕਰਦੇ ਆ, ਤੁਸੀਂ ਆਪਣੀ ਵਾਲ ਡੈਕੋਰੇਟ ਕਰ ਰਹੇ ਹੋ, ਇੱਦਾਂ ਦੀਆਂ ਚੀਜ਼ਾਂ, ਯੂਨੀਕ ਜਿਹੀਆਂ ਚੀਜ਼ਾਂ ਲੈ ਕੇ ਉਹ ਸਿੰਪਲ ਹੋਣ, ਸਸਤੀਆਂ ਹੋਣ, ਜਾਂ ਫਿਰ ਘਰ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਪਈਆਂ ਹੋਣ ਜਿਹਨੂੰ ਤੁਸੀਂ ਆਪਣੇ ਹੱਥੀਂ ਪੇਂਟ ਕਰਕੇ ਜਾਂ ਕੁਝ ਇਹੋ ਜਿਹੀ ਕ੍ਰੀਏਟੀਵਿਟੀ ਕਰਕੇ ਤੁਸੀਂ ਉਹਨੂੰ ਹੈਂਗ ਕਰ ਸਕੋ ਜਾਂ ਕੋਰਨਰ 'ਤੇ ਰੱਖ ਸਕੋ, ਜਿਹੜੀ ਦੇਖਣ ਨੂੰ ਵੀ ਸੋਹਣੀ ਲੱਗੇ, ਤੁਹਾਡੇ ਮਨ ਨੂੰ ਵੀ ਸਕੂਨ ਮਿਲੇ। ਐਂਡ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਗੈਸਟ ਆਉਂਦਾ ਤਾਂ ਉਹਨੂੰ ਦੇਖਣ ਨੂੰ ਲੱਗੇ ਕਿ ਵਾਕਈ ਇਹ ਕੁਝ ਡਿਫਰੈਂਟ ਆਈਡੀਆ ਹੈ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਪਰ ਉਸ ਦੇ ਨਾਲ ਨਾਲ ਗੁਰਨਾਮ ਭੁੱਲਰ ਦਾ ਅਗਲਾ ਗੀਤ, ਮਤਲਬ ਗੀਤ ਤਾਂ ਉਹਨਾਂ ਦਾ ਪਹਿਲਾ ਹੈ ਲੇਕਿਨ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਹੋਏਗਾ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ।

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ।

ਜਿਹੜਾ ਨਾ ਉਹ ਤੁਹਾਡੀ ਵਾਲ ਕਲੋਕ ਲੈ ਜਾਂਦੀ ਹੈ। ਸੋ ਸਟਾਈਲਿਸ਼ ਘੜੀ ਹੈ, ਕੋਈ ਵੀ ਸਿੰਪਲ ਅਜਿਹੀ ਘੜੀ, ਜੇਕਰ ਤੁਹਾਡਾ ਰੂਮ ਬਹੁਤ ਵੱਡਾ ਹੈ ਅਤੇ ਵੱਡੀ ਸਾਈਜ਼ ਦੀ ਕੋਈ ਵਾਚ ਘੜੀ ਜਿਹੜੀ ਤੁਸੀਂ ਆਪਣੀ ਉਸ ਵਾਲ 'ਤੇ ਜ਼ਰੂਰ ਲਗਾਓ, ਜਿਹੜੀ ਕਿ ਮਾਡਰਨ ਹੋਵੇ, ਸਟਾਈਲਿਸ਼ ਲੱਗੇ ਅਤੇ ਸਿੰਪਲ ਹੋਵੇ, ਮਤਲਬ ਲਿਵਿੰਗ ਰੂਮ ਦੇ ਵਿੱਚ ਸੈਂਟਰ ਦੇ ਵਿੱਚ ਲਗਾਇਆ ਹੋਇਆ ਅਤੇ ਫੋਕਸ ਪੂਰੀ ਦਾ ਪੂਰਾ ਬਣਦਾ ਹੈ। ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਕਈ ਵਾਰ ਸਾਡੇ ਘਰ ਕਮਰਿਆਂ ਦੀ ਅਤੇ ਸਾਡੀ ਆਪਣੀ ਲੁੱਕ ਵੀ ਚੇਂਜ ਹੋ ਜਾਂਦੀ, ਜਿਸ ਤਰ੍ਹਾਂ ਕਈ ਵਾਰ ਅਸੀਂ ਆਪਣੀ ਮੇਕਅਪ ਦੇ ਨਾਲ ਲੁੱਕ ਚੇਂਜ ਕਰਦੇ ਨਾ, ਇਸੇ ਤਰ੍ਹਾਂ ਅਸੀਂ ਘਰ ਦੇ ਕੁਝ ਕੋਨੇ ਜਿਹੜੇ ਕਿ ਸਿੰਪਲ ਅਤੇ ਬੇਜਾਨ ਪਏ ਹੋਏ ਨੇ, ਉਹਨਾਂ ਨੂੰ ਕਿੱਦਾਂ ਨਵੀਂ ਦਿੱਖ ਦੇਣੀ ਹੈ ਤਾਂ ਕਿ ਸਾਡਾ ਮਨ ਕਰੇ ਕਿ ਯੈਸ ਅਸੀਂ ਉਸ ਕੋਨੇ ਦੇ ਵਿੱਚ ਵੀ ਜਾ ਕੇ ਕੋਰਨਰ 'ਤੇ ਬੈਠਣਾ ਹੈ, ਚਾਹ ਦਾ ਪਿਆਲਾ ਪੀਣਾ। ਜੇਕਰ ਤੁਸੀਂ ਕੌਫੀ ਦੇ ਸ਼ੌਕੀਨ ਹੋ ਤਾਂ ਤੁਸੀਂ ਉਹ ਵੀ ਪੀ ਸਕਦੇ। ਸੋ ਘਰ ਦੇ ਹਰ ਕੋਨੇ ਨੂੰ ਇਸੇ ਤਰ੍ਹਾਂ ਸਜਾਓ ਅਤੇ ਆਪਣੇ ਆਪ ਨੂੰ ਵੀ ਖੁਸ਼ ਰੱਖੋ। ਪ੍ਰੋਗਰਾਮ ਦਾ ਅਗਲਾ ਗੀਤ ਅਖਿਲ ਦੀ ਆਵਾਜ਼ ਦੇ ਵਿੱਚ, ਜ਼ਿੰਦਗੀ।

ਵੈਲ ਫਰੈਂਡਸ, ਮੈਨੂੰ ਤਾਂ ਇਹ ਪਤਾ ਹੈ ਕਿ ਮੇਰਾ ਇਹ ਸਮਾਂ ਜਿਹੜਾ ਨਾ ਤੁਹਾਡੇ ਨਾਲ ਮੈਂ ਬਿਤਾ ਰਹੀ ਹਾਂ, ਯਾਨੀ ਕਿ FM ਰੇਨਬੋ ਦੀ ਵਿਹੜੀ ਦੇ ਵਿੱਚ ਵੱਖਰੇ ਵੱਖਰੇ ਪ੍ਰੋਗਰਾਮਸ ਅਤੇ ਵੱਖਰੀਆਂ ਵੱਖਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਬਹੁਤ ਸੋਹਣਾ ਸਮਾਂ ਬੀਤ ਰਿਹਾ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਬੜਾ ਕੁਝ ਹੈ ਦੱਸਣ ਨੂੰ, ਮਤਲਬ ਪੂਰਾ ਭੰਡਾਰ ਹੈ, ਪਰ ਇੱਕੋ ਵਾਰ ਨਹੀਂ ਦੱਸਿਆ ਜਾ ਸਕਦਾ ਨਾ। ਸੋ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਸਾਂਝਾ ਕਰਦੇ ਹਾਂ। ਕਈ ਵਾਰ ਹੁੰਦਾ ਨਾ ਕਿ ਸਾਡਾ ਫੇਸ ਬੜਾ ਸੋਹਣਾ ਲੱਗਦਾ ਹੁੰਦਾ ਸਾਨੂੰ, ਸਾਡਾ ਵੀ ਆ ਕਿਸੇ ਹੋਰ ਦਾ ਵੀ, ਪਰ ਸਾਡੇ ਨੋਜ਼ ਯਾਨੀ ਨੱਕ 'ਤੇ ਜਿਹੜੇ ਕਿੱਲ ਹੁੰਦੇ ਨੇ ਨਾ, ਚਿੱਟੇ ਜਾਂ ਕਾਲੇ ਰੰਗ ਦੇ, ਉਹ ਸਾਡੀ ਪਰਸਨੈਲਿਟੀ ਨੂੰ ਬਿਲਕੁਲ ਜ਼ੀਰੋ ਕਰ ਦਿੰਦੇ ਨੇ। ਜਿੱਥੇ ਅਸੀਂ ਆਪਣਾ ਫੇਸ ਦਾ ਧਿਆਨ ਰੱਖਦੇ ਹਾਂ, ਉੱਥੇ ਸਾਨੂੰ ਆਪਣੀ ਨੋਜ਼ੀ ਦਾ ਵੀ ਧਿਆਨ ਰੱਖਣਾ ਚਾਹੀਦਾ। ਜੇਕਰ ਸਾਨੂੰ ਲੱਗੇ ਤਾਂ ਸਾਨੂੰ ਆਪਣੀ ਨੋਜ਼ੀ 'ਤੇ ਬਲੈਕ ਹੈਡਸ ਜਿਹੜੇ ਨੇ ਜਾਂ ਵਾਈਟ ਹੈਡਸ ਵੀ ਕਈ ਵਾਰ ਹੋ ਜਾਂਦੇ, ਉਹਨੂੰ ਰਿਮੂਵ ਕਰਨ ਵਾਸਤੇ ਨਾ ਫੇਸ ਨੂੰ ਜਾਂ ਨੋਜ਼ ਨੂੰ ਸਟੀਮ ਦੇਣੀ ਜ਼ਰੂਰ ਚਾਹੀਦੀ ਹੈ। ਚਿਹਰੇ ਨੂੰ 5-10 ਮਿੰਟ ਸਟੀਮ ਦਿਓ, ਇਸ ਨਾਲ ਪੋਸ ਜਿਹੜੇ ਨੇ ਖੁੱਲ੍ਹ ਜਾਂਦੇ ਨੇ, ਓਪਨ ਹੋ ਜਾਂਦੇ ਨੇ, ਅਤੇ ਬਲੈਕ ਹੈਡਸ ਹਟਾਉਣ ਦਾ ਰਿਮੂਵ ਕਰਨ ਵਾਸਤੇ ਬਹੁਤ ਹੀ ਆਸਾਨੀ ਹੁੰਦੀ ਹੈ। ਸਕ੍ਰੱਬ ਵਰਤ ਸਕਦੇ ਹਾਂ, ਹਫ਼ਤੇ ਵਿੱਚ 2 ਵਾਰ ਤੁਸੀਂ ਨਰਮ ਸਕ੍ਰੱਬ ਵਰਤੋਂ, ਜ਼ਿਆਦਾ ਹਾਰਡ ਨਾ ਹੋਵੇ, ਜਾਂ ਤੁਸੀਂ ਹੋਰ ਵੀ ਕੋਈ ਤਰੀਕਾ ਜਿਹੜਾ ਤੁਹਾਨੂੰ ਘਰੇਲੂ ਆਉਂਦਾ ਹੋਵੇ ਉਹ ਵੀ ਤੁਸੀਂ ਟਰਾਈ ਕਰ ਸਕਦੇ ਹੋ। ਉਹਦੇ ਨਾਲ ਤੁਹਾਡੀ ਸਕਿੰਨ ਜਿਹੜੀ ਹੈ ਉਹ ਹਾਰਮ ਨਹੀਂ ਹੋਣੀ ਚਾਹੀਦੀ। ਬੇਕਿੰਗ ਸੋਡਾ ਪੈਕ ਵੀ ਤੁਸੀਂ ਟਰਾਈ ਕਰ ਸਕਦੇ ਹੋ, ਥੋੜ੍ਹਾ ਜਿਹਾ ਬੇਕਿੰਗ ਸੋਡਾ ਅਤੇ ਉਹਦੇ ਵਿੱਚ ਪਾਣੀ ਜਿਹੜਾ ਮਿਕਸ ਕਰਕੇ ਨੱਕ 'ਤੇ ਲਗਾਓ, ਅਤੇ 2-3 ਮਿੰਟ ਬਾਅਦ ਹੌਲੀ ਹੌਲੀ ਜਿਹੜਾ ਆਪਣੇ ਫਿੰਗਰਸ ਦੇ ਨਾਲ ਉਹਨੂੰ ਜਿਹੜਾ ਤੁਸੀਂ ਰਬ ਕਰਨਾ ਹੈ। ਬਹੁਤ ਜ਼ਿਆਦਾ ਆਪਣੀ ਨੋਜ਼ ਨੂੰ ਰਗੜਨਾ ਨਹੀਂ ਹੈ, ਦਬਾਉਣਾ ਨਹੀਂ ਹੈ, ਤਾਂ ਕਿ ਜਿਹੜੇ ਕਈ ਵਾਰ ਹੁੰਦਾ ਕਿ ਤੁਸੀਂ ਇੱਕ ਚੀਜ਼ ਦੀ ਪ੍ਰੋਬਲਮ ਜਿਹੜੀ ਸੋਲਟ ਕਰਦਿਆਂ ਇੱਕ ਨਵੀਂ ਪ੍ਰੋਬਲਮ ਕ੍ਰੀਏਟ ਨਾ ਕਰ ਲਓ। ਕਹਿਣ ਤੋਂ ਭਾਵ ਹੈ ਕਿ ਕਾਲੇ ਅਤੇ ਚਿੱਟੇ ਜਿਹੜੇ ਧੱਬੇ ਜਾਂ ਕਿੱਲ ਜਿਹੜੇ ਤੁਹਾਡੇ ਨੱਕ 'ਤੇ ਹੁੰਦੇ ਨੇ, ਉਹਨੂੰ ਰਿਮੂਵ ਕਰਨ ਵਾਸਤੇ ਬਹੁਤ ਹਲਕੇ ਹੱਥਾਂ ਦੀ ਮਸਾਜ ਹੋਣੀ ਚਾਹੀਦੀ ਹੈ, ਤਾਂ ਕਿ ਤੁਹਾਡੇ ਨੱਕ 'ਤੇ ਜਾਂ ਫੇਸ 'ਤੇ ਕੋਈ ਹੋਰ ਦਾਗ ਜਿਹੜਾ ਉੱਭਰ ਕੇ ਨਾ ਆਵੇ। ਲੈਮਨ ਜੂਸ ਯਾਨੀ ਕਿ ਨਿੰਬੂ ਵੀ ਤੁਸੀਂ ਟਰਾਈ ਕਰ ਸਕਦੇ ਹੋ, ਲੇਕਿਨ ਆਪਣੀ ਸਕਿੰਨ ਦੇ ਅਕੋਰਡਿੰਗ। ਜੇਕਰ ਤੁਹਾਡੀ ਬਹੁਤ ਡਰਾਈ ਸਕਿੰਨ ਹੈ ਤਾਂ ਫਿਰ ਤੁਹਾਨੂੰ ਇਹ ਸੂਟ ਨਹੀਂ ਕਰੇਗਾ, ਲੇਕਿਨ ਜੇਕਰ ਤੁਹਾਡੀ ਮਿਕਸ ਸਕਿੰਨ ਹੈਗੀ ਹੈ, ਕੋਂਬੀਨੇਟ ਸਕਿੰਨ ਹੈ, ਤਾਂ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ। ਨਿੰਬੂ ਦਾ ਰਸ ਨੱਕ 'ਤੇ ਲਗਾਓ, ਇਹ ਆਇਲ ਕੰਟਰੋਲ ਕਰਦਾ ਹੈ, ਠੀਕ ਹੈ ਜੀ, ਅਤੇ ਨਾਲ ਦੀ ਨਾਲ ਬਲੈਕ ਹੈਡਸ ਜਿਹੜੇ ਹੈ ਘਟਾਉਂਦਾ ਹੈ। ਕਈ ਵਾਰ ਸਾਨੂੰ ਹੁੰਦਾ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਸੀਨਾ ਵਾਰ ਵਾਰ ਆਉਂਦਾ, ਅਸੀਂ ਵਾਰ ਵਾਰ ਮੂੰਹ ਹੱਥ ਧੋਂਦੇ ਹਾਂ, ਲੇਕਿਨ ਕੁਛ ਚੀਜ਼ਾਂ ਸਾਡੇ ਨੱਕ 'ਤੇ ਆਣ ਕੇ ਜਮ੍ਹਾਂ ਹੋ ਜਾਂਦੀਆਂ ਨੇ, ਡਸਟ ਜਿਹੜੇ ਡਸਟ ਪਾਰਟੀਕਲ ਹੁੰਦੇ ਜੋ ਤੁਹਾਡੇ ਨੱਕ 'ਤੇ ਆਣ ਕੇ ਬਹਿੰਦੇ ਨੇ, ਅਤੇ ਉਹਦੇ ਨਾਲ ਫਿਰ ਇਹ ਛੋਟੀਆਂ ਛੋਟੀਆਂ ਜਿਹੜੀਆਂ ਦਿੱਕਤਾਂ ਨੇ ਇਹ ਚਿੱਟੇ ਤੋਂ ਕਾਲੀਆਂ ਹੋ ਜਾਂਦੀਆਂ। ਸੋ ਇਹਨਾਂ ਚੀਜ਼ਾਂ ਦਾ ਵੀ ਜੇਕਰ ਅਸੀਂ ਧਿਆਨ ਰੱਖਾਂਗੇ ਤਾਂ ਜਿੱਥੇ ਸਾਡੀ ਪਰਸਨੈਲਿਟੀ ਬਹੁਤ ਸੋਹਣੀ ਲੱਗਦੀ, ਸਾਡਾ ਫੇਸ ਬਹੁਤ ਸੋਹਣਾ ਲੱਗੇਗਾ, ਉੱਥੇ ਸਾਨੂੰ ਆਪਣੀ ਨੋਜ਼ੀ ਦਾ ਵੀ ਧਿਆਨ ਰੱਖਣਾ ਚਾਹੀਦਾ। ਹੋਰ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਮਨ ਕਰ ਰਿਹਾ, ਲੇਕਿਨ ਸਮਾਂ ਜਿਹੜਾ ਉਹ ਆਪਣੀ ਰਫ਼ਤਾਰ 'ਤੇ ਭੱਜਦਾ ਜਾ ਰਿਹਾ। ਜਿੱਦਾਂ ਕਿ ਮੈਂ ਪਹਿਲੇ ਕਿਹਾ ਸੀਗਾ ਕਿ ਸਮੇਂ ਨੂੰ ਆਪਾਂ ਆਪਣੇ ਹੱਥਾਂ ਦੇ ਵਿੱਚ ਮੁੱਠੀ ਦੇ ਵਿੱਚ ਕੈਦ ਕਰਕੇ ਨਹੀਂ ਰੱਖ ਸਕਦੇ, ਲੇਕਿਨ ਕੋਸ਼ਿਸ਼ ਇਹ ਕਰਦੇ ਰਹੀਏ ਕਿ ਅਸੀਂ ਆਪਣਾ, ਆਪਣੀ ਸਿਹਤ ਦਾ, ਆਪਣੇ ਦਿਮਾਗ ਦਾ, ਆਪਣੀਆਂ ਖੁਸ਼ੀਆਂ ਦਾ ਜ਼ਰੂਰ ਖਿਆਲ ਰੱਖੀਏ, ਅਤੇ ਨਾਲ ਦੀ ਨਾਲ ਇੰਜੋਏ ਕਰਨ ਵਾਸਤੇ ਸਿਰਫ ਅਤੇ ਸਿਰਫ ਇੱਕੋ ਐਪ ਜਿਹੜੀ ਕਿ FM ਰੇਨਬੋ ਦੀ ਹੈ, ਯਾਨੀ ਕਿ 102.7 ਮੈਗਾਹਰਟਜ਼ 'ਤੇ ਤੁਸੀਂ ਸਿਰਫ ਜੀ ਟਿਊਨ ਕਰਕੇ ਰੱਖਣਾ, ਅਤੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਗੁਲਦਸਤੇ ਜਿਹੜੇ ਨੇ ਉਹ ਹਰ ਇੱਕ ਘੰਟੇ ਬਾਅਦ ਬਦਲਦੇ ਰਹਿੰਦੇ ਨੇ ਤੁਹਾਡੇ ਮੂਡ ਵਾਂਗੂ ਅਤੇ ਸਾਡੇ ਸੁਭਾਅ ਵਾਂਗੂ। ਜੀ ਜੀ ਜੀ, ਸੋ ਤੁਸੀਂ ਕਿਧਰੇ ਨਹੀਂ ਜਾਣਾ, ਅਤੇ ਇਸ ਪ੍ਰੋਗਰਾਮ ਦਾ ਲਾਸਟ ਵਾਲਾ ਟਰੈਕ ਕਿਹੜਾ ਮੈਂ ਸੁਣਾਵਾਂ। ਲਓ ਜੀ ਫਿਰ, ਅੱਜ ਅਮਰਿੰਦਰ ਗਿੱਲ ਦਾ ਕੋਈ ਗੀਤ ਆਪਾਂ ਨਹੀਂ ਸੁਣਿਆ, ਅਤੇ ਪੰਜਾਬੀ ਗੀਤਾਂ ਦਾ ਸਿਲਸਿਲਾ ਚੱਲਦਾ ਹੋਵੇ ਅਤੇ ਅਮਰਿੰਦਰ ਜੀ ਹੁਣਾਂ ਦੀ ਆਵਾਜ਼ ਨਾ ਸੁਣੀ ਜਾਵੇ, ਇਹ ਕਿੱਦਾਂ ਹੋ ਸਕਦਾ? ਜਾਣਾ ਕਿਧਰੇ ਨਹੀਂ, ਕਿਉਂਕਿ ਇਸ ਤੋਂ ਬਾਅਦ ਹਿੰਦੀ ਗੀਤਾਂ ਦਾ ਕਾਰਵਾ ਬਹੁਤ ਜਲਦ ਸ਼ੁਰੂ ਹੋਏਗਾ। ਸਟੇ ਟਿਊਨ 102.7 ਮੈਗਾਹਰਟਜ਼ 'ਤੇ।

FM band 102.7 MHz ਸੀ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। 1:02 ਹੋ ਚੁੱਕੇ ਨੇ ਅਤੇ ਜੀ ਪੰਜਾਬੀ ਫਿਲਮਾਂ ਗੀਤਾਂ ਦਾ ਸਫ਼ਰ ਜਿਹੜਾ ਖਤਮ ਹੋ ਚੁੱਕਾ ਹੈ ਅਤੇ ਹੁਣ ਸਮਾਂ ਹੈ ਜੀ ਦੁਪਹਿਰ ਦਾ। ਮਤਲਬ ਆਹ ਵਾਲਾ ਰੰਗ ਜਿਹੜਾ ਹੁੰਦਾ ਨਾ, ਆਹ ਵਾਲਾ ਸਮਾਂ ਹੈ, ਥੋੜ੍ਹਾ ਜਿਹਾ ਸਕੂਨ ਲੈਣ ਵਾਸਤੇ ਮਨ ਤਾਂ ਕਰਦੇ ਆ। ਬਿਲਕੁਲ ਜੀ, ਕਈਆਂ ਦੀ ਹੋ ਗਈ ਹੁਣੀ ਹੈ ਲੰਚ ਬ੍ਰੇਕ, ਅਤੇ ਕਈਆਂ ਦਾ ਹੋ ਸਕਦਾ ਕਿ ਆਫਿਸ ਤੋਂ ਫੁੱਲ ਡੇ ਹੋ ਗਿਆ ਹੋਵੇ। FM band 102.7 MHz ਦੇ ਨਾਲ ਨਾਲ ਅਸੀਂ 103.6 MHz ਯਾਨੀ ਕਿ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਾਰੇ ਸਰੋਤਿਆਂ ਦਾ, ਸਾਡੇ ਲਿਸਨਰਸ ਦਾ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਮੈਂ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਪੂਰਾ ਇੱਕ ਘੰਟਾ ਰਵਾਂਗੀ 2 ਵਜੇ ਤੱਕ ਤੁਹਾਡੇ ਨਾਲ। ਸੋ ਜੀ ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਅਨੁਰਾਧਾ ਪੌੜਵਾਲ, ਆਸ਼ਾ ਭੋਂਸਲੇ ਅਤੇ ਹੋਰ ਬਹੁਤ ਸਾਰੇ ਅਜਿਹੇ ਉਸ ਦੌਰ ਦੇ ਗਾਇਕ ਜਿਨ੍ਹਾਂ ਨੂੰ ਯਾਦ ਕਰਦੇ ਕਰਦੇ ਇੱਕ ਘੰਟਾ ਵਾਕਈ ਬਹੁਤ ਪਿਆਰਾ ਅਤੇ ਬਹੁਤ ਹੀ ਮਨਮੋਹਣਾ ਲੰਘਣਾ ਹੈ। ਕਿੱਦਾਂ ਲੰਘਣਾ ਹੈ?

ਬਿਲਕੁਲ ਜੀ ਤੁਹਾਡੇ ਨਾਲ, ਅਤੇ ਨਾਲ ਹੋਣਗੇ ਇਹ ਸਾਰੇ ਰੰਗ ਜੋ ਕਿ ਇੱਕ ਗੁਲਦਸਤੇ ਦੇ ਵਿੱਚ ਸਮੇਟ ਕੇ ਰੱਖੇ ਹੋਏ ਨੇ, ਕਿਸ਼ੋਰ ਕੁਮਾਰ ਔਰ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਪਿਆਰ ਹੁਆ ਹੈ ਜਬ ਸੇ।

ਜੀ ਦੋਸਤੋ, ਤੁਹਾਡੇ ਦਿਲ 'ਚੋਂ ਕਦੀ ਵੀ ਨਹੀਂ ਜਾ ਸਕਦਾ FM ਰੇਨਬੋ ਔਰ ਇਹ ਪਿਆਰ ਔਰ ਇਹ ਸਫ਼ਰ, ਕਿਉਂਕਿ ਇਹ ਸਫ਼ਰ ਇੰਨਾ ਸੁਹਾਣਾ ਔਰ ਇੰਨਾ ਸੋਹਣਾ ਹੁੰਦਾ ਹੈ ਕਿ ਇਹਨੂੰ ਜਿੰਨਾ ਜ਼ਿਆਦਾ ਤੁਸੀਂ ਇੰਜੋਏ ਕਰਦੇ ਹੋ ਉਨਾ ਜ਼ਿਆਦਾ ਤੁਹਾਨੂੰ ਇੰਜੋਏ ਕਰਵਾਉਂਦਾ ਹੈ। 102.7 MHz ਦੇ ਨਾਲ ਨਾਲ 103.6 MHz ਅੰਮ੍ਰਿਤਸਰ ਦੇ ਸਾਰੇ

ਲਿਸਨਰ ਸਾਡੇ ਇਸ ਪ੍ਰੋਗਰਾਮ ਨੂੰ ਖੂਬ ਇੰਜੋਏ ਕਰ ਰਹੇ ਨੇ। ਫਿਲਮ ਆਪਣਾ ਦੇਸ਼ ਦੇ ਵਿੱਚੋਂ ਲਿਆ ਗਿਆ ਗੀਤ ਗਜ਼ਰਾ ਲਗਾ ਕੇ ਗਜ਼ਰਾ ਸਜਾ ਕੇ ਲਤਾ ਮੰਗੇਸ਼ਕਰ ਔਰ ਕਿਸ਼ੋਰ ਕੁਮਾਰ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟਸ 'ਤੇ।

ਦੱਸਦਾ ਸੀਗਾ। ਬਹੁਤ ਸਾਰੀਆਂ ਫਿਲਮਾਂ ਜਿਹਦੇ ਵਿੱਚ ਦੋਨਾਂ ਨੇ ਇਕੱਠਿਆਂ ਕੰਮ ਕੀਤਾ ਹੈ, ਅਤੇ ਕੁਝ ਫਿਲਮਾਂ ਅਜਿਹੀਆਂ ਸੀ ਜਿਹਦੇ ਵਿੱਚ ਇਹੋ ਜਿਹੇ ਐਕਟ, ਇਹੋ ਜਿਹੀ ਸਟੋਰੀ ਬਣਾਈ ਗਈ ਹੈ ਕਿ ਵਾਕਈ ਹਮੇਸ਼ਾ ਯਾਦਗਾਰ ਰਹੀਆਂ ਨੇ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਉਹ ਫਿਲਮਾਂ ਜਿਨ੍ਹਾਂ ਨੂੰ ਬੇਹੱਦ ਪਸੰਦ ਕਰਦੇ ਨੇ, ਯਾਨੀ ਕਿ ਅਮਿਤਾਭ ਬੱਚਨ ਔਰ ਜਯਾ ਬੱਚਨ। ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਫਿਲਮ ਅਭਿਮਾਨ ਦਾ ਇਹ ਗੀਤ

ਜੀ ਦੋਸਤੋ, ਗੋਲਡਨ ਏਰਾ ਦੇ ਇਹ ਜਿਹੜਾ ਸਫ਼ਰ ਹੈਗਾ, ਇਹਦੇ ਵਿੱਚ ਜਿੰਨੇ ਵੀ ਗੀਤ ਨੇ ਔਰ ਜਿੰਨੇ ਵੀ ਸਿੰਗਰਸ ਨੇ ਗੀਤ ਗਾਏ ਹੋਏ ਨੇ, ਵਾਕਿਆ ਜੀ ਬਹੁਤ ਸੋਹਣੇ ਔਰ ਬਹੁਤ ਹੀ ਬਿਹਤਰੀਨ ਨਗਮੇ ਇਹਦੇ ਵਿੱਚ ਚੁਣ ਚੁਣ ਕੇ ਸਿਰਫ ਤੁਹਾਡੇ ਲਈ 102.7 ਮੈਗਾਹਰਟਸ 'ਤੇ। 1993 ਦੇ ਵਿੱਚ ਬਣੀ ਹੋਈ ਫਿਲਮ ਲਤਾ ਮੰਗੇਸ਼ਕਰ ਜੀ ਦੇ ਵਿੱਚ ਬਹੁਤ ਸਾਰੇ ਗੀਤ ਗਾਏ ਸੀ ਅਮਿਤਾਭ ਬੱਚਨ ਔਰ ਜਯਾ ਬੱਚਨ ਦੀ। ਇਹ ਕੌਂਬੋ ਜਿਹੜੀ ਇੱਕ

ਜੀ ਦੋਸਤੋ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਖੂਬਸੂਰਤ ਜਿਹਾ ਟਰੈਕ ਇੰਜੋਏ ਕੀਤਾ ਜੀ ਫਿਲਮ ਅਭਿਮਾਨ, ਜੋ ਕਿ 1973 ਦੇ ਵਿੱਚ ਬਣੇ ਸੀ। ਅਬ ਤੋਂ ਹੈ ਤੁਮਸੇ ਹਰ ਖੁਸ਼ੀ ਆਪਣੀ, ਜਿਸ ਤਰ੍ਹਾਂ ਤੁਹਾਡੀ ਹਰ ਖੁਸ਼ੀ ਜਿਹੜੀ ਐਫ ਐਮ ਰੇਨਬੋ ਦੇ ਨਾਲ ਹੈ, ਭਾਵੇਂ ਤੁਸੀਂ ਘਰ ਦੇ ਵਿੱਚ ਹੋ, ਭਾਵੇਂ ਤੁਸੀਂ ਬਾਹਰ ਕਿਧਰੇ ਵੀ ਜਾਂਦੇ ਹੋ, ਅਤੇ ਤੁਹਾਨੂੰ ਈਜ਼ੀ ਲੱਗਦਾ ਹੈ ਐਪ ਦੇ ਜ਼ਰੀਏ ਤੁਸੀਂ ਪ੍ਰੋਗਰਾਮਸ ਨੂੰ ਇੰਜੋਏ ਕਰ ਸਕਦੇ ਹੋ, ਐਫ ਐਮ ਦੇ ਨਾਲ ਜੁੜੇ ਰਹਿ ਸਕਦੇ ਹੋ। ਵਾਕਿਆ ਜੀ ਇਹ ਜਿਹੜੀ ਕੋਸ਼ਿਸ਼ ਹੈ ਵਾਕਈ ਬਿਹਤਰੀਨ ਸੀਗੀ, ਔਰ ਇਹਦੇ ਨਾਲ ਬਹੁਤ ਸਾਰੇ ਲਿਸਨਰਸ ਜਿਹੜੇ ਨੇ ਉਹਨਾਂ ਨੂੰ ਈਜ਼ੀ ਹੋ ਗਿਆ, ਜਿੱਥੇ ਨੈਟਵਰਕ ਨਹੀਂ ਆਉਂਦਾ ਸੀਗਾ ਉੱਥੇ ਬਹੁਤ ਸੌਖੇ ਤਰੀਕੇ ਦੇ ਨਾਲ ਐਪ ਦੇ ਜ਼ਰੀਏ ਤੁਸੀਂ ਜੁੜ ਸਕਦੇ ਹੋ ਅਤੇ ਨਾਲ ਦੀ ਨਾਲ ਇੰਜੋਏ ਕਰ ਸਕਦੇ ਹੋ 102.7 ਮੈਗਾ ਹਰਟਸ ਯਾਨੀ ਕਿ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼।

ਔਖੇ ਰਾਹਾਂ ਦੇ ਰਾਹੀ ਹੋਣਾ ਵੀ ਦੀਪ ਸੱਚੀ ਹੈ ਕਿ ਔਖੇ ਰਾਹਾਂ ਦੇ ਰਾਹੀ ਹੋਣਾ ਵੀ ਕੋਈ ਸੌਖੀ ਗੱਲ ਨਹੀਂ। ਅਤੇ ਸੱਚੀ ਜੀ, ਜਦੋਂ ਮੰਜ਼ਿਲ ਇੱਕ ਹੋਵੇ ਅਤੇ ਰਸਤੇ ਵੱਖਰੇ ਵੱਖਰੇ ਹੋਣ, ਅਤੇ ਪਰ ਕਿਸੇ ਸਮੇਂ 'ਤੇ ਕਿਸੇ ਮੌਕੇ 'ਤੇ ਜਾ ਕੇ ਉਹ ਮੰਜ਼ਿਲ ਉਹ ਦੋ ਰਸਤਿਆਂ ਨੂੰ ਆਪਣੇ ਨਾਲ ਲੈ ਹੀ ਆਵੇ, ਤਾਂ ਕਦਮ ਕਿਤੇ ਨਾ ਕਿਤੇ ਰੁਕਦੇ, ਠਹਿਰਦੇ, ਡਗਮਗਾਉਂਦੇ ਜਦੋਂ ਮੰਜ਼ਿਲ ਸਾਹਮਣੇ ਦਿਖਦੀ ਹੋਵੇ ਅਤੇ ਰਸਤਾ ਦੂਜਾ ਵੀ ਨਾਲ ਦਿਖਦਾ ਹੋਵੇ, ਬਾਕੀ ਵਧੀਆ ਹੋ ਜਾਂਦਾ ਹੈ। 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ ਦੇ ਸਰੋਤਾ ਵੀ ਸਾਡੇ ਇਸ ਪ੍ਰੋਗਰਾਮ ਨੂੰ, ਯਾਨੀ ਕਿ ਮਿਡ ਡੇ ਮੈਲੋਡੀਜ਼ ਨੂੰ ਖੂਬ ਇੰਜੋਏ ਕਰ ਰਹੇ ਨੇ। ਅਗਲਾ ਗੀਤ ਹੈ ਜੀ ਲਤਾ ਮੰਗੇਸ਼ਕਰ ਐਂਡ ਉਦਿਤ ਨਾਰਾਇਣਨ ਦੀ ਆਵਾਜ਼ ਦੇ ਵਿੱਚ 102.7 ਮੈਗਾਹਰਟਸ 'ਤੇ।

0: 102.7 MHz ਤੇ ਤੁਸੀਂ ਮੇਰੇ ਨਾਲ ਯਾਨੀ ਕਿ ਆਰਜੇ ਰਣਦੀਪ ਕੌਰ ਨਾਲ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਹੁਣ ਤੋਂ ਕੁਝ ਹੀ ਪਲਾਂ ਬਾਅਦ ਸਮਾਂ ਹੋਏਗਾ ਜੀ ਸਾਡੇ ਪ੍ਰਦੇਸ਼ਿਤ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਦਾ ਛੋਟਾ ਜਿਹਾ ਬ੍ਰੇਕ ਅਤੇ ਇਸ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨੇ UAE ਦੇ ਫੁਜੇਰਾ 'ਤੇ ਹੋਏ ਹਮਲਿਆਂ ਵਿੱਚ 3 ਭਾਰਤੀ ਨਾਗਰਿਕਾਂ ਦੇ ਜ਼ਖਮੀ ਹੋਣ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਵਿਕਾਸ ਸਹਿਯੋਗ ਭਾਰਤ ਅਤੇ ਜਮੈਕਾ ਵਿਚਕਾਰ ਭਾਈਵਾਲੀ ਦਾ ਇੱਕ ਮੁੱਖ ਥੰਮ ਬਣਿਆ ਹੋਇਆ ਹੈ। ਭਾਜਪਾ ਦੇ ਸੰਸਦ ਮੈਂਬਰ ਰਾਘਵ ਚੱਡਾ ਅਤੇ ਹੋਰਨਾਂ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ। ਦੋ ਭਾਰਤੀ ਪੱਤਰਕਾਰਾਂ ਆਨੰਦ ਆਰ ਕੇ ਅਤੇ ਸੁਪਰਨਾ ਸ਼ਰਮਾ ਨੂੰ ਵੱਕਾਰੀ ਪੁਲਿਤਸਰ ਪੁਰਸਕਾਰ ਦਿੱਤਾ ਗਿਆ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਦਿੱਲੀ ਵਿੱਚ ਸ਼ਾਮੀ 7:30 ਦਿੱਲੀ ਕੈਪੀਟਲਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UAE ਦੇ ਫੁਜੇਰਾ 'ਤੇ ਹੋਏ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ ਵਿੱਚ 3 ਭਾਰਤੀ ਨਾਗਰਿਕ ਜ਼ਖਮੀ ਹੋਏ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਨਾਗਰਿਕਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਨਯੋਗ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ UAE ਦੇ ਨਾਲ ਦ੍ਰਿੜਤਾ ਨਾਲ ਖੜ੍ਹਾ ਹੈ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਸਾਰੇ ਮੁੱਦਿਆਂ ਦੇ ਸ਼ਾਂਤੀਪੂਰਨ ਹੱਲ ਲਈ ਆਪਣੀ ਹਮਾਇਤ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹੋਰਮੁਜ਼ ਪਣਜੋੜ ਰਾਹੀਂ ਸੁਰੱਖਿਅਤ ਅਤੇ ਨਿਰਵਿਘਨ ਨੈਵੀਗੇਸ਼ਨ ਨੂੰ ਯਕੀਨੀ ਬਣਾਉਣਾ ਸਥਾਈ ਖੇਤਰੀ ਸ਼ਾਂਤੀ, ਸਥਿਰਤਾ ਅਤੇ ਆਲਮੀ ਊਰਜਾ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਕੱਲ੍ਹ ਈਰਾਨ ਤੋਂ ਡਰੋਨ ਹਮਲੇ ਤੋਂ ਬਾਅਦ UAE ਵਿੱਚ ਫੁਜੇਰਾ ਪੈਟਰੋਲੀਅਮ ਇੰਡਸਟਰੀਜ਼ ਜ਼ੋਨ ਵਿੱਚ ਅੱਗ ਲੱਗਣ ਤੋਂ ਬਾਅਦ 3 ਭਾਰਤੀ ਨਾਗਰਿਕ ਜ਼ਖਮੀ ਹੋ ਗਏ ਸਨ। ਪਹਿਲਾਂ ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਨੂੰ ਅਸਵੀਕਾਰਨਯੋਗ ਦੱਸਿਆ ਅਤੇ ਦੁਸ਼ਮਣੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਅਤੇ ਨਾਗਰਿਕ ਬੁਨਿਆਦੀ ਢਾਂਚੇ ਅਤੇ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ। ਇਸ ਵਿੱਚ ਕਿਹਾ ਗਿਆ ਕਿ ਭਾਰਤ ਸਥਿਤੀ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦੀ ਵਕਾਲਤ ਕਰਦਾ ਰਹਿੰਦਾ ਹੈ ਤਾਂ ਜੋ ਪੂਰੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਹੋ ਸਕੇ। ਭਾਰਤ ਨੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਹੋਰਮੁਜ਼ ਪਣਜੋੜ ਰਾਹੀਂ ਆਜ਼ਾਦ ਅਤੇ ਨਿਰਵਿਘਨ ਨੈਵੀਗੇਸ਼ਨ ਅਤੇ ਵਪਾਰ ਦੀ ਵੀ ਮੰਗ ਕੀਤੀ। ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤ ਮੁੱਦਿਆਂ ਦੇ ਸ਼ਾਂਤੀਪੂਰਨ ਹੱਲ ਲਈ ਸਾਰੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਲਈ ਤਿਆਰ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਵਿਕਾਸ ਸਹਿਯੋਗ ਭਾਰਤ ਅਤੇ ਜਮੈਕਾ ਵਿਚਕਾਰ ਭਾਈਵਾਲੀ ਦਾ ਇੱਕ ਮੁੱਖ ਥੰਮ ਬਣਿਆ ਹੋਇਆ ਹੈ। ਡਾ. ਜੈਸ਼ੰਕਰ ਜਮੈਕਾ ਦੇ ਵਿਦੇਸ਼ ਮੰਤਰੀ ਕਾਮੀਨਾ ਜੌਨਸਨ ਸਮਿਥ ਅਤੇ ਹੋਰ ਕੈਬਨਿਟ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਗੱਲਬਾਤ ਵਿਆਪਕ ਅਤੇ ਲਾਭਦਾਇਕ ਰਹੀ, ਜਿਸ ਵਿੱਚ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਰਾਹ ਖੋਜੇ ਗਏ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਕਈ ਅਹਿਮ ਸਮਝੌਤਿਆਂ ਤੇ ਦਸਤਖਤ ਕੀਤੇ ਅਤੇ ਡਿਜੀਟਲ ਤਬਦੀਲੀ, ਖੇਡਾਂ ਅਤੇ ਡਿਜੀਟਲ ਭੁਗਤਾਨ ਵਰਗੇ ਖੇਤਰਾਂ ਵਿੱਚ ਹਾਲ ਹੀ ਵਿੱਚ ਹੋਏ ਸਮਝੌਤਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਚਰਚਾ ਕੀਤੀ। ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਜਮੈਕਾ ਇਸ ਸਮੇਂ ਭਾਰਤ ਕੈਰੀਕੌਮ ਵਿਕਾਸ ਭਾਈਵਾਲੀ ਤਹਿਤ ਭਾਰਤ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਜਮੈਕਾ ਵਿੱਚ ਇੱਕ ਕਾਰੀਗਰ ਸ਼ਕਤੀਕਰਨ ਕੇਂਦਰ ਕਾਇਮ ਕਰਨ ਦੀ ਸੰਭਾਵਨਾ ਤੇ ਚਰਚਾ ਕਰ ਰਹੇ ਨੇ। ਭਾਜਪਾ ਦੇ ਸੰਸਦ ਮੈਂਬਰ ਰਾਘਵ ਚੱਡਾ, ਅਸ਼ੋਕ ਮਿੱਤਲ

0: ਸੰਦੀਪ ਪਾਠਕ ਤੇ ਰਾਜਿੰਦਰ ਗੁਪਤਾ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਆਪ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ ਤੇ ਚਿੰਤਾ ਪ੍ਰਗਟ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਡਾ ਨੇ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਹ ਹਾਲ ਹੀ ਵਿਚ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਸਰਕਾਰੀ ਤੰਤਰ ਦੀ ਵਰਤੋਂ ਕਰ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਬਦਲੇ ਦੀ ਰਾਜਨੀਤੀ ਕਰ ਰਹੀ ਏ। ਸ੍ਰੀ ਚੱਡਾ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਇਨ੍ਹਾਂ ਘਟਨਾਵਾਂ ਤੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ।
1: ਮੈਂ ਸਿੱਧੇ ਤੌਰ ਪਰ ਆਮ ਆਦਮੀ ਪਾਰਟੀ ਕੋ ਕਹਿਣਾ ਚਾਹਤਾ ਹੂੰ ਕਿ ਆਪ ਯੇ ਵਿਜੀਲੈਂਸ ਯੇ ਪੋਲਿਊਸ਼ਨ ਬੋਰਡ ਯੇ ਪੰਜਾਬ ਪੁਲਿਸ ਕਾ ਸਹਾਰਾ ਲੇਕਰ ਜੋ ਬਦਲੇ ਕੀ ਭਾਵਨਾ ਸੇ ਕਾਰਵਾਈ ਕਰ ਰਹੇ ਹੈਂ, ਇੱਕ ਡੇਂਜਰਸ ਖੇਲ ਹੈ ਜਿਸਕੀ ਸ਼ੁਰੂਆਤ ਤੋ ਆਪਨੇ ਕਰ ਦੀ ਹੈ, ਲੇਕਿਨ ਇਸਕਾ ਅੰਤ ਬਹੁਤ ਖਰਾਬ ਹੋਣੇ ਜਾ ਰਹਾ ਹੈ। ਜਬ ਤੱਕ ਹਮ ਆਪਕੇ ਸਾਥ ਥੇ, ਹਮ ਤਮਾਮ ਲੋਕ ਬਹੁਤ ਅੱਛੇ ਥੇ, ਬੜੇ ਸੰਸਕਾਰੀ ਥੇ, ਆਗਿਆਕਾਰੀ ਥੇ, ਔਰ ਜੈਸੇ ਹੀ ਆਪਕਾ ਸਾਥ ਹਮਨੇ ਛੋੜਾ, ਹਮ ਸਭ ਲੋਕ ਭ੍ਰਿਸ਼ਟਾਚਾਰੀ ਹੋ ਗਏ।
0: ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹਾਲ ਹੀ ਵਿੱਚ ਸੱਤ ਆਪ ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਆਪ ਸੰਸਦ ਮੈਂਬਰਾਂ ਦਾ ਬੀਜੇਪੀ 'ਚ ਰਲੇਵਾਂ ਗੈਰ ਸੰਵਿਧਾਨਕ ਹੈ ਅਤੇ ਉਹਨਾਂ ਨੂੰ ਰਾਜ ਸਭਾ ਤੋਂ ਅਯੋਗ ਠਹਿਰਾਉਣ ਦੀ ਮੰਗ ਕੀਤੀ। ਅੱਜ ਸਾਬਕਾ ਰਾਸ਼ਟਰਪਤੀ ਗਿਆਨੀ ਦਿਆਲ ਸਿੰਘ ਦੀ ਜਨਮ ਵਰ੍ਹੇਗੰਢ ਏ। ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਬਕਾ ਰਾਸ਼ਟਰਪਤੀ ਗਿਆਨੀ ਦਿਆਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eir.rn ਜਲੰਧਰ। ਦੋ ਭਾਰਤੀ ਪੱਤਰਕਾਰਾਂ ਨੇ ਦੇਸ਼ ਵਿਚ ਸਾਈਬਰ ਅਪਰਾਧ ਦਾ ਪਰਦਾਫਾਸ਼ ਕਰਨ ਵਾਲੇ ਆਪਣੇ ਚਿੱਤਰ ਆਧਾਰਿਤ ਰਿਪੋਰਟਿੰਗ ਪ੍ਰੋਜੈਕਟ ਲਈ ਵੱਕਾਰੀ ਪੁਲਿਤਜ਼ਰ ਪੁਰਸਕਾਰ ਜਿੱਤਿਆ ਹੈ। ਆਨੰਦ ਆਰ ਕੇ ਸੁਪਰਨਾ ਸ਼ਰਮਾ ਨੂੰ ਨੈਥਲੀ ਓ ਬੀ ਕੋ ਪੀਅਰਸਨ ਦੇ ਨਾਲ ਇਲਸਟ੍ਰੇਟਿਡ ਰਿਪੋਰਟਿੰਗ ਅਤੇ ਕਮੈਂਟਰੀ ਸ਼੍ਰੇਣੀ ਵਿਚ ਜੇਤੂ ਐਲਾਨਿਆ ਗਿਆ। ਉਨ੍ਹਾਂ ਨੇ ਬਲੂਮਬਰਗ ਲਈ ਇਹ ਰਿਪੋਰਟ ਤਿਆਰ ਕੀਤੀ। ਹਨੋਈ ਆਧਾਰਿਤ ਰਿਪੋਰਟਰ ਅਨਿਰੁੱਧ ਘੋਸ਼ਾਲ ਨੂੰ ਅੰਤਰਰਾਸ਼ਟਰੀ ਰਿਪੋਰਟਿੰਗ ਸ਼੍ਰੇਣੀ ਵਿਚ ਜੇਤੂ ਐਲਾਨਿਆ ਗਿਆ। ਉਨ੍ਹਾਂ ਨੇ ਅਮਰੀਕਾ ਦੀ ਬਾਰਡਰ ਪੈਟਰੋਲ ਵੱਲੋਂ ਗੁਪਤ ਰੂਪ ਵਿਚ ਵਰਤੇ ਜਾ ਰਹੇ ਵਿਆਪਕ ਨਿਗਰਾਨੀ ਸਾਧਨਾਂ ਦੀ ਜਾਂਚ ਕੀਤੀ, ਜੋ ਅਸਲ ਵਿਚ ਸਿਲੀਕੋਨ ਵੈਲੀ ਵਿਚ ਵਿਕਸਿਤ ਕੀਤੇ ਗਏ ਸਨ ਅਤੇ ਬਾਅਦ ਵਿਚ ਚੀਨ ਵਿਚ ਹੋਰ ਵਿਕਸਿਤ ਕੀਤੇ ਗਏ। ਇਸ ਲੜੀ ਨੇ ਚੀਨ ਅਤੇ ਹੋਰ ਦੇਸ਼ਾਂ ਵੱਲੋਂ ਉਨ੍ਹਾਂ ਦੀ ਵਰਤੋਂ ਦਾ ਵੀ ਪਰਦਾਫਾਸ਼ ਕੀਤਾ। ਪੁਲਿਤਜ਼ਰ ਇਨਾਮ ਪੱਤਰਕਾਰੀ ਦੇ ਖੇਤਰ ਵਿਚ ਇਕ ਵੱਕਾਰੀ ਇਨਾਮ ਏ। ਇਹ ਅਮਰੀਕਾ ਵਿਚ ਕੋਲੰਬੀਆ ਯੂਨੀਵਰਸਿਟੀ ਵੱਲੋਂ ਦਿੱਤਾ ਜਾਂਦਾ ਹੈ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਅੱਜ ਭਾਰਤ ਦੇ 3 ਦਿਨਾਂ ਸਰਕਾਰੀ ਦੌਰੇ ਤੇ ਬਿਹਾਰ ਤੇ ਬੋਧਗਿਆ ਪਹੁੰਚੇ। ਉਨ੍ਹਾਂ ਦਾ ਹਵਾਈ ਅੱਡੇ ਤੇ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਸਵਾਗਤ ਕੀਤਾ। ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਤੋ ਲਾਮ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਮਹਾਬੋਧੀ ਮੰਦਿਰ ਵਿਚ ਪੂਜਾ ਕਰਨਗੇ। ਉਹ ਬੋਧਗਿਆ ਵਿਚ ਵੀਅਤਨਾਮੀ ਮੱਠ ਵੀ ਜਾਣਗੇ। ਉਨ੍ਹਾਂ ਦੀ ਯਾਤਰਾ ਦੇ ਮੱਦੇਨਜ਼ਰ ਬੋਧਗਿਆ ਤੇ ਗਿਆ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਰਾਸ਼ਟਰਪਤੀ ਤੋ ਲਾਮ ਦੇ ਨਾਲ ਵੀਅਤਨਾਮੀ ਸਰਕਾਰ ਦੇ ਕਈ ਮੰਤਰੀ ਅਤੇ ਸੀਨੀਅਰ ਅਧਿਕਾਰੀ ਅਤੇ ਇਕ ਵਪਾਰਕ ਵਫਦ ਵੀ ਆਇਆ। ਰਾਸ਼ਟਰਪਤੀ ਅੱਜ ਬਾਅਦ ਵਿਚ ਨਵੀਂ ਦਿੱਲੀ ਪਹੁੰਚਣਗੇ। ਰਾਸ਼ਟਰਪਤੀ ਤੋ ਲਾਮ ਦਾ ਕੱਲ੍ਹ ਰਾਸ਼ਟਰਪਤੀ ਭਵਨ ਵਿਖੇ ਰਸਮੀ ਤੌਰ ਤੇ ਸਵਾਗਤ ਕੀਤਾ ਜਾਏਗਾ। ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਤੋ ਲਾਮ ਨਾਲ ਦਵੱਲੇ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਵਿਆਪਕ ਚਰਚਾ ਕਰਨਗੇ। ਦੋ ਅਮਰੀਕੀ ਨੇਵੀ ਗਾਈਡਡ ਮਿਜ਼ਾਈਲ ਵਿਨਾਸ਼ਕਾਂ ਨੇ ਹੋਰਮਸ ਪਣਜੋੜ ਨੂੰ ਸਫਲਤਾ ਨਾਲ ਪਾਰ ਕੀਤਾ ਅਤੇ ਅਰਬ ਖਾੜੀ ਵਿਚ ਦਾਖਲ ਹੋ ਗਏ ਨੇ, ਜੋ ਕਿ ਵਾਸ਼ਿੰਗਟਨ ਦੇ ਪ੍ਰੋਜੈਕਟ ਫਰੀਡਮ ਆਪਰੇਸ਼ਨ ਦੇ ਸ਼ੁਰੂਆਤੀ ਪੜਾਅ ਨੂੰ ਦਰਸਾਉਂਦਾ ਹੈ। ਅਪਾਚੇ ਹੈਲੀਕਾਪਟਰਾਂ ਅਤੇ ਹੋਰ ਜਹਾਜ਼ਾਂ ਦੀ ਮਦਦ ਨਾਲ USS ਟ੍ਰਕਸਟਨ ਅਤੇ USS ਮੇਸਨ ਕੱਲ੍ਹ ਲੰਘਣ ਦੌਰਾਨ ਛੋਟੀਆਂ ਕਿਸ਼ਤੀਆਂ ਮਿਜ਼ਾਈਲਾਂ ਅਤੇ ਡਰੋਨਾਂ ਤੋਂ ਗੋਲੀਬਾਰੀ ਦੀ ਲਪੇਟ ਵਿਚ ਆਏ ਸਨ। ਹਾਲਾਂਕਿ ਦੋਵਾਂ ਵਿਚੋਂ ਕਿਸੇ ਵੀ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਰੱਖਿਆਤਮਕ ਪ੍ਰਣਾਲੀਆਂ ਨੇ ਆਉਣ ਵਾਲੇ ਸਾਰੇ ਖਤਰਿਆਂ ਨੂੰ ਰੋਕਿਆ। ਇਸ ਦੌਰਾਨ ਟਕਰਾਅ ਹੋਰਮੁਸ ਪਣਜੋੜ ਤੋਂ ਅੱਗੇ ਫੈਲ ਗਿਆ। ਦੱਖਣੀ ਕੋਰੀਆ ਨੇ ਪੁਸ਼ਟੀ ਕੀਤੀ ਹੈ ਕਿ ਜਲਮਾਰਗ ਦੇ ਖੜੇ ਦੱਖਣੀ ਕੋਰੀਆ ਦੇ ਇੱਕ ਸਮੁੰਦਰੀ ਜਹਾਜ਼ ਤੇ ਇੱਕ ਧਮਾਕਾ ਹੋਇਆ ਤੇ ਅੱਗ ਲੱਗ ਗਈ। ਸਵਾਰ ਸਾਰੇ 24 ਚਾਲਕ ਦਲ ਦੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਨੇ। ਅੰਤਰਰਾਸ਼ਟਰੀ ਮਾਲੀ ਫੰਡ ਨੇ ਕਿਹਾ ਹੈ ਕਿ ਜੇਕਰ ਪੱਛਮੀ ਏਸ਼ੀਆ ਟਕਰਾਅ 2027 ਤੱਕ ਵੱਧਦਾ ਹੈ ਤਾਂ ਵਿਸ਼ਵ ਆਰਥਿਕਤਾ ਨੂੰ ਹੋਰ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ, ਜਿਸ ਨਾਲ ਤੇਲ ਦੀਆਂ ਕੀਮਤਾਂ ਕਰੀਬ $125 ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਨੇ। ਅੰਤਰਰਾਸ਼ਟਰੀ ਮਾਲੀ ਫੰਡ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨਾ ਲੀਨਾ ਜਾਰਜੀਵਾ ਨੇ ਕਿਹਾ ਕਿ ਮੌਜੂਦਾ ਹਾਲਾਤ, ਜਿਸ ਵਿਚ ਲੰਮੇ ਸਮੇਂ ਤੋਂ ਚੱਲਣ ਵਾਲਾ ਟਕਰਾਅ, ਤੇਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਜਾਂ ਇਸ ਤੋਂ ਉੱਪਰ ਰਹਿਣਾ ਅਤੇ ਵਧਦੀਆਂ ਕੀਮਤਾਂ ਸ਼ਾਮਿਲ ਨੇ ਕਾਰਨ ਪਹਿਲਾਂ ਹੀ IMF ਵੱਲੋਂ ਦੱਸੇ ਪ੍ਰਤੀਕੂਲ ਹਾਲਾਤ ਸ਼ੁਰੂ ਹੋ ਗਏ ਨੇ। ਭਾਰਤ ਸੁਡਾਨ ਵਿਦੇਸ਼ ਦਫ਼ਤਰ ਪੱਧਰ ਦੇ ਸਲਾਹ ਮਸ਼ਵਰੇ FOC ਦਾ ਨੌਵਾਂ ਦੌਰ ਕੱਲ੍ਹ ਪੋਰਟ ਸੁਡਾਨ ਵਿਚ ਸ਼ੁਰੂ ਹੋਇਆ। ਇਸ ਸਲਾਹ ਮਸ਼ਵਰੇ ਦੀ ਸਹਿ ਪ੍ਰਧਾਨਗੀ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਦੇ

ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਦੇ ਜੁਆਇੰਟ ਸਕੱਤਰ ਤੇ ਸੁਡਾਨ ਦੇ ਵਿਦੇਸ਼ ਮਾਮਲਿਆਂ ਦੇ ਅੰਤਰਰਾਸ਼ਟਰੀ ਸਹਿਯੋਗ ਬਾਰੇ ਅੰਡਰ ਸੈਕਟਰੀ ਨੇ ਕੀਤੀ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੇਸ਼ ਵਿੱਚ ਇੱਕ ਮਜ਼ਬੂਤ ਖੋਜ ਤੇ ਨਵੀਆਂ ਕਾਢਾਂ ਸੰਬੰਧੀ ਈਕੋਸਿਸਟਮ ਬਣਾਉਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਅੱਜ ਨਵੀਂ ਦਿੱਲੀ ਵਿੱਚ IIT ਮਦਰਾਸ ਟੈਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਧਾਨ ਨੇ ਕਾਢਾਂ ਦਾ ਨਤੀਜੇ ਪ੍ਰਦਾਨ ਕਰਨ ਲਈ ਭਾਰਤ ਦੇ ਖੋਜ ਸਿਲਸਿਲੇ ਨੂੰ ਅਨੁਕੂਲ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਨੇ UAE ਦੇ ਫੌਜੇਰਾਹ ਤੇ ਹੋਏ ਹਮਲਿਆਂ ਵਿੱਚ 3 ਭਾਰਤੀ ਨਾਗਰਿਕਾਂ ਦੇ ਜ਼ਖਮੀ ਹੋਣ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਵਿਕਾਸ ਸਹਿਯੋਗ ਭਾਰਤ ਅਤੇ ਜਮੈਕਾ ਵਿਚਕਾਰ ਭਾਈਵਾਲੀ ਦਾ ਇੱਕ ਮੁੱਖ ਥੰਮ ਬਣਿਆ ਹੋਇਆ ਹੈ। ਭਾਜਪਾ ਦੇ ਸੰਸਦ ਮੈਂਬਰ ਰਾਘਵ ਚੱਡਾ ਤੇ ਹੋਰਨਾਂ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ ਤੇ ਚਿੰਤਾ ਪ੍ਰਗਟ ਕੀਤੀ। ਦੋ ਭਾਰਤੀ ਪੱਤਰਕਾਰਾਂ ਆਨੰਦ ਆਰਕੀ ਅਤੇ ਸੁਪਰਨਾ ਸ਼ਰਮਾ ਨੂੰ ਵਕਾਰੀ ਪੁਲਿਟਜ਼ਰ ਪੁਰਸਕਾਰ ਦਿੱਤਾ ਗਿਆ ਹੈ। ਤੇ IPL ਕ੍ਰਿਕਟ ਵਿੱਚ ਅੱਜ ਨਵੀਂ ਦਿੱਲੀ ਵਿੱਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਪ੍ਰਦਰਸ਼ਿਤ ਖਬਰਾਂ ਤੋਂ ਬਾਅਦ ਪ੍ਰੋਗਰਾਮ ਕੰਟੀਨਿਊ ਕਰਦੇ ਹਾਂ ਜੀ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਐਂਡ ਆਰਜੇ ਰਣਦੀਪ ਕੌਰ ਤੁਹਾਡੇ ਨਾਲ। ਮੁਝੇ ਵੀ ਸ਼ਾਮਿਲ ਕਰੋ ਗੁਨਹਗਾਰੋਂ ਕੀ ਮਹਿਫਿਲ ਮੇਂ, ਮੁਝੇ ਵੀ ਸ਼ਾਮਿਲ ਕਰੋ ਗੁਨਹਗਾਰੋਂ ਕੀ ਮਹਿਫਿਲ ਮੇਂ, ਮੈਂ ਵੀ ਕਾਤਿਲ ਹੂੰ, ਸੱਚ ਮੇਂ ਮੈਂ ਵੀ ਕਾਤਿਲ ਹੂੰ ਕਿ ਮੈਨੇ ਆਪਣੀ ਖੁਆਇਸ਼ੋਂ ਕੋ ਮਾਰਾ ਹੈ। ਵਾਕਈ ਜੀ, ਜਦੋਂ ਅਸੀਂ ਆਪਣੀਆਂ ਖੁਆਇਸ਼ਾਂ ਨੂੰ ਖੁਦ ਹੀ ਆਪਣੇ ਹੱਥੀਂ ਉਹਨਾਂ ਦਾ ਗਲਾ ਘੁੱਟ ਦਿੰਦੇ ਹਾਂ, ਦੂਜਿਆਂ ਦੇ ਕਰਕੇ ਆਪਣੀਆਂ ਖੁਆਇਸ਼ਾਂ ਨੂੰ ਭੁੱਲ ਜਾਂਦੇ ਹਾਂ, ਅਤੇ ਸੱਚੀ ਅਸੀਂ ਖੁਦ ਗੁਨਹਗਾਰ ਹੁੰਦੇ ਹਾਂ। 102.7 ਮੈਗਾਹਰਟਜ਼ ਹੀ ਪ੍ਰੋਗਰਾਮ ਚੱਲ ਰਿਹਾ ਜੇ ਮਿਡ ਡੇ ਮੈਲੋਡੀ ਸਟੂਡੀਓ ਦੀ ਕੜੀ 'ਤੇ 1:50 ਅਤੇ 55 ਸੈਕਿੰਡ ਹੋ ਚੁੱਕੇ ਨੇ। ਕਿਸ਼ੋਰ ਕੁਮਾਰ ਜੀ ਹੋਣਾ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਡੇ ਰੇਡੀਓ ਸੈੱਟਸ 'ਤੇ।

ਵੈਲ ਦੋਸਤੋ, ਸਮਾਂ ਭੱਜਦਾ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਮੈਨੂੰ ਇੱਕ ਸ਼ਾਇਰੀ ਯਾਦ ਆ ਗਈ ਹੈ। ਉਸਕਾ ਨਾਮ ਮੇਰੇ ਲਬ ਪੇ ਆਤੇ ਆਤੇ ਬਚਾ, ਸੱਚ ਮੇਂ ਉਸਕਾ ਨਾਮ ਮੇਰੇ ਲਬੋਂ ਪਰ ਆਤੇ ਆਤੇ ਬਚਾ, ਕਿਸੀ ਨੇ ਮੁਝਸੇ ਪੂਛ ਲਿਆ ਆਪਕੋ ਕਿਆ ਚਾਹੀਏ। 102.7 FM ਦੀ ਪ੍ਰੋਗਰਾਮ ਸੀ ਜੀ ਮਿਡ ਡੇ ਮੈਲੋਡੀਜ਼, ਅਤੇ ਬਹੁਤ ਸੁਹਾਣਾ ਸਫ਼ਰ ਤੁਹਾਡੇ ਨਾਲ ਅਤੇ ਤੁਹਾਡਾ ਮੇਰੇ ਨਾਲ ਰਿਹਾ। ਅਤੇ ਹੁਣ ਮੈਨੂੰ ਯਾਨੀ ਕਿ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਨੂੰ ਦਿਓ ਇਜਾਜ਼ਤ, ਕਿਉਂਕਿ ਜੀ ਸਮਾਂ ਜਿਹੜਾ 4 ਮਿੰਟ ਦਾ ਰਹਿ ਗਿਆ ਅਤੇ 4 ਮਿੰਟ ਦੇ ਵਿੱਚ ਦਿਲ ਤਾਂ ਕਰ ਰਹੇਗੀ ਬਹੁਤ ਸਾਰੀਆਂ ਹੋਰ ਗੱਲਾਂ ਕਰਾਂ, ਪਰ ਘਰ ਵੀ ਜਾਣਾ ਹੈ। ਸੋ ਜੀ ਵੈਲ, ਫਿਰ ਕਿਸੇ ਹੋਰ ਦਿਨ ਮਿਲਣ ਦਾ ਵਾਅਦਾ ਕਰਕੇ ਜਲਦ ਜਾਵਾਂਗੀ ਅਤੇ ਬਹੁਤ ਜਲਦ ਵਾਪਸ ਆਵਾਂਗੇ, ਲੇਕਿਨ ਉਸ ਦੇ ਵਾਸਤੇ ਮੈਨੂੰ ਥੋੜ੍ਹਾ ਜਿਹਾ ਬ੍ਰੇਕ ਲੈਣਾ ਪਵੇਗਾ। ਕੁਝ ਦਿਨਾਂ ਦਾ ਹੋ ਸਕਦਾ, ਕੁਝ ਹਫ਼ਤਿਆਂ ਦਾ ਹੋ ਸਕਦਾ। ਜਲਦ ਮਿਲਣ ਦਾ ਵਾਅਦਾ ਕਰਕੇ ਜਾਂਦੀ ਹਾਂ ਅਤੇ ਫਿਰ ਆਵਾਂਗੇ ਜਲਦ। ਤਦ ਤੱਕ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਪਣੀ ਆਰ ਜੇ ਦੋਸਤ ਰਣਦੀਪ ਕੌਰ ਦੇ ਨਾਲ। ਐਫ ਐਮ ਬੈਂਡ 102.7 ਮੈਗਾਹਰਟਸ, ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ ਏ ਆਈ ਆਰ ਐਪ ਦੇ ਜ਼ਰੀਏ ਦੋਸਤ ਇਸ ਵੇਲੇ ਐਫ ਐਮ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ। ਰੇਨਬੋ ਦੀ ਕੜੀ ਦੇ ਮੁਤਾਬਕ ਇਸ ਵੇਲੇ ਦੁਪਹਿਰ ਦੇ 2 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ ਵਿੱਚ ਪ੍ਰੋਗਰਾਮ ਦਿਲ ਆਜ ਸ਼ਾਇਰ ਲੈ ਕੇ ਹਾਜ਼ਰ ਹੋਵਾਂਗੇ।

ਦੁਪਹਿਰ ਦੀ ਸੁਹਾਵਣੀ ਰੋਸ਼ਨੀ ਵਿੱਚ ਜਿੱਥੇ ਦਿਲ ਦੇ ਜਜ਼ਬਾਤ ਹੋਰ ਵੀ ਨਰਮ ਹੋ ਜਾਂਦੇ ਨੇ, ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੀ। ਇੱਥੇ ਹਰ ਇੱਕ ਲਫ਼ਜ਼ ਦਿਲ 'ਚੋਂ ਨਿਕਲਦਾ ਅਤੇ ਹਰ ਇੱਕ ਸ਼ਾਇਰੀ ਇੱਕ ਕਹਾਣੀ ਬਿਆਨ ਕਰਦੀ ਹੈ। ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਨੂੰ ਭੇਜ ਦਿਓ ਅਤੇ ਕਦੇ ਆਪਣੀ ਲਿਖੀ ਹੋਈ ਸ਼ਾਇਰੀ ਵਿੱਚ ਅਤੇ ਕਦੇ ਕਿਸੇ ਮਸ਼ਹੂਰ ਸ਼ਾਇਰ ਦੇ ਅਲਫਾਜ਼ਾਂ ਵਿੱਚ, ਅਤੇ ਅਸੀਂ ਉਹ ਅਹਿਸਾਸ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਆਪਣੀ ਆਵਾਜ਼ ਦੇ ਜ਼ਰੀਏ। ਅਤੇ ਚਲੋ ਫਿਰ ਅੱਜ ਦਾ ਇਹ ਸੁਹਾਵਣਾ ਸਫ਼ਰ ਸ਼ੁਰੂ ਕਰਦੇ ਹਾਂ ਇਸ ਸ਼ਾਇਰੀ ਦੇ ਨਾਲ। ਦਿਲ ਦੀਆਂ ਗੱਲਾਂ ਦਿਲ ਵਿੱਚ ਲੁਕਾਈ ਰੱਖਦੇ ਹਾਂ, ਅਸੀਂ ਹਰ ਦਰਦ ਨੂੰ ਚੁੱਪ ਚਾਪ ਸਹਾਈ ਰੱਖਦੇ ਹਾਂ। ਤੂੰ ਮਿਲੇ ਜਾਂ ਨਾ ਮਿਲੇ ਇਹ ਰੱਬ ਦੀ ਮਰਜ਼ੀ ਏ, ਅਸੀਂ ਤਾਂ ਤੈਨੂੰ ਦਿਲ ਵਿੱਚ ਜਾਨ ਵਸਾਈ ਰੱਖਦੇ ਹਾਂ, ਅਸੀਂ ਤਾਂ ਤੈਨੂੰ ਦਿਲ ਵਿੱਚ ਜਾਨ ਵਸਾਈ ਰੱਖਦੇ ਹਾਂ। ਅਤੇ ਜਦੋਂ ਪਿਆਰ ਦੇ ਨਾਲ ਆਪਣਾ ਕੋਈ ਕਹਿ ਦਿੰਦਾ ਯਾਰ ਤੂੰ ਤੇ ਮੇਰੀ ਜਾਨ ਏ, ਤਾਂ ਸੱਚਮੁੱਚ ਵਿੱਚ ਲੱਗਦਾ ਹੈ ਕਿ ਹਾਂ ਇਹ ਸੰਸਾਰ 'ਤੇ ਹੋਣਾ ਹੁਣ ਸਫਲ ਹੋਇਆ। ਕਿਸੇ ਨੇ ਤੁਹਾਡੀ ਕਦਰ ਕੀਤੀ ਹੈ, ਕਿਸੇ ਨੇ ਤੁਹਾਡੇ ਕੰਮ ਨੂੰ ਸਰਾਇਆ, ਜਾਂ ਕਿਸੇ ਨੂੰ ਸਿਰਫ ਤੁਹਾਡੇ ਹੋਣ ਦਾ ਅਹਿਸਾਸ ਹੀ ਚੰਗਾ ਲੱਗਦਾ, ਤਾਂ ਉਹ ਇਸ ਪ੍ਰੋਗਰਾਮ ਦੇ ਵਿੱਚ

ਮੁਕੰਮਲ ਹੁੰਦਾ ਜੀ ਜਦੋਂ ਤੁਸੀਂ ਆਪਣੀ ਹਾਜ਼ਰੀ ਲਗਵਾਉਂਦੇ ਹੋ। ਸੋ ਜਲਦ ਤੋਂ ਜਲਦ ਆਪਣੀ ਜਿਹੜੀ ਸ਼ਾਇਰੀ ਹੈ, ਆਪਣੇ ਦਿਲ ਦੇ ਜਜ਼ਬਾਤ ਜਿਹੜੇ ਨੇ, ਜੋ ਤੁਸੀਂ ਬਿਆਨ ਕਰਨਾ ਚਾਹੁੰਦੇ ਹੋ ਅਲਫਾਜ਼ਾਂ ਦੇ ਜ਼ਰੀਏ, ਉਹ ਤੁਸੀਂ ਲਿਖ ਕੇ ਭੇਜ ਸਕਦੇ ਹੋ ਜੀ। ਵਟਸਐਪ ਨੰਬਰ 9855 10 10 57 9855 10 0 10 0 27 'ਤੇ ਉਹਨਾਂ ਨੂੰ ਮੈਂ ਪੜ੍ਹ ਕੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਗੀਤ ਗਜ਼ਲ ਪਲੇ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਫਿਲਹਾਲ ਸਮਾਂ ਹੋ ਗਿਆ ਸੀ ਅੱਜ ਦੇ ਇਸ ਪ੍ਰੋਗਰਾਮ 'ਤੇ ਪਹਿਲੇ ਗੀਤ ਦਾ। ਬਲਕਾਰ ਸਿੱਧੂ ਦੀ ਆਵਾਜ਼ 'ਚ ਸੁਣਦੇ ਹਾਂ ਟਰੈਕ ਜਾਨ।

ਬਸ ਇੱਕ ਆਵਾਜ਼ ਦੀ ਉਡੀਕ ਹੁੰਦੀ ਹੈ ਜੀ, ਔਰ ਦੋਸਤ ਇਵੇਂ ਚੱਲੇ ਆਉਂਦੇ ਨੇ, ਸ਼ਾਇਦ ਹਵਾ ਵੀ ਸਾਡੇ ਦੋਸਤਾਂ ਤੋਂ ਹੌਲੀ ਚੱਲਦੀ ਹੈ। ਸਾਡੇ ਦੋਸਤਾਂ ਦੇ ਸਾਡੇ ਤੱਕ ਪਹੁੰਚਣ ਦੀ ਸਪੀਡ ਬਹੁਤ ਫਾਸਟ ਹੈ, ਔਰ ਉਹਨਾਂ ਹੀ ਸਪੀਡ ਦੇ ਵਿੱਚੋਂ ਅੱਜ ਪਹਿਲਾ ਨੰਬਰ ਹਾਸਿਲ ਕਰ ਚੁੱਕੇ ਨੇ ਜੀ ਸਾਡੇ ਦੋਸਤ ਰਾਮ ਸਰੂਪ ਅਰੋੜਾ ਜੀ, ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਸਾਡੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਸ਼ਾਇਰੀ ਭੇਜ ਰਹੇ ਨੇ। ਸ਼ਾਇਰੀ ਜਿਹੜੀ ਹੈ ਉਹ ਇੱਕ ਕਨਵਰਸੇਸ਼ਨ ਹੈ, ਸ਼ਾਇਰੀ ਦੇ ਰੂਪ ਦੇ ਵਿੱਚ ਸਵਾਲ ਜਵਾਬ ਨੇ, ਔਰ ਇਹ ਸ਼ਾਇਰੀ ਸਾਨੂੰ ਜਿਹੜੀ ਸਾਡੇ ਦੋਸਤ ਨੇ ਭੇਜੀ ਹੈ ਉਹ ਪਰਵੀਨ ਸ਼ਾਕਿਰ ਔਰ ਅਹਿਮਦ ਫਰਾਜ਼ ਦੇ ਆਪਸੀ ਦਰਮਿਆਨ ਦੇ ਇੱਕ ਕਨਵਰਸੇਸ਼ਨ ਦੇ ਰੂਪ ਦੇ ਵਿੱਚ ਸ਼ਾਇਰੀ ਹੈ। ਪਹਿਲਾਂ ਪਰਵੀਨ ਸ਼ਾਕਿਰ ਜੀ ਲਿਖਦੇ ਨੇ ਕਿ ਮੇਰੇ ਪਾਸ ਸੇ ਜੋ ਗੁਜ਼ਰਾ, ਮੇਰੇ ਪਾਸ ਸੇ ਜੋ ਗੁਜ਼ਰਾ, ਮੇਰਾ ਹਾਲ ਤੱਕ ਨਾ ਪੁੱਛਾ, ਮੈਂ ਕੈਸੇ ਮਾਨ ਜਾਊਂ, ਵੋ ਦੂਰ ਜਾ ਕੇ ਰੋਇਆ ਹੋਗਾ। ਤਾਂ ਇਸ ਦੇ ਜਵਾਬ ਦੇ ਵਿੱਚ ਅਹਿਮਦ ਫਰਾਜ਼ ਸਾਹਿਬ ਲਿਖਦੇ ਨੇ ਕਿ ਤੇਰੇ ਪਾਸ ਸੇ ਜੋ ਗੁਜ਼ਰੇ, ਤੇਰੇ ਪਾਸ ਸੇ ਜੋ ਗੁਜ਼ਰੇ, ਤੋ ਜਨੂਨ ਮੇ ਥੇ ਫਰਾਜ਼, ਜਬ ਦੂਰ ਜਾ ਕੇ ਸੋਚਾ ਤੋ ਜ਼ਾਰ ਜ਼ਾਰ ਰੋਏ। ਬਿਲਕੁਲ ਜੀ, ਸ਼ਾਇਦ ਸਾਹਮਣੇ ਤੁਸੀਂ ਆਪਣੇ ਇਮੋਸ਼ਨ ਨੂੰ ਕੰਟਰੋਲ ਕਰ ਸਕਦੇ ਹੋ, ਪਰ ਜਦੋਂ ਇਨਸਾਨ ਤੁਹਾਡੇ ਕੋਲ ਨਹੀਂ ਹੁੰਦਾ ਜਾਂ ਤੁਹਾਡੇ ਕੋਲ ਤੁਹਾਡੇ ਆਪਣੇ ਆਪ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ, ਤਾਂ ਫਿਰ ਤੁਸੀਂ ਬਹੁਤ ਯਾਦ ਕਰਦੇ ਹੋ ਉਸ ਲਮਹਾਤ ਨੂੰ। ਬਹੁਤ ਬਹੁਤ ਸ਼ੁਕਰੀਆ ਰਾਮ ਸਰੂਪ ਅਰੋੜਾ ਜੀ ਤਾਂ ਆਪਣੀ ਸ਼ਾਇਰੀ ਅੱਜ ਦੇ ਇਸ ਦਿਨ ਮੌਕੇ ਸਾਡੇ ਨਾਲ ਸਾਂਝੀ ਕਰਨ ਦਾ। ਸੋ ਅਗਲੀ ਸਾਡੇ ਤੱਕ ਸ਼ਾਇਰੀ ਭੇਜ ਚੁੱਕੇ ਨੇ ਜੀ ਸਾਡੇ ਦੋਸਤ ਗੁਰਵਿੰਦਰ ਜੋੜਾ, ਪਰਮਜੀਤ ਜੋੜਾ, ਡਾਕਟਰ ਰਜਨੀਤ ਜੀ ਤਰਨ ਤਾਰਨ ਤੋਂ। ਕਿ ਧੀਆਂ ਪੁੱਤ ਸੁਲੱਗਣ ਜੇ ਹੋਵਣ, ਇਹੋ ਜਿਹੀ ਅਸਲ ਜਗੀਰ, ਭੈਣ ਜਹੀ ਸ਼ਰੀਕੀ ਨਹੀਂ ਜੇ ਵਰਤਣ ਵੀਰ, ਬਾਪੂ ਹੁੰਦੇ ਤਾਜ ਸਿਰਾਂ ਦੇ, ਮਾਵਾਂ ਠੰਡੀਆਂ ਛਾਵਾਂ, ਛੋਟੀਆਂ ਭਾਬੀਆਂ ਧੀਆਂ ਭੈਣਾਂ, ਵੱਡੀਆਂ ਭਾਬੀਆਂ ਮਾਵਾਂ। ਸੋ ਇਹ ਸ਼ਾਇਰੀ ਸਾਡੇ ਤੱਕ ਸਾਡੇ ਦੋਸਤ ਨੇ ਤਰਨ ਤਾਰਨ ਤੋਂ ਸਾਂਝੀ ਕੀਤੀ ਸੀ। ਸੁਜੋੜਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਜੀ। ਅਗਲੇ ਜੀ ਸਾਡੇ ਕੋਲ ਮੈਸੇਜ ਇੱਕ ਹੋਰ ਆਉਣ ਪਹੁੰਚਿਆ ਜੀ, ਪਰ ਸ਼ਾਇਰੀ ਘੱਟ, ਸਿਰਫ ਤੇ ਸਿਰਫ ਲਿਖੀਆਂ ਹੋਈਆਂ ਕੁਝ ਗੱਲਾਂ ਹੀ ਨੇ। ਤੋ ਮੇਰੀ ਗੁਜ਼ਾਰਿਸ਼ ਹੈ ਸਾਡੇ ਦੋਸਤਾਂ ਅੱਗੇ ਕਿ ਸ਼ਾਇਰੀ ਨੁਮਾ ਜਜ਼ਬਾਤ ਅਗਰ ਤੁਸੀਂ ਸਾਡੇ ਤੱਕ ਸਾਂਝੇ ਕਰੋ ਤਾਂ ਜ਼ਿਆਦਾ ਵਧੀਆ ਹੋਏਗਾ। ਸੋ ਇੱਕ ਹੋਰ ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚ ਚੁੱਕੀ ਹੈ, ਸਾਡੇ ਦੋਸਤ ਨੇ ਨਾਮ ਤਾਂ ਨਹੀਂ ਲਿਖਿਆ ਲੇਕਿਨ ਲਿਖ ਰਹੇ ਨੇ ਕਿ ਨਾ ਬੁਰਾ ਸੋਚਾ ਕਰੋ, ਨਾ ਕਿਸੀ ਕੋ ਬੁਰਾ ਕਹਾ ਕਰੋ, ਯੇ ਖੁਦਾ ਕੀ ਬਸਾਈ ਹੋਈ ਪਿਆਰ ਕੀ ਦੁਨੀਆ ਹੈ, ਯਹਾਂ ਮੁਹੱਬਤ ਸੇ ਰਹਾ ਕਰੋ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਹੁਤ ਸਾਰੇ ਦੋਸਤਾਂ ਨੇ ਸੋਚ ਦੇ ਉੱਪਰ ਬਹੁਤ ਗੱਲ ਕੀਤੀ ਹੈ ਕਿ ਇਹੋ ਜਿਹਾ ਸੋਚਣਾ ਚਾਹੀਦਾ, ਇਹੋ ਜਿਹਾ ਸੋਚਣਾ ਚਾਹੀਦਾ। ਸੋ ਸੋਚ ਸੋਚ ਦੇ ਵਿੱਚ ਮੈਨੂੰ ਇੱਕ ਗਾਣਾ ਯਾਦ ਆ ਚੁੱਕਿਆ ਜੀ, ਹਾਰਡੀ ਸੰਧੂ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਟਰੈਕ ਹੈ। ਸੋ ਹਾਰਡੀ ਸੰਧੂ ਕੀ ਕਹਿ ਰਹੇ ਨੇ ਸੋਚ ਦੇ ਬਾਰੇ 'ਚ, ਆਓ ਸੁਣਦੇ ਹਾਂ।

1027. ਸੋ ਇਸੇ ਨੰਬਰ ਦੇ ਜ਼ਰੀਏ ਜੀ ਸਾਡੇ ਤੱਕ ਅਗਲੀ ਸ਼ਾਇਰੀ ਜਿਹੜੀ ਹੈ ਉਹ ਆਉਣ ਪਹੁੰਚੀ ਹੈ ਜੀ। ਭੇਜਣ ਵਾਲੇ ਸਾਡੇ ਦੋਸਤ ਨੇ ਜੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਉਦਾਸ ਨਾ ਹੋਈ ਕਿਉਂਕਿ ਮੈਂ ਸਾਥ ਹਾਂ ਤੇਰੇ, ਸਾਹਮਣੇ ਨਾ ਸਹੀ ਆਸ ਪਾਸ ਹਾਂ ਤੇਰੇ, ਅੱਖਾਂ ਬੰਦ ਕਰਕੇ ਦੇਖਣਾ ਹਰ ਪਲ ਸਾਥ ਹਾਂ ਤੇਰੇ, ਹਰ ਪਲ ਸਾਥ ਹਾਂ ਤੇਰੇ। ਸੋ ਇਹਨਾਂ ਦੀ ਸ਼ਾਇਰੀ ਨੂੰ ਸਮਰਪਿਤ ਗਾਣਾ ਪੇਸ਼ ਕਰ ਰਿਹਾ ਜੀ ਬੀ ਪ੍ਰਾਗ ਦੀ ਆਵਾਜ਼ 'ਚ। ਸ਼ਾਇਰੀ ਤੁਹਾਡੀ ਹੋਵੇਗੀ, ਗੀਤ ਮੇਰੇ ਹੋਣਗੇ। ਸੋ ਜਲਦੀ ਭੇਜੋ ਆਪਣੀ ਸ਼ਾਇਰੀ ਔਰ ਸ਼ਾਇਰੀ ਦੇ ਨਾਲ ਮਿਲਦੀ ਜੁਲਦੀ ਗੀਤ ਜਾਂ ਗਜ਼ਲ ਮੈਂ ਪੇਸ਼ ਕਰਾਂਗਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਵਿੱਚ।

ਜਾਣ ਦਾ ਖਿਆਲ ਮਨ ਵਿੱਚ ਆ ਗਿਆ, ਕਿਸੇ ਆਪਣੇ ਦੇ ਦੂਰ ਜਾਣ ਦਾ ਖਿਆਲ ਮਨ ਵਿੱਚ ਆ ਗਿਆ, ਅੱਖੀਆਂ 'ਚੋਂ ਨੀਂਦਾਂ ਮੇਰੇ ਪਲ 'ਚ ਉੜਾ ਗਿਆ, ਰਾਤ ਫਿਰ ਜੋ ਹੰਝੂਆਂ ਦੀ ਹੋਈ ਬਰਸਾਤ ਸੀ, ਲੁੱਕ ਲੁੱਕ ਪੀਤੇ ਨਾ ਕੋਈ ਦੱਸੇ ਮੈਂ ਹਾਲਾਤ ਸੀ, ਕਿ ਦਿਨੇ ਉੱਠ ਹਾਲ ਸਾਰਾ ਤਕੀਆ ਸੁਣਾ ਗਿਆ, ਕਿਸੇ ਆਪਣੇ ਦੇ ਦੂਰ ਜਾਣ ਦਾ ਖਿਆਲ ਮਨ ਵਿੱਚ ਆ ਗਿਆ, ਕਿਸੇ ਆਪਣੇ ਦੇ ਦੂਰ ਜਾਣ ਦਾ ਖਿਆਲ ਮਨ ਵਿੱਚ ਆ ਗਿਆ।

ਬਿਲਕੁਲ ਜੀ, ਮਹਿਜ਼ ਸਿਰਫ ਇੱਕ ਗਾਣਾ ਏ, ਦਿਲ ਦੇ ਹਾਲਾਤ ਨੇ, ਜਜ਼ਬਾਤ ਨੇ, ਪਰ ਸਦਾ ਦੇ ਲਈ ਇਹੋ ਜਿਹਾ ਮਾਹੌਲ ਕਦੇ ਨਹੀਂ ਰਹਿੰਦਾ। ਸੋ ਹਮੇਸ਼ਾ ਹੀ ਸਮੇਂ ਦੇ ਅਨੁਸਾਰ ਇਨਸਾਨ ਨੂੰ ਟਲ ਜਾਣਾ ਚਾਹੀਦਾ ਹੈ ਔਰ ਹਰ ਇੱਕ ਚੀਜ਼ ਨੂੰ ਖਿੜੇ ਮੱਥੇ ਕਬੂਲ ਕਰਨਾ ਚਾਹੀਦਾ ਹੈ। ਕਬੂਲ ਇਵੇਂ ਜਿਵੇਂ ਕਿ ਤੁਸੀਂ ਹਰ ਵਾਰ ਕਰਦੇ ਹੋ ਸਾਡੇ ਨਵੇਂ ਸ਼ਾਇਰ ਨੂੰ, ਜਦੋਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਸ਼ਾਇਰ ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਰੂਬਰੂ ਕਰਵਾਉਂਦੇ ਹਾਂ ਤਾਂ ਤੁਸੀਂ ਵੀ ਵਾਹ ਵਾਹੀ ਕਰਦੇ ਹੋ। ਸੋ ਬਸ ਉਸੇ ਹੀ ਲੜੀ ਦੇ ਵਿੱਚ ਅੱਜ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ ਮਸ਼ਹੂਰ ਪੰਜਾਬੀ ਅਤੇ ਉਰਦੂ ਅਦਬ ਦੇ ਸ਼ਾਇਰ ਇਫਤਿਖਾਰ ਸ਼ੇਖ ਜੀ, ਜੋ ਕਿ ਪਿਛਲੇ ਤਕਰੀਬਨ 30 ਸਾਲਾਂ ਤੋਂ ਉਰਦੂ ਅਤੇ ਪੰਜਾਬੀ ਅਦਬ ਦੇ ਵਿੱਚ ਗਜ਼ਲ ਲਿਖ ਰਹੇ ਨੇ। ਸੋ ਅੱਜ ਆਪਣੀਆਂ ਰਚਨਾਵਾਂ ਦੇ ਵਿੱਚੋਂ ਕੁਝ ਰਚਨਾਵਾਂ ਯਾਨੀ ਕਿ ਕੁਝ ਗਜ਼ਲਾਂ ਸਾਡੇ ਨਾਲ ਸਾਂਝੀਆਂ ਕਰਨਗੇ। ਸੋ ਸਭ ਤੋਂ ਪਹਿਲਾਂ ਤਾਂ

0: ਇਫਤਿਖਾਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਹਜ਼ੂਰ, ਥੈਂਕ ਯੂ
0: ਜੀ। ਸੋ ਜਨਾਬ, ਅੱਜ ਫਿਰ ਸਾਡੇ ਦੋਸਤਾਂ ਵਾਸਤੇ, ਸਾਡੇ ਸੁਣਨ ਵਾਲੇ ਸਰੋਤਿਆਂ ਵਾਸਤੇ ਕਿਹੜੀ ਪੰਜਾਬੀ ਜਾਂ ਉਰਦੂ ਦੀ ਗਜ਼ਲ ਤੁਸੀਂ ਲੈ ਕੇ ਆਏ ਹੋ ਜੀ?
1: ਜੀ ਸਰ, ਪਹਿਲੇ ਮੇਰੀ ਤਰਫ ਸੇ ਸਭ ਕੋ ਆਦਾਬ ਅਰਜ਼
0: ਜੀ। ਆਦਾਬ ਜਨਾਬ।
1: ਮੈਂ ਆਪਣੀ ਗਜ਼ਲ ਕਾ ਏਕ ਮਤਲੇ ਕੇ ਸਾਥ ਦੋ ਸ਼ੇਰ ਸੇ ਆਗਾਜ਼ ਕਰਨਾ ਚਾਹੂੰਗਾ।
0: ਇਰਸ਼ਾਦ ਜੀ।
1: ਉਹ ਮਤਲਾ ਅਰਜ਼ ਕੀਆ ਹੈ ਕਿ ਫਰੇਬ ਖਾਤਾ ਰਹਾ ਔਰ ਮੁਸਕੁਰਾਤਾ ਰਹਾ, ਫਰੇਬ ਖਾਤਾ ਰਹਾ ਔਰ ਮੁਸਕੁਰਾਤਾ ਰਹਾ, ਮੇਰਾ ਹੀ ਜ਼ਰਫ ਥਾ ਮੈਂ ਉਸਕੋ ਆਜ਼ਮਾਤਾ ਰਹਾ, ਵੋ ਮੇਰੀ ਜ਼ਾਤ ਸੇ ਮੁਨਕਿਰ ਥਾ ਫਿਰ ਵੀ ਜਾਣੇ ਕਿਉਂ। ਤਵੱਜੋ ਜਾਊਂਗਾ।
0: ਇਰਸ਼ਾਦ ਜੀ।
1: ਵੋ ਮੇਰੀ ਜ਼ਾਤ ਸੇ ਮੁਨਕਿਰ ਥਾ ਫਿਰ ਵੀ ਜਾਣੇ ਕਿਉਂ, ਮੇਰਾ ਵਜੂਦ ਉਸੇ ਹਰ ਘੜੀ ਡਰਾਤਾ ਰਹਾ।
0: ਕਿਆ ਬਾਤ ਹੈ ਜੀ।
1: ਔਰ ਇਸ ਸ਼ੇਰ ਕੇ ਲੀਏ ਖਾਸ ਤਵੱਜੋ ਕੇ ਹਵਾਏਂ ਥੀ ਕੇ ਮੁਸਲਸਲ ਖਿਲਾਫ ਚਲਤੀ ਰਹੀ, ਹਵਾਏਂ ਥੀ ਕੇ ਮੁਸਲਸਲ ਖਿਲਾਫ ਚਲਤੀ ਰਹੀ, ਚਿਰਾਗ ਬੁਝਤੇ ਰਹੇ ਔਰ ਮੈਂ ਜਲਾਤਾ ਰਹਾ।
0: ਕਿਆ ਬਾਤ ਹੈ।
1: ਹਵਾਏਂ ਥੀ ਕੇ ਮੁਸਲਸਲ ਖਿਲਾਫ ਚਲਤੀ ਰਹੀ, ਚਿਰਾਗ ਬੁਝਤੇ ਰਹੇ ਔਰ ਮੈਂ ਜਲਾਤਾ ਰਹਾ। ਔਰ ਗਜ਼ਲ ਦੂਸਰੀ, ਇੱਕ ਗਜ਼ਲ ਕਾ ਮਤਲਬ ਪੇਸ਼ ਕਰ ਰਹਾ ਹੂੰ
0: ਜੀ। ਇਰਸ਼ਾਦ।
1: ਤਵੱਜੋ ਕੇ ਵੋ ਕਿਆ ਸਿਤਮ ਥਾ ਮੁਝ ਪੇ ਜੋ ਉਠਾਇਆ ਨਹੀਂ ਗਿਆ,
0: ਵੋ ਕਿਆ ਸਿਤਮ ਥਾ,
1: ਵੋ ਕਿਆ ਸਿਤਮ ਥਾ ਮੁਝ ਪੇ ਉਠਾਇਆ ਨਹੀਂ ਗਿਆ, ਫਿਰ ਵੀ ਤੇਰਾ ਖਿਆਲ ਭੁਲਾਇਆ ਨਹੀਂ ਗਿਆ, ਫਿਰ ਵੀ ਤੇਰਾ ਖਿਆਲ ਭੁਲਾਇਆ ਨਹੀਂ ਗਿਆ। ਔਰ ਸ਼ੇਰ ਅਰਜ਼ ਹੈ ਕਿ ਜਬ ਵੀ ਮਿਲਾ ਹੈ ਉਸਕੀ ਜ਼ਬਾਂ ਤੱਕ ਨਹੀਂ ਹਿਲੀ।
0: ਕਿਆ ਬਾਤ ਹੈ ਜੀ।
1: ਜਬ ਵੀ ਮਿਲਾ ਹੈ ਉਸਕੀ ਜ਼ਬਾਂ ਤੱਕ ਨਹੀਂ ਹਿਲੀ, ਮੁਝਸੇ ਵੀ ਦਿਲ ਕਾ ਹਾਲ ਸੁਣਾਇਆ ਨਹੀਂ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਜਨਾਬ, ਕਿਆ ਬਾਤ ਹੈ ਜੀ,
1: ਸ਼ੁਕਰੀਆ ਹਜ਼ੂਰ। ਜਬ ਵੀ ਮਿਲਾ ਹੈ ਉਸਕੀ ਜ਼ਬਾਂ ਤੱਕ ਨਹੀਂ ਹਿਲੀ, ਮੁਝਸੇ ਵੀ ਦਿਲ ਕਾ ਹਾਲ ਸੁਣਾਇਆ ਨਹੀਂ ਗਿਆ। ਔਰ ਇਹ ਸ਼ੇਰ ਦੇਖੀਏ ਕਿ ਖੁਦ ਕੋ ਵੀ ਬੇਵਫਾ ਨਾ ਕਹਾ ਉਸਨੇ ਉਮਰ ਭਰ,
0: ਖੁਦ ਕੋ
1: ਵੀ ਬੇਵਫਾ ਨਾ ਕਹਾ ਉਸਨੇ ਉਮਰ ਭਰ, ਇਲਜ਼ਾਮ ਮੇਰੇ ਸਰ ਵੀ ਲਗਾਇਆ
0: ਨਹੀਂ ਗਿਆ। ਵਾਹ ਵਾਹ ਵਾਹ ਵਾਹ ਜਨਾਬ, ਵਾਹ ਵਾਹ,
1: ਜਾਮ ਸ਼ੁਕਰੀਆ ਜਨਾਬ
0: ਜੀ।
1: ਇਲਜ਼ਾਮ ਮੇਰੇ ਸਰ ਵੀ ਲਗਾਇਆ ਨਹੀਂ ਗਿਆ। ਔਰ ਇਹ ਸ਼ੇਰ ਕੇ ਦੇਣਾ ਤੋ ਉਸਨੇ ਕਿਆ ਥਾ ਮੇਰੇ ਪਿਆਰ ਕਾ ਜਵਾਬ, ਦੇਣਾ ਤੋ ਉਸਨੇ ਕਿਆ ਥਾ ਮੇਰੇ ਪਿਆਰ ਕਾ ਜਵਾਬ, ਉਸੇ ਤੋ ਹੌਸਲਾ ਵੀ ਬੜਾਇਆ ਨਹੀਂ ਗਿਆ।
0: ਵਾਹ ਵਾਹ ਵਾਹ, ਕਿਆ ਬਾਤ ਹੈ ਜੀ।
1: ਤੋ ਹੌਸਲਾ ਵੀ ਬੜਾਇਆ ਨਹੀਂ ਗਿਆ। ਔਰ ਇਹ ਸ਼ੇਰ ਕੇ ਲੀਏ ਖਾਸ ਤਵੱਜੋ ਚਾਹੂੰਗਾ ਕਿ ਸੂਖਾ ਹੁਆ ਮੈਂ ਪੇੜ ਥਾ ਸ਼ਾਇਦ ਇਸੀ ਲੀਏ, ਸੂਖਾ ਹੁਆ ਮੈਂ ਪੇੜ ਥਾ ਸ਼ਾਇਦ ਇਸੀ ਲੀਏ, ਪੰਛੀ ਸੇ ਏਕ ਦਿਨ ਵੀ ਬਿਤਾਇਆ ਨਹੀਂ ਗਿਆ।
0: ਕਿਆ ਬਾਤ ਹੈ ਜੀ, ਬਹੁਤ ਖੂਬ ਜਨਾਬ, ਬਹੁਤ ਖੂਬ,
1: ਬੇਹੱਦ ਸ਼ੁਕਰੀਆ ਹਜ਼ੂਰ। ਸੂਖਾ ਹੁਆ ਮੈਂ ਪੇੜ ਥਾ ਸ਼ਾਇਦ ਇਸੀ ਲੀਏ, ਪੰਛੀ ਸੇ ਏਕ ਦਿਨ ਵੀ ਬਿਤਾਇਆ ਨਹੀਂ ਗਿਆ। ਔਰ ਸ਼ੇਰ ਦੇਖੀਏ ਕਿ ਮੇਰਾ ਯਹੀ ਸਵਾਲ, ਇਹ ਜ਼ਬਾਨ ਕਾ ਸ਼ੇਰ ਹੈ, ਇਸ ਕੇ ਲੀਏ ਬਤੌਰ ਖਾਸ ਤਵੱਜੋ ਚਾਹੂੰਗਾ। ਦੇਖੀਏ ਕਿ ਸ਼ੇਰ ਐਸੇ ਵੀ ਕਹਾ ਜਾ ਸਕਤਾ ਹੈ
0: ਜੀ।
1: ਮੇਰਾ ਯਹੀ ਸਵਾਲ ਕਿ ਆਏ ਨਹੀਂ ਥੇ ਕੱਲ, ਮੇਰਾ ਯਹੀ ਸਵਾਲ ਕਿ ਆਏ ਨਹੀਂ ਥੇ ਕੱਲ, ਉਨਕਾ ਵਹੀ ਜਵਾਬ ਕੇ ਆਇਆ ਨਹੀਂ ਗਿਆ।
0: ਕਿਆ ਬਾਤ ਹੈ ਜੀ,
1: ਉਨਕਾ ਵਹੀ ਜਵਾਬ ਕੇ ਆਇਆ ਨਹੀਂ ਗਿਆ। ਔਰ ਮਕਤਾ ਪੇਸ਼ ਕਰ ਰਹਾ ਹੂੰ ਕਿ ਐ ਸ਼ੇਖ ਇੱਕ ਜਹਾਨ ਥਾ ਮਾਇਲ ਤੇਰੀ ਤਰਫ, ਐ ਸ਼ੇਖ ਇੱਕ ਜਹਾਨ ਥਾ ਮਾਇਲ ਤੇਰੀ ਤਰਫ, ਅਪਨਾ ਕਿਸੀ ਕੋ ਤੁਸੇ ਬਣਾਇਆ ਨਹੀਂ ਗਿਆ।
0: ਕਿਆ ਬਾਤ ਹੈ ਜੀ,
1: ਵੋ ਕਿਆ ਸਿਤਮ ਥਾ ਮੁਝ ਪੇ ਜੋ ਉਠਾਇਆ ਨਹੀਂ ਗਿਆ, ਫਿਰ ਵੀ ਤੇਰਾ ਖਿਆਲ ਭੁਲਾਇਆ ਨਹੀਂ ਗਿਆ।
0: ਕਿਆ ਬਾਤ ਹੈ ਜਨਾਬ, ਬਹੁਤ ਖੂਬ।
1: ਅਗਲੀ ਗਜ਼ਲ
0: ਜੀ ਜੀ
1: ਉਰਦੂ ਵੀ ਪੇਸ਼ ਕਰੂੰ ਜਾਂ ਪੰਜਾਬੀ, ਇਹ ਆਪ ਤੇ ਡਿਪੈਂਡ ਕਰਤਾ ਹੈ, ਜੋ ਆਪ ਕਹੇਂਗੇ ਜੋ ਹੁਕਮ ਕਰੇਂਗੇ ਵੋ ਮੈਂ ਸੁਣਾ ਦੂੰਗਾ
0: ਜੀ। ਆਪ ਪੰਜਾਬੀ ਮੈਂ ਕਹਿ ਦੇ ਤੋ ਜ਼ਿਆਦਾ ਬਿਹਤਰ ਹੋਗਾ ਜੀ, ਕਿਉਂਕਿ ਹਮ ਅਲੱਗ ਅਲੱਗ ਅੰਦਾਜ਼ ਦੇਖ ਲੈਂਗੇ ਜੀ ਦੋਨੋਂ ਗਜ਼ਲੋਂ ਕਾ ਨਾ। ਲੇਕਿਨ ਉਸਕੋ ਕਹਿਣੇ ਸੇ ਪਹਿਲੇ ਚੰਦ ਖਿਆਲਾਤ, ਕੁਛ ਜੋ ਅਲਫਾਜ਼ ਹੈ ਮੇਰੇ ਜ਼ਿਹਨ ਮੇਂ ਆਏ ਤੋ ਮੈਂ ਆਪਕੇ

0: साझा करना चाहता हूं कि हमें जरूरत थी आज एक मायनाज शख्सियत की इस प्रोग्राम में, हमें जरूरत थी आज एक मायनाज शख्सियत की इस प्रोग्राम में। इफ्तिखार जी के अलावा हमसे कोई और बुलाया भी नहीं गया।
1: अरे अरे काफी अच्छा निभा दिया आपने, शुक्रिया जनाब।
0: जी जी जी जी बहुत बहुत शुक्रिया जी जनाब। अब पंजाबी आपकी तरफ से।
1: ਪੰਜਾਬੀ ਗਜ਼ਲ ਕਾ ਮਤਲਬ ਅਰਜ਼ ਹੈ ਜੀ
0: ਜੀ
1: ਕਿ ਅੰਦਰ ਜੇ ਚੰਗਿਆਈਆਂ ਹੋਵਣ, ਅੰਦਰ ਜੇ ਚੰਗਿਆਈਆਂ ਹੋਵਣ ਬਾਹਰ ਤਦ ਵਡਿਆਈਆਂ ਹੋਵਣ, ਅੰਦਰ ਜੇ ਚੰਗਿਆਈਆਂ ਹੋਵਣ ਬਾਹਰ ਤਦ ਵਡਿਆਈਆਂ ਹੋਵਣ ਔਰ ਦੇਸ਼ ਕੁਰਾਹੇ ਪੈ ਜਾਂਦੇ ਨੇ, ਦੇਸ਼ ਕੁਰਾਹੇ ਪੈ ਜਾਂਦੇ ਨੇ ਮਾੜੀਆਂ ਜੇ ਅਗਵਾਈਆਂ ਹੋਵਣ। ਔਰ ਸ਼ੇਰ ਆਜ਼ਾ ਕਿ ਪੈਸਾ ਕਦਰ ਕਰਾ ਦਿੰਦਾ ਏ,
0: ਪੈਸਾ ਕਦਰ ਕਰਾ ਦਿੰਦਾ ਏ,
1: ਪੈਸਾ ਕਦਰ ਕਰਾ ਦਿੰਦਾ ਏ ਭਾਵੇਂ ਲੱਖ ਬੁਰਾਈਆਂ ਹੋਵਣ, ਪੈਸਾ ਕਦਰ ਕਰਾ ਦਿੰਦਾ ਏ ਭਾਵੇਂ ਲੱਖ ਬੁਰਾਈਆਂ ਹੋਵਣ। ਔਰ ਸ਼ੇਰ ਜਿਹੜਾ ਮੈਨੂੰ ਖਾਸ ਪਸੰਦ ਹੈ ਉਹ ਪੇਸ਼ ਕਰਨ ਲੱਗਿਆ
0: ਜੀ
1: ਕਿ ਇੱਕ ਪਲ ਉਸਦੇ ਆ ਜਾ ਬਣਤੇ, ਇੱਕ ਪਲ ਉਸਦੇ ਆ ਜਾ ਬਣ ਤੇ ਸਦੀਆਂ ਦੂਰ ਜੁਦਾਈਆਂ ਹੋਵਣ,
0: ਕਿਆ ਬਾਤ
1: ਹੈ ਜੀ, ਉਸਦੇ ਆ ਜਾ ਬਣ ਤੇ ਸਦੀਆਂ ਦੂਰ ਜੁਦਾਈਆਂ ਹੋਵਣ। ਔਰ ਇਹ ਸ਼ੇਰ ਦੇਖਿਓ ਜੀ ਕਿ ਅਕਲਾਂ ਤੋਂ ਜੇ ਕੰਮ ਲੈ ਲਈਏ,
0: ਅਕਲਾਂ ਤੋਂ ਜੇ ਕੰਮ ਲੈ ਲਈਏ,
1: ਅਕਲਾਂ ਤੋਂ ਜੇ ਕੰਮ ਲੈ ਲਈਏ ਕਾਹਨੂੰ ਫੇਰ ਲੜਾਈਆਂ ਹੋਵਣ, ਅਕਲਾਂ ਤੋਂ ਜੇ ਕੰਮ ਲੈ ਲਈਏ ਕਾਣੂ ਫੇਰ ਲੜਾਈਆਂ ਹੋਵਣ। ਔਰ ਸ਼ੇਰ ਕੇ ਲਾਜ਼ਮ ਨਹੀਂ ਹਰ ਰਾਂਝੇ ਨੇ ਹੀ, ਇਹ ਅੱਜ ਕੱਲ ਦੇ ਪਿਆਰ ਕਰਨ ਵਾਲੇ ਔਰ ਪਹਿਲੇ ਜ਼ਮਾਨੇ ਦੇ ਪਿਆਰ ਕਰਨ ਵਾਲਿਆਂ ਚ ਥੋੜਾ ਅੰਤਰ ਦੱਸ ਰਿਹਾ ਮੈਂ ਤੁਹਾਨੂੰ ਕਿ ਲਾਜ਼ਮ ਨਹੀਂ ਹਰ ਰਾਂਝੇ ਨੇ ਹੀ ਕੰਨੀ ਮੁੰਦਰਾਂ ਪਾਈਆਂ ਹੋਵਣ। ਔਰ ਇਹ ਸ਼ੇਰ ਵਾਸਤੇ ਖਾਸ ਤੁਹਾਡੇ ਵਾਸਤੇ ਪੇਸ਼ ਕਰਨ ਲੱਗਿਆ ਕਿ ਪਿਆਰ ਤਾਂ ਉਸਨੂੰ ਤਦ ਹੀ ਆਵੇ, ਪਿਆਰ ਤਾਂ ਉਸਨੂੰ ਤਦ ਹੀ ਆਵੇ ਨਾਲ ਕਿਸੇ ਜੇ ਲਾਈਆਂ ਹੋਵਣ,
0: ਕਿਆ ਬਾਤ ਹੈ ਜੀ,
1: ਪਿਆਰ ਤਾਂ ਉਸਨੂੰ ਤਦ ਹੀ ਆਵੇ ਨਾਲ ਕਿਸੇ ਜੇ ਲਾਈਆਂ ਹੋਵਣ। ਔਰ ਮਕਤਾ ਪੇਸ਼ ਕਰਨ ਲੱਗਿਆ ਕਿ ਸ਼ੇਖ ਜੇ ਦਿਲ ਦੇ ਪਿੱਛੇ ਲੱਗੀਏ, ਸ਼ੇਖ ਜੇ ਦਿਲ ਦੇ ਪਿੱਛੇ ਲੱਗੀਏ ਸ਼ਹਿਰ ਸ਼ਹਿਰ ਰਸਵਾਈਆਂ ਹੋਵਣ, ਸ਼ੇਖ ਜੇ ਦਿਲ ਦੇ ਪਿੱਛੇ ਲੱਗੀਏ ਸ਼ਹਿਰ ਸ਼ਹਿਰ ਰਸਵਾਈਆਂ ਹੋਵਣ, ਅੰਦਰ ਜੇ ਚੰਗਿਆਈਆਂ ਹੋਵਣ ਬਾਹਰ ਤਦ ਵਡਿਆਈਆਂ ਹੋਵਣ।
0: ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ ਜਨਾਬ। ਔਰ ਪੂਰੀ ਉਮੀਦ ਕਰਦੇ ਹਾਂ ਕਿ ਤੁਹਾਡੇ ਦੱਸੇ ਹੋਏ ਜਿਹੜੇ ਅਲਫਾਜ਼ ਸੀਗੇ ਉਹ ਜਿੱਥੇ ਰੂਹ ਨੂੰ ਸਕੂਨ ਦੇਣ ਵਾਲੇ ਹੋਣਗੇ ਉੱਥੇ ਹੀ ਸਮਾਜ ਨੂੰ ਸੇਧ ਦੇਣ ਵਾਲੇ ਵੀ ਸਨ। ਸੋ ਸਾਡੇ ਸਰੋਤਿਆਂ ਨੇ ਵੀ ਤੁਹਾਡੀਆਂ ਗਜ਼ਲਾਂ ਨੂੰ ਜਿਹੜਾ ਹੈ ਖੂਬ ਇੰਜੋਏ ਕੀਤਾ ਹੋਵੇਗਾ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਕੁਝ ਪਲ ਸਾਂਝੇ ਕੀਤੇ ਔਰ ਉਸ ਤੋਂ ਵੀ ਵੱਡੀ ਚੀਜ਼ ਤੁਸੀਂ ਕੀਮਤੀ ਅਲਫਾਜ਼ ਸਾਡੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ ਜਨਾਬ ਇਫਤਿਖਾਰ ਸ਼ੇਖ ਜੀ ਸਾਡੇ ਨਾਲ ਅੱਜ ਸਮਾਂ ਸਾਂਝਾ ਕਰਨ ਦੇ ਲਈ।
1: ਤੁਸੀਂ ਮੈਨੂੰ ਇਸ ਕਾਬਿਲ ਸਮਝਿਆ, ਮੌਕਾ ਦਿੱਤਾ, ਤੁਹਾਡੀ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ, ਦਿਲੋਂ ਧੰਨਵਾਦ ਕਰਦਾ ਹਾਂ, ਸ਼ੁਕਰੀਆ ਜਨਾਬ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਸਾਡੇ ਨਾਲ ਅੱਜ ਫੋਨ ਲਾਈਨ ਦੇ ਜ਼ਰੀਏ ਜੁੜੇ ਹੋਏ ਸਨ ਜਨਾਬ ਇਫਤਿਖਾਰ ਸ਼ੇਖ ਜੀ, ਜੋ ਕਿ ਪਿਛਲੇ ਤਕਰੀਬਨ 30 ਸਾਲਾਂ ਦੇ ਵੱਧ ਸਮੇਂ ਤੋਂ ਜਿਹੜਾ ਹੈ ਉਹ ਉਰਦੂ ਅਤੇ ਪੰਜਾਬੀ ਅਦਬ ਦੇ ਵਿੱਚ ਗਜ਼ਲ ਜਿਹੜੀ ਹੈ ਉਹ ਲਿਖਦੇ ਆ ਰਹੇ ਨੇ। ਸੋ ਦੋਸਤੋ ਸਾਡੇ ਕੋਲ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਵੀ ਨਾਲੋਂ ਨਾਲ ਆ ਪਏ ਨੇ ਜੀ, ਉਹਨਾਂ ਨੂੰ ਵੀ ਆਪਾਂ ਪੜ੍ਹਾਂਗੇ। ਔਰ ਅਗਲਾ ਸਾਡੇ ਕੋਲ ਮੈਸੇਜ ਆਇਆ ਜੀ, ਭੁਪਿੰਦਰ ਸਿੰਘ ਚੀਚਾ ਅੰਮ੍ਰਿਤਸਰ ਤੋਂ ਲਿਖ ਰਹੇ ਨੇ ਕਿ ਤੇਰੇ ਨਾਲ ਪਿਆਰ ਬੜਾ ਏ ਮੈਨੂੰ, ਹੁਣ ਦੱਸ ਕਿੱਦਾਂ ਸਮਝਾਵਾਂ ਮੈਂ ਤੈਨੂੰ, ਸਾਵਾਂ ਤੋਂ ਵੀ ਵੱਧ ਕੇ ਚਾਹਵਾਂ ਮੈਂ ਤੈਨੂੰ, ਹਰ ਪਲ ਰੱਬ ਦੇ ਵਾਂਗ ਧਿਆਵਾਂ ਮੈਂ ਤੈਨੂੰ, ਜੀ ਕਰਦਾ ਆਪਣੀ ਜ਼ਿੰਦਗਾਨੀ ਬਣਾਵਾਂ ਮੈਂ ਤੈਨੂੰ, ਪਰ ਤੂੰ ਹੀ ਦੱਸ ਕਿੱਦਾਂ ਮਨਾਵਾਂ ਮੈਂ ਤੈਨੂੰ, ਮੈਂ ਤਾਂ ਪਲ ਪਲ ਵਾਸਤੇ ਪਾਵਾਂ ਤੈਨੂੰ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲੀ ਸਾਡੇ ਕੋਲ ਸ਼ਾਇਰੀ ਜਿਹੜੀ ਹੈ ਜੀ ਉਹ ਭੇਜੀ ਹੈ ਸਾਡੇ ਦੋਸਤ ਬਸੰਤ ਸਿੰਘ ਟੇਲਰ ਔਰ ਲਵਦੀਪ ਸਿੰਘ ਜੱਸਲ ਜੀ ਨੇ, ਮੇਨ ਬਾਜ਼ਾਰ ਪਿੰਡ ਚੌਂਕ ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਕੱਲ੍ਹ ਵਾਲੀ ਹੀ ਸ਼ਾਇਰੀ ਭੇਜ ਦਿੱਤੀ ਹੈ। ਸੋ ਮਾਫ਼ੀ ਚਾਹੁੰਦੇ ਹਾਂ ਜੀ, ਉਸਨੂੰ ਆਪਾਂ ਦੁਬਾਰਾ ਜਿਹੜਾ ਹੈ ਸ਼ਾਇਰੀ ਨੂੰ ਨਹੀਂ ਪੜ੍ਹ ਸਕਦੇ। ਔਰ ਅਗਲੇ ਸਾਡੇ ਦੋਸਤ ਨੇ ਜੀ ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ, ਉਹ ਸਾਨੂੰ ਸ਼ਾਇਰੀ ਲਿਖ ਕੇ ਭੇਜਦੇ ਨੇ ਕਿ ਮਹਿੰਦੀ ਰੰਗ ਲਾਤੀ ਹੈ ਸੁੱਖ ਜਾਣੇ ਕੇ ਬਾਅਦ, ਕਿਆ ਬਾਤ ਹੈ ਜੀ, ਔਰ ਹਮੇਂ ਤੁਹਾਰੀ

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਐਫ ਬੈਂਡ 102.7 ਮੈਗਾਹਰਟਸ ਔਰ 103.6 ਮੈਗਾਹਰਟਸ 'ਤੇ। ਦੋਸਤਾਂ ਨੂੰ ਉਮੀਦ ਹੈ ਕਿ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਪਰ ਹੁਣ ਸਮਾਂ ਹੋ ਗਿਆ ਜੀ ਰੇਨਬੋ ਦੇ ਦਿੱਲੀ ਕੇਂਦਰ ਨਾਲ ਜੁੜਨ ਦਾ, ਅਤੇ ਉੱਥੋਂ ਸਿਹਤ 'ਤੇ ਆਧਾਰਿਤ ਪ੍ਰੋਗਰਾਮ ਰੇਡੀਓ ਡਾਕਟਰ ਸੁਣਨ ਦਾ।

0: ਲਓ ਜੀ ਕਬੂਤਰ ਨੂੰ ਮੈਂ ਭੇਜਤਾ, ਮੈਂ ਕਿਹਾ ਭਾਈ ਗਰਮੀ ਬਹੁਤ ਆ, ਜਾ ਕੇ ਪਾਣੀ ਪੂਣੀ ਪੀ, ਕੁਝ ਚੋਗਾ ਵਗੈਰਾ ਖਾ। 19 ਦਿਨ ਨੂੰ ਮੈਂ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਣਾ ਆ। ਉਹ ਵੀ ਮੈਨੂੰ ਕਹਿੰਦਾ ਭਰਾਵਾ ਤੂੰ ਜਾ ਕੇ ਗੱਲਾਂ ਦਾ ਕੜਾਹ ਖਾ। ਮੈਂ ਕਿਹਾ ਜੀ ਗੱਲਾਂ ਦਾ ਕੜਾਹ ਤਾਂ ਨਹੀਂ ਖਾਂਦੇ, ਲੇਕਿਨ ਸਾਡੇ ਜਿਹੜੇ ਦੋਸਤ ਨੇ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਜ਼ਰੂਰ ਪਾਵਾਂਗੇ। ਸੋ ਸਾਡੇ ਪਹਿਲੇ ਕਾਲਰ ਦੋਸਤ ਜੁੜ ਚੁੱਕੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ। ਹੈਲੋ ਜੀ, ਬਹੁਤ ਬਹੁਤ ਸਵਾਗਤ ਜਨਾਬ ਪ੍ਰੋਗਰਾਮ ਹੈਲੋ ਜਲੰਧਰ 'ਚ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਬਿਪਲ ਸੁਮਨ ਜੀ, ਨਮਸਕਾਰ ਜੀ।
0: ਪਿਆਰ ਭਰੀ ਨਮਸਕਾਰ ਜੀ।
1: ਪੁਰਾਣੀ ਮੰਡੀ ਮੁੱਲਾ ਪ੍ਰਦਾਖਾ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ, ਤੁਹਾਡਾ ਵੀ ਸਵਾਗਤ ਹੈ ਬਹੁਤ ਬਹੁਤ ਮੁੱਲਾ ਪ੍ਰਦਾਖਾ ਦੇ ਵਿੱਚ।
0: ਕਿਆ ਬਾਤ ਹੈ ਜੀ, ਅਸੀਂ ਤੁਹਾਡਾ ਜਲੰਧਰ 'ਚ ਸਵਾਗਤ ਕਰਦੇ ਹਾਂ, ਤੁਸੀਂ ਸਾਡਾ ਮੁੱਲਾ ਪ੍ਰਦਾਖਾ ਮੰਡੀ 'ਚ ਸਵਾਗਤ ਕਰਦੇ ਜੀ।
1: ਤੁਸੀਂ ਫਿਰ ਕਬੂਤਰ ਲੈ ਕੇ ਆਏ ਹੋ, ਅਸੀਂ ਵੀ ਤੁਹਾਡੇ ਲਈ ਕੁਛ ਲੈ ਕੇ ਆਏ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਅਤੇ ਜਨਾਬ ਅੱਜ ਨਾ ਅਸੀਂ ਕੁਛ ਕਹਾਵਤਾਂ ਲੈ ਕੇ ਆਇਆ, ਮੈਂ ਸਾਡੇ ਸਾਰੇ ਦੋਸਤਾਂ ਵਾਸਤੇ। ਮੈਂ ਤੁਹਾਨੂੰ ਕਹਾਵਤ ਆਖਾਂਗਾ ਅਤੇ ਤੁਸੀਂ ਜਿਹੜੀ ਉਹ ਕਹਾਵਤ ਹੈ ਉਹ ਤੁਸੀਂ ਮੈਨੂੰ ਦੱਸਣੀ ਹੈ ਕਿ ਕਹਾਵਤ ਦਾ ਜਨਮ ਕਿਉਂ ਹੋਇਆ ਹੋਏਗਾ, ਇਹਦਾ ਮਤਲਬ ਕੀ ਹੈ ਨਾ ਜੀ।
1: ਸੋ
0: ਜੀ ਜੀ ਜੀ ਜੀ ਸੋ ਤੁਹਾਡੇ ਵਾਸਤੇ ਪਹਿਲੀ ਕਹਾਵਤ ਹੈ ਜੀ, ਕਿਹੜੀ ਪੁੱਛੋ, ਕੋਈ ਸੌਖੀ ਜੀ ਪੁੱਛਦਾ ਮੈਂ। ਅੱਛਾ, ਤੁਹਾਡੇ ਲਈ ਕਹਾਵਤ ਹੈ ਜੀ, ਊਠ ਦੇ ਮੂੰਹ 'ਚ ਜੀਰਾ।
1: ਊਠ ਦੇ ਮੂੰਹ 'ਚ ਜੀਰਾ ਵੀ ਕੋਈ ਔਖਾ ਕੰਮ ਕਰਨਾ,
0: ਕੋਈ
1: ਨਾ ਹੋਣਾ, ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਹੋ ਜਾਣੀ।
0: ਕੋਈ ਔਖਾ ਕੰਮ ਕਰਨਾ ਜੀ?
1: ਔਖਾ ਕੰਮ ਜਾਣੀ ਕੰਮ ਜਿਹੜਾ ਨਾ ਹੋਣਾ,
0: ਕੰਮ ਜਿਹੜਾ ਨਾ ਹੋਣਾ
1: ਔਖਾ ਹੋਣਾ, ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਹੁੰਦੀ ਹੈ। ਊਠ ਕਿੰਨਾ ਉੱਚਾ ਹੁੰਦਾ ਪਹਿਲੀ ਗੱਲ, ਉਹਦੇ ਉੱਤੇ ਆਪਾਂ ਹੱਥ ਜਾ ਨਹੀਂ ਸਕਦੇ, ਪਹੁੰਚ ਨਹੀਂ ਸਕਦੇ।
0: ਹਾਂ ਇਹ ਵੀ
1: ਜਿਹੜੇ ਕੰਮ ਨੂੰ ਆਪਾਂ ਪਹੁੰਚ ਨਹੀਂ ਸਕਦੇ, ਉਹਨੂੰ ਕਹਿੰਦੇ ਊਠ ਦੇ ਮੂੰਹ ਵਿੱਚ ਜੀਰਾ
0: ਜੀ। ਅੱਛਾ ਜੀ, ਊਠ ਨੂੰ ਬਿਠਾ ਲਈਏ ਥੱਲੇ ਫੇਰ
1: ਵੈਸੇ
0: ਜੀ, ਊਠ ਦੇ ਮੂੰਹ 'ਚ ਜੀਰੇ ਦੀ ਜਿਹੜੀ ਕਹਾਵਤ, ਇਹਦਾ ਮਤਲਬ ਇਹ ਹੁੰਦਾ ਕਿ ਕਿਸੇ ਇਨਸਾਨ ਨੂੰ ਜਿਹੜਾ ਇਹ ਜ਼ਰੂਰਤ ਨਾਲੋਂ, ਲੋੜ ਨਾਲੋਂ ਬਹੁਤ ਥੋੜੀ ਚੀਜ਼ ਦੇਣਾ, ਮਤਲਬ ਕਿ ਜਿੰਨੀ ਕੁ ਉਹਨੂੰ ਜ਼ਰੂਰਤ ਹੈ ਉਹ ਤੋਂ ਆਪਾਂ ਬਹੁਤ ਹੀ ਥੋੜਾ ਦਿੱਤਾ ਜਾਂ ਥੋੜੀ ਚੀਜ਼ ਕੀਤੀ ਨਾ ਕਿਸੇ ਵਾਸਤੇ, ਸੋ ਉਹਨੂੰ ਕਹਿ ਦਿੰਦੇ ਆ ਜੀ ਕਿ ਊਠ ਦੇ ਮੂੰਹ 'ਚ ਜੀਰਾ। ਹਾਂਜੀ, ਸੋ ਚਲੋ ਕੋਈ ਨਹੀਂ ਜੀ, ਆਪਾਂ ਫਿਲਹਾਲ ਊਠ ਦੇ ਮੂੰਹ 'ਚ ਜੀਰਾ ਤਾਂ ਨਹੀਂ, ਪਰ FM ਰੇਡੀਓ ਦੇ ਸੈੱਟ ਦੇ ਉੱਤੇ ਗਾਣਾ ਜ਼ਰੂਰ ਆ ਰਿਹਾ ਜੀ ਤੁਹਾਡੀ ਫਰਮਾਇਸ਼ ਦਾ। ਸੋ ਕਿਹੜਾ ਸੁਣੀਏ ਜੀ ਅੱਜ ਫਿਰ?
1: ਗਾਣਾ ਤੁਹਾਡਾ ਪਹਿਲਾਂ ਹੀ ਵਧੀਆ ਜੀ, ਮੇਰੇ ਕੋਲ ਗਾਹਕ ਖੜਾ ਜੀ, ਕਹਿੰਦਾ ਯਾਰ ਗਾਣੇ ਬੜੇ ਵਧੀਆ ਹੁੰਦੇ ਆ, FM ਰੇਨਬੋ ਸੁਣਿਆ ਕਰੋ, ਆਕਾਸ਼ਵਾਣੀ ਤਾਂ ਪੱਕੇ ਉਹਨਾਂ ਦੇ ਗਾਹਕ ਆ।
0: ਕਿਆ ਬਾਤ ਹੈ ਜੀ, ਸੋ ਕਿਹੜਾ ਗਾਣਾ ਸੁਣਾਈਏ ਜੀ ਫਿਰ ਅੱਜ?
1: ਗਾਣਾ ਸੁਣਾ ਦੋ ਅਨਹੋਨੀ ਫਿਲਮ ਦਾ, ਆਸਾ ਭੋਸਲੇ ਜੀ ਦਾ ਗਾਇਆ,
0: ਹੰਗਾਮਾ ਹੋ ਗਿਆ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਸੀਂ ਸਾਨੂੰ ਕਾਲ ਕੀਤੀ। ਆਓ ਜੀ ਸੁਣਦੇ ਹਾਂ ਆਸ਼ਾ ਭੋਸਲੇ ਜੀ ਔਰ ਉਹਨਾਂ ਦੇ ਸਾਥੀਆਂ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ ਹੰਗਾਮਾ ਹੋ ਗਿਆ।

0: ਹੁਣ ਮੈਂ ਕੀ ਕਹਾਂ ਵੀ
1: ਮੈਂ ਸਮਝ ਗਿਆ ਸਮਝ ਗਿਆ ਜੀ, ਇੱਕ ਤੇ ਮੇਰੇ ਤੇ ਨਹੀਂ ਲੱਗ ਰਹੀ ਗੱਲ ਨਹੀਂ ਨਹੀਂ ਮੈਨੂੰ ਇਉਂ ਮਹਿਸੂਸ ਹੋ ਰਿਹਾ ਜਿੱਦਾਂ ਨਾ ਤੁਸੀਂ ਕਹਿ ਰਹੇ ਸੀ ਕਿ ਕਿਸੇ ਨੂੰ ਗੱਲ ਸਮਝਾਈਏ ਤੇ ਉਹਨੂੰ ਸਮਝ ਨਾ ਆਵੇ ਨਾ, ਤੇ ਮੈਨੂੰ ਕਿ ਤੁਸੀਂ ਸ਼ਾਇਦ ਤੁਸੀਂ ਮੈਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਮੇਰੇ ਸਮਝ ਨਹੀਂ ਆ ਰਹੀ। ਅੱਛਾ ਇਹ ਕਹਾਵਤ ਕਿਉਂ ਬਣੀ, ਮਤਲਬ ਕਿ ਕਦੋਂ ਬਣੀ ਹੋਏਗੀ ਔਰ ਮੱਝ ਹੀ ਕਿਉਂ ਇਹਦੇ ਵਿੱਚ, ਕੋਈ ਹੋਰ ਜਾਨਵਰ ਜਿੱਦਾਂ
0: ਜਿਹੜੀ ਹੈਗੀ ਨਾ ਉਹ ਮਤਲਬ ਜੰਗਲੀ ਜਾਨਵਰ ਹੈਗਾ ਉਹਨੂੰ ਜਿੰਨੇ ਮਰਜ਼ੀ ਕਹੇ, ਜਿਵੇਂ ਗਾਂ ਹੈਗੀ, ਗਾਂ ਅਗਰ ਦੌੜ ਕੇ ਆ ਰਹੀ ਹੈ ਨਾ ਸਰ ਜੀ ਗਲੀ ਦੇ ਵਿੱਚ ਤੇ ਅੱਗੇ ਬੱਚਾ ਬੈਠਾ ਨਾ ਛੋਟਾ ਬੱਚਾ, ਤਾਂ ਉਹ ਗਾਂ ਬੱਚੇ ਦੀ ਉੱਤੋਂ ਦੀ ਛਾਲ ਮਾਰ ਕੇ ਨਿਕਲ ਜੂਗੀ, ਬੱਚੇ ਨੂੰ ਸੱਟ ਨਹੀਂ,
1: ਨੁਕਸਾਨ ਨਹੀਂ ਪਹੁੰਚਾਏਗੀ। ਪਰ
0: ਮੱਝ ਜਿਹੜੀ ਹੈਗੀ ਹੈ ਛੋਟਾ ਮੱਝ ਇਹ ਉਹਦੇ ਵਿੱਚ ਵੱਜ ਜਾਣਗੇ, ਇਹ ਨਹੀਂ ਪੇਕਦੀ ਵੀ ਬੰਦਾ ਹੈ ਬੱਚਾ ਹੈ ਕੋਈ।
1: ਅੱਛਾ ਇੱਦਾਂ ਕਿਉਂ ਨਹੀਂ ਬਣੀ ਜੀ ਕਿ ਸ਼ੇਰ ਦੇ ਅੱਗੇ ਬੀਨ ਵਜਾਉਣਾ, ਇਹ ਕਿਉਂ ਨਹੀਂ ਬਣੀ ਜੀ ਗੱਲ ਕੋਈ?
0: ਸ਼ੇਰ ਵੀ ਚਲਾਕ ਹੁੰਦਾ ਜੀ,
1: ਸ਼ੇਰ ਵੀ ਚਲਾਕ ਹੁੰਦਾ,
0: ਦੋ ਹਿਰਨ ਖੜੇ ਉਹਨਾਂ ਇੱਕ ਦਾ ਨਿਸ਼ਾਨਾ ਬੰਨ ਲਿਆ ਨਾ ਤਾਂ ਉਹਨੂੰ ਫੜੂਗਾ, ਦੂਜਿਆਂ ਨੂੰ ਨਹੀਂ ਫੜਦਾ।
1: ਹਾਂ ਅੱਛਾ ਇਵੇਂ ਵੀ ਹੋ ਸਕਦਾ ਨਾ ਓਮ ਜੀ ਕਿ ਸ਼ੇਰ ਦੇ ਅੱਗੇ ਬੀਨ ਵਜਾਈ ਵੀ ਨਹੀਂ ਨਾ ਜਾ ਸਕਦੀ, ਇਨਸਾਨ ਦੀ ਆਪਣੀ ਬੀਨ ਵੱਜ ਜਾਂਦੀ ਹੈ। ਜੀ ਜੀ ਜੀ ਚਲੋ ਖੈਰ ਬਹੁਤ ਬਹੁਤ ਸ਼ੁਕਰੀਆ ਓਮ ਜੀ, ਤੁਸੀਂ ਸਾਡੇ ਨਾਲ ਆਏ ਤੇ ਤੁਸੀਂ ਸਾਡੀ ਅੱਜ ਦੀ ਜਿਹੜੀ ਅਖਾਣ ਹੈ ਉਸ ਨੂੰ ਤੁਸੀਂ ਬੁੱਝਿਆ ਤੇ ਦੱਸਿਆ ਕਿ ਔਰ ਉਸਦਾ ਮਤਲਬ ਵੀ ਬਿਲਕੁਲ ਤੁਸੀਂ ਸਹੀ ਦੱਸਿਆ ਕਿ ਕਿਸੇ ਅਜਿਹੇ ਇਨਸਾਨ ਨੂੰ ਕੋਈ ਗੱਲ ਸਮਝਾਉਣਾ ਜਿਸ ਨੂੰ ਉਸਦੀ ਗੱਲ ਸਮਝ ਨਾ ਆ ਰਹੀ ਹੋਵੇ ਨਾ, ਸੋ ਉਸਨੂੰ ਆਪਾਂ ਇਹ ਆਖ ਦਿੰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਅੱਜ ਜੁੜੇ ਤੇ ਜਾਂਦੇ ਜਾਂਦੇ ਸਾਨੂੰ ਜ਼ਰੂਰ ਦੱਸਣਾ ਜੀ ਕਿ ਕਿਹੜਾ ਗਾਉਣ ਸੁਣਾਂਗੇ ਅੱਜ ਆਪਾਂ। ਕਿਆ ਬਾਤ ਹੈ ਜੀ, ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਜੀ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ ਸੁਣਨਾ ਚਾਹੁੰਦੇ ਨੇ ਫਰੋਮ ਦਾ ਮੂਵੀ ਸ਼ਹਿਨਸ਼ਾਹ। ਸੋ ਆਓ ਜੀ ਇਹਨਾਂ ਦਾ ਦੱਸਿਆ ਹੋਇਆ ਜਿਹੜਾ ਟਰੈਕ ਹੈ ਉਹ ਆਪਾਂ ਇੰਜੋਏ ਕਰਦੇ ਹਾਂ, ਪਰ ਇਸ ਛੋਟੀ ਜੀ ਇੰਪੋਰਟੈਂਟ ਇਨਫੋਰਮੇਸ਼ਨ ਤੋਂ ਬਾਅਦ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਐਫਐਮਐਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ ਔਰ ਜੁੜੇ ਹੋਏ ਹੋ ਤੁਸੀਂ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਔਰ ਜੇਕਰ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਫਰਮਾਇਸ਼ੀ ਗੀਤ ਚਲਾਉਣਾ ਚਾਹੁੰਦੇ ਹੋ ਤਾਂ ਨੰਬਰ ਹੈ ਜੀ 0181-23-42-174 ਯਾਨੀ ਕਿ 0181-23-42-174 ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਜਿੱਦਾਂ ਸਾਡੇ ਅਗਲੇ ਦੋਸਤ ਜੁੜ ਚੁੱਕੇ ਨੇ ਜੀ ਆਓ ਜੀ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਹੈਲੋ ਹੈਲੋ ਹੈਲੋ ਮੈਨੂੰ ਲੱਗਦਾ ਜੀ ਕਿ ਕਾਲ ਕੱਟੀ ਗਈ ਹੈ ਸਾਡੇ ਨਾਲ ਰਾਜੇਸ਼ ਕੁਮਾਰ ਜੀ ਜੁੜੇ ਸੀ ਜਲੰਧਰ ਤੋਂ ਸੋ ਸਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਕਰ ਪਾ ਰਹੇ ਸੀ ਪਰ ਪਤਾ ਨਹੀਂ ਕਿਉਂ ਖੈਰ ਸਾਡੇ ਨਾਲੋਂ ਉਹ ਕਾਲ ਡਿਸਕਨੈਕਟ ਹੋ ਚੁੱਕੀ ਹੈ ਜੀ ਕੋਈ ਗੱਲ ਨਹੀਂ ਜੀ ਅਗਲੇ ਕਾਲਰ ਦੋਸਤ ਦੀ ਉਡੀਕ ਕਰਦੇ ਹਾਂ ਔਰ ਦੋਸਤਾਂ ਨੂੰ ਦੱਸਦੀ ਹੈ ਜਿਹੜੇ ਦੋਸਤਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ ਹੈ ਕਿ ਪ੍ਰੋਗਰਾਮ ਹੈਲੋ ਜਲੰਧਰ ਚੱਲ ਰਿਹਾ ਜੀ ਔਰ ਅੱਜ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਨਾ ਜੀ ਉਹ ਚੱਲ ਰਿਹਾ ਹੈ ਅਖਾਣ ਜਿਹੜੇ ਮੁਹਾਵਰੇ ਹੁੰਦੇ ਨੇ ਜਾਂ ਕਹਾਵਤਾਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਪੰਜਾਬੀ ਦੇ ਮੁਹਾਵਰੇ ਅਖਾਣ ਜਾਂ ਕਹਾਵਤਾਂ ਵੈਸੇ ਆਮ ਤੌਰ 'ਤੇ ਦੋਸਤੋ ਕਿਹਾ ਜਾਂਦਾ ਹੈ ਕਿ ਜਿਹੜੇ ਅਖਾਣ ਅਤੇ ਕਹਾਵਤਾਂ ਜਾਂ ਇਹ ਮੁਹਾਵਰੇ ਹੁੰਦੇ ਨੇ ਨਾ ਇਹ ਲੋਕਾਂ ਨੂੰ ਜੋੜਨ ਦਾ ਜਾਂ ਸੇਧ ਦੇਣ ਦਾ ਕੰਮ ਕਰਦੇ ਨੇ ਪਰ ਇੱਕ ਕਹਾਵਤ ਦੇ ਕਰਕੇ ਨਾ ਦੋਸਤੋ ਸਾਡੀ ਲੜਾਈ ਹੋ ਗਈ ਸੀ ਲੜਾਈ ਮਤਲਬ ਕਹਿ ਲਓ ਕਿ ਮੇਰੀ ਹੀ ਗਲਤੀ ਸੀ ਮੈਂ ਕਹਾਵਤ ਕਿਸੇ ਗਲਤ ਥਾਂ 'ਤੇ ਬੋਲਤੀ ਸੀ ਹੋਇਆ ਇੱਦਾਂ ਦੋਸਤੋ ਮੇਰੇ ਭਰਾ ਦਾ ਵਿਆਹ ਸੀ ਅਤੇ ਵਿਆਹ ਦੇ ਵਿੱਚ ਜਦੋਂ ਕਹਿੰਦੇ ਜਾਗੋ ਨਿਕਲਦੀ ਹੈ ਨਾ ਤਾਂ ਰਾਤ ਨੂੰ ਫਿਰ ਬੰਦਾ ਆਇਆ ਸੀ ਉੱਤੋਂ ਦੀ ਮੈਂ ਇੰਨਾ ਸੋਹਣਾ ਨਾ ਅਤੇ ਮੈਂ ਕਿਹਾ ਬਸ ਮੇਰੀਆਂ ਬੋਲੀਆਂ ਵੀ ਬਹੁਤ ਸੋਹਣੀਆਂ ਨੇ ਅਤੇ ਮੈਂ ਫਿਰ ਬੋਲੀ ਪਾਤੀ ਮੈਂ ਕਿਹਾ ਬਾਰੀ ਬਰਸੀ ਖੱਟਣ ਗਿਆ ਸੀ ਵਾਹ ਹੁਣ ਤੁਸੀਂ ਪਿੱਛੋਂ ਜ਼ਰੂਰ ਇਹ ਪੁੱਛਣਾ ਕਿ ਬਾਈ ਕੀ ਖੱਟ ਕੇ ਲਿਆਂਦਾ ਨਾ ਮੈਂ ਦੁਬਾਰਾ ਬੋਲਦਾ ਬਾਰੀ ਬਰਸੀ ਖੱਟਣ ਗਿਆ ਸੀ ਕੀ ਖੱਟ ਕੇ ਲਿਆਂਦਾ ਖੱਟ ਖੱਟ ਕੇ ਲਿਆਂਦੀ ਖਾਈ ਅੱਗੇ ਉਹ ਸੱਦੀ ਨਾ ਬੁਲਾਈ ਕਹਿੰਦੀ ਮੈਂ ਲਾੜੇ ਦੀ ਤਾਈ ਸੱਦੀ ਨਾ ਬੁਲਾਈ ਕਹਿੰਦੀ ਮੈਂ ਲਾੜੇ ਦੀ ਤਾਈ ਬਸ ਦੋਸਤੋ ਇੰਨੀ ਗੱਲ ਕਹਿਣ ਦੀ ਦੇਰ ਸੀ ਇਹ ਜਿਹੜੀ ਮੈਂ ਨਾ ਜਿਹੜੀ ਅਖਾਣ ਹੈ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਜਦੋਂ ਬੋਲੀ ਨਾ ਨਾਲ ਹੀ ਸਾਡੀ ਤਾਈ ਹੋ ਗਈ ਜੀ ਗੁੱਸੇ ਇਕੱਲੀ ਤਾਈ ਨਹੀਂ ਤਾਇਆ ਵੀ ਗੁੱਸੇ ਹੋ ਗਿਆ ਉਹਨਾਂ ਦਾ ਸਾਰਾ ਟੱਬਰ ਗੁੱਸੇ ਹੋ ਗਿਆ ਸਾਡਾ ਵਿਆਹ ਉੱਥੇ ਉਹ ਮਨਾਉਣ 'ਤੇ ਲੱਗ ਪਏ ਮੈਂ ਕਿਹਾ ਵੱਖਰੇ ਰਿਸ਼ਤੇ ਯਾਰ ਤਾਇਆ ਤਾਈ ਕਦੋਂ ਰੁੱਸਦੇ ਹੁੰਦੇ ਵਿਆਹ 'ਚ ਜੁਆਈ ਭਾਈ ਤਾਂ ਰੁੱਸਦੇ ਸੁਣੇ ਸੀ ਇਹ ਤਾਇਆ ਤਾਈ ਕਿੱਦਾਂ ਉਹ ਕਹਿੰਦੇ ਤੂੰ ਮੁੰਡਿਆ ਕਹਿੰਦੇ ਗਲਤ ਅਖਾਣ ਜਿਹੜੀ ਆ ਗਲਤ ਥਾਂ 'ਤੇ ਵਰਤਦੀ ਆ ਸੋ ਭਾਈ ਜਿਹੜੀਆਂ ਖਾਣਾਂ ਬਣੀਆਂ ਨੇ ਨਾ ਇਹ ਸਾਡੇ ਸਮਾਜ ਨੂੰ ਸੇਧ ਦੇਣ ਦੇ ਲਈ ਬਣੀਆਂ ਨੇ ਤਾਂ ਕਿ ਅਸੀਂ ਕਿਸੇ ਬੱਚੇ ਨੂੰ ਸਮਝਾਉਣਾ ਹੋਵੇ ਜਾਂ ਕਿਸੇ ਨੂੰ ਵੀ ਸਮਝਾਉਣਾ ਹੋਵੇ ਅਸੀਂ ਅਖਾਣ ਵਰਤਦੇ ਹਾਂ ਪਰ ਅਖਾਣ ਵੀ ਸਮਾਂ ਦੇਖ ਕੇ ਵਰਤੀ ਜਾਂਦੀ ਹੈ ਖੈਰ ਕੋਈ ਨਹੀਂ ਜੀ ਸਮਾਂ ਹੋ ਗਿਆ ਜੀ ਅਗਲੇ ਇੱਕ ਮਿਊਜ਼ੀਕਲ ਬ੍ਰੇਕ ਦਾ ਇੱਕ ਟਰੈਕ ਸੁਣਦੇ ਹਾਂ ਇੰਜੋਏ ਕਰਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਸਾਡੇ ਅਗਲੇ ਕਾਲਰ ਦੋਸਤ ਦਾ ਇੰਤਜ਼ਾਰ ਕਰਦੇ ਹਾਂ ਕਿਹੜੇ ਦੋਸਤ ਆਉਣਗੇ ਅਤੇ ਉਹਨਾਂ ਤੋਂ ਮੈਂ ਕਿਹੜੀ ਕਹਾਵਤ ਪੁੱਛਾਂਗਾ ਔਰ ਉਹ ਉਸ ਅਖਾਣ ਦਾ ਜਵਾਬ ਦੇ ਸਕਣਗੇ ਜਾਂ ਨਹੀਂ ਉਨੀ ਦੇਰ ਤੱਕ ਦੇ ਲਈ ਸੁਣਦੇ ਹਾਂ ਜੀ ਕਵਿਤਾ ਕ੍ਰਿਸ਼ਨਮੂਰਤੀ ਔਰ ਸੁਰੇਸ਼ ਵਾੜੇਕਰ ਜੀ ਦੀ ਆਵਾਜ਼ 'ਚ ਗਾਇਆ ਹੋਇਆ ਟਰੈਕ

0: ਪਰ ਗਲਤੀ ਕਰਦਾ ਆ ਵੀ ਅਕਲ ਵੱਡੀ ਕਿ ਮੱਝ ਵਾਲੀ ਗੱਲ ਆ ਕਹਿੰਦੇ ਇਹ, ਤੇ ਉਹ ਮੱਝ ਦੇ ਸਾਹਮਣੇ ਕਹਿਤੀ ਤੇ ਮੱਝ ਦੁੱਧ ਦੇਣੋਂ ਹਟ ਗਈ। ਸੋ ਇਹ ਏਦਾਂ ਏਦਾਂ ਹੋਣਾ ਨੀ ਚਾਹੀਦਾ। ਵੈਸੇ ਗੱਲ ਬਿਲਕੁਲ ਸਹੀ ਆ, ਸਿਆਣੇ ਨੇ ਬਣਾਈ। ਅੱਛਾ ਫਰਜ਼ ਕਰ ਲਓ ਜਿਹੜਾ ਤੁਸੀਂ ਬਾਜ਼ਾਰੋਂ ਪੀਣਾ ਮੱਝ ਦਾ ਦੁੱਧ ਜੀ, ਉਹ ਸਾਰੀਆਂ ਮੱਝਾਂ ਹੀ ਦੁੱਧ ਦੇਣਾ ਬੰਦ ਕਰ ਦੇਣ, ਫੇਰ ਕੀ ਕਰਾਂਗੇ?
1: ਫੇਰ ਔਖਾ ਹੋ ਜਾਂਦਾ ਜੀ, ਫੇਰ ਦੁੱਧ ਦਾ ਜਿੱਦਾਂ ਹੁਣ
0: ਗੁਜ਼ਾਰਾ ਮੁਸ਼ਕਲ
1: ਹੈ ਨਾ ਜੀ। ਉਹ ਤਾਂ ਜ਼ਰੂਰੀ ਆ ਚੀਜ਼, ਉਹ ਇਹਦਾ
0: ਕਹਾਵਤ ਸੁਣ ਕੇ ਪੰਜਾਬ ਦੀਆਂ ਸਾਰੀਆਂ ਮੱਝਾਂ ਐਲਾਨ ਕਰ ਦੇਣ ਜੀ ਅਸੀਂ ਕਰਨਾ ਸੰਘਰਸ਼, ਅਸੀਂ ਸਟ੍ਰਾਈਕ ਤੇ ਬੈਠਣ ਲੱਗੇ ਆ, ਸਾਡੀਆਂ ਮੰਗਾਂ ਪੂਰੀਆਂ ਕਰੋ, ਇਹ ਕਹਾਵਤ ਨੂੰ ਚੇਂਜ ਕਰੋ, ਫੇਰ ਜੀ ਔਖਾ ਨੀ ਹੋ ਜਾਣਾ ਆਪਣੇ ਸਾਰਿਆਂ ਵਾਸਤੇ। ਚਲੋ ਕੋਈ ਨੀ, ਖੈਰ ਮੈਂ ਮੱਝਾਂ ਨੂੰ ਜਾ ਕੇ ਦੱਸਦਾ ਕਹਾਵਤ ਬਣੀ ਆ, ਕਰੋ ਕੁਛ ਹੀਲਾ ਵਸੀਲਾ, ਹੈ ਨਾ ਜੀ? ਜੀ ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਰਾਮਲੂ ਭਾਅ ਜੀ, ਤੁਸੀਂ ਸਾਡੇ ਨਾਲ ਅੱਜ ਗੱਲਾਂ ਬਾਤਾਂ ਦੀ ਸਾਂਝ ਪਾਈ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਆਪਣੀ ਪਸੰਦ ਦਾ ਕੋਈ ਸੁਣਾ ਦਿਓ ਗਾਣਾ ਵਧੀਆ।
0: ਮੈਂ ਕਿਹਾ ਜੀ ਲਓ, ਮੈਂ ਕਿਹਾ ਪੂਰੇ ਆਪਾਂ ਮਾਹੌਲ ਬਣਾ ਦੇਣਾ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਰਾਮਲੂ ਭਾਅ ਜੀ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਕਹਾਵਤ ਜੋ ਅਸੀਂ ਪੁੱਛੀ ਸੀ ਆਜ਼ਾ ਖਾਨ ਪੁੱਛੀ ਸੀ ਕਿ ਅਕਲ ਵੱਡੀ ਕੀ ਮੱਝ, ਉਹਨਾਂ ਨੇ ਦੱਸਿਆ ਜੀ ਕਿ ਬਿਲਕੁਲ ਸਹੀ ਉਹਨਾਂ ਦਾ ਅਰਥ ਇਹਦਾ ਦੱਸਿਆ। ਸੋ ਇੱਦਾਂ ਦੇ ਹੀ ਹੋਰ ਕੁਝ ਅਖਾਣ ਮੇਰੇ ਕੋਲ ਪਏ ਨੇ, ਥੋੜ੍ਹਾ ਜਿਹਾ ਹਾਸਾ ਮਖੌਲ ਦਾ ਮਾਹੌਲ ਜਿਹੜਾ ਆਪਾਂ ਬਣਾਵਾਂਗੇ, ਮੂਡ ਨੂੰ ਥੋੜ੍ਹਾ ਲਾਈਟ ਕਰਾਂਗੇ, ਔਰ ਤੁਹਾਡੇ ਪਸੰਦੀਦਾ ਗੀਤ ਤਾਂ ਚੱਲਦੇ ਨੇ ਲੇਕਿਨ ਵਿੱਚ ਵਿੱਚ ਜਿਹੜੇ ਸਾਡੇ ਪਿਆਰੇ ਜਿਹੇ ਲਿਸਨਰ ਹੁੰਦੇ ਨੇ ਉਹ ਕਹਿੰਦੇ ਨੇ ਆਪਣੀ ਪਸੰਦ ਦਾ ਚਲਾ ਦਿਓ, ਉਹ ਸੁਣ ਕੇ ਨਾ ਬਹੁਤ ਵਧੀਆ ਲੱਗਦਾ ਯਾਰ, ਸਾਡੀ ਵੀ ਪਸੰਦ ਪੁੱਛੀ ਜਾ ਰਹੀ ਹੈ। ਸੋ ਬਹੁਤ ਬਹੁਤ ਥੈਂਕ ਯੂ ਰਾਮਲੂ ਭਾਅ ਜੀ, ਆਓ ਅਗਲੇ ਕਾਲਰ ਦੋਸਤ ਦਾ ਇੰਤਜ਼ਾਰ ਕਰਦੇ ਹੋਏ ਸੁਣਦੇ ਹਾਂ ਮੇਰੀ ਪਸੰਦ ਦਾ ਟਰੈਕ, ਉਦਿਤ ਨਾਰਾਇਣ ਅਨੁਰਾਧਾ ਪੌੜਵਾਲ ਜੀ ਦੀ ਆਵਾਜ਼ 'ਚ ਗਾਇਆ ਹੋਇਆ।

0: FM 102.7 ਮੈਗਾਹਰਟਸ ਦੇ ਉੱਪਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਜੀ, ਔਰ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ। ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਾਡੇ ਅਗਲੇ ਦੋਸਤ ਜੁੜ ਚੁੱਕੇ ਨੇ ਜੀ, ਔਰ ਜੋ ਅੱਜ ਦੇ ਪ੍ਰੋਗਰਾਮ ਦਾ ਜੋ ਅਸੀਂ ਟੋਪਿਕ ਰੱਖਿਆ ਹੋਇਆ ਜੀ, ਮੁਹਾਵਰਿਆਂ ਦੇ ਸੰਬੰਧਿਤ, ਅਖਾਣਾਂ ਦੇ ਸੰਬੰਧਿਤ, ਸੋ ਉਹਦੇ ਉੱਪਰ ਕੁਝ ਜਾਣਕਾਰੀ ਸਾਡੇ ਨਾਲ ਸਾਡੇ ਦੋਸਤ ਸਾਂਝੀ ਕਰ ਰਹੇ ਨੇ ਜੀ। ਆਓ ਜੀ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਮੈਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾਂ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਚਰਨਜੀਤ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ, ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ ਹਾਲ।
0: ਬਹੁਤ ਸ਼ੁਕਰੀਆ ਜੀ। ਅੱਛਾ ਜਨਾਬ, ਅੱਜ ਤੁਹਾਨੂੰ ਪਤਾ ਹੀ ਹੈ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੋਈ ਹੈ ਜੀ ਕਹਾਵਤਾਂ ਖਾਣਾ ਨੂੰ ਲੈ ਕੇ। ਤੁਹਾਡੇ ਲਈ ਆਪਾਂ ਖਾਣ ਲੈ ਕੇ ਆਏ ਹਾਂ ਜੀ, ਘੋੜੇ ਵੇਚ ਕੇ ਸੋਣਾ।
1: ਘੋੜੇ ਵੇਚ ਕੇ?
0: ਹਾਂਜੀ,
1: ਘੋੜੇ ਵੇਚ ਕੇ ਸੋਣਾ, ਜਾਣੀ ਕਿ ਬੜੇ ਬੇਪਰਵਾਹੀ ਦੇ ਨਾਲ ਸੋਣਾ ਜੀ।
0: ਜੀ,
1: ਤੇ ਕੋਈ ਆਲੇ ਦੁਆਲੇ ਦੀ ਕੋਈ ਖਬਰ ਨਹੀਂ ਰੱਖਣਾ। ਤੇ ਜਿੱਦਾਂ ਕੋਈ, ਮੈਂ ਇੱਕ ਦਿਨ ਮਿਸਿਜ ਮੇਰੀ ਘੋੜੇ ਵੇਚ ਕੇ ਸੁੱਤੀ ਸੀ, ਮੈਂ ਕਿਹਾ ਉਠ ਪਾ ਹੁਣ ਹੁਣ ਚਾਹ ਪਾਣੀ ਬਣਾ, ਘੋੜੇ ਵੇਚ ਕੇ ਸੁੱਤੀ ਨਹੀਂ ਪਈ ਆ।
0: ਅੱਛਾ ਨਹੀਂ, ਇਹ ਵੈਸੇ ਕਹਾਵਤ ਦਾ ਜਨਮ ਕਿਉਂ ਹੋਇਆ ਹੋਏਗਾ ਜੀ?
1: ਇਹ ਆਲਸੀ ਬੰਦਿਆਂ ਵਾਸਤੇ ਬਣਿਆ ਜੀ।
0: ਅੱਛਾ ਜੀ, ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਜਿਹੜੇ ਮਿਸਿਜ ਨੇ ਉਹ ਆਲਸੀ ਨੇ?
1: ਆਲਸੀ ਆ ਜੀ, ਕੰਮ ਕਰ ਨੂੰ ਦਿਲ ਨਹੀਂ ਕਰਨਾ। ਹਾਂਜੀ, ਇਹਨਾਂ ਨੂੰ ਪਤਾ ਵੀ ਸਵੇਰੇ ਪਰੌਂਠੇ ਪਰਾਂਠੇ ਲਾਣੇ ਬਣੇ ਆ।
0: ਨਹੀਂ ਨਹੀਂ ਜੀ, ਮੈਂ ਕਹਿੰਦਾ ਜੀ
1: ਬਣਾ ਲਿਓ ਤਾਂ ਠੀਕ ਆ।
0: ਅੱਛਾ ਅੱਛਾ, ਨਹੀਂ ਜੀ, ਪਰ ਘਰ ਵਾਲੀਆਂ ਦੇ ਸਿਰ ਦੇ ਉੱਤੇ ਹੀ ਸਾਰਾ ਪਰਿਵਾਰ ਚੱਲਦਾ ਜੀ, ਇਹ ਘਰ ਜਿਹੜਾ ਇਹਨਾਂ ਤੋਂ ਬਿਨਾਂ ਅਧੂਰਾ ਹੁੰਦਾ ਜੀ।
1: ਉਹ ਤੇ ਗੱਲ ਹੈਗੀ ਆ ਜੀ।
0: ਨਹੀਂ ਚਲੋ ਠੀਕ ਆ ਜੀ, ਵੈਸੇ ਤੁਸੀਂ ਕਹਿੰਦੇ ਨਾਲੇ ਘਰ ਦੀਆਂ ਗੱਲਾਂ ਜੀ ਘਰੇ ਰੱਖੀ ਦੀਆਂ ਹੁੰਦੀਆਂ, ਤੁਸੀਂ ਤੇ ਬਾਹਰ ਜੱਗ ਜਾਹਰ ਕਰਤੀ ਹੈ ਨਾ? ਨਹੀਂ ਹਾਂਜੀ ਹਾਂਜੀ, ਨਹੀਂ ਆਪਾਂ ਨੂੰ ਵੀ ਪਤਾ ਜੀ ਤੁਸੀਂ ਮਜ਼ਾਕ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਸੀਂ ਸਾਡੇ ਕੋਲ ਆਏ ਹਨ, ਕਹਾਵਤ ਦਾ ਜਿਹੜਾ ਜਵਾਬ ਹੈ ਤੁਸੀਂ ਬਿਲਕੁਲ ਸਹੀ ਦੱਸਿਆ। ਹੁਣ ਜਾਂਦੇ ਜਾਂਦੇ ਤੁਸੀਂ ਇਹ ਸਾਨੂੰ ਜ਼ਰੂਰ ਦੱਸਣਾ ਜੀ ਕਿ ਕਿਹੜਾ ਟਰੈਕ ਅਸੀਂ ਤੁਹਾਡੇ ਵਾਸਤੇ ਪਲੇ ਕਰੀਏ?
1: ਮਹਿੰਦਰ ਕਪੂਰ ਸਾਹਿਬ ਦਾ ਗਾਣਾ ਲਾ ਦਿਓ ਜੀ, ਦਿਲ ਕੀ ਆਰਜ਼ੂ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਹਾਡੀ ਫਰਮਾਇਸ਼ ਆ ਰਹੀ ਹੈ ਜੀ ਤੁਹਾਡੇ ਰੇਡੀਓ ਸੈੱਟ ਦੇ ਉੱਪਰ। ਔਰ ਦੋਸਤੋ, ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਨੰਬਰ ਹੈ ਜੀ 0181 23 4217 4।

0: FM 102.7 MHz से आकाशवाणी जलंधर दा रेनबो चैनल है जी, और न्यूज़ ऑन AIR दे जरिए भी दोस्त इस वेले प्रोग्राम सुन रहे ने जी। हैलो जलंधर। हैलो जलंधर, प्रोग्राम दे विच अज साडे दोस्त साडे नाल जुड़ के मेरियां पुछियां गईयां जिहड़ियां अखाणां ने उहनां दा जवाब दे रहे ने जी। अगले दोस्त भी रेडी हो गए ने, कहिंदे जी भाजी बिल्कुल तैयार हां जी, आ जाओ पुछो, कहिंदे किहड़ी कहावत पुछदे हो। पर सब तो पहला असीं पुछ लईए साडे दोस्त दा नाम की है जी। हैलो जी, बहुत बहुत स्वागत करते हैं जी प्रोग्राम हैलो जलंधर च।
1: हेलो विपल सर जी, नमस्कार जी।
0: प्यार भरी नमस्कार जी। कौन जनाब, कित्थों गल कर रहे ने?
1: हीरा लाल बोल रहे हैं, गोपाल नगर फुलाली मंडी तो
0: जी। जी हीरा लाल जी, बहुत बहुत स्वागत करते हैं जी, की हाल चाल ने?
1: बस बहुत वधिया, असीं तुहाडा भी स्वागत करते हैं साडे प्रोग्राम च
0: जी। जी जी, थैंक यू जी, थैंक यू।
1: हाँ जी
0: जी जनाब, ते ਤੁਹਾਡੇ ਲਈ ਜੀ ਸਾਡੀ ਕਹਾਵਤ ਹੈ ਜਿਹੜੀ ਤੁਸੀਂ ਸਾਨੂੰ ਦੱਸਣੀ ਹੈ ਜੀ ਕਿ ਕਿਉਂ ਬਣੀ ਹੈ ਅਤੇ ਇਹਦਾ ਮਤਲਬ ਕੀ ਹੈ। ਕਹਾਵਤ ਹੈ ਜੀ, ਆਪਣਾ ਉੱਲੂ ਸਿੱਧਾ ਕਰਨਾ।
1: ਦੇਖੋ ਸਰ ਜੀ, ਆਪਣਾ ਉੱਲੂ ਸਿੱਧਾ ਕਰਨਾ ਇਹੋ ਹੀ ਹੁੰਦਾ, ਮਤਲਬ ਜੇ ਦੂਸਰੇ ਦਾ ਕੰਮ ਵਿਗਾੜ ਦਿਓ ਤਾਂ ਆਪਣਾ ਸਿੱਧਾ ਕਰ ਲਓ।
0: ਅੱਛਾ ਜੀ, ਕਿ ਦੂਜੇ ਦਾ ਖਰਾਬ ਕਰ ਦੇਣਾ ਜੀ ਆਪਾਂ,
1: ਅਤੇ ਆਪਣਾ ਇਹੋ ਹੀ ਹੁੰਦਾ ਨਾ, ਆਪਣਾ ਉੱਲੂ ਸਿੱਧ ਕਰਨਾ, ਦੂਸਰੇ ਦਾ ਕੰਮ ਖਰਾਬ ਕਰਕੇ ਆਪਣਾ ਸਿੱਧਾ ਕਰ ਲੈਣਾ।
0: ਅੱਛਾ ਅੱਛਾ ਜੀ, ਇਹ ਜਦੋਂ ਨਾ ਜੀ ਮੈਂ ਬਚਪਨ 'ਚ ਹੀਰਾ ਲਾਲ ਜੀ ਇਹ ਕਹਾਵਤ ਸੁਣੀ ਸੀ ਨਾ ਕਿ ਆਪਣਾ ਉੱਲੂ ਸਿੱਧਾ ਕਰਨਾ, ਮੈਨੂੰ ਇੱਦਾਂ ਲੱਗਾ ਸੀ ਕਿ ਕਿਸੇ ਕੋਲ ਉੱਲੂ ਰੱਖਿਆ ਹੋਇਆ ਅਤੇ ਉਹ ਬਿੰਗਾ ਹੋ ਗਿਆ ਅਤੇ ਉਹ ਕਹਿੰਦੇ ਉਹਨੂੰ ਸਿੱਧਾ ਕਰਨਾ, ਡਿੱਗ ਗਿਆ, ਟੇਢਾ ਹੋ ਗਿਆ ਨਾ। ਮੈਂ ਕਿਹਾ ਜੀ ਇੱਦਾਂ ਦਾ
1: ਇੱਕ ਗੱਲ ਹੋਰ ਹੈ, ਜਿੱਦਾਂ ਹੁਣ ਤੁਸੀਂ ਹੱਸੇ ਹੋ ਨਾ ਅਤੇ ਇੱਦਾਂ ਹੀ ਸਾਡਾ ਵੀ ਮਨ ਬਹੁਤ ਖੁਸ਼ ਹੁੰਦਾ, ਭਾਵੇਂ ਫੋਨ ਲੱਗੇ ਨਾ ਲੱਗੇ, ਜੋ ਤੁਹਾਡੀ ਆਵਾਜ਼ ਸੁਣ ਲਈ।
0: ਕਿਆ ਬਾਤ ਹੈ, ਅਤੇ ਜਦੋਂ ਮੈਂ ਤੁਹਾਡੀ ਆਵਾਜ਼ ਸੁਣ ਲੈਂਦਾ ਜੀ, ਮੇਰੇ ਮਨ ਦੇ ਨਾਲ ਨਾਲ ਮੇਰਾ ਦਿਲ, ਗੁਰਦਾ, ਫੇਫੜਾ, ਉਹ ਸਾਰਾ ਕੁਝ ਹੱਸਣ ਲੱਗ ਪੈਂਦਾ ਜੀ, ਖੁਸ਼ ਹੋ ਜਾਂਦਾ। ਅਸੀਂ ਇਕੱਲੀ ਇੱਕ ਚੀਜ਼ ਕਿਉਂ ਖੁਸ਼ ਕਰਨੀ ਜੀ, ਜਦ ਸਾਡੇ ਸਰੀਰ ਦੇ ਬਾਕੀ ਦੇ ਅੰਗ ਵੀ ਸਾਨੂੰ ਉਨੇ ਪਿਆਰੇ ਨੇ ਜਿੰਨਾ ਸਾਡਾ ਉਹ ਮਨ ਹੈ ਜਾਂ ਸਾਡਾ ਦਿਲ ਹੈ, ਅਤੇ ਬਾਕੀ ਦੇ ਵੀ ਜਿਹੜੇ ਜੀ ਤੁਹਾਡੀ ਆਵਾਜ਼ ਦੇ ਉੱਤੇ ਰਿਐਕਟ ਕਰਦੇ ਨੇ ਅਤੇ ਉਹਨਾਂ ਨੂੰ ਵੀ ਉਨੀ ਹੀ ਅਥਾਹ ਖੁਸ਼ੀ ਹੁੰਦੀ ਹੈ।
1: ਬਿਲਕੁਲ ਸਰ ਜੀ, ਜਦੋਂ ਸਾਡਾ ਦਿਲ ਖੁਸ਼ ਹੁੰਦਾ, ਮਨ ਖੁਸ਼ ਹੁੰਦਾ, ਤਾਂ ਅੰਦਰੋਂ ਸਾਰੇ ਪੁਰਜੇ ਹਿੱਲ ਜਾਂਦੇ ਜੀ, ਸਾਰੇ ਖੁਸ਼ ਹੋਣ ਲੱਗ ਪੈਂਦੇ
0: ਜੀ। ਚਲੋ ਠੀਕ ਹੈ ਜੀ, ਇਸੇ ਬਹਾਨੇ ਚਲੋ ਐਕਸਰਸਾਈਜ਼ ਵੀ ਹੋ ਜਾਂਦੀ ਹੈ ਨਾ।
1: ਬਿਲਕੁਲ ਜੀ
0: ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ।

0: ਹੀਰਾ ਲਾਲ ਜੀ, ਤੁਸੀਂ ਅੱਜ ਗੱਲਾਂ ਬਾਤਾਂ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਈ ਹੈ। ਸੋ ਕਿਹੜਾ ਟਰੈਕ ਹੈ ਜੀ ਅੱਜ ਤੁਹਾਡਾ ਫਰਮਾਇਸ਼ੀ ਰੂਪ ਦੇ ਵਿੱਚ ਜੋ ਅਸੀਂ ਪਲੇ ਕਰਾਂਗੇ?
1: ਹਾਂਜੀ ਸਰ ਜੀ, ਰਫੀ ਸਾਹਿਬ ਤੇ ਦੁਨੀਆਂ ਚਲੇ ਗਏ ਨੇ
0: ਜੀ,
1: ਪਰ ਉਹ ਆਪਣਾ ਇੱਕ ਗੀਤ ਛੱਡ ਗਏ ਨੇ ਜਿਹੜਾ ਹਮੇਸ਼ਾ ਯਾਦ ਰਹੇਗਾ। ਦਿਲ ਕਾ ਸੋਨਾ ਸਾਜ਼ ਤਰਾਨਾ ਗਾਏਗਾ, ਮੁਝਕੋ ਮੇਰੇ ਬਾਅਦ ਜ਼ਮਾਨਾ ਢੂੰਡੇਗਾ।
0: ਕਿਆ ਬਾਤ ਹੈ ਜੀ। ਸੋ ਤੁਹਾਡਾ ਪਸੰਦੀਦਾ ਜਿਹੜਾ ਟਰੈਕ ਹੈ ਆ ਰਿਹਾ ਜੀ ਰੇਡੀਓ ਸੈੱਟ ਦੇ ਉੱਤੇ। ਫਿਲਹਾਲ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਲਓ ਜੀ ਦੋਸਤੋ, ਹੀਰਾ ਲਾਲ ਜੀ ਦੀ ਤਾਂ ਹੋ ਗਈ ਹੈ ਫਰਮਾਇਸ਼ ਪੂਰੀ, ਅਤੇ ਜੇ ਚਾਹੁੰਦੇ ਹੋ ਤੁਹਾਡੀ ਵੀ ਫਰਮਾਇਸ਼ ਹੋਵੇ ਪੂਰੀ ਤਾਂ ਨੰਬਰ ਡਾਇਲ ਕਰਨਾ ਜੀ 0181 2342174, ਯਾਨੀ 01812341214।

0: ਦਿਲ ਕਾ ਸੋਨਾ ਸਾਜ਼ ਤਰਾਨਾ ਡੂੰਡੇਗਾ ਟਰੈਕ ਤੁਸੀਂ ਇੰਜੋਏ ਕਰ ਰਹੇ ਸੀ ਜੀ ਓਨਲੀ ਔਨ 102.7 FM ਰੇਨਬੋ ਦੇ ਉੱਤੇ ਔਰ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ ਔਰ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਜੀ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਹੈਲੋ ਜਲੰਧਰ 'ਚ ਕੌਣ ਜਨਾਬ ਕਿੱਥੋਂ ਗੱਲ ਕਰ ਰਹੇ ਨੇ
1: ਹਾਂਜੀ ਸੁਰਿੰਦਰ ਸਿੰਘ ਬੋਲ ਰਿਹਾ ਜੀ ਮਹੱਲਾ ਕਲਾਰਖਾ ਜਲੰਧਰ
0: ਸੁਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੁਰਿੰਦਰ ਜੀ ਤੁਹਾਡੇ ਵਾਸਤੇ ਸਾਡੀ ਜਿਹੜੀ ਅੱਜ ਦੇ ਇਸ ਪ੍ਰੋਗਰਾਮ ਦੀ ਅਖਾਣ ਹੈ ਉਹ ਇਹ ਹੈ ਜੀ ਕਿ ਹਾਥੀ ਲੰਘ ਗਿਆ ਅਤੇ ਪੂਛ ਰਹਿ ਗਈ ਇਹ ਕਿਉਂ ਬੋਲੀ ਜਾਂਦੀ ਹੈ ਜੀ ਅਤੇ ਕੀ ਲੱਗਦਾ ਕਿੱਥੋਂ ਸ਼ੁਰੂਆਤ ਹੋਈ ਹੋਏਗੀ

0: ਇੱਦਾਂ ਜੀ ਦੇਖੋ, ਜਿੱਦਾਂ ਹੁਣ ਆਪਾਂ ਕੋਈ ਕੰਮ ਕਰਦੇ ਪਏ ਆ, ਹੁਣ ਆਪਾਂ ਕੋਈ ਮਸ਼ੀਨ ਹੀ ਲੈ ਲਈਏ, ਕੋਈ
1: ਜੀ
0: ਕੋਈ ਆਪਾਂ ਮਸ਼ੀਨ ਹੀ ਆਪਾਂ ਫੈਕਟਰੀ ਦੇ ਅੰਦਰ ਕਰਦੇ ਪਏ ਆ, ਅੱਧੀ ਕ ਨਿਕਲ ਗਈ, ਅੱਧੀ ਕ ਬਚ ਗਈ,
1: ਹਾਂਜੀ,
0: ਬਸ ਉਹਨੂੰ ਕਹਿੰਦੇ ਹੱਥ ਹੀ ਨਿਕਲ ਗਿਆ, ਪੂੰਛ ਰਹਿ ਗਈ ਮਗਰ।
1: ਅੱਛਾ ਜੀ, ਪੱਕੀ ਗੱਲ ਆ ਜੀ, ਇਹੀ ਇਹਦਾ ਜਵਾਬ ਜੀ?
0: ਪੱਕੀ ਗੱਲ, ਯਾਨੀ ਕਿ ਤੁਹਾਨੂੰ ਮੈਂ ਦੱਸ ਦਿੱਤਾ, ਯਾਨੀ ਕਿ ਜਿੱਦਾਂ ਮੰਨ ਲਓ ਕੋਈ ਮਸ਼ੀਨ ਜਾਂ ਕੋਈ ਚੀਜ਼ ਆਪਾਂ ਕੋਈ ਕੰਮ ਕਰਦੇ ਪਏ ਆ, ਸਾਰਾ ਕੰਮ ਨਿਕਲ ਗਿਆ, ਬਾਅਦ ਚੋਂ ਲਾਸਟ ਦਾ ਪੀਸ ਹੀ ਰਹਿ ਗਿਆ ਜੀ, ਉਹਨੂੰ ਹੀ ਕਹਿੰਦੇ ਜੀ ਪੂੰਛ।
1: ਬਸ ਇਹੀ ਆ ਜੀ ਕਿ ਮਤਲਬ ਔਖਾ ਔਖਾ ਕੰਮ ਜਦੋਂ ਕਰਦੇ ਹੋਈਏ ਤੇ ਇਨਸਾਨ ਥੱਕ ਜਾਂਦਾ ਨਾ ਜੀ, ਜਾਂ ਹਾਰ ਜਾਂਦਾ, ਉਹਨੂੰ ਲੱਗਦਾ ਕਿ ਬਹੁਤ ਮੁਸ਼ਕਲ ਆ ਨਾ ਯਾਰ, ਉਹ ਹੋ ਨਹੀਂ ਪਾਣਾ ਜਾਂ ਕਿੱਦਾਂ, ਤੇ ਉਦੋਂ ਫਿਰ ਇਹ ਬੋਲੀ ਜਾਂਦੀ ਹੈ ਕਿ ਹਾਥੀ ਲੰਘ ਗਿਆ ਤੇ ਪੂਛ ਰਿਹਾ ਕਿ। ਮੈਨੂੰ ਹਾਂ ਮੈਨੂੰ ਇਹ ਲੱਗਦਾ ਸੀ ਜੀ ਬਚਪਨ 'ਚ ਕਿ ਜਿਹੜੀ ਹਾਥੀ ਦੀ ਪੂਛ ਆ ਨਾ, ਉਹ ਜਿੱਦਾਂ ਨਟ ਬੋਲਟ ਵਾਂਗੂ ਉੱਤਰ ਜਾਂਦੀ ਆ, ਮੈਂ ਕਿਹਾ ਹਾਥੀ ਲੰਘ ਗਿਆ ਤੇ ਪੂਛ ਰਿਹਾ ਕਿ, ਇਹ ਮਤਲਬ ਕਿ ਉਹ ਛੱਡ ਗਿਆ ਥੱਲੇ ਜਾਂ ਕਿੱਦਾਂ ਨਾ। ਸੋ ਇਹ ਚੀਜ਼ ਆ ਜੀ, ਪਰ ਬਿਲਕੁਲ ਤੁਸੀਂ ਸਹੀ ਦੱਸਿਆ ਜੀ ਕਿ ਇਸ ਜਿਹੜੀ ਅਖਾਣ ਦਾ ਅਸਲੀ ਮਤਲਬ ਕੀ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਅੱਜ ਇਸ ਅਖਾਣ ਵਾਲੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ, ਅਤੇ ਟਰੈਕ ਕਿਹੜਾ ਹੈ ਜੀ ਜਿਹੜਾ ਅਸੀਂ ਰਲ ਮਿਲ ਕੇ ਇੰਜੋਏ ਕਰਾਂਗੇ, ਆਪਣੀ ਫਰਮਾਇਸ਼ ਜ਼ਰੂਰ ਸਾਂਝੀ ਕਰਨਾ ਜੀ।
0: ਆਜਾ ਤੇਰੀ ਯਾਦ ਆਈ,
1: ਕਿਆ ਬਾਤ ਹੈ ਜੀ, ਲਤਾ ਮੁਹੰਮਦ ਔਰ ਰਫੀ ਸਾਹਿਬ ਦੀ ਆਵਾਜ਼ 'ਚ, ਅਤੇ ਨਾਲ ਆਨੰਦ ਬਖਸ਼ੀ ਸਾਹਿਬ ਵੀ ਨੇ, ਬਹੁਤ ਹੀ ਮੈਂ ਕਹਿੰਦਾ ਕਿ ਹੈਵੀ ਸਟਾਰ ਕਾਸਟ ਇਸ ਦੇ ਵਿੱਚ ਹੈ ਜਿਨ੍ਹਾਂ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਸੋ ਆ ਫਿਰ ਇਹਨਾਂ ਸਾਰੀਆਂ ਸਦਾਬਹਾਰ ਆਵਾਜ਼ਾਂ ਦੇ ਵਿੱਚ ਸੁਣਦੇ ਹਾਂ ਸਾਡੇ ਦੋਸਤ ਸੁਰਿੰਦਰ ਸਿੰਘ ਜੀ ਦੀ ਫਰਮਾਇਸ਼ ਦੇ ਉੱਪਰ ਗਾਇਆ ਟਰੈਕ ਆਜਾ ਤੇਰੀ ਯਾਦ ਆਈ।

0: ਬਿਲਕੁਲ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਦੇ ਉੱਤੇ ਇਸ ਵੇਲੇ ਜੋ ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ, ਉਸ ਦੇ ਵਿੱਚ ਸਾਡੇ ਦੋਸਤਾਂ ਨੂੰ ਬਹੁਤ ਯਾਦ ਆ ਰਹੀ ਹੈ ਜਿਸ ਪ੍ਰੋਗਰਾਮ ਦੀ, ਕਹਿ ਰਹੇ ਨੇ ਕਿ ਜਲਦੀ ਬਸ ਕਾਲ ਮਿਲ ਜਾਵੇ ਅਤੇ ਗੱਲ ਹੋ ਜਾਵੇ। ਸੋ ਆਖਰੀ ਕਾਲਰ ਦੋਸਤ ਸਾਡੇ ਕੋਲ ਆਉਣ ਪਹੁੰਚੇ ਨੇ ਜੀ, ਆਓ ਉਹਨਾਂ ਦੇ ਨਾਲ ਵੀ ਕਰਦੇ ਹਾਂ ਗੱਲਬਾਤ। ਹੈਲੋ
1: ਸਰ ਜੀ, ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਕੁਲਦੀਪ ਸਿੰਘ ਬੋਲਦਾ, ਪਿੰਡ ਲਾਧੀਆਂ ਕੌਰ, ਜ਼ਿਲ੍ਹਾ ਲੁਧਿਆਣਾ ਜੀ।
0: ਬਹੁਤ ਬਹੁਤ ਸਵਾਗਤ ਹੈ ਕੁਲਦੀਪ ਜੀ, ਕੀ ਹਾਲ ਚਾਲ ਨੇ? ਅਖਾਣ ਹੈ ਤੇ ਉਹ ਇਹ ਹੈ ਜੀ ਕਿ ਸ਼ੇਰ ਦੇ ਮੂੰਹ ਚ ਹੱਥ ਪਾਉਣਾ,
1: ਸ਼ੇਰ ਦੇ ਮੂੰਹ ਚ ਹੱਥ ਪਾਉਣਾ ਖਤਰੇ

0: ਜਾਣੀ ਖਤਰਾ ਹੀ ਹੁੰਦਾ ਜੀ ਖੇਡਣ ਨੂੰ ਜਾਂ ਤਮਾਮ।
1: ਹਾਂਜੀ, ਅਤੇ ਇਹ ਜਿਹੜੀ ਕਹਾਵਤ ਹੈ ਅਖਾਣ ਕਿਉਂ ਵਰਤੀ ਜਾਂਦੀ ਹੈ?
0: ਜਿਹੜਾ ਮਤਲਬ ਆਪਣੇ ਤੋਂ ਬੰਦਾ ਤਕੜਾ ਹੋਵੇ ਆਪਾਂ ਉਹਨੂੰ ਕਹਿ ਦਿੰਦੇ ਵੀ ਇਹਦੇ ਸ਼ੇਰ ਦੇ ਮੂੰਹ 'ਚ ਹੱਥ ਪਾ ਲਿਆ ਜੀ ਇਹਨੇ।
1: ਅੱਛਾ ਜੀ, ਇਹ ਨਹੀਂ ਮੈਂ ਕਿਹਾ ਖੈਰ ਸ਼ੇਰ ਨੇ ਸ਼ਾਇਦ ਕੀ ਪਤਾ ਬ੍ਰਸ਼ ਨਾ ਕੀਤਾ ਹੋਵੇ ਅਤੇ ਤਾਂ ਉਹਨਾਂ ਨੇ ਮੂੰਹ, ਹੈ ਨਾ, ਜਾਂ ਇਹ ਹੋ ਸਕਦਾ ਕਿ ਦਾੜ 'ਚ ਕੁਛ ਫਸ ਗਿਆ ਹੋਵੇ ਉਹਨੂੰ ਕੱਢਣ ਲੈਂਦੇ ਲਈ, ਹੈ ਨਾ। ਜੀ ਜੀ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਜਨਾਬ, ਅਤੇ ਹਾਂਜੀ
0: ਹਸਾਉਣੇ ਬਹੁਤ ਆ,
1: ਹਸਾਉਣੇ ਜ਼ਿਆਦਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਸੀਂ।
0: ਸਕਦੇ ਜੀ ਮਤਲਬ ਆਪ ਤੇ ਤਕੜੇ ਨਾਲ ਆਪਾਂ ਮਾੜੇ ਬੰਦੇ ਨੇ ਪੰਗਾ ਲੈਣਾ ਹੈ ਏਦਾਂ ਵੀ ਕਹਿ ਦਿੰਦੇ ਆ।
1: ਅੱਛਾ ਜੀ, ਚਲੋ ਵੈਸੇ ਇਹਦਾ ਅਸਲੀ ਮਤਲਬ ਹੁੰਦਾ ਜੀ ਕਿ ਜਾਣ ਬੁੱਝ ਕੇ ਕਿਸੇ ਵੱਡੇ ਖਤਰੇ 'ਚ ਆਪਣੇ ਆਪ ਨੂੰ ਪਾਉਣਾ ਜ਼ਿਆਦਾ।
0: ਉੱਥੇ ਹੀ ਆ ਜਾਂਦੇ ਜੀ।
1: ਜੀ ਜੀ ਜੀ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਜਾਂਦੇ ਜਾਂਦੇ ਜ਼ਰੂਰ ਦੱਸਣਾ ਜੀ ਕਿ ਕਿਹੜਾ ਗਾਣਾ।
0: ਸਰ ਜੀ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਿਆ, ਤੁਹਾਨੂੰ ਪਰਮਾਤਮਾ ਬਹੁਤ ਬਹੁਤ ਤਰੱਕੀਆਂ ਪਾਏ
1: ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਅਤੇ ਜਨਾਬ ਕਿਹੜਾ ਗਾਣਾ ਸੁਣੋਗੇ?
0: ਸਰ ਜੀ ਤਾਜ ਮਹਿਲ ਦਾ ਲਾ ਦਿਓ, ਵਾਅਦਾ ਕੀਆ ਤਾਂ ਨਿਭਾਉਣਾ ਪੜੇਗਾ।
1: ਕਿਆ ਬਾਤ ਹੈ ਜੀ, ਤੁਸੀਂ ਆਪਣਾ ਜਿਹੜਾ ਵਾਅਦਾ ਸਾਡੇ ਨਾਲ ਕੀਤਾ ਜੀ ਕਾਲ ਕਰਨ ਦਾ, ਉਹ ਪੂਰਾ ਕਰਤਾ ਜੀ, ਹੁਣ ਅਸੀਂ ਕਰਦੇ ਹਾਂ ਤੁਹਾਡਾ ਗੀਤ ਪਲੇ ਕਰਕੇ। ਥੈਂਕ ਯੂ ਸੋ ਮਚ ਕੁਲਦੀਪ ਜੀ ਕਾਲ ਕਰਨ ਦੇ ਲਈ,
0: ਧੰਨਵਾਦ ਜੀ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸੁਪਨੇ ਵੀ ਨਾਲ, ਮੁਸਕਾਨ ਵੀ ਨਾਲ, ਆਈ ਐਮ ਆਰਜੀ ਭੂਮਿਕਾ, ਲੈਟਸ ਮੇਕ ਦਿਸ ਮੂਮੈਂਟ ਕਮਾਲ।
1: ਪਿਆਰੇ ਪਿਆਰੇ ਗੀਤ, ਕਿੱਸੇ ਤੇ ਕਹਾਣੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਐਫਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ। ਮੈਂ ਹਾਂ ਤੁਹਾਡੀ ਦੋਸਤ ਆਰਜੀ ਨੇਹਾ
0: ਤੇ ਮੈਂ ਹਾਂ ਆਰਜੀ ਭੂਮਿਕਾ।
1: ਤੇ ਦੋਸਤੋ, ਅਸੀਂ ਅੱਜ ਫੇਰ ਲੈ ਕੇ ਆ ਗਏ ਹਾਂ ਗੱਲਾਂ ਬਾਤਾਂ ਦੇ ਸਿਲਸਿਲੇ ਬਹੁਤ ਸਾਰੇ, ਤੇ ਪਟਾਰੇ ਹੁਣ ਖੁੱਲਣ ਵਾਲੇ ਨੇ, ਤੇ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਸਾਡੀ ਖਾਸ ਗੱਲ ਹੈ ਉਹਦੇ ਤੋਂ ਸ਼ੁਰੂਆਤ ਕਰਦੇ ਹਾਂ।
0: ਜੀ ਹਾਂ, ਅੱਜ ਹੈ ਜੀ ਬਰਥ ਐਨਵਰਸਰੀ ਆਫ ਗਿਆਨੀ ਜ਼ੈਲ ਸਿੰਘ। ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਅਜਿਹੇ ਮਹਾਨ ਨੇਤਾ ਨੂੰ ਜਿਨ੍ਹਾਂ ਨੇ ਆਪਣੀ ਸਾਦਗੀ, ਇਮਾਨਦਾਰੀ ਅਤੇ ਲੋਕ ਸੇਵਾ ਨਾਲ ਇਤਿਹਾਸ ਰਚਿਆ। ਜੀ ਹਾਂ, ਗਿਆਨੀ ਜ਼ੈਲ ਸਿੰਘ
1: ਸਾਦਗੀ ਅਤੇ ਸੰਘਰਸ਼ ਦੀ ਇੱਕ ਜੀਵਿਤ ਮਿਸਾਲ ਸੀ। ਇੱਕ ਅਜਿਹਾ ਨਾਮ ਜੋ ਮਿੱਟੀ ਨਾਲ ਜੁੜਿਆ ਹੋਇਆ ਸੀ ਪਰ ਸੋਚ ਵਿੱਚ ਬੇਹੱਦ ਉੱਚਾ, ਗਿਆਨੀ ਜ਼ੈਲ ਸਿੰਘ ਜੀ। ਗਿਆਨੀ ਜ਼ੈਲ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਹਰ ਪੜਾਅ 'ਚ ਲੋਕਾਂ ਨੂੰ ਜੁੜ ਕੇ ਕੰਮ ਕੀਤਾ। ਉਹਨਾਂ ਦੀ ਸ਼ਖਸੀਅਤ ਵਿੱਚ ਧਾਰਮਿਕ ਗਿਆਨ, ਲੋਕ ਸੇਵਾ ਦੀ ਭਾਵਨਾ ਅਤੇ ਦੇਸ਼ ਪ੍ਰੇਮ ਦਾ ਅਦਭੁਤ ਮਿਲਾਪ ਸੀ।
0: ਅਤੇ ਦੋਸਤੋ, ਉਹ ਸਿਰਫ ਇੰਡੀਆ ਦੇ 7ਵੇਂ ਰਾਸ਼ਟਰਪਤੀ ਹੀ ਨਹੀਂ ਸਨ, ਸਗੋਂ ਉਹ ਇਹ ਪਹਿਲੇ ਸਿੱਖ ਵੀ ਸਨ। ਉਹ ਸਿਰਫ ਇੱਕ ਰਾਜਨੀਤਿਕ ਨੇਤਾ ਨਹੀਂ ਸਨ, ਸਗੋਂ ਇੱਕ ਸਮਰਪਿਤ ਆਜ਼ਾਦੀ ਸੈਨਾਨੀ ਵੀ ਰਹੇ। ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਉਹਨਾਂ ਦਾ ਯੋਗਦਾਨ ਕਾਬਿਲੇ ਤਾਰੀਫ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਵਜੋਂ ਵੀ ਉਹਨਾਂ ਨੇ ਲੋਕਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਕਦਮ ਵੀ ਚੁੱਕੇ।
1: ਇੱਕ ਸਧਾਰਨ ਪਿੰਡ ਦੇ ਮੁੰਡੇ ਤੋਂ ਲੈ ਕੇ ਦੇਸ਼ ਦੇ ਸਭ ਤੋਂ ਉੱਚੇ ਪਦ ਰਾਸ਼ਟਰਪਤੀ ਤੱਕ ਦਾ ਉਹਨਾਂ ਦਾ ਸਫ਼ਰ ਸਾਨੂੰ ਇਹ ਸਿਖਾਉਂਦਾ ਹੈ ਕਿ ਜੇ ਮਨ ਵਿੱਚ ਹੌਸਲਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਉਹਨਾਂ ਦਾ ਬਚਪਨ ਸਧਾਰਨ ਪਰ ਸਿੱਖਿਆ ਅਤੇ ਸੰਸਕਾਰਾਂ ਨਾਲ ਭਰਪੂਰ ਸੀ। ਛੋਟੀ ਉਮਰ 'ਚ ਹੀ ਉਹ ਆਜ਼ਾਦੀ ਅੰਦੋਲਨ ਨਾਲ ਜੁੜ ਗਏ ਅਤੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਆਪਣੀ ਆਵਾਜ਼ ਉਠਾਈ। ਉਹਨਾਂ ਨੇ ਕਈ ਵਾਰ ਜੇਲ੍ਹ ਦੀ ਸਜ਼ਾ ਵੀ ਕੱਟੀ ਪਰ ਆਪਣੇ ਹੌਸਲੇ ਨੂੰ ਕਦੇ ਟੁੱਟਣ ਨਹੀਂ ਦਿੱਤਾ।
0: ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਵੱਡੇ ਸੁਪਨੇ ਦੇਖਣ ਲਈ ਵੱਡੇ ਘਰ ਦੀ ਲੋੜ ਨਹੀਂ ਹੁੰਦੀ, ਸਿਰਫ ਮਿਹਨਤ, ਲਗਨ ਅਤੇ ਸੱਚਾਈ ਚਾਹੀਦੀ ਹੈ। ਅੱਜ ਗਿਆਨੀ ਜ਼ੈਲ ਸਿੰਘ ਦੀ ਜਨਮ ਜਯੰਤੀ 'ਤੇ ਆਓ ਅਸੀਂ ਉਹਨਾਂ ਦੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਈਏ। ਸੇਵਾ, ਸਾਦਗੀ ਅਤੇ ਦੇਸ਼ ਪ੍ਰੇਮ, ਇਹੀ ਉਹਨਾਂ ਲਈ ਸੱਚੀ ਸ਼ਰਧਾਂਜਲੀ ਹੋਏਗੀ। ਅਤੇ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਇੰਜ ਹੀ ਚੱਲਦਾ ਰਹੇਗਾ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।
2: ਤਲਵਾਰ

0: ਜਦੋਂ ਸਮਾਂ ਆਪਣੇ ਪੰਖ ਲਾ ਕੇ ਉੱਡਦਾ ਹੈ ਉਦੋਂ ਕੁਝ ਪਲ ਇਤਿਹਾਸ ਬਣ ਜਾਂਦੇ ਨੇ ਤੇ ਕੁਝ ਯਾਦਾਂ ਦਿਲਾਂ 'ਚ ਸਦਾ ਲਈ ਵਸ ਜਾਂਦੀਆਂ ਨੇ।
1: ਤੇ ਦੋਸਤੋ, ਅੱਜ ਅਸੀਂ ਮਨਾ ਰਹੇ ਹਾਂ 90 ਸਾਲਾਂ ਦਾ ਉਹ ਸੁਹਾਣਾ ਸਫ਼ਰ ਜਿੱਥੇ ਹਰ ਦਹਾਕਾ ਆਪਣੇ ਨਾਲ ਨਵੀਆਂ ਕਹਾਣੀਆਂ, ਨਵੇਂ ਸੁਪਨੇ ਤੇ ਨਵੀਆਂ ਉਡਾਨਾਂ ਲੈ ਕੇ ਆਉਂਦਾ ਹੈ। ਦੋਸਤੋ ਜੀ ਹਾਂ, ਪੂਰੇ ਹੋ ਗਏ ਨੇ ਆਕਾਸ਼ਵਾਣੀ ਦੇ 90 ਸਾਲ ਬੇਮਿਸਾਲ। ਤੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਜਲੰਧਰ ਵੱਲੋਂ ਜਗ੍ਹਾ ਜਗ੍ਹਾ ਤੇ ਕਰਵਾਏ ਜਾ ਰਹੇ ਨੇ ਯੂਥ ਆਊਟਰੀਚ ਪ੍ਰੋਗਰਾਮ, ਜਿਸ ਦੇ ਵਿੱਚ LPU ਦੇ ਵਿੱਚ ਕਰਵਾਇਆ ਗਿਆ ਸੀ ਐਕਸਟੈਂਪਰ ਕੰਪੀਟੀਸ਼ਨ, ਜਿਸ ਦੇ ਵਿਨਰ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਤੇ ਜੋ ਕਿ ਪਰਫਾਰਮ ਕਰਨਗੇ ਅੱਜ ਐਜ਼ ਐਨ RJ ਆਫ ਦਾ ਡੇ। ਤੇ ਚਲੋ ਗੱਲਬਾਤ ਉਹਨਾਂ ਨਾਲ ਹੀ ਕਰਦੇ ਹਾਂ ਫਿਰ ਅੱਜ।
2: ਨਮਸਕਾਰ, ਮੇਰਾ ਨਾਮ ਹੈ ਰਿਸ਼ਿਕਾ ਪਰਿਹਾਰ ਔਰ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮੈਂ BA ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕੀ ਸਟੂਡੈਂਟ ਹੂੰ ਔਰ ਮੈਂ ਉੱਤਰਾਖੰਡ ਸੇ ਹੂੰ ਔਰ ਮੈਂ ਹੂੰ ਅੱਜ ਕੇ ਆਪਕੇ RJ ਆਫ ਦਾ ਡੇ।
3: ਥੋੜ੍ਹਾ ਸਮਾਂ ਲੈ।

0: ਜੰਮੂ
1: दोस्तों जिवें कि तुहानू मैं दस्सिया कि अज साडे नाल साडे प्रोग्राम दे विच साडे आरजे ऑफ द डे रिशिका जुड़ चुके ने ते अज दा जिहड़ा सारा प्रोग्राम है ना ਤੁਸੀਂ ਸਾਡੇ ਤਿੰਨਾਂ ਨਾਲ ਇੰਜੋਏ ਕਰੋਗੇ ਤੇ ਸ਼ੁਰੂ ਕਰਦੇ ਹਾਂ ਸਾਡੇ ਅੱਜ ਦੇ ਖਾਸ ਵਰਡ ਦੇ ਨਾਲ ਤੇ ਭੂਮਿਕਾ ਅੱਜ ਦਾ ਜਿਹੜਾ ਖਾਸ ਵਰਡ ਹੈ ਉਹ ਆਪਾਂ ਰਿਸ਼ਿਕਾ ਦੀ ਪਸੰਦ ਆ ਲਿਆ ਤੇ ਉਹ ਵਰਡ ਕਿਹੜਾ ਹੈ
2: ਉਹ ਵਰਡ ਹੈ ਜੀ ਰਕੀਬ ਅੱਜ ਕੱਲ੍ਹ ਅਸੀਂ ਬਹੁਤ ਜਲਦੀ ਨਾ ਕਿਸੇ ਨੂੰ ਆਪਣਾ ਰਕੀਬ ਬਣਾ ਲੈਂਦੇ ਹਾਂ ਪਰ ਕੀ ਕਦੇ ਰੁੱਕ ਕੇ ਸੋਚਿਆ ਕਿ ਇਹ ਰਕੀਬ ਹੁੰਦਾ ਕੀ ਹੈ ਕਿ ਇਹ ਸਿਰਫ ਮੁਕਾਬਲਾ ਕਰਨ ਵਾਲਾ ਹੈ ਜਾਂ ਤੁਹਾਡੀ ਕਹਾਣੀ ਦਾ ਇੱਕ ਅਹਿਮ ਕਿਰਦਾਰ ਵੀ ਹੈ
1: ਰਕੀਬ ਦਾ ਮਤਲਬ ਹੁੰਦਾ ਹੈ ਉਹ ਵਿਅਕਤੀ ਤੁਹਾਡੇ ਪਿਆਰ 'ਚ ਤੁਹਾਡਾ ਮੁਕਾਬਲਾ ਹੋਵੇ ਪਰ ਫਿਰ ਉਹ ਜੋ ਉਸ ਇਨਸਾਨ ਦੇ ਕਰੀਬ ਹੋਵੇ ਜਿਹਨੂੰ ਤੁਸੀਂ ਦਿਲੋਂ ਚਾਹੁੰਦੇ ਹੋ

0: ਸਿੱਧੀ ਬੋਲੀ ਚ ਕਿਹਾ ਜਾਵੇ ਤਾਂ ਰਕੀਬ ਉਹ ਹੁੰਦਾ ਹੈ ਜੋ ਤੁਹਾਡੇ ਇਸ਼ਕ ਦਾ ਰਾਈਵਲ ਬਣ ਜਾਂਦਾ ਹੈ। ਤੇ ਸੁਣਦੇ ਆ ਕਿ ਰਿਸ਼ਿਕਾ ਇਸ ਵਰਡ ਬਾਰੇ ਕੀ ਕਹਿਣਾ ਚਾਹੁੰਦੇ ਨੇ।
1: ਰਕੀਬ ਯਾਨੀ ਵੋ ਸ਼ਖਸ ਜੋ ਆਪਕੇ ਪਿਆਰ ਮੇ ਆਪਕਾ ਮੁਕਾਬਲਾ ਕਰਤਾ ਹੋ, ਯਾ ਸਿੰਪਲ ਸ਼ਬਦੋਂ ਮੇ ਆਪਕਾ ਲਵ ਰਾਈਵਲ, ਵੋ ਇਨਸਾਨ ਜੋ ਉਸੀ ਦਿਲ ਕੋ ਚਾਹਤਾ ਹੈ ਜਿਸੇ ਆਪ ਚਾਹਤੇ ਹੋ। ਪਰ ਦੋਸਤੋ, ਰਕੀਬ ਸਿਰਫ ਇੱਕ ਕੰਪੀਟੀਟਰ ਨਹੀਂ ਹੋਤਾ, ਕਭੀ ਕਭੀ ਵੋ ਆਪਕੀ ਕਹਾਨੀ ਕਾ ਇੱਕ ਜ਼ਰੂਰੀ ਹਿੱਸਾ ਬਣ ਜਾਤਾ ਹੈ। ਸੋਚੀਏ, ਅਗਰ ਰਕੀਬ ਨਾ ਹੋਤਾ ਤੋ ਆਪ ਸ਼ਾਇਦ ਪਿਆਰ ਕੀ ਗਹਿਰਾਈ ਕਾ ਅਹਿਸਾਸ ਵੀ ਨਹੀਂ ਹੋਤਾ। ਜੈਲਸੀ, ਇਨਸਿਕਿਉਰਿਟੀ ਔਰ ਵੋ ਛੋਟੀ ਸੀ ਟਕਰਾਰ, ਯੇ ਸਭ ਮਿਲਕਰ ਹੀ ਤੋ ਇਮੋਸ਼ਨਸ ਕੋ ਇਤਨਾ ਰੀਅਲ ਬਣਾਤੇ ਹੈ।
2: ਬਿਲਕੁਲ, ਸੁਣਨ 'ਚ ਥੋੜ੍ਹਾ ਜਿਹਾ ਸ਼ਾਇਰਾਨਾ ਲੱਗਦਾ ਹੈ ਨਾ, ਪਰ ਇਸਦੇ ਪਿੱਛੇ ਇੱਕ ਪੂਰੀ ਕਹਾਣੀ ਛੁਪੀ ਹੈ। ਉਹ ਹੁੰਦਾ ਜੀ ਤੁਹਾਡਾ ਰਕੀਬ। ਸੋਚੋ, ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਉਸ ਦੀ ਮੁਸਕਾਨ ਲਈ ਉਡੀਕ ਕਰਦੇ ਹੋ, ਪਰ ਅਚਾਨਕ ਤੁਹਾਨੂੰ ਪਤਾ ਲੱਗੇ ਕਿ ਕੋਈ ਹੋਰ ਵੀ ਹੈ ਜੋ ਉਸੇ ਇਨਸਾਨ ਲਈ ਉਹੀ ਫੀਲ ਕਰਦਾ। ਪਰ ਠਹਿਰੋ, ਕੀ ਰਕੀਬ ਸਿਰਫ ਪਿਆਰ 'ਚ ਹੁੰਦਾ? ਨਹੀਂ ਜੀ, ਕਲਾਸ 'ਚ ਟੋਪਰ ਬਣਨ ਦੀ ਦੌੜ ਹੋਏ, ਜਿਮ 'ਚ ਬੈਸਟ ਬੋਡੀ ਬਣਾਉਣ ਦੀ ਗੱਲ, ਜਾਂ ਜ਼ਿੰਦਗੀ 'ਚ ਅੱਗੇ ਵਧਣ

0: ਇੱਕ ਮੁਸਕਾਨ ਲਈ ਉਡੀਕ ਕਰਦੇ ਹੋ ਪਰ ਅਚਾਨਕ ਤੁਹਾਨੂੰ ਪਤਾ ਲੱਗੇ ਕਿ ਕੋਈ ਹੋਰ ਵੀ ਹੈ ਜੋ ਉਸੇ ਇਨਸਾਨ ਲਈ ਉਹੀ ਫੀਲ ਕਰਦਾ। ਪਰ ਠਹਿਰੋ, ਕੀ ਰਕੀਬ ਸਿਰਫ ਪਿਆਰ 'ਚ ਹੁੰਦਾ? ਨਹੀਂ ਜੀ, ਕਲਾਸ 'ਚ ਟੋਪਰ ਬਣਨ ਦੀ ਦੌੜ ਹੋਏ, ਜਿਮ 'ਚ ਬੈਸਟ ਬੋਡੀ ਬਣਾਉਣ ਦੀ ਗੱਲ, ਜਾਂ ਜ਼ਿੰਦਗੀ 'ਚ ਅੱਗੇ ਵਧਣ ਦੀ ਲੜਾਈ, ਹਰ ਜਗ੍ਹਾ ਇੱਕ ਰਕੀਬ ਹੁੰਦਾ।
1: ਤੇ ਦੋਸਤੋ, ਰਕੀਬ ਸਿਰਫ ਇੱਕ ਸ਼ਬਦ ਨਹੀਂ, ਇਹ ਉਹ ਇਨਸਾਨ ਹੁੰਦਾ ਜੋ ਤੁਹਾਡੇ ਇਸ਼ਕ ਦੇ ਰਸਤੇ 'ਚ ਖੜਾ ਹੋਵੇ। ਪਰ ਗੱਲ ਸਿਰਫ ਮੁਕਾਬਲੇ ਦੀ ਨਹੀਂ ਹੁੰਦੀ, ਰਕੀਬ ਉਹ ਵੀ ਹੋ ਸਕਦਾ ਜੋ ਉਸਦੀ ਮੁਸਕਾਨ ਦਾ ਸਬਬ ਹੋਵੇ, ਜਿਸਦੀ ਮੁਸਕਾਨ ਲਈ ਤੁਸੀਂ ਦੁਆ ਕਰਦੇ ਹੋ। ਸੋਚੋ ਕਿੰਨੇ ਅਜੀਬ ਨੇ ਇਹ ਜਜ਼ਬਾਤ, ਜਿੱਥੇ ਤੁਸੀਂ ਕਿਸੇ ਨੂੰ ਚਾਹ ਕੇ ਵੀ ਕਿਸੇ ਹੋਰ ਦੇ ਹੱਥਾਂ 'ਚ ਖੁਸ਼ੀ ਖੁਸ਼ੀ ਵੇਖ ਲੈਂਦੇ ਹੋ। ਦਿਲ ਕਹਿੰਦਾ ਹੈ ਕਿ ਸ਼ਾਇਦ ਅਸੀਂ ਗਲਤ ਸਮਝ ਰਹੇ ਹਾਂ, ਪਰ ਅੱਖਾਂ 'ਚ ਸੱਚ ਬੋਲਦੀਆਂ ਨੇ। ਰਕੀਬ ਦੀ ਮੌਜੂਦਗੀ ਸਿਰਫ ਇੱਕ ਵਿਅਕਤੀ ਦੀ ਨਹੀਂ, ਇਹ ਤੁਹਾਡੇ ਅੰਦਰ ਦੀ ਕਸ਼ਮਕਸ਼ ਬਣ ਜਾਂਦੀ ਹੈ।
0: ਤੇ ਨੇਹਾ, ਰਕੀਬ ਤੁਹਾਡਾ ਦੁਸ਼ਮਣ ਹੀ ਨਹੀਂ ਹੁੰਦਾ, ਤੁਹਾਡਾ ਆਇਨਾ ਹੁੰਦਾ। ਉਹ ਤੁਹਾਨੂੰ ਦਿਖਾਉਂਦਾ ਹੈ ਕਿ ਤੁਸੀਂ ਹੋਰ ਕਿੰਨਾ ਵਧੀਆ ਕਰ ਸਕਦੇ ਹੋ। ਉਹ ਤੁਹਾਨੂੰ ਰੋਕਦਾ ਨਹੀਂ, ਉਹ ਤੁਹਾਨੂੰ ਬਲਕਿ ਅੱਗੇ ਵਧਣ ਲਈ ਨਾ ਹੋਰ ਮਜਬੂਰ ਕਰਦਾ। ਰਕੀਬ ਸ਼ਬਦ ਸਾਨੂੰ ਇਹ ਵੀ ਸਿਖਾਉਂਦਾ ਕਿ ਹਰ ਮੁਕਾਬਲਾ ਬੁਰਾ ਨਹੀਂ ਹੁੰਦਾ, ਜੇ ਸੋਚ ਸਹੀ ਹੋਏ ਤਾਂ ਰਕੀਬ ਹੀ ਤੁਹਾਨੂੰ ਤੁਹਾਡੀ ਸਭ ਤੋਂ ਵਧੀਆ ਵਰਜ਼ਨ 'ਚ ਲੈ ਕੇ ਆਉਂਦਾ।
2: ਸ਼ਾਇਰੀ ਮੇਂ ਤੋ ਰਕੀਬ ਕੋ ਕਭੀ ਕਭੀ ਦੁਸ਼ਮਨ ਕਭੀ ਦੋਸਤ ਕੇ ਰੂਪ ਮੇਂ ਦਿਖਾਇਆ ਜਾਤਾ ਹੈ। ਕੁਛ ਲੋਕ ਕਹਤੇ ਹੈ ਰਕੀਬ ਹੀ ਜ਼ਰੂਰੀ ਹੈ ਕਿਉਂਕਿ ਵੋ ਹਮੇਂ ਆਪਣੀ ਮੁਹੱਬਤ ਕੀ ਕਦਰ ਸਿਖਾਤਾ ਹੈ। ਔਰ ਸੱਚ ਕਹੂੰ, ਜ਼ਿੰਦਗੀ ਮੇਂ ਹਰ ਰਕੀਬ ਬੁਰਾ ਨਹੀਂ ਹੋਤਾ, ਕਭੀ ਕਭੀ ਵੋ ਹਮੇਂ ਬੈਟਰ ਬਣਾਨੇ ਕੀ ਮੋਟੀਵੇਸ਼ਨ ਦੇਤਾ ਹੈ।
1: ਤੇ ਦੋਸਤੋ, ਹੁਣ ਜੇ ਰਕੀਬ ਸ਼ਬਦ ਤੇ ਇੰਨੀਆਂ ਗੱਲਾਂ ਬਾਤਾਂ ਹੋ ਹੀ ਗਈਆਂ ਨੇ, ਤੇ ਕਿਉਂ ਨਾ ਉਸੇ ਮੂਵੀ ਦਾ ਇੱਕ ਵਧੀਆ ਜਿਹਾ ਟਰੈਕ ਵੀ ਇੰਜੋਏ ਕਰ ਲੈਂਦੇ ਹਾਂ। ਤੇ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਅਸੀਂ ਫਿਰ ਦੁਬਾਰਾ ਮਿਲਦੇ ਹਾਂ। ਗੱਲਾਂ ਬਾਤਾਂ ਹਲੇ ਸਾਡੀਆਂ ਬਹੁਤ ਪਈਆਂ ਹੋਈਆਂ ਨੇ, ਤੁਸੀਂ ਵੀ ਇੰਜੋਏ ਕਰੋ ਇਹ ਗੀਤ, ਤੇ ਫਿਰ ਆਪਾਂ ਮਿਲਦੇ ਹਾਂ।

0: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਚਰਖੜ ਵੱਲੋਂ 16ਵਾਂ ਓਲੰਪੀਅਨ ਪ੍ਰਿਤਪਾਲ ਸਿੰਘ ਹਾਕੀ ਫੈਸਟੀਵਲ 9 ਮਈ ਤੋਂ 31 ਮਈ ਤੱਕ ਚਰਖੜ ਸਟੇਡੀਅਮ 'ਚ ਕਰਵਾਇਆ ਜਾ ਰਿਹਾ। ਇਸ ਫੈਸਟੀਵਲ ਦੇ ਹਾਕੀ ਮੁਕਾਬਲੇ ਹਫ਼ਤਾਵਾਰੀ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੋਣਗੇ। ਅਤੇ ਇਸ ਦੇ ਨਾਲ ਹੀ ਹੁਣ ਰਿਸ਼ਿਕਾ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਸਪੋਰਟਸ ਨੂੰ ਲੈ ਕੇ ਕੀ ਐਕਸਪੀਰੀਅੰਸ ਰਿਹਾ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ।
1: मैं तो स्पोर्ट्स इतना नहीं खेलती, बट जैसा कि मैंने पहले भी बताया कि मेरे काफ़ी सारे दोस्त हैं जो, मैं हॉस्टल में रहती हूँ तो मेरे काफ़ी सारे दोस्त हैं जो जब भी हम साथ में होते हैं वो हमेशा स्पोर्ट्स की बात करते हैं। उन्हें हमेशा जब देखो तब उन्हें क्रिकेट खेलना होता है, उन्हें फुटबॉल खेलना होता है। काफ़ी सारे दोस्त हैं मेरे जो बैडमिंटन में बहुत ज़्यादा इंटरेस्ट रखते हैं। उनकी बातें कई बार सुन के मैं बहुत ज़्यादा बोर हो जाती हूँ क्योंकि स्पोर्ट्स की बातें करते हैं बहुत इररिलेवेंट हो जाता है मेरे लिए। बट कहीं ना कहीं हाँ, जब इंडिया खेलती है तो हम सारे लोग बहुत ज़्यादा साथ में मैचेस देखते हैं और बहुत ही फन माहौल हो जाता है।
2: क्या बात है, क्योंकि इंडिया ਦੇ ਵਿੱਚ ਨਾ IPL ਦਾ ਕਰੇਜ਼ ਹੀ ਇੰਨਾ ਹੈ, ਸਪੋਰਟਸ ਦਾ ਕਰੇਜ਼ ਹੀ ਇੰਨਾ, ਲੋਕੀ ਪਾਗਲ ਹੁੰਦੇ ਆ ਸਪੋਰਟਸ ਦੇ ਪਿੱਛੇ। ਜਿਸ ਟਾਈਮ ਸਪੋਰਟਸ IPL ਚੱਲ ਰਿਹਾ ਹੁੰਦਾ ਹੈ ਨਾ, ਘਰਾਂ ਦੇ TV ਤੇ IPL ਤੋਂ ਇਲਾਵਾ ਕੁਝ ਚੱਲ ਹੀ ਨਹੀਂ ਸਕਦਾ। ਤੇ ਦੋਸਤੋ, ਖੇਡਾਂ ਸਿਰਫ ਜਿੱਤ ਦਾ ਰਾਹ ਨਾਮ ਨਹੀਂ ਹੁੰਦੀਆਂ, ਇਹ ਸਾਡੀਆਂ ਭਾਵਨਾਵਾਂ, ਸਾਡੀ ਪਹਿਚਾਣ ਅਤੇ ਸਾਡੀ ਏਕਤਾ ਦਾ ਪ੍ਰਤੀਕ ਹੁੰਦੀਆਂ ਨੇ। ਜਦੋਂ ਮੈਦਾਨ 'ਚ ਕੋਈ ਭਾਰਤੀ ਖਿਡਾਰੀ ਤਿਰੰਗਾ ਲਹਿਰਾਉਂਦਾ ਹੈ, ਉਦੋਂ ਹਰ ਇੱਕ ਦਿਲ 'ਚ ਮਾਣ ਅਤੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਉਹ ਪਲ ਸਿਰਫ ਖਿਡਾਰੀ ਦਾ ਨਹੀਂ ਹੁੰਦਾ, ਸਾਰੇ ਦੇਸ਼ ਦਾ ਹੁੰਦਾ। ਇਸ ਲਈ ਖੇਡਾਂ ਨਾਲ ਜੁੜੇ ਰਹੋ, ਆਪਣੇ ਖਿਡਾਰੀਆਂ ਨੂੰ ਸਪੋਰਟ ਕਰੋ, ਕਿਉਂਕਿ ਉਹ ਸਾਡੇ ਸੁਪਨੇ ਨੂੰ ਆਪਣੇ ਨਾਲ ਲੈ ਕੇ ਮੈਦਾਨ 'ਚ ਤੁਰਦੇ ਨੇ। ਅਤੇ ਦੋਸਤੋ, ਇਹ ਸੀਗੀ ਸਾਡੀ ਅੱਜ ਦੀ ਲੇਟੈਸਟ ਸਪੋਰਟਸ ਅਪਡੇਟ, ਅਤੇ ਗੱਲਾਂ ਬਾਤਾਂ ਤਾਂ ਹਲੇ ਚੱਲਦੀਆਂ ਰਹਿਣਗੀਆਂ। ਅਸੀਂ ਵਧਾਂਗੇ ਆਪਣੇ ਅਗਲੇ ਸੈਗਮੈਂਟ ਦੇ ਵੱਲ, ਅਤੇ ਤੁਸੀਂ ਕਿਤੇ ਜਾਇਓ ਨਾ, ਬਸ ਟਿਊਨਿੰਗ ਕਰਕੇ ਬੈਠੇ ਰਹੋ, ਇੱਕ ਪਿਆਰਾ ਜਿਹਾ ਗੀਤ ਇੰਜੋਏ ਕਰੋ। ਦੁਬਾਰਾ ਅਸੀਂ ਆਉਂਦੇ ਹਾਂ ਤੁਹਾਡੇ ਕੋਲ।

0: ਵੈਲਕਮ ਬੈਕ ਦੋਸਤੋ, ਐਫ ਐਮ ਐਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਤੁਹਾਡਾ
1: ਯਾਨੀ ਕਿ ਸਾਹ ਲੈਣਾ।
0: ਕਦੇ ਤੁਸੀਂ ਇਹ ਸੋਚਿਆ ਜਦੋਂ ਸਾਹ ਹੀ ਰੁਕ ਰੁਕ ਕੇ ਆਵੇ ਤਾਂ ਜ਼ਿੰਦਗੀ ਕਿੰਨੀ ਮੁਸ਼ਕਿਲ ਹੋ ਜਾਂਦੀ ਹੈ? ਸਾਹ ਜੋ ਸਾਨੂੰ ਰੱਬ ਵੱਲੋਂ ਮਿਲੀ ਸਭ ਤੋਂ ਕੀਮਤੀ ਦੇਣ ਹੈ, ਪਰ ਜਦੋਂ ਇਹ ਮੁਸ਼ਕਿਲ ਬਣ ਜਾਵੇ ਤਾਂ ਹਰ ਪਲ ਇੱਕ ਜੰਗ ਵਰਗਾ ਲੱਗਦਾ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ
1: ਤੇ ਮੈਂ ਹਾਂ ਆਰਜੇ ਭੂਮਿਕਾ।
0: ਤੇ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਐਸੀ ਹੈਲਥ ਪ੍ਰੋਬਲਮ ਬਾਰੇ ਜੋ ਦੁਨੀਆ ਭਰ 'ਚ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਦੋਸਤੋ, ਅੱਜ ਵਰਲਡ ਅਸਥਮਾ ਡੇ ਦੇ ਮੌਕੇ 'ਤੇ ਅਸੀਂ ਸਿਰਫ ਜਾਣਕਾਰੀ ਹੀ ਨਹੀਂ ਬਲਕਿ ਸਮਾਜ ਸਾਵਧਾਨੀ ਅਤੇ ਕੇਅਰ ਦੀ ਵੀ ਗੱਲ ਕਰਾਂਗੇ ਅਤੇ ਪੁੱਛਦੇ ਹਾਂ ਸਾਡੀ ਆਰ ਜੇ ਰਿਸ਼ਿਕਾ ਅਸਥਮਾ ਬਾਰੇ ਕੀ ਕਹਿਣਾ ਚਾਹੁੰਦੇ ਨੇ।
2: ਹਮ ਸਭ ਰੋਜ਼ ਸਾਂਸ ਲੈਂਦੇ ਹਾਂ ਬਿਨਾਂ ਸੋਚੇ ਬਿਨਾਂ ਰੁਕੇ, ਪਰ ਸੋਚੀਏ ਅਗਰ ਇੱਕ ਪਲ ਕੇ ਲਈ ਵੀ ਸਾਂਸ ਲੈਣਾ ਮੁਸ਼ਕਿਲ ਹੋ ਜਾਏ ਕੈਸਾ ਲੱਗੇਗਾ? ਅਸਥਮਾ ਸਿਰਫ ਇੱਕ ਡਿਜ਼ੀਜ਼ ਨਹੀਂ, ਇੱਕ ਸਟਰਗਲ ਹੈ ਜਿਸ ਮੇਂ ਇਨਸਾਨ ਕੋ ਹਰ ਰੋਜ਼ ਆਪਣੀ ਸਾਹਸੋਂ ਕੇ ਲੀਏ ਲੜਨਾ ਪੜਤਾ ਹੈ। ਇਸਕੇ ਕਾਮਨ ਸਿਮਟਮਸ ਹੈ ਬਾਰ ਬਾਰ ਖਾਂਸੀ, ਸਾਂਸ ਲੈਣੇ ਮੇਂ ਦਿੱਕਤ, ਸੀਨੇ ਮੇਂ ਦਬਾਓ ਯਾ ਵੀਜ਼ਿੰਗ ਸਾਊਂਡ। ਅਗਰ ਆਪ ਯਾ ਆਪਕੇ ਕਿਸੀ ਆਪਣੇ ਕੋ ਇਹ ਸਿਮਟਮਸ ਦਿਖਤੇ ਹੈ, ਇਗਨੋਰ ਮਤ ਕੀਜੀਏ। ਦੋਸਤੋ, ਅਵੇਅਰਨੈਸ ਹੀ ਸਭਸੇ ਬੜਾ ਇਲਾਜ ਹੈ। ਧੂਲ, ਪੋਲਿਊਸ਼ਨ, ਸਮੋਕ ਇਹ ਸਭ ਅਸਥਮਾ ਕੋ ਟ੍ਰਿਗਰ ਕਰਤੇ ਹੈ
1: ਤੇ ਨਾਲ ਹੀ ਇਹ ਬਿਮਾਰੀ ਕਿਸੇ ਵੀ ਉਮਰ 'ਚ ਹੋ ਸਕਦੀ ਹੈ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ।
0: ਤੇ ਦੋਸਤੋ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੇ ਕਿ ਅਸਥਮਾ ਹੁੰਦਾ ਕੀ ਹੈ। ਤੇ ਅਸਥਮਾ ਹੁੰਦਾ ਹੈ ਕ੍ਰੋਨਿਕ ਰੈਸਪੀਰੇਟਰੀ ਡਿਸੀਜ਼, ਮਤਲਬ ਇਹ ਲੰਬੇ ਸਮੇਂ ਤੱਕ ਚੱਲਣ ਵਾਲੀ ਪ੍ਰੋਬਲਮ ਹੈ ਜੋ ਲੰਗਸ ਨੂੰ ਅਫੈਕਟ ਕਰਦੀ ਹੈ। ਸਾਡੇ ਲੰਗਸ ਵਿੱਚ ਛੋਟੀ ਛੋਟੀ ਨਲੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਏਅਰਵੇਜ਼ ਕਹਿੰਦੇ ਹਾਂ। ਜਦੋਂ ਕਿਸੇ ਨੂੰ ਅਸਥਮਾ ਹੁੰਦਾ ਹੈ ਤਾਂ ਇਹ ਏਅਰਵੇਜ਼ ਵਿੱਚ ਸੂਜਨ ਨਾਲ ਆ ਜਾਂਦੀ ਹੈ ਜਾਂ ਭਾਰੀ ਹੋ ਜਾਂਦੀਆਂ ਨੇ ਅਤੇ ਇਸ ਵਿੱਚ ਮਸਕਸ ਜਿਹਾ ਵੀ ਬਣ ਜਾਂਦਾ ਹੈ ਕਿ ਲਾਈਕ ਤੁਹਾਨੂੰ ਸਾਹ ਲੈਣ 'ਚ ਸਭ ਤੋਂ ਵੱਡੀ ਪ੍ਰੋਬਲਮ ਅਸਥਮਾ ਦੀ ਇਹੀ ਹੁੰਦੀ ਹੈ ਕਿ ਤੁਹਾਨੂੰ ਸਾਹ ਲੈਣ ਦੇ ਵਿੱਚ ਬਹੁਤ ਘੁਟਣ ਮਹਿਸੂਸ ਹੋਣ ਲੱਗ ਜਾਂਦੀ ਹੈ ਅਤੇ ਪ੍ਰੋਬਲਮ ਆਉਣ ਲੱਗ ਜਾਂਦੀ ਹੈ।
1: ਬਿਲਕੁਲ, ਜਿਵੇਂ ਨੇਹਾ ਨੇ ਹਜੇ ਕਈ ਲੱਛਣਾਂ ਦਾ ਦੱਸਿਆ ਜਿਨ੍ਹਾਂ ਕਰਕੇ ਇਹ ਬਿਮਾਰੀ ਹੋ ਸਕਦੀ ਹੈ। ਕਈ ਵਾਰ ਰਾਤ ਨੂੰ ਜਾਂ ਸਵੇਰ ਇਹ ਸਮੱਸਿਆ ਵੱਧ ਜਾਂਦੀ ਹੈ ਜਿਸ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਇਹ ਸਿਰਫ ਸਰੀਰਕ ਨਹੀਂ ਸਗੋਂ ਮਾਨਸਿਕ ਤਣਾਅ ਵੀ ਪੈਦਾ ਕਰ ਸਕਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਅਸਥਮਾ ਹੁੰਦਾ ਕਿਉਂ ਹੈ? ਇਸਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਧੂੜ, ਧੂੰਆਂ, ਪ੍ਰਦੂਸ਼ਣ, ਠੰਡੀ ਹਵਾ, ਮੌਸਮ 'ਚ ਅਚਾਨਕ ਬਦਲਾਅ।
0: ਅਤੇ ਦੋਸਤੋ, ਇਸ ਦੇ ਕਾਰਨਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਅਤੇ ਤੁਹਾਨੂੰ ਕੁਛ ਹੈਲਥ ਟਿਪਸ ਵੀ ਅਸੀਂ ਦੇਵਾਂਗੇ, ਪਰ ਲੈਂਦੇ ਹਾਂ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਅਸੀਂ ਮਿਲਦੇ ਹਾਂ ਤੁਹਾਡੇ ਨਾਲ ਦੁਬਾਰਾ ਫਿਰ ਅਤੇ ਗੱਲਾਂ ਬਾਤਾਂ ਕਰਾਂਗੇ ਅਸਥਮਾ ਬਾਰੇ।

0: ਵੈਲਕਮ ਬੈਕ ਦੋਸਤੋ, ਸੈਗਮੈਂਟ ਚੱਲ ਰਿਹਾ ਹੈ ਯੁਵਾਣੀ ਫਿੱਟ ਐਂਡ ਫਾਈਨ, ਅਤੇ ਗੱਲ ਹੋ ਰਹੀ ਸੀਗੀ ਅਸਥਮਾ ਬਾਰੇ।
1: ਅੱਜ ਦੇ ਸਮੇਂ 'ਚ ਸ਼ਹਿਰਾਂ 'ਚ ਵੱਧਦੇ ਪ੍ਰਦੂਸ਼ਣ ਵੀ ਇੱਕ ਇਸਦਾ ਜੋ ਹੈ ਇੱਕ ਵੱਡੀ ਸਮੱਸਿਆ ਦਾ ਕਾਰਨ ਨੇ। ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਜੇ ਅਸਥਮਾ ਨੂੰ ਅਣਡਿੱਠਾ ਕਰ ਦਿੱਤਾ ਜਾਏ ਤਾਂ ਇਸਦੇ ਨਤੀਜੇ ਗੰਭੀਰ ਹੋ ਸਕਦੇ ਨੇ। ਇਹ ਸਾਡੀ ਦਿਨ ਚਰਿਆ ਨੂੰ ਪ੍ਰਭਾਵਿਤ ਕਰਦੇ ਨੇ, ਰੋਜ਼ਾਨਾ ਦੇ ਕੰਮ, ਸਕੂਲ ਜਾਂ ਨੌਕਰੀ 'ਚ ਰੁਕਾਵਟ ਪੈਦਾ ਕਰ ਸਕਦੇ ਨੇ। ਬੱਚਿਆਂ 'ਚ ਖੇਡਣ ਕੁੱਦਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਵੱਡਿਆਂ 'ਚ ਥਕਾਵਟ ਅਤੇ ਚਿੰਤਾ ਵੱਧ ਜਾਂਦੀ ਹੈ। ਕਈ ਵਾਰ ਹਾਲਾਤ ਇੰਨੇ ਗੰਭੀਰ ਹੋ ਸਕਦੇ ਨੇ ਕਿ ਤੁਰੰਤ ਤੁਹਾਨੂੰ ਹਸਪਤਾਲ ਜਾਣ ਦੀ ਲੋੜ ਪੈ ਸਕਦੀ ਹੈ।
0: ਅਤੇ ਦੋਸਤੋ, ਜੇ ਅੱਜ ਦੇ ਦਿਨ ਦੀ ਇੰਪੋਰਟੈਂਸ ਬਾਰੇ ਗੱਲ ਕਰੀਏ ਤਾਂ ਹਰ ਸਾਲ ਮੇ 'ਤੇ ਪਹਿਲੇ ਟਿਊਜ਼ਡੇ ਯਾਨੀ ਮੰਗਲਵਾਰ ਨੂੰ ਵਰਲਡ ਅਸਥਮਾ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਗਲੋਬਲ ਇਨੀਸ਼ੀਏਟਿਵ ਫੋਰ ਅਸਥਮਾ ਨੇ ਕੀਤੀ ਸੀਗੀ। ਇਸ ਦਾ ਮੇਨ ਮਕਸਦ ਇਹੀ ਸੀਗਾ ਕਿ ਲੋਕਾਂ ਨੂੰ ਐਜੂਕੇਟ ਕਰਨਾ ਅਸਥਮਾ ਬਾਰੇ, ਅਸਥਮਾ ਦੇ ਸਿਮਟਮਸ ਸਮਝਾਉਣਾ, ਸਹੀ ਟ੍ਰੀਟਮੈਂਟ ਤੱਕ ਪਹੁੰਚਾਉਣਾ। ਅਤੇ ਇਸ ਸਾਲ ਦਾ ਥੀਮ ਹੈ ਅਸਥਮਾ ਕੇਅਰ ਫੋਰ ਆਲ। ਅਤੇ ਆਰ ਜੇ ਰਿਸ਼ਿਕਾ ਤੋਂ ਵੀ ਪੁੱਛਦੇ ਹਾਂ ਕਿ ਅਸਥਮਾ ਦੇ ਬਾਰੇ ਉਹਨਾਂ ਉਹ ਕੀ ਕਹਿਣਾ ਚਾਹੁੰਦੇ ਨੇ।
2: ਮੈਨੂੰ ਲੱਗਦਾ ਹੈ ਕਿ ਅੱਜ ਅਸਥਮਾ ਡੇ ਹੈ ਤੋ ਲੋਕੋ ਕੋ ਐਜੂਕੇਟ ਕਰਨਾ, ਮਿਥਸ ਤੋੜਨਾ ਔਰ ਪੇਸ਼ੈਂਟਸ ਕੋ ਸਪੋਰਟ ਦੇਣਾ, ਇਹ ਸਭਸੇ ਬੜਾ ਕਾਮ ਹੋ ਸਕਤਾ ਹੈ। ਔਰ ਬਹੁਤ ਲੋਕ ਇਹ ਪੁੱਛਤੇ ਹੈ ਕਿ ਆਜ ਕੇ ਦਿਨ ਹਮ ਕਿਆ ਕਰ ਸਕਤੇ ਹੈ, ਤੋ ਆਪਣੇ ਆਸ ਪਾਸ ਕੇ ਲੋਕੋ ਕੋ ਅਸਥਮਾ ਕੇ ਸਿਮਟਮਸ ਕੇ ਬਾਰੇ ਮੈਂ ਬਤਾਈਏ ਜਿਤਨਾ ਹੋ ਸਕੇ। ਪੋਲਿਊਸ਼ਨਸ ਔਰ ਸਮੋਕ ਸੇ ਬਚਨੇ ਕੇ ਲੀਏ ਅਵੇਅਰਨੈਸ ਫੈਲਾਏ ਔਰ ਸਭਸੇ ਜ਼ਰੂਰੀ ਅਸਥਮਾ ਪੇਸ਼ੈਂਟਸ ਕੋ ਸਮਝੇ, ਜਜ ਨਾ ਕਰੇ। ਯਾਦ ਰੱਖੀਏ ਅਸਥਮਾ ਕੰਟਰੋਲ ਕੀਆ ਜਾ ਸਕਤਾ ਹੈ ਅਗਰ ਸਹੀ ਟ੍ਰੀਟਮੈਂਟ ਔਰ ਅਵੇਅਰਨੈਸ ਹੋ।
1: ਬਿਲਕੁਲ, ਸੁਰੱਖਿਆ ਲਈ ਕੁਝ ਸਾਧਾਰਨ ਗੱਲਾਂ ਵੀ ਨੇ ਜੋ ਅਸੀਂ ਰੂਟੀਨ 'ਚ ਸ਼ਾਮਿਲ ਕਰ ਸਕਦੇ ਹਾਂ। ਘਰ ਨੂੰ ਸਾਫ਼ ਰੱਖਣਾ, ਧੂੜ ਅਤੇ ਧੂੰਏ ਤੋਂ ਦੂਰ ਰਹਿਣਾ, ਸਿਗਰਟ ਤੋਂ ਪਰਹੇਜ਼ ਕਰਨਾ ਅਤੇ ਸਵੇਰੇ ਯੋਗਾ ਅਤੇ ਹੋਰ ਵੀ ਕਸਰਤਾਂ ਕਰਨਾ। ਖਾਸ ਕਰਕੇ ਗਰਮੀਆਂ 'ਚ ਪਾਣੀ ਵਧੀਆ ਪੀਣਾ, ਸਭ ਤੋਂ ਜ਼ਿਆਦਾ ਜ਼ਰੂਰੀ ਇਹੀ ਹੈ ਕਿ ਅਸੀਂ ਗਰਮੀਆਂ 'ਚ ਪਾਣੀ ਨਹੀਂ ਪੀਂਦੇ, ਹੈ ਨਾ ਨੇਹਾਂ?
0: ਬਿਲਕੁਲ।
1: ਅਤੇ ਸਭ ਤੋਂ ਜ਼ਿਆਦਾ ਪਾਣੀ ਪੀਣਾ, ਆਪਣੀ ਸਰੀਰਕ ਫਿਟਨੈਸ ਨੂੰ ਬਰਕਰਾਰ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਅਤੇ ਦੋਸਤੋ, ਅਸਥਮਾ ਇੱਕ ਹੀ ਵਜ੍ਹਾ ਨਾਲ ਨਹੀਂ ਹੁੰਦਾ। ਜੇ ਆਪਾਂ ਸੋਚੀਏ ਕਿ ਸਿਰਫ ਕਿ ਕੋਈ ਇੱਕੋ ਹੀ ਰੀਜ਼ਨ ਹੈ ਕਿ ਸਾਨੂੰ ਖਾਂਸੀ ਆ ਰਹੀ ਹੈ, ਸਾਹ ਲੈਣ 'ਚ ਪ੍ਰੋਬਲਮ ਹੈ, ਸਿਰਫ ਇਹੀ ਰੀਜ਼ਨ ਨਹੀਂ ਹੁੰਦਾ, ਇਹਦੇ ਕਈ ਫੈਕਟਰਸ ਦਾ ਰਿਜ਼ਲਟ ਹੁੰਦਾ ਹੈ। ਜਿਵੇਂ ਕਿ ਜੇ ਜੈਨੇਟਿਕ ਫੈਕਟਰ ਲਈਏ ਤਾਂ ਜੇ ਫੈਮਿਲੀ 'ਚ ਕਿਸੇ ਨੂੰ ਅਸਥਮਾ ਹੈ ਤਾਂ ਚਾਂਸਿਸ ਵੱਧ ਜਾਂਦੇ ਨੇ। ਬਹੁਤ ਵਾਰੀਆਂ ਸਾਨੂੰ ਬਹੁਤ ਸਾਰੀ ਹੈਲਥ ਇਸ਼ੂਜ਼ ਸਾਡੇ ਜੈਨੇਟਿਕਸ ਕਰਕੇ ਹੁੰਦੀਆਂ ਨੇ, ਕਿਉਂਕਿ ਸਾਡੇ ਜੈਨੇਟਿਕਸ ਵਿੱਚ, ਸਾਡੇ ਜੀਨਸ ਵਿੱਚ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਅਤੇ ਜਿਵੇਂ ਕਿ ਭੂਮੀ ਨੇ ਹੁਣੀ ਕਿਹਾ, ਇਨਵਾਇਰਨਾਮੈਂਟਲ ਟ੍ਰਿਗਰਸ, ਇਹ ਉਹ ਚੀਜ਼ਾਂ ਨੇ ਜੋ ਅਟੈਕ ਨੂੰ ਟ੍ਰਿਗਰ ਕਰਦੀਆਂ ਨੇ। ਜਿਵੇਂ ਕਿ ਤੁਹਾਨੂੰ ਥੋੜ੍ਹੀ ਬਹੁਤੀ ਪ੍ਰੋਬਲਮ ਹੈ ਸਾਹ ਲੈਣ 'ਚ ਅਤੇ ਤੁਸੀਂ ਧੂਲ

0: ਵਾਲੇ ਏਰੀਆ ਦੇ ਵਿੱਚ ਜਾਂ ਪੋਲਿਊਸ਼ਨ ਵਾਲੀ ਜਗ੍ਹਾ ਦੇ ਵਿੱਚ ਜਾਂ ਕੋਈ ਸਿਗਰਟ ਸਮੋਕ ਕਰ ਰਿਹਾ ਤੁਹਾਡੇ ਆਲੇ ਦੁਆਲੇ ਅਤੇ ਤੁਸੀਂ ਉਹਨਾਂ ਦੇ ਕੋਲ ਬੈਠੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਉਹ ਚੀਜ਼ ਇਫੈਕਟ ਕਰੇਗੀ। ਜੇ ਤੁਸੀਂ 10 ਬੰਦਿਆਂ ਦੇ ਵਿੱਚ ਬੈਠੇ ਹੋ ਅਤੇ ਕੋਈ ਇੱਥੇ ਸਮੋਕਿੰਗ ਕਰ ਰਿਹਾ ਅਤੇ 10 ਵਿੱਚੋਂ ਕੋਈ ਇੱਕ ਅੱਧਾ ਪਰਸਨ ਇੱਦਾਂ ਦਾ ਹੁੰਦਾ ਹੈ ਜਿਹਨੂੰ ਉਹ ਚੀਜ਼ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਜਾਂ ਸਾਹ ਲੈਣ 'ਚ ਪ੍ਰੋਬਲਮ ਹੋਣ ਲੱਗ ਜਾਂਦੀ ਹੈ।
1: ਤੋ ਦੋਸਤੋ, ਅੱਜ ਕੇ ਦਿਨ ਇੱਕ ਪ੍ਰੋਮਿਸ ਕਰਤੇ ਹੈ ਹਮ ਆਪਣੇ ਆਪ ਸੇ ਕਿ ਖੁਦ ਵੀ ਅਵੇਅਰ ਰਹੇਂਗੇ ਔਰ ਦੂਸਰੋ ਕੋ ਵੀ ਅਵੇਅਰ ਕਰੇਂਗੇ।
0: ਅਤੇ ਦੋਸਤੋ, ਸਿਰਫ ਇੰਨਾ ਹੀ ਨਹੀਂ, ਪੈਟ ਐਨੀਮਲਸ ਵੀ ਬਹੁਤ ਲੋਕਾਂ ਨੇ ਨਾ ਘਰਾਂ ਵਿੱਚ ਪਾਲਤੂ ਜਾਨਵਰ ਪਾਲੇ ਹੁੰਦੇ ਨੇ ਅਤੇ ਉਹਨਾਂ ਦੇ ਜਿਹੜੇ ਹੇਅਰਸ ਹੁੰਦੇ ਨੇ ਉਹਨਾਂ ਤੋਂ ਵੀ ਕਈਆਂ ਨੂੰ ਐਲਰਜੀ ਹੁੰਦੀ ਹੈ ਅਤੇ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਘਰ ਦੇ ਵਿੱਚ ਕੋਈ ਪਾਲਤੂ ਜਾਨਵਰ ਡੋਗ ਜਾਂ ਕੈਟ ਤੁਸੀਂ ਰੱਖੀ ਹੋਈ ਹੈ, ਜੇ ਉਹਦੇ ਤੋਂ ਤੁਹਾਨੂੰ ਕੋਈ ਥੋੜ੍ਹੀ ਬਹੁਤ ਇਸ਼ੂਜ਼ ਹੋ ਰਹੇ ਨੇ, ਕੋਈ ਐਲਰਜੀ ਹੋ ਰਹੀ ਹੈ, ਤਾਂ ਉਹਦੇ 'ਤੇ ਵੀ ਤੁਸੀਂ ਧਿਆਨ ਦੇ ਸਕਦੇ ਹੋ।
1: ਬਿਲਕੁਲ ਨੇਹਾ, ਸਭ ਤੋਂ ਵੱਡੀ ਰਾਹਤ ਵਾਲੀ ਗੱਲ ਇਹ ਹੈ ਨਾ ਕਿ ਇਹ ਜੋ ਬਿਮਾਰੀ ਹੈ ਨਾ ਇਸ ਨੂੰ ਕਾਬੂ ਵੀ ਰੱਖਿਆ ਜਾ ਸਕਦਾ। ਡਾਕਟਰ ਦੀ ਸਲਾਹ ਨਾਲ ਇਨਹੇਲਰ ਦੀ ਵਰਤੋਂ, ਸਮੇਂ ਸਮੇਂ 'ਤੇ ਚੈੱਕਅਪ, ਸਹੀ ਜੀਵਨ ਸ਼ੈਲੀ ਨਾਲ ਇਹ ਦਮਾ ਪੀੜਿਤ ਵਿਅਕਤੀ ਵੀ ਨਾ ਬਿਲਕੁਲ ਆਮ ਜੀਵਨ ਜੀ ਸਕਦੇ ਨੇ। ਇਹ ਬਿਮਾਰੀ ਕਮਜ਼ੋਰੀ ਨਹੀਂ, ਸਗੋਂ ਸਾਵਧਾਨੀ ਦੀ ਲੋੜ ਹੁੰਦੀ ਹੈ।
0: ਅਤੇ ਦੋਸਤੋ, ਜ਼ਿਆਦਾ ਟੈਨਸ਼ਨ ਜਾਂ ਸਟ੍ਰੈਸ ਵੀ ਅਸਥਮਾ ਨੂੰ ਵਧਾ ਸਕਦਾ ਹੈ। ਹਰ ਬੰਦੇ ਦਾ ਟ੍ਰਿਗਰ ਪੁਆਇੰਟ ਅਲੱਗ ਹੁੰਦਾ ਹੈ, ਇਸ ਕਰਕੇ ਆਪਣਾ ਟ੍ਰਿਗਰ ਆਈਡੈਂਟੀਫਾਈ ਕਰਨਾ ਬਹੁਤ ਹੀ ਜ਼ਰੂਰੀ ਹੈ ਕਿ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਟ੍ਰਿਗਰ ਕਰ ਰਹੀ ਹੈ। ਅਤੇ ਦੋਸਤੋ, ਹਜੇ ਤਾਂ ਇਨਫੋਰਮੇਸ਼ਨ ਬਾਕੀ ਹੈ ਥੋੜ੍ਹੀ ਬਹੁਤ ਦੇਣੀ, ਅਤੇ ਕਿਉਂ ਨਾ ਥੋੜ੍ਹਾ ਜਿਹਾ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਲੈ ਲੈਂਦੇ ਹਾਂ ਅਤੇ ਗਾਣਾ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ।

0: ਵੈਲਕਮ ਬੈਕ ਦੋਸਤੋ, ਐਫ ਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਤੇ ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ
1: ਤੇ ਮੈਂ ਹਾਂ ਆਰਜੇ ਭੂਮਿਕਾ
2: ਔਰ ਮੈਂ ਹਾਂ ਆਰਜੇ ਰਿਸ਼ਿਕਾ।
0: ਦੋਸਤੋ, ਅੱਜ ਤੁਸੀਂ ਤਿੰਨ ਤਿੰਨ ਆਰਜੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੇ ਤੁਹਾਨੂੰ ਅਸਥਮਾ ਦੀ ਅਵੇਅਰਨੈਸ ਲਈ ਤਿੰਨ ਤਿੰਨ ਜਣੇ ਅਸੀਂ ਤੁਹਾਨੂੰ ਆਈਡੀਆਜ਼ ਦੇ ਰਹੇ ਹਾਂ ਕਿ ਤੁਸੀਂ ਕੀ ਫੋਲੋ ਰੂਟੀਨ ਕਰ ਸਕਦੇ ਹੋ ਆਪਣੇ ਲਾਈਫ ਦੇ ਵਿੱਚ। ਅਤੇ ਦੋਸਤੋ, ਜੇ ਗੱਲ ਕਰੀਏ ਅਸਥਮਾ ਦੇ ਸਿਮਟਮਸ ਦੀ ਤਾਂ ਹਰ ਵਿਅਕਤੀ 'ਚ ਅਲੱਗ ਅਲੱਗ ਲੈਵਲ 'ਤੇ ਹੁੰਦਾ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਹੁਣੇ ਦੱਸਿਆ ਕਿ ਸਾਰਿਆਂ ਦਾ ਟ੍ਰਿਗਰ ਪੁਆਇੰਟ ਵੀ ਅਲੱਗ ਹੁੰਦਾ, ਪਰ ਕੁਛ ਜਿਹੜੇ ਕੋਮਨ ਸਾਈਨਸ ਹੁੰਦੇ ਨੇ ਜਿਵੇਂ ਕਿ ਸਾਹ ਸੀਟੀ ਵਰਗੀ ਆਵਾਜ਼। ਕਈ ਵਾਰੀ ਜਦੋਂ ਸਾਨੂੰ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਹੈ ਨਾ, ਬਹੁਤ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਅਸਥਮਾ ਦੀ, ਉਹਨਾਂ ਨੂੰ ਜਦੋਂ ਸਾਹ ਲੈਂਦੇ ਹੋਏ ਸੀਟੀ ਵਰਗੀ ਆਵਾਜ਼ ਆਉਂਦੀ ਹੈ, ਜਾਂ ਫਿਰ ਬਾਰ ਬਾਰ ਖਾਂਸੀ ਆਉਣਾ, ਖਾਸ ਕਰ ਰਾਤ ਨੂੰ ਜਾਂ ਸਵੇਰ ਦੇ ਟਾਈਮ 'ਤੇ, ਚੈਸਟ ਦੇ ਵਿੱਚ ਟਾਈਟਨੈਸ ਜਾਂ ਬੋਝ ਦੀ ਤਰ੍ਹਾਂ ਫੀਲ ਹੋਣਾ। ਜਦੋਂ ਤੁਹਾਨੂੰ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਹੈ ਨਾ, ਤਾਂ ਆਟੋਮੈਟਿਕ ਤੁਹਾਨੂੰ ਚੈਸਟ ਦੇ ਵਿੱਚ ਟਾਈਟਨੈਸ ਫੀਲ ਹੋਣ ਲੱਗ ਜਾਂਦੀ ਹੈ। ਇਹ ਕੁਛ ਇੱਦਾਂ ਦੇ ਸਿਮਟਮਸ ਨੇ ਜੋ ਤੁਸੀਂ ਇਗਨੋਰ ਬਿਲਕੁਲ ਵੀ ਨਹੀਂ ਕਰ ਸਕਦੇ। ਜਿਵੇਂ ਤੁਹਾਨੂੰ ਭੂਮੀ ਨੇ ਦੱਸਿਆ ਸੀਗਾ ਕਿ ਜਲਦੀ ਥਕਾਨ ਜਾਂ ਸਾਹ ਚੜ੍ਹਨ ਲੱਗ ਜਾਣਾ, ਬਹੁਤ ਵਾਰੀ ਸਾਨੂੰ ਲੱਗਦਾ ਕਿ ਅਸੀਂ ਏਜਡ ਹੋ ਗਏ ਹਾਂ, ਸਾਡੀ ਏਜ ਜ਼ਿਆਦਾ ਹੋ ਗਈ ਹੈ, ਸਾਨੂੰ ਵੀਕਨੈਸ ਆ ਰਹੀ ਹੈ, ਇਸ ਲਈ ਸਾਨੂੰ ਬੋਡੀ 'ਚ ਥਕਾਨ ਹੁੰਦੀ ਹੈ, ਬਟ ਇੱਦਾਂ ਦਾ ਕੁਛ ਨਹੀਂ ਹੈ। ਜੇ ਤੁਹਾਨੂੰ ਕੋਈ ਵੀ ਹੈਲਥ ਇਸ਼ੂਜ਼ ਆ ਰਹੇ ਨੇ, ਸਭ ਤੋਂ ਪਹਿਲਾਂ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਾਉਣਾ ਹੈ। ਅਤੇ ਜੇ ਇਹ ਸਿਮਟਮਸ ਬਾਰ ਬਾਰ ਰਿਪੀਟ ਹੋਣ ਤਾਂ ਨੋਰਮਲ ਖਾਂਸੀ ਨਹੀਂ, ਇਹ ਅਸਥਮਾ ਦੇ ਸਾਈਨਸ ਹੋ ਸਕਦੇ ਨੇ। ਅਤੇ ਸਾਡੀ ਜਿਹੜੀ ਅੱਜ ਦੀ ਆਰਜੇ ਆਫ ਦਾ ਡੇ ਨੇ ਆਰਜੇ ਰਿਸ਼ਿਕਾ, ਉਹਨਾਂ ਨੂੰ ਵੀ ਪੁੱਛ ਲੈਂਦੇ ਹਾਂ ਕਿ ਉਹ ਕਿਸੇ ਇੱਦਾਂ ਦੇ ਪਰਸਨ ਨੂੰ ਜਾਣਦੇ ਨੇ ਜਾਂ ਕੋਈ ਇੱਦਾਂ ਦਾ ਪਰਸਨ ਹੈ ਜੋ ਇਸ ਡਿਸੀਜ਼ ਦੇ ਨਾਲ।
1: ਆਪਣੇ ਅਸਥਮਾ ਕੀ ਬਾਤ ਕਰੀ ਤੋ ਸਭਸੇ ਪਹਿਲੇ ਮੁਝੇ ਮੇਰਾ ਦੋਸਤ ਯਾਦ ਆਇਆ, ਮੇਰੇ ਦੋਸਤ ਕੋ ਵੀ ਅਸਥਮਾ ਹੈ, ਔਰ ਕਈ ਵਾਰ ਐਸਾ ਹੋਤਾ ਹੈ ਕਿ ਹਮ ਲੋਗ ਬਾਤ ਕਰ ਰਹੇ ਹੋਤੇ ਹੈਂ ਔਰ ਅਚਾਨਕ ਸੇ ਉਸੇ ਕਾਫੀ ਜ਼ਿਆਦਾ ਵੋ ਖਾਂਸਨੇ ਲੱਗ ਜਾਤਾ ਹੈ। ਕਈ ਵਾਰ ਹਮ ਜਬ ਸਾਥ ਮੇਂ ਘੂਮ ਰਹੇ ਹੋਤੇ ਹੈਂ ਵੋ ਚਲਤੇ ਚਲਤੇ ਥੱਕ ਜਾਤਾ ਹੈ, ਹਮੇ ਲਗਤਾ ਹੈ ਕਿ ਕਿਆ ਕਿਆ ਬਾਤ ਹੋ ਗਈ, ਐਸੇ ਕੈਸੇ ਹੋ ਰਹਾ ਹੈ। ਕਈ ਵਾਰ ਹਮਨੇ ਪਤਾ ਕੀਆ ਔਰ ਬਹੁਤ ਵਾਰੀ ਐਸਾ ਹੋਤਾ ਹੈ ਕਿ ਰਾਤ ਭਰ ਉਸਕੋ ਬਹੁਤ ਜ਼ਿਆਦਾ ਕਫ ਹੋ ਰਹਾ ਹੋਤਾ ਹੈ, ਚਲਤੇ ਚਲਤੇ ਬਹੁਤ ਜ਼ਿਆਦਾ ਥੱਕ ਜਾਤਾ ਹੈ, ਬੋਡੀ ਏਕ ਹੋ ਰਹਾ ਹੋਤਾ ਹੈ। ਕਈ ਵਾਰ ਤਬ ਜਾ ਕੇ ਹਮੇ ਪਤਾ ਚਲਾ, ਪਹਿਲੇ ਤੋਂ ਹਮੇ ਲਗਾ ਕਿ ਇਹ ਸਭ ਬਹੁਤ ਨੋਰਮਲ ਹੈ, ਇਹ ਸਭ ਕੇ ਸਾਥ ਹੋਤਾ ਹੈ, ਬਟ ਇਹ ਨੋਰਮਲ ਨਹੀਂ ਹੈ, ਹਮੇ ਇਸੇ ਨਹੀਂ ਇਗਨੋਰ ਕਰਨਾ ਚਾਹੀਏ, ਇਹ ਅਸਥਮਾ ਕੇ ਸਿਮਟਮਸ ਹੈ। ਔਰ ਬਹੁਤ ਬਾਅਦ ਮੇਂ ਜਾ ਕੇ ਹਮੇ ਪਤਾ ਚਲਾ ਕਿ ਇਹ ਅਸਥਮਾ ਹੈ, ਔਰ ਅਬ ਵੀ ਆਰ ਟੇਕਿੰਗ ਕੇਅਰ ਆਫ ਹਿਮ, ਔਰ ਹਮ ਦੇਖ ਰਹੇ ਹੈ, ਔਰ ਵੋ ਵੀ ਕਾਫੀ ਪ੍ਰੀਕੋਸ਼ਨਸ ਲੈ ਰਿਹਾ ਹੈ ਇਸਕੇ ਲੀਏ।
3: ਨੇਹਾ, ਅੱਜ ਦੇ ਡਿਜੀਟਲ ਯੁੱਗ 'ਚ ਨਾ ਇੱਕ ਹੋਰ ਵੱਡੀ ਸਮੱਸਿਆ ਸਾਡੀ ਘੱਟ ਹੈਗੀ ਹੈ ਫਿਜ਼ੀਕਲ ਐਕਟੀਵਿਟੀ, ਸਾਰਾ ਦਿਨ ਮੋਬਾਈਲ ਜਾਂ ਸਕਰੀਨ 'ਤੇ ਬਿਤਾਉਣਾ, ਜਿਸ ਕਰਕੇ ਸਾਡੀ ਜੋ ਸਿਹਤ ਹੈ ਨਾ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਡਿਜੀਟਲ ਡਿਟੋਕਸ ਅਤੇ ਰੋਜ਼ਾਨਾ ਵਰਕਆਊਟ ਸਿਰਫ ਅਸਥਮਾ ਨਹੀਂ ਸਗੋਂ ਸਾਡੇ ਪੂਰੇ ਸਰੀਰ ਲਈ ਲਾਭਦਾਇਕ ਹੋ ਸਕਦਾ।
0: ਅਤੇ ਦੋਸਤੋ, ਅਸਥਮਾ ਦਾ ਪਰਮਾਨੈਂਟ ਕਿਓਰ ਨਹੀਂ ਹੈ, ਪਰ ਇਹ 100% ਕੰਟਰੋਲ 'ਚ ਰਹਿ ਸਕਦਾ ਹੈ ਜੇ ਸਹੀ ਟ੍ਰੀਟਮੈਂਟ ਫੋਲੋ ਕੀਤਾ ਜਾਵੇ। ਜਿਵੇਂ ਕਿ ਸਭ ਤੋਂ ਟੋਪ ਪ੍ਰਾਇਰਟੀਜ਼ ਹੁੰਦੀ ਹੈ ਇਨਹੇਲਰਸ, ਜਿਨ੍ਹਾਂ ਨੂੰ ਅਸਥਮਾ ਦੀ ਪ੍ਰੋਬਲਮ ਹੁੰਦੀ ਹੈ, ਡਾਕਟਰ ਸਭ ਤੋਂ ਪਹਿਲਾਂ ਉਹਨਾਂ ਨੂੰ ਇਨਹੇਲਰਸ ਹੀ ਰੈਕਮੈਂਡ ਕਰਦੇ ਨੇ। ਸਭ ਤੋਂ ਇਫੈਕਟਿਵ ਟ੍ਰੀਟਮੈਂਟ ਇਹੀ ਹੁੰਦਾ, ਕਿਉਂਕਿ ਇਹ ਡਾਇਰੈਕਟ ਲੰਗਸ ਤੱਕ ਮੈਡੀਸਿਨ ਨੂੰ ਪਹੁੰਚਾਉਂਦਾ ਹੈ। ਜਦੋਂ ਤੁਸੀਂ ਇਨਹੇਲਰ ਤੋਂ ਇਨਹੇਲ ਕਰਦੇ ਹੋ ਨਾ, ਉਹ ਮੈਡੀਸਿਨ ਤੁਹਾਡੇ ਡਾਇਰੈਕਟ ਲੰਗਸ ਤੱਕ ਜਾਂਦੀ ਹੈ। ਸਾਈਡ ਇਫੈਕਟਸ ਵੀ ਇਹਦੇ ਬਹੁਤ ਹੀ ਘੱਟ ਹੁੰਦੇ ਨੇ, ਕਿਉਂਕਿ ਜਦੋਂ ਤੁਸੀਂ ਮੈਡੀਸਿਨਸ ਖਾਂਦੇ ਹੋ ਉਹਦੇ ਸਾਈਡ ਇਫੈਕਟ ਸਾਨੂੰ ਸਾਡੀ ਹੋਰ ਵੀ ਬੋਡੀ ਪਾਰਟਸ 'ਤੇ ਹੁੰਦੇ ਨੇ, ਬਟ ਇਹਦੇ ਸਾਈਡ ਇਫੈਕਟਸ ਬਹੁਤ ਹੀ ਘੱਟ ਨੇ। ਅਤੇ ਜੇ ਗੱਲ ਕਰੀਏ ਮੈਡੀਸਿਨਸ ਦੀ, ਤਾਂ ਡਾਕਟਰ ਦੀ ਸਲਾਹ ਨਾਲ ਰੈਗੂਲਰ ਲੈਣੀਆਂ ਜ਼ਰੂਰੀ ਨੇ। ਕਈ ਲੋਕ ਸਿਮਟਮਸ ਠੀਕ ਹੋਣ 'ਤੇ ਮੈਡੀਸਿਨ ਛੱਡ ਦਿੰਦੇ ਨੇ, ਬਹੁਤ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਤਾਂ ਸਾਡੇ ਸਿਮਟਮਸ ਨਹੀਂ ਨਜ਼ਰ ਆਉਂਦੇ ਅਤੇ ਹੁਣ ਅਸੀਂ ਮੈਡੀਸਿਨ ਛੱਡ ਦਿੰਦੇ ਹਾਂ ਜਾਂ ਆਪਣਾ ਪ੍ਰੀਕੋਸ਼ਨਸ ਲੈਣਾ ਥੋੜ੍ਹਾ ਘੱਟ ਕਰ ਦਿੰਦੇ ਹਾਂ, ਬਟ ਬਿਲਕੁਲ ਨਹੀਂ। ਜੇ ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਉਹ ਜਦੋਂ ਤੱਕ ਜੜੋਂ ਖਤਮ ਨਹੀਂ ਹੁੰਦੀ, ਅਤੇ ਕੁਛ ਤਾਂ ਪ੍ਰੋਬਲਮਸ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਦਾ ਪ੍ਰੋਪਰ ਟ੍ਰੀਟਮੈਂਟ ਨਹੀਂ ਹੁੰਦਾ, ਅਤੇ ਉਹਦੀ ਸਾਨੂੰ ਪਰਮਾਨੈਂਟ ਮੈਡੀਕੇਸ਼ਨਸ ਲੈਣੀ ਹੀ ਪੈਂਦੀ ਹੈ।
3: ਅਤੇ ਨੇਹਾ, ਸਿਹਤ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਜ਼ਰੂਰੀ ਹੈ ਕਿ ਅਸੀਂ ਉਸਨੂੰ ਸਮਝੀਏ, ਉਸਦਾ ਸਹੀ ਇਲਾਜ ਕਰਾਈਏ। ਜਾਗਰੂਕਤਾ ਹੀ ਸੁਰੱਖਿਆ ਹੈ, ਜੇ ਅਸੀਂ ਸਮੇਂ 'ਤੇ ਸਾਵਧਾਨ ਰਹੀਏ ਨਾ, ਤਾਂ ਅਸੀਂ ਅਸਥਮਾ ਵਰਗੀ ਬਿਮਾਰੀ ਨੂੰ ਆਪਣੇ ਜੀਵਨ ਤੋਂ ਮਤਲਬ ਬਿਲਕੁਲ ਨਾ ਕੱਢ ਸਕਦੇ ਹਾਂ।
0: ਬਿਲਕੁਲ ਭੂਮਿਕਾ, ਡਾਕਟਰ ਨਾਲ ਟਾਈਮ ਟੂ ਟਾਈਮ ਕੰਸਲਟੇਸ਼ਨ ਜ਼ਰੂਰ ਕਰੋ। ਯਾਦ ਰੱਖੋ, ਅਸਥਮਾ ਕੰਟਰੋਲ 'ਚ ਹੋਣਾ ਚਾਹੀਦਾ ਹੈ, ਇਗਨੋਰ ਨਹੀਂ ਕਰਨਾ। ਅਸੀਂ ਕਿਸੇ ਵੀ ਪ੍ਰੋਬਲਮ ਨੂੰ ਇਗਨੋਰ ਬਿਲਕੁਲ ਵੀ ਨਹੀਂ ਕਰਨਾ, ਉਹਨੂੰ ਕੰਟਰੋਲ ਕਰਨ ਦੀ ਜਾਂ ਜਿੰਨਾ ਹੋ ਸਕੇ ਉਹਦੇ ਕੰਮ ਕਰਨ ਦੀ ਸਾਨੂੰ ਜ਼ਰੂਰਤ ਹੈ, ਕਿਉਂਕਿ ਜਦੋਂ ਅਸੀਂ ਕਿਸੇ ਪ੍ਰੋਬਲਮ ਨੂੰ ਇਗਨੋਰ ਕਰਦੇ ਹਾਂ ਨਾ, ਉਹ ਅੱਗੇ ਜਾ ਕੇ ਹੋਰ ਵੱਧ ਜਾਂਦੀ ਹੈ ਅਤੇ ਲਾਈਫ ਥ੍ਰੈਟਨ ਵੀ ਹੋ ਸਕਦੀ ਹੈ। ਅਤੇ ਆਪਣੀ ਸਿਹਤ ਦਾ ਖਿਆਲ ਸਾਨੂੰ ਖੁਦ ਹੀ ਰੱਖਣਾ ਹੁੰਦਾ, ਅਤੇ ਕੁਛ ਡੇਲੀ ਲਾਈਫ ਰੂਟੀਨ ਜੋ ਤੁਸੀਂ ਫੋਲੋ ਕਰ ਸਕਦੇ ਹੋ, ਕੁਛ ਚੇਂਜਸ ਕਰ ਸਕਦੇ ਹੋ, ਅਸਥਮਾ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਘਰ ਦੀ ਸਾਫ਼ ਸਫਾਈ, ਜਿਵੇਂ ਕਿ ਤੁਹਾਨੂੰ ਪਤਾ ਹੈ ਭੂਮਿਕਾ, ਕਈਆਂ ਨੂੰ ਡਸਟ ਤੋਂ ਬਹੁਤ ਐਲਰਜੀ ਹੁੰਦੀ ਹੈ, ਠੀਕ ਹੈ, ਅਤੇ ਤੁਸੀਂ

0: ਵੀ ਕਰ ਸਕਦੇ ਹੋ। ਮੈਨੂੰ ਲੱਗਦਾ ਰਿਸ਼ਿਕਾ ਸਾਨੂੰ ਕੁਝ ਟਿਪਸ ਦੇਣਾ ਚਾਹੁੰਦੀ ਹੈ ਸਾਡੇ ਲਿਸਨਰਸ ਨੂੰ, ਤੇ ਜ਼ਰੂਰ ਆਪਾਂ ਸੁਣਨਾ ਚਾਹਾਂਗੇ ਕਿ ਉਹ ਕੀ ਟਿਪਸ ਦੇਣਾ ਚਾਹੁੰਦੇ ਨੇ।
1: ਮੈਨੂੰ ਲੱਗਦਾ ਹੈ ਕਿ ਅਲੋਮ ਵਿਲੋਮ ਕਰਨਾ ਚਾਹੀਏ, ਬਹੁਤ ਜ਼ਿਆਦਾ ਯੋਗਾ ਕਰਨਾ ਚਾਹੀਏ, ਮੈਡੀਟੇਸ਼ਨ ਕਰਨਾ ਚਾਹੀਏ ਔਰ ਲੰਬੀ ਲੰਬੀ ਸਾਹ ਲੈਣਾ ਚਾਹੀਏ। ਔਰ ਸਭ ਸੇ ਪਹਿਲੀ ਬਾਤ, ਪੋਲਿਊਸ਼ਨ ਨਹੀਂ ਫੈਲਾਉਣਾ ਚਾਹੀਏ। ਸਭ ਸੇ ਬੜਾ ਰੀਜ਼ਨ ਤੋਂ ਮੁਝੇ ਲੱਗਤਾ ਹੈ ਅੱਜ ਕੱਲ੍ਹ ਇਤਨਾ ਜ਼ਿਆਦਾ ਪੋਲਿਊਸ਼ਨ ਹੈ ਹਮਾਰੀ ਹਵਾ ਮੇ, ਤੋ ਪੋਲਿਊਸ਼ਨ ਸਭ ਸੇ ਬੜਾ ਰੀਜ਼ਨ ਹੈ। ਜਿਤਨਾ ਕਮ ਹੋ ਸਕੇ ਉਤਨਾ ਏਅਰ ਪੋਲਿਊਸ਼ਨ ਕੀਜੀਏ ਔਰ ਉਸਕੇ ਸਾਥ ਸਾਥ ਆਪਣੀ ਹੈਲਥ ਮੇ ਜਿਤਨਾ ਹੋ ਸਕੇ ਉਤਨਾ ਧਿਆਨ ਦੀਜੀਏ। ਅਗਰ ਡਾਕਟਰ ਪ੍ਰਿਕੋਸ਼ਨਸ ਆਪਕੋ ਲੈਣੇ ਬੋਲ ਰਹੇ ਹੈ ਤੋ ਉਸਕੋ ਉਸ ਪਰ ਧਿਆਨ ਦੀਜੀਏ ਔਰ ਇਗਨੋਰ ਬਿਲਕੁਲ ਮਤ ਕੀਜੀਏ ਆਪਣੇ ਸਿਮਟਮਸ ਕੋ, ਬਿਕੋਜ਼ ਵੋ ਬਹੁਤ ਜ਼ਿਆਦਾ ਇੰਪੋਰਟੈਂਟ ਹੋਤੇ ਹੈ। ਅਰਲੀ ਸਟੇਜਸ ਮੇ ਹਮ ਕਾਫੀ ਬਾਰ ਆਪਣੇ ਸਿਮਟਮਸ ਕੋ ਇਗਨੋਰ ਕਰ ਦੇਤੇ ਹੈ, ਜਿਨਕੇ ਚਲਤੇ ਹਮੇਂ ਲੱਗਤਾ ਹੈ ਕਿ ਇਹ ਸਭ ਬਹੁਤ ਨੋਰਮਲ ਹੈ, ਲੇਕਿਨ ਨਹੀਂ, ਇਹ ਨੋਰਮਲ ਨਹੀਂ ਹੋਤਾ ਹੈ। ਹਮੇਂ ਡਾਕਟਰ ਕੋ ਦਿਖਾਉਣਾ ਚਾਹੀਏ ਔਰ ਉਹਨੇ ਬਤਾਉਣਾ ਚਾਹੀਏ ਔਰ ਜੋ ਵੀ ਉਹ ਕਹੇ ਉਹਨੇ ਫੋਲੋ ਕਰਨਾ ਚਾਹੀਏ।
2: ਜੀ ਰਿਸ਼ਿਕਾ, ਸਹੀ ਜਾਣਕਾਰੀ ਅਤੇ ਸਮੇਂ 'ਤੇ ਇਲਾਜ, ਜਿਵੇਂ ਤੁਸੀਂ ਕਿਹਾ, ਅਤੇ ਸਾਫ਼ ਸੁਥਰਾ ਵਾਤਾਵਰਣ, ਇਸ ਨਾਲ ਅਸੀਂ ਜੋ ਹੈ ਨਾ ਇਸ ਬਿਮਾਰੀ ਨੂੰ ਕਾਬੂ ਕਰ ਸਕਦੇ ਹਾਂ। ਵਰਲਡ ਅਸਥਮਾ ਡੇਅ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਾਹ ਲੈਣਾ ਸਾਡੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਦਾਤ ਹੈ। ਅਸਥਮਾ ਕੋਈ ਰੁਕਾਵਟ ਨਹੀਂ ਹੈ, ਸਗੋਂ ਇੱਕ ਸੰਦੇਸ਼ ਹੈ ਕਿ ਅਸੀਂ ਆਪਣੇ ਸਰੀਰ ਦੀ ਦੇਖਭਾਲ ਜੋ ਹੈ ਨਾ ਹੋਰ ਵੀ ਧਿਆਨ ਨਾਲ ਕਰੀਏ।
0: ਅਤੇ ਦੋਸਤੋ, ਜੇ ਕਿਸੇ ਨੂੰ ਅਸਥਮਾ ਹੈ ਨਾ ਤਾਂ ਉਹਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ। ਜੱਜ ਕਰਨ ਤੋਂ ਬੈਟਰ ਹੈ ਤੁਸੀਂ ਉਸ ਪਰਸਨ ਨੂੰ ਸਪੋਰਟ ਕਰੋ, ਜਿੰਨਾ ਹੋ ਸਕੇ ਉਹਨੂੰ ਅਵੇਅਰ ਕਰੋ ਚੀਜ਼ਾਂ ਤੋਂ, ਅਤੇ ਜੇ ਕੋਈ ਤੁਹਾਡਾ ਫਰੈਂਡ ਹੈ ਜਾਂ ਕੋਈ ਨੋਨ ਪਰਸਨ ਹੈ ਤਾਂ ਉਹਦੀ ਬਹੁਤ ਹੀ ਕੇਅਰ ਕਰੋ, ਕਿਉਂਕਿ ਲੋਕਾਂ ਨੂੰ ਨਾ ਕੇਅਰ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਅੱਜ ਸਾਡਾ ਸਾਰਾ ਪ੍ਰੋਗਰਾਮ ਸਾਡੇ 3 ਆਰਜੇ ਸਟੂਡੀਓ ਵਿੱਚ ਮੌਜੂਦ ਜਿਨ੍ਹਾਂ ਨੇ ਕੀਤਾ ਹੈ, ਅਤੇ ਜਿਹੜੀ ਸਾਡੇ ਅੱਜ ਦੇ ਗੈਸਟ ਨੇ ਆਰਜੇ ਰਿਸ਼ਿਕਾ, ਅਤੇ ਹੁਣ ਜੇ ਉਹ ਸਾਡੇ ਪ੍ਰੋਗਰਾਮ ਵਿੱਚ ਆਏ ਨੇ ਤਾਂ ਉਹਨਾਂ ਦੀ ਫਰਮਾਇਸ਼ ਸੁਣਨਾ ਤਾਂ ਬਣਦਾ ਹੈ, ਅਤੇ ਰਿਸ਼ਿਕਾ ਤੋਂ ਪੁੱਛਦੇ ਹਾਂ ਉਹਨਾਂ ਦਾ ਫੇਵਰੇਟ ਸਿੰਗਰ ਕਿਹੜਾ ਹੈ।
1: ਮੈਂ ਤਾਂ ਉੱਤਰਾਖੰਡ ਸੇ ਹੂੰ, ਤੋ ਉੱਤਰਾਖੰਡ ਮੇਂ ਦਿਲਜੀਤ ਕੇ ਬਹੁਤ ਜ਼ਿਆਦਾ ਫੈਨਸ ਹੈ, ਤੋ ਮੈਂ ਚਾਹਤੀ ਹੂੰ ਕਿ ਆਪ ਦਿਲਜੀਤ ਕਾ ਕੋਈ ਗਾਣਾ ਬਜਾ ਦੇ।
0: ਕਿਆ ਬਾਤ ਹੈ ਰਿਸ਼ਿਕਾ, ਤੁਹਾਡੇ ਤੋਂ ਸਾਨੂੰ ਪਤਾ ਲੱਗਿਆ ਕਿ ਦਿਲਜੀਤ ਦੇ ਫੈਨ ਉੱਤਰਾਖੰਡ ਤੱਕ ਫੈਲੇ ਹੋਏ ਨੇ। ਕਿਆ ਬਾਤ ਹੈ, ਅਸੀਂ ਖੁਦ ਵੀ ਐਜ਼ ਅ ਪੰਜਾਬੀ ਬਹੁਤ ਵੱਡੇ ਫੈਨ ਹਾਂ ਦਿਲਜੀਤ ਦੋਸਾਂਝ ਦੇ, ਅਤੇ ਰਿਸ਼ਿਕਾ ਦੀ ਫਰਮਾਇਸ਼ 'ਤੇ ਕਿਉਂ ਨਾ ਸੁਣਦੇ ਹਾਂ ਇੱਕ ਦਿਲਜੀਤ ਦੋਸਾਂਝ ਦਾ ਪਿਆਰਾ ਜਿਹਾ ਗੀਤ।

0: ਅੱਜ ਦੀਆਂ ਗੱਲਾਂ ਦਾ ਇਹ ਸਫ਼ਰ ਹੁਣ ਇੱਥੇ ਹੀ ਖਤਮ ਹੁੰਦਾ ਹੈ। ਕੁਝ ਪਲ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਅਤੇ ਇਹ ਪਲ ਸਾਡੇ ਲਈ ਤਾਂ ਬਹੁਤ ਹੀ ਜ਼ਿਆਦਾ ਖਾਸ ਸੀ।
1: ਦੋਸਤੋ, ਘੜੀ ਦੀਆਂ ਸੂਈਆਂ ਹੁਣ ਸਾਨੂੰ ਕਹਿ ਰਹੀਆਂ ਨੇ ਕਿ ਅਸੀਂ ਚਲੇ ਜਾਈਏ, ਅਤੇ ਸਾਡੇ ਜਿਹੜੇ ਨੈਕਸਟ ਆਉਣ ਵਾਲੇ ਆਰਜੇ ਨੇ, ਆਰਜੇ ਬਿਪਿਨ, ਉਹ ਵੀ ਸਾਨੂੰ ਕਹਿ ਰਹੇ ਨੇ ਕਿ ਹੁਣ ਸਟੂਡੀਓ ਖਾਲੀ ਕਰ ਦਿਉ ਅਤੇ ਕੁਰਸੀਆਂ ਛੱਡ ਦਿਉ, ਸਾਨੂੰ ਸਾਡੀ ਗੱਦੀ ਦੇ ਦਿਉ। ਪਰ ਸਾਡਾ ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ, ਪਰ ਸਾਨੂੰ ਜਾਣਾ ਤਾਂ ਪੈਣਾ ਹੀ ਹੈ ਦੋਸਤੋ। ਅਤੇ ਉਮੀਦ ਕਰਦੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਸਾਡਾ ਪਸੰਦ ਆਇਆ ਹੋਵੇਗਾ। ਅਤੇ ਮੈਨੂੰ ਆਰਜੇ ਨੇਹਾ ਨੂੰ
0: ਅਤੇ ਮੈਨੂੰ ਆਰਜੇ ਭੂਮਿਕਾ ਨੂੰ
1: ਦਿਓ ਇਜਾਜ਼ਤ। ਨਮਸਕਾਰ।

ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤਮਾਮ ਉਹਨਾਂ ਦੋਸਤਾਂ ਨੂੰ ਜਿਹੜੇ ਦੋਸਤਾਂ ਨੇ ਟਿਊਨ ਇਨ ਕੀਤਾ ਹੋਇਆ ਹੈ 102.7 FM ਰੇਨਬੋ ਨੂੰ। ਦੋਸਤੋ, ਅੱਜ 5 ਮਈ ਦੀ ਸ਼ਾਮ ਦੇ ਠੀਕ 6:02 ਹੋ ਚੁੱਕੇ ਨੇ ਅਤੇ ਮੈਂ ਤੁਹਾਡਾ ਦੋਸਤ ਬਿਪਨ ਸੁਮਨ ਆਪ ਸਭ ਦਾ ਸਵਾਗਤ ਕਰਦਾ। ਦੋਸਤੋ, ਮਈ ਮਹੀਨਾ ਸ਼ੁਰੂ ਹੋ ਗਿਆ, ਬਾਹਰ ਥੋੜ੍ਹੀ ਗਰਮੀ ਹੈ ਪਰ ਤੁਹਾਡੀਆਂ ਗੱਡੀਆਂ ਦੇ ਵਿੱਚ, ਘਰਾਂ ਦੇ ਵਿੱਚ ਜਾਂ ਕੰਮ ਕਾਜ ਵਾਲੀ ਥਾਂ ਦੇ ਉੱਪਰ ਲਵ ਯੂ ਜ਼ਿੰਦਗੀ ਦੀ ਠੰਡੀ ਵਾਈਬ ਜਿਹੜੀ ਹੈ ਨਾ, ਉਹ ਪਹੁੰਚ ਚੁੱਕੀ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਕੁਝ ਉਹਨਾਂ ਹੀਰੋਜ਼ ਦੀ ਜੋ ਸਾਡੇ ਵਿਚਕਾਰ ਰਹਿੰਦੇ ਨੇ ਪਰ ਉਹਨਾਂ ਦੇ ਜੋ ਕੰਮ ਜਿਹੜੇ ਨੇ ਉਹ ਅਸਮਾਨ ਜਿੰਨੇ ਉੱਚੇ ਨੇ। ਬਸ ਅਗਲੇ ਆਉਣ ਵਾਲੇ 1 ਘੰਟੇ ਦਾ ਸਫ਼ਰ ਤੁਹਾਡੇ ਅਤੇ ਮੇਰੇ ਦਰਮਿਆਨ ਹੋਵੇਗਾ ਅਤੇ ਤੁਹਾਡੇ ਚਿਹਰਿਆਂ 'ਤੇ ਮੁਸਕਰਾਹਟ ਨੂੰ ਕਾਇਮ ਰੱਖ ਕੇ ਤੁਹਾਡਾ ਐਂਟਰਟੇਨ ਕਰਾਂਗਾ ਗੀਤਾਂ ਦੇ ਜ਼ਰੀਏ।

ਸੋ ਗੱਲ ਨੱਚਣ ਨਚਾਉਣ ਦੀ ਹੋਵੇ ਅਤੇ ਨਿਮਰਤ ਖਹਿਰਾ ਦਾ ਨਾਮ ਨਾ ਆਵੇ, ਸੋ ਫਿਰ ਉਹਨਾਂ ਦੇ ਹੀ ਗਾਏ ਹੋਏ ਇਸ ਟਰੈਕ ਦੇ ਨਾਲ ਨੱਚਦੇ ਟੱਪਦੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਪਿਛਲੇ ਹਫ਼ਤੇ ਦੀ ਗੱਲ ਹੈ ਦੋਸਤੋ, ਇੱਕ ਆਟੋ ਚਾਲਕ ਨੂੰ ਉਸਦੀ ਪਿਛਲੀ ਸੀਟ ਦੇ ਉੱਪਰ ਇੱਕ ਬੈਗ ਮਿਲਿਆ ਜਿਸ ਦੇ ਵਿੱਚ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਸੀ। ਉਹ ਡਰਾਈਵਰ ਚਾਹੁੰਦਾ ਅਤੇ ਆਪਣੀ ਕਿਸਮਤ ਬਦਲ ਸਕਦਾ ਸੀ, ਪਰ ਉਸਨੇ ਕੀ ਕੀਤਾ? ਉਸਨੇ ਪੂਰਾ ਦਿਨ ਮਿਹਨਤ ਕਰਕੇ ਉਸ ਸਵਾਰੀ ਨੂੰ ਲੱਭਿਆ ਅਤੇ ਉਸਨੂੰ ਉਸਦਾ ਬੈਗ ਵਾਪਸ ਕੀਤਾ। ਅਤੇ ਜਦੋਂ ਮਾਲਕ ਨੇ ਉਸਨੂੰ ਇਨਾਮ ਦੇਣਾ ਚਾਹਿਆ ਤਾਂ ਉਸਨੇ ਬੜੀ ਸਾਦਗੀ ਨਾਲ ਕਿਹਾ, ਭਾਅ ਜੀ, ਇਹ ਪੈਸਾ ਮੇਰੀ ਮਿਹਨਤ ਦਾ ਨਹੀਂ ਹੈ ਅਤੇ ਜੋ ਮੇਰਾ ਨਹੀਂ ਹੈ ਉਹ ਮੈਨੂੰ ਕਦੇ ਖੁਸ਼ੀ ਨਹੀਂ ਦੇ ਸਕਦਾ। ਸੋ ਦੋਸਤੋ, 2026 ਦੇ ਇਸ ਤੇਜ਼ ਦੌਰ ਵਿੱਚ ਜਿੱਥੇ ਹਰ ਕੋਈ ਸ਼ਾਰਟਕੱਟ ਲੱਭ ਰਿਹਾ, ਉੱਥੇ ਅਜਿਹੇ ਲੋਕ ਸਾਨੂੰ ਯਾਦ ਕਰਵਾਉਂਦੇ ਨੇ ਕਿ ਸਕੂਨ ਇਮਾਨਦਾਰੀ ਵਿੱਚ ਹੀ ਹੈ। ਸੋ ਅੱਜ ਦੀ ਰਾਤ ਜਦੋਂ ਅਸੀਂ ਸੋਈਏ ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਕਿ ਅੱਜ ਮੈਂ ਕਿਸੇ ਨਾਲ ਸੱਚਾ ਰਿਹਾ ਹਾਂ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਬਣੇ ਹੋਏ ਹੋ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ। ਦੋਸਤੋ ਹੁਣ ਗੱਲ ਕਰਦੇ ਇੱਕ ਅਜਿਹੀ ਕੁੜੀ ਦੀ ਜਿਸ ਦੇ ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਦੇ ਨੇ ਅਤੇ ਹਾਲ ਹੀ ਦੇ ਵਿੱਚ ਉਸ ਕੁੜੀ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ

ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਬਣੇ ਹੋਏ ਹੋ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ। ਦੋਸਤੋ ਹੁਣ ਗੱਲ ਕਰਦੇ ਇੱਕ ਅਜਿਹੀ ਕੁੜੀ ਦੀ ਜਿਸ ਦੇ ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਦੇ ਨੇ ਅਤੇ ਹਾਲ ਹੀ ਦੇ ਵਿੱਚ ਉਸ ਕੁੜੀ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਦੇ ਵਿੱਚ 100% ਸਕੋਲਰਸ਼ਿਪ ਹਾਸਲ ਕੀਤੀ ਹੈ ਅਤੇ ਪਿੰਡ ਵਿੱਚ ਲੋਕ ਕਹਿੰਦੇ ਸਨ ਕਿ ਧੀ ਨੂੰ ਪੜ੍ਹਾ ਕੇ ਕੀ ਕਰਨਾ, ਪਰ ਉਸ ਪਿਤਾ ਨੇ ਸਾਬਤ ਕਰ ਦਿੱਤਾ ਕਿ ਕਿਸੇ ਦੇ ਪੈਰਾਂ ਵਿੱਚ ਕਿੰਨੀ ਮਿੱਟੀ ਲੱਗੀ ਹੈ ਇਹ ਤੈਅ ਨਹੀਂ ਕਰਦਾ ਕਿ ਉਹ ਕਿੰਨੀ ਉੱਚੀ ਉਡਾਨ ਭਰੇਗਾ। ਬਸ ਉਸ ਬੱਚੀ ਦੀ ਸਫਲਤਾ ਨੇ ਪੂਰੇ ਪਿੰਡ ਦੀ ਸੋਚ ਬਦਲ ਕੇ ਰੱਖ ਦਿੱਤੀ। ਸੋ ਖਾਸ ਤੌਰ 'ਤੇ ਮੇਰੇ ਜਿਹੜੇ ਵਿਦਿਆਰਥੀ ਦੋਸਤ ਇਸ ਵੇਲੇ ਪ੍ਰੋਗਰਾਮ ਸੁਣਦੇ ਨੇ, ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੇਕਰ ਅੱਜ ਤੁਹਾਡੇ ਕੋਲ ਸਾਧਨ ਘੱਟ ਨੇ ਤਾਂ ਘਬਰਾਓ ਨਾ, ਤੁਹਾਡੀ ਮਿਹਨਤ ਹੀ ਤੁਹਾਡਾ ਸਭ ਤੋਂ ਵੱਡਾ ਸਾਧਨ ਹੈ। ਕਿਤਾਬਾਂ ਨੂੰ ਆਪਣੀ ਪੌੜੀ ਬਣਾਓ ਅਤੇ ਬਸ ਪਹੁੰਚ ਜਾਓ ਆਪਣੀ ਮੰਜ਼ਿਲ 'ਤੇ।

ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਬਿਲਕੁਲ ਜੀ, ਲਵ ਯੂ ਜ਼ਿੰਦਗੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜੀ। ਉਹ ਪ੍ਰੋਗਰਾਮ ਜੋ ਤੁਹਾਡੇ ਵਾਸਤੇ એનર્ਜੀ ਦਾ ਇੱਕ ਪੈਕ ਲੈ ਕੇ ਆਉਂਦਾ ਹੈ, ਉਹ ਪ੍ਰੋਗਰਾਮ ਜਿਸ ਦੇ ਵਿੱਚ ਇੰਟਰਟੇਨਮੈਂਟ ਵੀ ਚੱਲਦਾ ਹੈ ਅਤੇ ਨਾਲ ਦੀ ਨਾਲ ਸਾਨੂੰ ਆਪਣੀ ਜ਼ਿੰਦਗੀ ਦੇ ਜਿਹੜੇ ਮਾੜਾ ਸਮਾਂ ਹੁੰਦਾ ਹੈ ਉਸ ਦੇ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ, ਉਸ ਸੰਬੰਧੀ ਵੀ ਜਿਹੜੀਆਂ ਨੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਸੋ ਗੱਲਾਂ ਅਤੇ ਗੀਤਾਂ ਦਾ ਦੋਸਤੋ ਇਹ ਜਿਹੜਾ ਸਫ਼ਰ ਹੈ ਉਸੇ ਵੇਲਾ ਚੱਲਦਾ ਰਹੇਗਾ, ਪਰ ਹੁਣ ਸਮਾਂ ਹੋ ਚੁੱਕਿਆ ਜੀ ਪਰਦੇਸ਼ੀ ਖ਼ਬਰਾਂ ਦਾ, ਜੋ ਕਿ ਠੀਕ 6:20 'ਤੇ ਤੁਸੀਂ ਸਾਡੀ ਸਿਕੰਦਰ ਤੋਂ ਸੁਣੋਗੇ। ਉਸ ਤੋਂ ਬਾਅਦ ਦੇ ਵਿੱਚ ਲਵ ਯੂ ਜ਼ਿੰਦਗੀ ਪ੍ਰੋਗਰਾਮ ਜਾਰੀ ਰਹੇਗਾ। ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖ਼ਬਰਾਂ। ਬੀਜੇਪੀ ਦੇ ਸੰਸਦ ਮੈਂਬਰ ਰਾਘਵ ਚੱਡਾ ਅਤੇ ਹੋਰਨਾਂ ਵੱਲੋਂ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ। ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਮੰਗ ਪੱਤਰ ਸੌਂਪਿਆ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ 4 ਪਾਕਿਸਤਾਨੀ ਸਿਵਲ ਕੈਦੀਆਂ ਨੂੰ ਰਿਹਾਅ ਕੀਤਾ। ਪੰਜਾਬ 'ਚ 3 ਮਈ ਨੂੰ ਆਏ ਤੂਫਾਨ ਕਾਰਨ ਬਿਜਲੀ ਮਹਿਕਮੇ ਨੂੰ 8 ਕਰੋੜ ਦਾ ਹੋਇਆ ਨੁਕਸਾਨ। 6 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਸ਼ਾਮੀ 7:30 ਦਿੱਲੀ 'ਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਬੀਜੇਪੀ ਦੇ ਸੰਸਦ ਮੈਂਬਰ ਰਾਘਵ ਚੱਡਾ, ਅਸ਼ੋਕ ਮਿੱਤਲ, ਸੰਦੀਪ ਪਾਠਕ ਤੇ ਰਾਜਿੰਦਰ ਗੁਪਤਾ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਡਾ

0: ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਉਹ ਹਾਲ ਹੀ ਵਿਚ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਲ ਹੋਏ ਰਾਜ ਸਭਾ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਸਰਕਾਰੀ ਤੰਤਰ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਸ੍ਰੀ ਚੱਡਾ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਇਨ੍ਹਾਂ ਘਟਨਾਵਾਂ ਅਤੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ।
1: मैं सीधे तौर पर आम आदमी पार्टी को कहना चाहता हूं कि आप ये विजिलेंस, ये पोल्यूशन बोर्ड, ये पंजाब पुलिस का सहारा लेकर जो बदले की भावना से कार्रवाई कर रहे हैं, एक डेंजरस खेल है जिसकी शुरुआत तो आपने कर दी है, लेकिन इसका अंत बहुत खराब होने जा रहा है। जब तक हम आपके साथ थे, हम तमाम लोग बहुत अच्छे थे, बड़े संस्कारी थे, आज्ञाकारी थे, और जैसे ही आपका साथ हमने छोड़ा, हम सब लोग भ्रष्टाचारी हो गए।
0: ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹਾਲ ਹੀ 'ਚ 7 ਆਮ ਆਦਮੀ ਪਾਰਟੀ ਰਾਜ ਸਭਾ ਸੰਸਦ ਮੈਂਬਰਾਂ ਦੇ ਬੀਜੇਪੀ 'ਚ ਸ਼ਾਮਲ ਹੋਣ ਦੇ ਸਿਲਸਿਲੇ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਪੰਜਾਬ ਦੇ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਵਿਖੇ ਇਸ ਬਾਰੇ ਵਿਧਾਇਕਾਂ ਵੱਲੋਂ ਦਸਤਖਤ ਕੀਤਾ ਮੰਗ ਪੱਤਰ ਸੌਂਪਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਸਦ ਮੈਂਬਰਾਂ ਦਾ ਬੀਜੇਪੀ 'ਚ ਰਲੇਵਾਂ ਗੈਰ ਸੰਵਿਧਾਨਕ ਹੈ ਅਤੇ ਉਨ੍ਹਾਂ ਨੂੰ ਰਾਜ ਸਭਾ ਤੋਂ ਅਯੋਗ ਠਹਿਰਾਉਣ ਦੀ ਮੰਗ ਕੀਤੀ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ 4 ਪਾਕਿਸਤਾਨੀ ਸਿਵਲ ਕੈਦੀਆਂ ਨੂੰ ਰਿਹਾਅ ਕੀਤਾ। ਇਹ ਸਾਰੇ ਕੈਦੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਦੀ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਦੇਸ਼ ਪਾਕਿਸਤਾਨ ਵੱਲ ਰਵਾਨਾ ਹੋਏ। ਰਿਹਾਅ ਕੀਤੇ ਵਿਅਕਤੀਆਂ ਵਿੱਚ ਮੁਹੰਮਦ ਇਰਫਾਨ, ਮੁਹੰਮਦ ਰਜ਼ਾ, ਮੁਹੰਮਦ ਹਮਜ਼ਾ ਅਤੇ ਹੁਸੈਨ ਸ਼ਾਮਲ ਨੇ। ਇਸ ਮੌਕੇ ਪ੍ਰੋਟੋਕਾਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਇਨ੍ਹਾਂ ਕੈਦੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਹੁਕਮ ਇਮੀਗ੍ਰੇਸ਼ਨ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਅੱਜ ਸਾਰੀ ਕਾਰਵਾਈ ਪੂਰੀ ਕੀਤੀ ਗਈ।
2: ਭਾਰਤ ਸਰਕਾਰ ਵੱਲੋਂ ਅੱਜ ਇੱਕ ਬਹੁਤ ਵਧੀਆ ਫਾਈਨਲ ਡਿਸੀਜਨ ਲੈਂਦੇ ਹੋਏ ਪਾਕਿਸਤਾਨ ਦੇ 4 ਸਿਵਲ ਪ੍ਰਿਜ਼ਨਰ ਆ ਜਿਨ੍ਹਾਂ ਨੂੰ ਰਿਲੀਜ਼ ਕਰਨ ਦੇ ਬਾਰੇ ਆਰਡਰ ਕੀਤੇ। ਇਹ ਚਾਰੇ ਦੇ ਚਾਰੇ ਜਿਨ੍ਹਾਂ ਦਾ ਨਾਮ ਮੁਹੰਮਦ ਇਰਫਾਨ, ਅਮੀਰ ਰਾਜ਼ਾ, ਮੁਹੰਮਦ ਹਮਜ਼ਾ ਤੇ ਹੁਸੈਨ, 6 ਮਹੀਨੇ ਤੋਂ ਲੈ ਕੇ 1 ਸਾਲ ਜਾਂ 10 ਸਾਲ ਤੱਕ ਇਹਨਾਂ ਨੂੰ ਸਜ਼ਾ ਜਿਹੜੀ ਪੂਰੀ ਹੋ ਚੁੱਕੀ ਹੈ। ਕੋਰਟ ਨੇ ਇਹਨਾਂ ਨੂੰ ਬਰੀ ਕਰਨ ਦੇ ਆਰਡਰ ਕੀਤੇ ਹੋਏ ਤੇ ਸੈਂਟਰਲ ਗਵਰਨਮੈਂਟ ਵੱਲੋਂ ਇਹਨਾਂ ਦੇ ਆਰਡਰ ਜਿਹੜੇ ਰਿਲੀਜ਼ ਹੋ ਚੁੱਕੇ ਆ। ਇਹਨਾਂ ਦੇ ਪੇਪਰ ਵਰਕ ਦੇਖਣ ਤੋਂ ਬਾਅਦ ਕਸਟਮ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਅੱਜ ਪਾਕ ਰੇਂਜ ਹੈਂਡਓਵਰ ਕੀਤਾ ਜਾਣਗੇ।
0: ਰਿਹਾਅ ਹੋਏ ਮੁਹੰਮਦ ਹਮਜ਼ਾ ਨੇ ਦੱਸਿਆ ਕਿ ਉਹ ਗਲਤੀ ਨਾਲ ਨਸ਼ੇ ਦੀ ਹਾਲਤ ਵਿੱਚ ਸਰਹੱਦ ਪਾਰ ਕਰ ਗਿਆ ਸੀ, ਜਿਸ ਕਾਰਨ ਉਸ ਨੂੰ ਭਾਰਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਅੱਜ ਆਪਣੇ ਵਤਨ ਵਾਪਸ ਜਾਣ ਦੀ ਖੁਸ਼ੀ ਜ਼ਾਹਰ ਕਰਦਿਆਂ ਰਿਹਾਅ ਕੈਦੀਆਂ ਨੇ ਨਸ਼ੇ ਨੂੰ ਖਤਰਨਾਕ ਲੱਤ ਦੱਸਦੇ ਹੋਏ ਨੌਜਵਾਨਾਂ ਨੂੰ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਲੁਧਿਆਣਾ, ਜਲੰਧਰ ਤੇ ਮੁਹਾਲੀ ਤੋਂ ਬਾਅਦ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਲਾਗੂ ਕਰਨ ਵਾਲਾ ਸੂਬੇ ਦਾ ਤੀਜਾ ਸ਼ਹਿਰ ਬਣ ਗਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਲੁਧਿਆਣਾ ਵਿੱਚ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਕੇਂਦਰ ਦਾ ਉਦਘਾਟਨ ਕਰਦਿਆਂ ਇਹ ਗੱਲ ਆਖੀ। DGP ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ ਨਿਗਰਾਨੀ ਗ੍ਰਿਡ ਨੂੰ ਮਜ਼ਬੂਤ ਕਰਨ ਵਾਸਤੇ 259 ਥਾਵਾਂ ਤੇ 1,700 ਤੋਂ ਵੱਧ ਉੱਚ ਤਕਨੀਕ ਵਾਲੇ ਕੈਮਰੇ ਲਗਾਏ ਗਏ ਨੇ। ਪੁਲਿਸ ਮੁਖੀ ਨੇ ਅਪਗ੍ਰੇਡ ਕੀਤੇ ਗਏ ਅਤਿ ਆਧੁਨਿਕ ICCC ਨੂੰ ਰੋਕਥਾਮ ਪੁਲਿਸਿੰਗ ਵੱਲ ਇੱਕ ਵੱਡਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਨਵੇਂ ਉਦਘਾਟਨ ਕੀਤੇ ਗਏ ਇਸ ਕੇਂਦਰ ਵਿੱਚ ਇੱਕ ਛੱਤ ਹੇਠ ਕਈ ਯੂਨਿਟਾਂ ਨੂੰ ਜੋੜਦੇ ਨੇ, ਜਿਨ੍ਹਾਂ ਵਿੱਚ ਟ੍ਰੈਫਿਕ, ਪੁਲਿਸ ਕੰਟਰੋਲ ਰੂਮ, ਸੇਫ ਸਿਟੀ ਅਤੇ ਵਾਇਰਲੈਸ ਯੂਨਿਟ ਸ਼ਾਮਲ ਨੇ, ਜਿਸ ਨਾਲ ਪੁਲਿਸ ਦੇ ਕੰਮਕਾਜ ਵਿੱਚ ਤਾਲਮੇਲ ਬਿਹਤਰ ਹੋਵੇਗਾ ਅਤੇ PCR ਪ੍ਰਤੀਕਿਰਿਆ ਦਾ ਸਮਾਂ 15 ਮਿੰਟ ਤੋਂ ਘਟਾ ਕੇ ਸਿਰਫ 7 ਤੋਂ 8 ਮਿੰਟ ਕਰ ਦਿੱਤਾ ਗਿਆ। DGP ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ DIG ਰੇਂਜ ਸਤਿੰਦਰ ਸਿੰਘ ਦੇ ਨਾਲ ਫੀਲਡ ਅਧਿਕਾਰੀਆਂ ਨਾਲ ਇੱਕ ਵਿਆਪਕ ਮੀਟਿੰਗ ਵੀ ਕੀਤੀ, ਜਿਸ ਵਿੱਚ ਜਨਤਕ ਸ਼ਿਕਾਇਤਾਂ ਦੇ ਤੇਜ਼ ਤੇ ਨਾਗਰਿਕ ਕੇਂਦਰਿਤ ਹਾਲ ਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਪੁਲਿਸ ਮੁਖੀ ਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਫਰਜ਼ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਾਸਤੇ ਉਤਸ਼ਾਹਿਤ ਕਰਨ ਤੇ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਜਨਮ ਵਰ੍ਹੇਗੰਢ ਹੈ। ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬ ਭਰ ਵਿੱਚ ਬੀਤੀ 3 ਮਈ ਨੂੰ ਆਏ ਤੂਫਾਨਾਂ ਤੋਂ ਬਾਅਦ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਨਾਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ PSPCL ਦੇ ਚੇਅਰਮੈਨ, ਡਾਇਰੈਕਟਰ, ਮੁੱਖ ਇੰਜੀਨੀਅਰ ਤੇ ਹੋਰ ਸੀਨੀਅਰ ਕਰਮਚਾਰੀ ਸ਼ਾਮਲ ਹੋਏ। ਸਥਿਤੀ ਦੀ ਵਿਆਪਕ ਸਮੀਖਿਆ ਤੋਂ ਪਤਾ ਲੱਗਿਆ ਕਿ ਮੁਹਾਲੀ, ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ 66 KV ਟਰਾਂਸਮਿਸ਼ਨ ਨੈਟਵਰਕ ਵੱਡੇ ਪੱਧਰ ਤੇ ਬਰਕਰਾਰ ਰਿਹਾ, ਪਰ ਵੰਡ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ 120 KV ਟਰਾਂਸਮਿਸ਼ਨ ਟਾਵਰ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਕੁੱਲ ਮਿਲਾ ਕੇ ਲਗਭਗ 8 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ ਹੋਇਆ। ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿਜਲੀ ਮੰਤਰੀ ਨੇ ਟੀਮਾਂ ਵੱਲੋਂ ਤੇਜ਼ ਅਤੇ ਤਾਲਮੇਲ ਵਾਲੇ ਜਵਾਬ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਚੁਣੌਤੀਪੂਰਨ ਹਾਲਾਤ ਵਿੱਚ ਦਿਨ ਰਾਤ ਕੰਮ ਕੀਤਾ। ਉਨ੍ਹਾਂ ਜ਼ਿਕਰ ਕੀਤਾ ਕਿ ਪੰਜਾਬ ਭਰ ਵਿੱਚ 83,000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ

ਕੀਤਾ ਗਿਆ। PSPCL ਨੇ 24 ਘੰਟਿਆਂ ਦੇ ਅੰਦਰ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਮੁੱਖ ਨੈਟਵਰਕ ਜਾਂ ਬਦਲਵੇ ਪ੍ਰਬੰਧਾਂ ਰਾਹੀਂ ਬਿਜਲੀ ਸਪਲਾਈ ਨੂੰ ਸਫਲਤਾਪੂਰਵਕ ਬਹਾਲ ਕੀਤਾ। ਪ੍ਰਣਾਲੀ ਨੂੰ ਹੋਰ ਸਥਿਰ ਕਰਨ ਬਾਰੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਬਹਾਲੀ ਤਰਜੀਹ ਆਧਾਰ ਤੇ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਸ੍ਰੀ ਅਰੋੜਾ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਭਵਿੱਖ ਵਿੱਚ ਅਜਿਹੀਆਂ ਮੌਸਮੀ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਲਈ ਆਫ਼ਤ ਤਿਆਰੀ ਵਿਧੀ ਨੂੰ ਮਜ਼ਬੂਤ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦਾ ਜਨਮ ਦਿਹਾੜਾ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਕਾਰ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਵਰਿੰਦਰ ਸਿੰਘ ਦੇ ਜੱਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਗਿਆਨੀ ਰਾਜਦੀਪ ਸਿੰਘ ਨੇ ਸੰਗਤਾਂ ਨੂੰ ਮਾਤਾ ਸੁੰਦਰੀ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਉਹਨਾਂ ਨੂੰ ਗੁਰੂ ਭਰੋਸੇ ਨਾਲ ਸਿੱਖੀ ਪ੍ਰਚਾਰ ਦੀ ਵੱਡੀ ਸੇਵਾ ਕੀਤੀ। ਉਹਨਾਂ ਸੰਗਤਾਂ ਨੂੰ ਮਾਤਾ ਜੀ ਦੇ ਜੀਵਨ ਇਤਿਹਾਸ ਤੋਂ ਸੇਧ ਲੈਣ ਦੀ ਪ੍ਰੇਰਣਾ ਦਿੱਤੀ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਇਸੇ ਸਿਲਸਿਲੇ ਤਹਿਤ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਹੁਸ਼ਿਆਰਪੁਰ ਦੇ ਪਿੰਡ ਸਾਧੋਵਾਲ ਵਿੱਚ 43,22,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਖੇਡ ਮੈਦਾਨ ਅੱਜ ਲੋਕ ਅਰਪਿਤ ਕੀਤੇ। ਡਿਪਟੀ ਸਪੀਕਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੀ ਤਰੱਕੀ 'ਚ ਨੌਜਵਾਨਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ ਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਖੇਡ ਮੈਦਾਨ ਸਿਰਫ਼ ਖੇਡਾਂ ਦੀ ਜਗ੍ਹਾ ਨਹੀਂ ਹੁੰਦੇ ਸਗੋਂ ਇਹ ਅਨੁਸ਼ਾਸਨ, ਸਿਹਤਮੰਦ ਜੀਵਨ ਤੇ ਟੀਮ ਵਰਕ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਨੇ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਵਿਖੇ ਕੋਕਲੀਅਰ ਇੰਪਲਾਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। 3 ਛੋਟੇ ਬੱਚਿਆਂ ਦੀ ਸਰਜਰੀ ਕਰਨ ਮਗਰੋਂ ਉਹਨਾਂ ਨੂੰ ਕੋਕਲੀਅਰ ਇੰਪਲਾਂਟ ਉਪਕਰਨ ਲਾਏ ਗਏ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਰਾਜੀਵ ਸੂਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਛੋਟੇ ਬੱਚਿਆਂ ਵਿੱਚ ਜੋ ਸੁਣਨ ਤੇ ਬੋਲਣ ਦੀ ਮੁਸ਼ਕਿਲ ਹੁੰਦੀ ਹੈ ਉਸਨੂੰ ਦੂਰ ਕਰਨ ਲਈ ਇਹ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਦੀ ਸੁਣਨ ਦਾ ਹੱਕ ਸਭ ਦਾ ਯੋਜਨਾ ਤਹਿਤ ਇਹ ਸੇਵਾਵਾਂ ਜਾਰੀ ਨੇ। ਜਲੰਧਰ ਵਿੱਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਅਪਲਾਈ ਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਲਈ ਵਿਦਿਆਰਥੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ। ਕੋਈ ਪਰਿਵਾਰਕ ਮੈਂਬਰ ਪੱਕੀ ਸਰਕਾਰੀ ਨੌਕਰੀ ਨਾ ਕਰਦਾ ਹੋਵੇ ਤੇ ਬਿਨਾਂਕਾਰ ਨੇ 10ਵੀਂ 12ਵੀਂ ITI ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ PMinternship.MCA.GOV.IN ਜਾਂ ਹੈਲਪਲਾਈਨ ਨੰਬਰ 1811-6090 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਵੱਛ ਭਾਰਤ ਮਿਸ਼ਨ ਅਧੀਨ ਪਿੰਡ ਨੂੰ ਕੂੜਾ ਮੁਕਤ ਬਣਾਉਣ ਦੇ ਉਦੇਸ਼ ਨਾਲ ਅੱਜ ਕਪੂਰਥਲਾ ਵਿੱਚ ਇੱਕ ਵਿਸ਼ੇਸ਼ ਠੋਸ ਰਹਿੰਦ ਖੂੰਹਦ ਪ੍ਰਬੰਧਨ ਸਿਖਲਾਈ ਕੈਂਪ ਲਾਇਆ ਗਿਆ। ਪੇਂਡੂ ਵਿਕਾਸ ਬਾਰੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਇਸ ਸੈਸ਼ਨ ਦੌਰਾਨ ਜ਼ਿਲ੍ਹੇ ਦੇ 22 ਚੁਣੇ ਹੋਏ ਪਿੰਡਾਂ ਦੀਆਂ ਪੰਚਾਇਤਾਂ ਨੂੰ ਠੋਸ ਰਹਿੰਦ ਖੂੰਹਦ ਪ੍ਰਬੰਧਨ ਪ੍ਰੋਜੈਕਟਾਂ ਨੂੰ ਵਿਗਿਆਨਕ ਢੰਗ ਨਾਲ ਚਲਾਉਣ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫਾਊਂਡੇਸ਼ਨ ਮੋਹਾਲੀ ਦੇ ਮਾਹਰ ਟ੍ਰੇਨਰ ਡਾਕਟਰ ਗਿਰੀਸ਼ ਸਪਰਾ, ਅੰਮ੍ਰਿਤਪਾਲ ਸਿੰਘ ਤੇ ਅਨਮੋਲ ਨੇ ਸਰਪੰਚਾਂ ਤੇ ਪੰਚਾਂ ਨੂੰ ਪਿੰਡਾਂ 'ਚ ਮੁਕੰਮਲ ਹੋ ਚੁੱਕੇ ਕੂੜਾ ਪ੍ਰਬੰਧਨ ਯੂਨਿਟਾਂ ਨੂੰ ਚਾਲੂ ਕਰਨ ਤੇ ਖਾਦ ਤਿਆਰ ਕਰਨ ਬਾਰੇ ਵਿਧੀਆਂ ਦੀ ਜਾਣਕਾਰੀ ਦਿੱਤੀ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਮੈਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। BJP ਦੇ ਸੰਸਦ ਮੈਂਬਰ ਰਾਘਵ ਚੱਡਾ ਤੇ ਹੋਰਨਾਂ ਵੱਲੋਂ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ। ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ ਤੇ ਚਿੰਤਾ ਜ਼ਾਹਰ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਮੰਗ ਪੱਤਰ ਸੌਂਪਿਆ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ 4 ਪਾਕਿਸਤਾਨੀ ਸਿਵਲ ਕੈਦੀਆਂ ਨੂੰ ਕੀਤਾ ਰਿਹਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।

ਵੈਲਕਮ ਬੈਕ ਜੀ, ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ। ਔਰ ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ 6:33 ਹੋ ਚੁੱਕੇ ਨੇ ਤੇ ਚੱਲ ਰਿਹਾ ਪ੍ਰੋਗਰਾਮ ਲਵ ਯੂ ਜ਼ਿੰਦਗੀ। ਦੋਸਤੋ, ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਮੋਟੀਵੇਸ਼ਨਲ ਸਟੋਰੀ ਸ਼ੇਅਰ ਕਰਦਾ, ਪਰ ਬੀਤੇ ਦਿਨੀ ਮੇਰੀ ਇੱਕ ਅਣਜਾਣ ਵਿਅਕਤੀ ਨਾਲ ਮੁਲਾਕਾਤ ਹੋਈ। ਮੈਂ ਸੈਰ ਕਰ ਰਿਹਾ ਸੀ ਤੇ ਮੈਂ ਪੁੱਛਿਆ, ਤੇ ਮੈਂ ਆਪਣੇ ਜਦੋਂ ਆ ਰਿਹਾ ਸੀ ਰੇਡੀਓ ਦੇ ਉੱਤੇ ਤਾਂ ਉਸ ਵੇਲੇ ਜਲੰਧਰ ਵਾਲਿਆਂ ਦੇ ਨਾਲ ਇੱਕ ਗੱਲਬਾਤ ਸ਼ੇਅਰ ਕਰਦੇ ਹੋਏ ਮੈਂ ਲਿਖਿਆ ਕਿ ਵੈਸੇ ਜਲੰਧਰ ਵਾਲਿਓ 2026 ਸਾਲ ਆ ਗਿਆ, ਪਰ ਸਾਡਾ ਜਗਾੜ ਅਜੇ ਵੀ ਉਹੀ ਹੈ। ਤਾਂ ਮੈਂ ਇੱਕ ਵਿਅਕਤੀ ਨੂੰ ਦੇਖਿਆ ਜਦੋਂ ਆ ਰਿਹਾ ਸੀ, ਤਾਂ ਉਹ ਆਪਣੀ ਸਮਾਰਟ ਵਾਚ ਨੂੰ ਵਾਰ ਵਾਰ ਇੱਦਾਂ ਥੱਲੇ ਨੂੰ ਕਰਕੇ ਝਾੜ ਰਿਹਾ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਜੀ ਕੀ ਹੋਇਆ? ਕਹਿੰਦਾ, ਆਰਜੇ ਸਾਹਿਬ ਇਹ ਘੜੀ ਕਹਿ ਰਹੀ ਹੈ ਕਿ ਅੱਜ ਤੁਸੀਂ ਸਿਰਫ 200 ਕਦਮ ਚੱਲੇ ਹੋ। ਕਹਿੰਦਾ, ਹੁਣ ਇਹਨੂੰ ਕੌਣ ਸਮਝਾਵੇ ਵੀ ਸਵੇਰੇ ਸਵੇਰੇ ਜਿਹੜਾ ਨਕੋਦਰ ਰੋਡ 'ਤੇ ਟ੍ਰੈਫਿਕ 'ਚ ਬੰਦਾ ਫਸ ਜਾਂਦਾ ਨਾ, ਉਹਨੂੰ ਤਾਂ ਉੱਥੇ ਸਾਹ ਲੈਣਾ ਬੜਾ ਔਖਾ ਹੁੰਦਾ ਆ, ਅਤੇ ਉਹ ਭਲਾ ਇੰਨੇ ਜ਼ਿਆਦਾ ਜਿਹੜੇ ਕਦਮ ਹੈ ਦੱਸਿਆ ਜਾ ਰਿਹਾ, ਉਹ ਕਹਿੰਦਾ ਕਿੱਦਾਂ ਪੁੱਟੇਗਾ? ਮੈਂ ਕਿਹਾ, ਭਰਾਵਾ ਗੱਲ ਤੇਰੀ ਬਿਲਕੁਲ ਸਹੀ ਹੈ ਕਿ ਕਦਮ ਜਿਹੜੇ ਆ ਉਸ ਟ੍ਰੈਫਿਕ ਦੇ ਵਿੱਚ ਨਹੀਂ ਪੁੱਟੇ ਜਾ ਸਕਦੇ, ਪਰ ਇਹ ਵੀ ਗੱਲ ਥੋੜ੍ਹੀ ਹੈ ਕਿ ਇਹ ਟ੍ਰੈਫਿਕ ਜਿਹੜਾ ਹਮੇਸ਼ਾ ਲਈ ਲੱਗਿਆ ਰਹੇਗਾ। ਸੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਕਿਤੇ ਨਾ ਕਿਤੇ ਦੁੱਖਾਂ ਦੇ ਪਲ ਆ ਜਾਂਦੇ ਨੇ ਅਤੇ ਸਾਨੂੰ ਲੱਗਦਾ ਹੈ ਕਿ ਹੁਣ ਇਹ ਟ੍ਰੈਫਿਕ ਇਹਦੇ ਵਿੱਚ ਤਾਂ ਸਾਹ ਲੈਣਾ ਵੀ ਮੁਸ਼ਕਿਲ ਹੈ। ਪਰ ਤੁਹਾਨੂੰ ਪਤਾ ਹੈ ਨਾ ਕਿ ਉਹ ਜਿਹੜੀ ਅੱਗੇ ਘੜੀ ਲੱਗੀ ਹੁੰਦੀ ਹੈ ਕਿ ਆਉਣ ਵਾਲੇ 48 ਸੈਕਿੰਡ ਤੱਕ ਤੁਹਾਡਾ ਚੰਗਾ ਸਮਾਂ ਆਏਗਾ, ਮਤਲਬ ਕਿ ਆਉਣ ਵਾਲੇ 48 ਸਕਿੰਟ ਤੱਕ ਤੁਸੀਂ ਜਿਹੜਾ ਇਹ ਆਪਣੇ ਰਸਤੇ ਵੱਲੋਂ ਜਾ ਸਕੋਗੇ, ਤੁਹਾਡੇ ਵਾਸਤੇ ਗ੍ਰੀਨ ਸਿਗਨਲ ਹੋ ਜਾਏਗਾ। ਤਾਂ ਬਸ ਦੋਸਤੋ, ਉਸ 48 ਸੈਕਿੰਡ ਤੱਕ ਦਾ ਇੰਤਜ਼ਾਰ ਕਰਨਾ, ਹਿੰਮਤ ਅਤੇ ਹੌਸਲੇ ਦੇ ਨਾਲ ਬਰਕਰਾਰ ਰਹਿਣਾ। ਉਹ ਤੋਂ ਬਾਅਦ ਤਾਂ ਮੈਂ ਕਿਹਾ ਜੀ, ਤੁਹਾਨੂੰ ਖਾਣ ਨੂੰ ਮਿੱਠੀਆਂ ਮਿੱਠੀਆਂ ਤੂਤੀਆਂ ਵੀ ਮਿਲ ਜਾਣਗੀਆਂ।

ਦੋਸਤੋ ਕਹਿੰਦੇ ਨੇ ਕਿ ਜ਼ਿੰਦਗੀ ਸਾਨੂੰ ਉਹ ਨਹੀਂ ਦਿੰਦੀ ਜੋ ਅਸੀਂ ਚਾਹੁੰਦੇ ਹਾਂ, ਬਲਕਿ ਉਹ ਦਿੰਦੀ ਹੈ ਜਿਸ ਦੇ ਅਸੀਂ ਕਾਬਲ ਹੁੰਦੇ ਹਾਂ। ਆਪਣੀ ਕਾਬਲੀਅਤ ਵਧਾਓ, ਮੰਜ਼ਿਲ ਖੁਦ ਤੁਹਾਡੇ ਕੋਲ ਆ ਜਾਵੇਗੀ। ਹੁਣ ਫਰਜ਼ ਕਰੋ ਦੋਸਤੋ, ਤੁਸੀਂ ਪੰਜਵੀਂ ਕਲਾਸ ਦੇ ਵਿੱਚ ਪੜ੍ਹਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਇੱਕ ਪਰਸਨ ਜਿਸਨੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰ ਲਈ ਹੈ ਉਸ ਜਿੰਨਾ ਸਾਡਾ ਸਰੀਰ ਵੱਡਾ ਹੋ ਜਾਵੇ ਜਾਂ ਉਸ ਜਿੰਨੇ ਅਸੀਂ ਪੈਸੇ ਕਮਾਉਣ ਲੱਗ ਪਈਏ, ਤਾਂ ਅਜਿਹਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਜੇਕਰ ਤੁਸੀਂ ਪੰਜਵੀਂ ਜਮਾਤ ਦੇ ਵਿੱਚ ਹੋ ਤਾਂ ਤੁਹਾਨੂੰ ਕੁਐਸਚਨ ਪੇਪਰ ਵੀ ਪੰਜਵੀਂ ਜਮਾਤ ਦਾ ਆਏਗਾ। ਜੇਕਰ ਤੁਸੀਂ ਦਸਵੀਂ ਕਲਾਸ 'ਚ ਹੋ, ਕੁਐਸਚਨ ਪੇਪਰ ਵੀ ਦਸਵੀਂ ਜਮਾਤ ਦਾ ਆਏਗਾ। ਜੇ ਤੁਸੀਂ ਗ੍ਰੈਜੂਏਸ਼ਨ ਵਿੱਚ ਹੋ, ਪੋਸਟ ਗ੍ਰੈਜੂਏਸ਼ਨ ਵਿੱਚ ਹੋ, ਮਤਲਬ ਕਿ ਜਿਵੇਂ ਦੇ ਹਾਲਾਤ ਹੁੰਦੇ ਨੇ ਉਵੇਂ ਦੀਆਂ ਮੁਸ਼ਕਿਲਾਂ ਆਉਂਦੀਆਂ ਨੇ, ਪ੍ਰੋਬਲਮਸ ਆਉਂਦੀਆਂ ਨੇ ਜਾਂ ਖੁਸ਼ੀਆਂ ਆਉਂਦੀਆਂ ਨੇ। ਸੋ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਖੁਸ਼ੀਆਂ ਦੇ ਕਾਬਿਲ ਹੋਣਾ ਪਏਗਾ, ਆਪਣੀ ਮੰਜ਼ਿਲ ਦੇ ਕਾਬਿਲ ਹੋਣਾ ਪਏਗਾ। ਮੰਨਿਆ ਇਸ ਸਮਾਜ ਦੇ ਵਿੱਚ ਕੰਪੀਟੀਸ਼ਨ ਬਹੁਤ ਹੈ, ਲੇਕਿਨ ਕੰਪੀਟੀਸ਼ਨ ਨੂੰ ਜਿੱਤ ਕੇ ਤਾਂ ਇਨਸਾਨ ਜਿਹੜਾ ਹੈ ਜੇਤੂ ਬਣਦਾ,

ਵਿਰਾਸਤ ਸੰਧੂ ਅਤੇ ਗੁਰਲੇਜ ਅਖਤਰ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਠੇਕਾ ਲਿਆ ਤੂੰ ਹੀ ਇਕੱਲਾ ਸਿਰਾ ਕਰਵਾਉਣ ਦਾ, ਹੈ ਨਾ ਗਾਣਾ ਤੁਸੀਂ ਸੁਣਿਆ। ਵੈਸੇ ਘਰ 'ਚ ਨਾ ਕਿਸੇ ਨੂੰ ਕੋਈ ਕੰਮ ਕਹਿ ਦਿਓ ਕਿ ਯਾਰ ਆਹ ਪਾਣੀ ਦਾ ਗਲਾਸ ਫੜਾ ਦੇ, ਅਗਲਾ ਮੂਹਰਿਓ ਕਹਿ ਦਿੰਦਾ ਠੇਕਾ ਲਿਆ ਮੈਂ ਤੈਨੂੰ ਗਲਾਸ ਫੜਾਉਣ ਦਾ, ਤੈਨੂੰ ਮੈਂ ਆਹ ਕਰਨ ਦਾ ਠੇਕਾ ਲਿਆ। ਅੱਛਾ ਅੱਤ ਕਰਾਉਣ ਦਾ ਠੇਕਾ ਮਿਲ ਸਕਦਾ ਅਤੇ ਪਾਣੀ ਦਾ ਗਲਾਸ ਬਣਾਉਣ ਦਾ ਠੇਕਾ ਕਿਉਂ ਨਹੀਂ ਮਿਲ ਸਕਦਾ? ਇੱਦਾਂ ਕਿਉਂ ਕਹਿ ਦਿੰਦੇ ਹਾਂ ਸੀਟ ਨੂੰ ਠੇਕਾ ਲਿਆ, ਅਸੀਂ ਠੇਕਾ ਲਿਆ। ਅੱਛਾ ਜੇ ਫਰਜ਼ ਕਰੋ ਲੈ ਵੀ ਲਿਆ ਤਾਂ ਪੈਸੇ ਤਾਂ ਮਿਲੇ ਆ ਨਾ, ਠੇਕੇ ਦੇ ਪੈਸੇ ਮਿਲਦੇ ਹੁੰਦੇ ਨਾ, ਅਤੇ ਜੇ ਤੁਹਾਨੂੰ ਤੁਸੀਂ ਠੇਕਾ ਲਿਆ ਤਾਂ ਤੁਹਾਨੂੰ ਪੈਸੇ ਵੀ ਮਿਲੇ ਹੋਏ ਆ, ਜੇ ਮਿਲੇ ਹੋਏ ਆ ਫਿਰ ਕੰਮ ਕਰਨ ਤੋਂ ਕੀ ਗੁਰੇਜ਼ ਹੈ, ਕਿਉਂ ਨਹੀਂ ਕੰਮ ਕਰ ਰਹੇ? ਚਲੋ ਖੈਰ ਕੋਈ ਗੱਲ ਨਹੀਂ ਜੀ, ਇਹ ਤਾਂ ਰਹੀ ਥੋੜ੍ਹੀ ਜਿਹੀ ਮਸਤੀ ਦੀ ਗੱਲ, ਹੁਣ ਕਰਦੇ ਥੋੜ੍ਹੀ ਜਿਹੀ ਸੀਰੀਅਸ। ਇੱਕ ਕਹਾਣੀ ਸ਼ੇਅਰ ਕਰ ਰਿਹਾ ਜੀ, ਕਲਕੱਤਾ ਦੇ ਇੱਕ ਟੈਕਸੀ ਡਰਾਈਵਰ, ਨਾਮ ਦੀਪਕ ਦਾਸ, ਪਿਛਲੇ 18 ਸਾਲਾਂ ਤੋਂ ਟੈਕਸੀ ਚਲਾ ਰਹੇ ਨੇ, ਪਰ ਇੱਕ ਬਹੁਤ ਅਜੀਬ ਗੱਲ ਹੈ, ਉਹ ਕਦੇ ਵੀ ਹੋਰਨ ਨਹੀਂ ਵਜਾਉਂਦੇ। ਉਹਨਾਂ ਨੇ ਆਪਣੀ ਟੈਕਸੀ ਦੀ ਛੱਤ ਦੇ ਉੱਪਰ ਇੱਕ ਅਸਲੀ ਬਗੀਚਾ ਵੀ ਬਣਾਇਆ ਹੋਇਆ, ਤਾਂ ਲੋਕ ਉਹਨਾਂ ਨੂੰ ਪੁੱਛਦੇ ਨੇ ਕਿ ਭਾਅ ਜੀ ਇੰਨੇ ਟ੍ਰੈਫਿਕ ਦੇ ਵਿੱਚ ਬਿਨਾਂ ਹੋਰਨ ਤੋਂ ਗੱਡੀ ਕਿਵੇਂ ਚੱਲਦੀ ਹੈ? ਤਾਂ ਉਹ ਮੁਸਕਰਾ ਕੇ ਕਹਿੰਦੇ ਨੇ ਕਿ ਸ਼ਾਂਤੀ ਅੰਦਰੋਂ ਆਉਂਦੀ ਹੈ, ਸ਼ੋਰ ਮਚਾਉਣ ਨਾਲ ਰਸਤੇ ਨਹੀਂ ਖੁੱਲ੍ਹਦੇ। ਦੋਸਤੋ, ਅਸੀਂ ਵੀ ਜ਼ਿੰਦਗੀ ਵਿੱਚ ਛੋਟੀਆਂ ਛੋਟੀਆਂ ਗੱਲਾਂ 'ਤੇ ਸ਼ੋਰ ਬਹੁਤ ਮਚਾਉਂਦੇ ਹਾਂ, ਅਤੇ ਅੱਜ ਅਸੀਂ ਇਸ ਟੈਕਸੀ ਡਰਾਈਵਰ ਤੋਂ ਇਹ ਸਿੱਖ ਕੇ ਜਾਵਾਂਗੇ ਕਿ ਸ਼ਾਂਤ ਰਹਿ ਕੇ ਵੀ ਮੰਜ਼ਿਲ 'ਤੇ ਪਹੁੰਚਿਆ ਜਾ ਸਕਦਾ ਹੈ। ਆਪਣੀ ਜ਼ਿੰਦਗੀ ਨੂੰ ਹਰਾ ਭਰਾ ਰੱਖੋ, ਸ਼ੋਰ ਸ਼ਰਾਬੇ ਵਾਲਾ ਨਹੀਂ। ਇਸ ਦੇ ਨਾਲ ਹੀ ਦੋਸਤੋ ਮਿਲਦੀ ਹੋਈ ਇੱਕ ਗੱਲ ਹੋਰ ਮੈਨੂੰ ਯਾਦ ਆ ਰਹੀ ਹੈ ਕਿ ਕਿਸੇ ਤੋਂ ਪੁੱਛਿਆ ਗਿਆ ਕਿ ਜੇਕਰ ਰੇਲ ਗੱਡੀ ਹੈ, ਉਹ ਰੇਲ ਗੱਡੀ ਦਾ ਜਿਹੜਾ ਇੰਜਨ ਹੈ ਬਹੁਤ ਸ਼ੋਰ ਕਰਦਾ, ਅਤੇ ਤੁਹਾਨੂੰ ਉਹਦੇ ਬਿਲਕੁਲ ਨਾਲ ਵਾਲੇ ਡੱਬੇ ਦੀ ਸੀਟ ਮਿਲ ਜਾਏ, ਜਾਂ ਤੁਹਾਨੂੰ ਜਿਹੜੀ ਸਭ ਤੋਂ ਲਾਸਟ ਡੱਬਾ ਹੁੰਦਾ ਜਿੱਥੇ ਸ਼ੋਰ ਸ਼ਰਾਬਾ ਬਹੁਤ ਘੱਟ ਹੈ ਉਹ ਵਾਲੀ ਸੀਟ ਮਿਲ ਜਾਏ, ਅਤੇ ਦੋਨਾਂ ਸੀਟਾਂ ਦੇ ਉੱਪਰ ਦੋਨਾਂ ਡੱਬਿਆਂ ਦੇ ਵਿੱਚ ਅਗਰ ਦੋ ਪੈਸੈਂਜਰ ਬੈਠੇ ਨੇ ਤਾਂ ਸਭ ਤੋਂ ਪਹਿਲਾਂ ਪੈਸੈਂਜਰ ਕਿਹੜਾ ਸਟੇਸ਼ਨ ਦੇ ਉੱਪਰ ਪਹੁੰਚੇਗਾ? ਤਾਂ ਤੁਹਾਡਾ ਵੀ ਜਵਾਬ ਇਹੀ ਹੋਏਗਾ ਕਿ ਅਗਰ ਇੱਕੋ ਰੇਲ ਗੱਡੀ 'ਚ ਦੋਨੋਂ ਜਾਣੇ ਜਾ ਰਹੇ ਨੇ ਤਾਂ ਫਿਰ ਸੇਮ ਟਾਈਮ 'ਤੇ ਦੋਨੋਂ ਪਹੁੰਚਣਗੇ। ਬਿਲਕੁਲ ਜੀ, ਸੇਮ ਟਾਈਮ 'ਤੇ ਪਹੁੰਚਣਗੇ, ਪਰ ਪਹਿਲੇ ਵਾਲਾ ਸ਼ੋਰ ਸ਼ਰਾਬੇ ਨੂੰ ਝੇਲਦਾ ਹੋਇਆ ਪਹੁੰਚੇਗਾ, ਅਤੇ ਆਖਿਰ ਵਾਲਾ ਬਿਲਕੁਲ ਸ਼ਾਂਤਮਈ ਅੰਦਾਜ਼ ਦੇ ਵਿੱਚ। ਇਹੀ ਕਹਾਣੀ ਹੈ ਜੀ ਦੀਪਕ ਦਾਸ ਜੀ ਦੀ ਵੀ। ਉਹਨਾਂ ਦਾ ਵੀ ਇਹੀ ਕਹਿਣਾ ਕਿ ਅਗਰ ਮੰਜ਼ਿਲ 'ਤੇ ਪਹੁੰਚਣੀ ਇੱਕੋ ਹੀ ਸਾਡੀ ਮੰਜ਼ਿਲ ਹੈ, ਇੱਕੋ ਮੰਜ਼ਿਲ 'ਤੇ ਅਸੀਂ ਪਹੁੰਚਣਾ ਹੈ, ਤਾਂ ਫਿਰ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਸ਼ੋਰ ਸ਼ਰਾਬਾ ਕਿਉਂ ਕਰਨਾ, ਆਪਣੇ ਮਨ ਦੀ ਸ਼ਾਂਤੀ ਨੂੰ ਕਿਉਂ ਗਵਾਉਣਾ? ਸੋ ਬੇਸ਼ੱਕ ਖੁੱਲ੍ਹੇ ਡੁੱਲੇ ਹੋ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹੋ, ਪਰ ਸ਼ੋਰ ਸ਼ਰਾਬਾ ਤੋਂ ਜਿੰਨਾ ਬਚ ਸਕਦੇ ਹੋ ਉਨਾ ਬਚਣਾ ਚਾਹੀਦਾ, ਤਾਂ ਕਿ ਅਸੀਂ ਆਪ ਸ਼ਾਂਤ ਰਹੀਏ ਅਤੇ ਬਾਕੀ ਦੇ ਲੋਕਾਂ ਨੂੰ ਵੀ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਚੱਲ ਰਿਹਾ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ। ਦੋਸਤੋ, ਅਸੀਂ ਇੱਕ ਦਿਨ ਮਿਹਨਤ ਕਰੀਏ ਤੇ ਥੱਕ ਜਾਂਦੇ ਹਾਂ, ਪਰ ਗਯਾ ਯਾਨੀ ਕਿ ਬਿਹਾਰ ਦੇ ਲੌਂਗੀ ਭੂਈਆ ਬਾਰੇ ਤੁਸੀਂ ਸੁਣਿਆ ਹੋਏਗਾ। ਜੇਕਰ ਤੁਸੀਂ ਨਹੀਂ ਸੁਣਿਆ ਤੇ ਮੈਂ ਦੱਸ ਦਿੰਦਾ ਜੀ, ਉਹਨਾਂ ਦੇ ਪਿੰਡ ਵਿੱਚ ਪਾਣੀ ਦੀ ਬਹੁਤ ਕਿੱਲਤ ਸੀ। ਕਹਿੰਦੇ ਨੇ ਕਿ ਸਰਕਾਰ ਨੇ ਵੀ ਮਦਦ ਨਹੀਂ ਕੀਤੀ ਤਾਂ ਉਹਨਾਂ ਨੇ ਇਕੱਲਿਆਂ ਹੀ ਪਹਾੜ ਕੱਟ ਕੇ 3 ਕਿਲੋਮੀਟਰ ਲੰਬੀ ਨਹਿਰ ਖੋਦ ਦਿੱਤੀ। ਪਤਾ ਹੈ ਤੁਹਾਨੂੰ ਕਿ ਇਸ ਨਹਿਰ ਨੂੰ ਬਣਾਉਣ ਦੇ ਵਿੱਚ ਉਹਨਾਂ ਨੂੰ ਕਿੰਨਾ ਸਮਾਂ ਲੱਗਾ? ਪੂਰੇ 30 ਸਾਲ। ਜਦੋਂ ਨਹਿਰ ਤਿਆਰ ਹੋਈ ਤੇ ਪਾਣੀ ਖੇਤਾਂ ਵਿੱਚ ਪਹੁੰਚਿਆ ਤਾਂ ਲੋਕਾਂ ਨੇ ਉਹਨਾਂ ਨੂੰ ਪਾਗਲ ਕਹਿਣਾ ਬੰਦ ਕਰਕੇ ਨਾ ਭਗਵਾਨ ਕਹਿਣਾ ਸ਼ੁਰੂ ਕਰ ਦਿੱਤਾ। ਦੋਸਤੋ, ਜੇ ਤੁਹਾਡਾ ਸੁਪਨਾ ਵੱਡਾ ਹੈ ਤੇ ਕੋਈ ਸਾਥ ਨਹੀਂ ਦੇ ਰਿਹਾ ਨਾ ਤਾਂ ਘਬਰਾਓ ਨਾ। ਕਈ ਵਾਰ ਇਤਿਹਾਸ ਰਚਣ ਲਈ ਇਕੱਲਿਆਂ ਹੀ ਤੁਰਨਾ ਪੈਂਦਾ। ਬਸ ਆਪਣੀ ਕੁਹਾੜੀ ਯਾਨੀ ਕਿ ਮਿਹਨਤ ਚਲਾਉਂਦੇ ਰਹੋ, ਪਾਣੀ ਯਾਨੀ ਸਫਲਤਾ ਖੁਦ ਤੁਹਾਡੇ ਖੇਤਾਂ ਤੱਕ ਆ ਜਾਵੇਗੀ।

ਦੋਸਤੋ ਜਲੰਧਰ 'ਚ ਗਰਮੀ ਪੈਣੀ ਸ਼ੁਰੂ ਹੋ ਗਈ ਹੈ, ਪਰ ਇਸ ਗਰਮੀ ਦੇ ਵਿੱਚ ਸਭ ਤੋਂ ਵੱਡੀ ਮੋਟੀਵੇਸ਼ਨ ਪਤਾ ਕੌਣ ਹੈ? ਸਾਡੀਆਂ ਮਾਵਾਂ। ਅੱਜ ਮੈਂ ਜਦੋਂ ਘਰੋਂ ਆ ਰਿਹਾ ਸੀ ਕੰਮ ਦੇ ਲਈ, ਤਾਂ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਬਹੁਤ ਗਰਮੀ ਹੈ ਨਾ ਅੱਜ, ਨਾ ਕੰਮ ਕਰਨ ਦਾ ਜੀ ਨਹੀਂ ਕਰਦਾ। ਤਾਂ ਮੰਮੀ ਨੇ ਬੜੇ ਪਿਆਰ ਨਾਲ ਠੰਡਾ ਪਾਣੀ ਪਿਲਾਇਆ ਅਤੇ ਕਹਿੰਦੀ, ਪੁੱਤ ਜੇ ਅੱਜ ਕੰਮ ਨਹੀਂ ਕਰੇਗਾ ਨਾ ਤਾਂ ਕੱਲ੍ਹ ਨੂੰ ਏਸੀ ਦਾ ਬਿੱਲ ਤੇਰਾ ਰੇਡੀਓ ਨਹੀਂ, ਤੇਰੀ ਮਿਹਨਤ ਭਰੇਗੀ। ਸੋ ਕੱਲ੍ਹ ਵੀ ਸਿੱਧੀ ਹੈ, ਮਾਵਾਂ ਦੀ ਜਿਹੜੀ ਮੋਟੀਵੇਸ਼ਨ ਹੁੰਦੀ ਹੈ ਨਾ ਸਿੱਧੀ ਦਿਲ 'ਤੇ ਲੱਗਦੀ ਹੈ। ਇਸੇ ਲਈ ਜੇ ਏਸੀ ਦੇ ਸੁਪਨੇ ਵੇਖਣੇ ਨੇ ਨਾ ਤਾਂ ਧੁੱਪ ਦੇ ਵਿੱਚ ਘਰੋਂ ਬਾਹਰ ਨਿਕਲਣਾ ਹੀ ਪਵੇਗਾ। ਅਤੇ ਜੇਕਰ ਤੁਹਾਡੀ ਮੰਮੀ ਨੇ ਵੀ ਤੁਹਾਨੂੰ ਘਰੋਂ ਕੁਝ ਕਹਿ ਕੇ ਤੋਰਿਆ ਹੈ ਕਿ ਪੁੱਤਰ ਅੱਜ ਘਰੋਂ ਬਾਹਰ ਜਾ ਰਿਹਾ ਤਾਂ ਮਿਹਨਤ ਕਰਕੇ ਵਾਪਸ ਆਵੀ ਜਾਵੇਂ, ਤਾਂ ਉਹ ਤੁਹਾਡੇ ਲਈ ਸਭ ਤੋਂ ਵੱਡੀ ਮੋਟੀਵੇਸ਼ਨ ਹੋਣੀ ਚਾਹੀਦੀ ਹੈ। ਬਸ ਦੋਸਤੋ, ਸਮਾਂ ਜਿਹੜਾ ਹੈ ਹੋਰ ਇਜਾਜ਼ਤ ਨਹੀਂ ਦੇ ਰਿਹਾ। ਬਸ ਜਾਂਦੇ ਜਾਂਦੇ ਜ਼ਿੰਦਗੀ ਦੀ ਨਾਲ ਜੁੜੀ ਇੱਕ ਗੱਲ ਕਹਿਣਾ ਚਾਹਾਂਗਾ ਕਿ ਜ਼ਿੰਦਗੀ ਵਿੱਚ ਕਦੇ ਵੀ ਛੋਟੇ ਨਾ ਬਣੋ, ਪਰ ਹਮੇਸ਼ਾ ਨਿਮਰ ਬਣੋ, ਕਿਉਂਕਿ ਪਾਣੀ ਹਮੇਸ਼ਾ ਨਿਵਾਣ ਵੱਲ ਜਾਂਦਾ ਹੈ ਅਤੇ ਉੱਥੇ ਹੀ ਹਰਿਆਲੀ ਹੁੰਦੀ ਹੈ। ਸੋ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਸਫ਼ਰ ਅੱਜ ਦਾ ਸਿਰਫ ਇੱਥੋਂ ਤੱਕ ਦਾ ਹੈ, ਕਿਉਂਕਿ ਸਾਡੇ ਜਿਹੜੇ FM ਰੇਨਬੋ ਦੇ ਦੀਪ ਨੇ, ਜਿਨ੍ਹਾਂ ਨੂੰ ਕੁਲ ਦਾ ਦੀਪ ਕਿਹਾ ਜਾਂਦਾ, ਸੋ ਸਾਡੇ ਰੇਨਬੋ ਦੇ ਦੀਪ ਕੁਲਦੀਪ ਜੀ ਆ ਚੁੱਕੇ ਨੇ, ਰੇਡੀਓ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ, ਟੇਢੀਆਂ ਟੇਢੀਆਂ ਨਜ਼ਰਾਂ ਦੇਖ ਰਹੇ ਨੇ, ਕਹਿੰਦੇ ਬਾਜੀ ਜੜ ਦਿਓ ਬਸ ਗੁਰਸੀ, ਜਾਣ ਦਿਓ ਹੁਣ, ਕਹਿੰਦੇ 11 ਵਜੇ ਤੱਕ ਹੁਣ ਅਸੀਂ ਕਰਨਾ ਆ, ਸਾਡੀ ਵਾਰੀ ਆ ਚੁੱਕੀ ਆ। ਸੋ ਬਿਲਕੁਲ ਜੀ, ਮੇਰੇ ਤੋਂ ਬਾਅਦ ਠੀਕ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਤੁਹਾਨੂੰ ਇਨਫੋਟੇਨ ਦੇ ਨਾਲ ਲਬਰੇਜ਼ ਕਰਨਗੇ ਸਾਡੇ ਦੋਸਤ ਕੁਲਦੀਪ ਜੀ।

FM 102.67 MHz ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 7 ਵਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਬੀਜੇਪੀ ਦੇ ਸੰਸਦ ਮੈਂਬਰ ਰਾਘਵ ਚੱਡਾ ਅਤੇ ਹੋਰਨਾਂ ਵੱਲੋਂ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰ

ਵਰਤੋਂ ਤੇ ਚਿੰਤਾ ਪ੍ਰਗਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਮੰਗ ਪੱਤਰ ਸੌਂਪਿਆ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ 4 ਪਾਕਿਸਤਾਨੀ ਸਿਵਲ ਕੈਦੀਆਂ ਨੂੰ ਰਿਹਾਅ ਕੀਤਾ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਅੱਜ ਨਵੀਂ ਦਿੱਲੀ ਵਿੱਚ ਜਨੇਪਾ ਅਤੇ ਬਾਲ ਦੇਖਭਾਲ ਨਾਲ ਸੰਬੰਧਿਤ ਕਾਨੂੰਨਾਂ 'ਤੇ ਇੱਕ ਸਲਾਹ ਮਸ਼ਵਰਾ ਮੀਟਿੰਗ ਦਾ ਆਯੋਜਨ ਕੀਤਾ। ਅੱਜ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਹੁਸ਼ਿਆਰਪੁਰ ਦੇ ਪਿੰਡ ਸਾਧੋਵਾਲ ਵਿੱਚ 43,22,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਮੈਦਾਨ ਅੱਜ ਲੋਕ ਅਰਪਿਤ ਕੀਤੇ। ਪੰਜਾਬ ਵਿੱਚ 3 ਮਈ ਨੂੰ ਆਏ ਤੂਫਾਨ ਕਾਰਨ ਬਿਜਲੀ ਮਹਿਕਮੇ ਨੂੰ 8 ਕਰੋੜ ਦਾ ਹੋਇਆ ਨੁਕਸਾਨ। 6 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਲੁਧਿਆਣਾ ਵਿੱਚ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਉਦਘਾਟਨ। ਲੁਧਿਆਣਾ ਇੰਟੈਲੀਜੈਂਟ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਨੂੰ ਅਪਣਾਉਣ ਵਾਲਾ ਪੰਜਾਬ ਦਾ 3ਜਾ ਸ਼ਹਿਰ ਬਣਿਆ। ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਲੰਘ ਦੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੂੰ ਫੰਡਾਂ ਦੀ ਦੁਰਵਰਤੋਂ ਸਮੇਤ ਹੋਰਨਾਂ ਇਲਜ਼ਾਮਾਂ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਮਹਿਮਾ ਸਰਕਾਰੀ ਵਿਖੇ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਦਿੱਲੀ ਵਿੱਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਸ ਨੇ FM ਨਿਊਜ਼ ਹੈਡਲਾਈਨ। ਅਗਲਾ ਪ੍ਰੋਗਰਾਮ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

FM 102.7 MHz ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸਟੂਡੀਓ ਦੀ ਘੜੀ ਦੇ ਵਿੱਚ ਇਸ ਵੇ ਸਮਾਂ ਹੋ ਚੁੱਕਿਆ ਹੈ ਜੀ 7:05 ਔਰ ਪ੍ਰੋਗਰਾਮ ਫਿਲਮੀ ਦੁਨੀਆ ਨੂੰ ਸ਼ੁਰੂ ਕਰਨ ਦਾ ਸਮਾਂ ਹੋ ਚੁੱਕਿਆ ਜੀ। ਤੁਹਾਡਾ ਦੋਸਤ ਕੁਲਦੀਪ ਤੁਹਾਡੇ ਨਾਲ ਜੁੜ ਚੁੱਕਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਖਾਸ ਕਲਾਕਾਰ ਦੇ ਬਾਰੇ ਗੱਲ ਕਰਾਂਗੇ ਜੋ ਕਿ ਨੇ ਕੰਪੋਜ਼ਰ, ਮਿਊਜ਼ਿਕ ਡਾਇਰੈਕਟਰ, ਫਿਲਮ ਪ੍ਰੋਡਿਊਸਰ, ਰਾਈਟਰ, ਕਵੀ ਪ੍ਰੋਡਿਊਸਰ, ਉਸ ਤੋਂ ਬਾਅਦ ਉਹਨਾਂ ਨੂੰ ਜਿਹਨਾਂ ਸਾਜ਼ਾਂ ਦਾ

ਦੋਸਤੋ, ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਹੀ ਮਨਪਸੰਦੀਦਾ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ, ਔਰ ਤੁਹਾਡੇ ਨਾਲ ਜੁੜਿਆ ਹੈ ਜੀ ਦੋਸਤ ਤੁਹਾਡਾ ਕੁਲਦੀਪ। ਔਰ ਗੱਲ ਚੱਲ ਰਹੀ ਹੈ ਜੀ ਇੱਕ ਮਸ਼ਹੂਰ ਕਲਾਕਾਰ ਜਿਨ੍ਹਾਂ ਦਾ ਨਾਮ ਹੈ ਜੀ ਨੌਸ਼ਾਦ ਅਲੀ ਜੀ। ਬਿਲਕੁਲ, ਗੱਲ ਚੱਲ ਰਹੀ ਸੀ ਜਦੋਂ ਉਹ ਮੁੰਬਈ ਚਲੇ ਜਾਂਦੇ ਨੇ, ਮੁੰਬਈ ਪਹੁੰਚਣ ਤੋਂ ਬਾਅਦ ਨੌਸ਼ਾਦ ਜੀ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਕੋਲ ਰਹਿਣ ਲਈ ਥਾਂ ਨਹੀਂ ਸੀ, ਕਈ ਰਾਤਾਂ ਉਹਨਾਂ ਨੇ ਫੁੱਟਪਾਥ 'ਤੇ ਗੁਜ਼ਾਰੀਆਂ। ਸੰਗੀਤ ਇੰਡਸਟਰੀ ਵਿੱਚ ਦਾਖਲਾ ਲੈਣਾ ਆਸਾਨ ਨਹੀਂ ਸੀ, ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਛੋਟੇ ਕੰਮ ਕਰਦੇ ਹੋਏ ਸੰਗੀਤਕਾਰਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਔਰ ਹੌਲੀ ਹੌਲੀ ਆਪਣਾ ਰਸਤਾ ਬਣਾਇਆ। ਨੌਸ਼ਾਦ ਜੀ ਨੇ ਪਹਿਲੀ ਵਾਰ 1940 ਦੇ ਦਹਾਕੇ ਵਿੱਚ ਫਿਲਮਾਂ ਲਈ ਸੰਗੀਤ ਦੇਣਾ ਸ਼ੁਰੂ ਕੀਤਾ। ਉਹਨਾਂ ਦੀ ਪਹਿਲੀ ਸਫਲਤਾ ਦਾ ਗੀਤ ਅਸੀਂ ਸੁਣੀ ਲਿਆ, ਰਤਨ ਫਿਲਮ ਦੀ, ਔਰ ਇਸ ਫਿਲਮ ਦੇ ਗੀਤ ਬਹੁਤ ਹਿੱਟ ਹੋਏ ਔਰ ਨੌਸ਼ਾਦ ਜੀ ਨੂੰ ਇੱਕ ਮਸ਼ਹੂਰ ਸੰਗੀਤਕਾਰ ਵਜੋਂ ਪਛਾਣ ਮਿਲੀ। ਉਹਨਾਂ ਦਾ ਗੋਲਡਨ ਏਰਾ ਸੀ ਜਿਹੜਾ 1940 ਤੋਂ 1960 ਦੇ ਦਰਮਿਆਨ। ਨੌਸ਼ਾਦ ਜੀ ਨੇ ਕਈ ਐਸੀ ਫਿਲਮਾਂ ਵਿੱਚ ਸੰਗੀਤ ਦਿੱਤਾ ਜੋ ਅੱਜ ਵੀ ਕਲਾਸਿਕ ਮੰਨਿਆ ਜਾਂਦੀਆਂ ਨੇ, ਜਿਵੇਂ ਕਿ ਬੈਜੂ ਬਾਵਰਾ, ਮੁਗਲੇ ਆਜ਼ਮ, ਮਦਰ ਇੰਡੀਆ, ਆਨ, ਗੰਗਾ ਜਮੁਨਾ। ਇਹਨਾਂ ਫਿਲਮਾਂ ਦੇ ਗੀਤ ਅੱਜ ਵੀ ਸੁਣੇ ਜਾਂਦੇ ਨੇ ਅਤੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ। ਆਓ ਇੱਕ ਹੋਰ ਫਿਲਮ ਦਾ ਗੀਤ ਸੁਣ ਲੈਂਦੇ, ਕਿਉਂਕਿ ਇਹਨਾਂ ਦੇ ਗੀਤ ਬਹੁਤ ਨੇ, ਇਹਨਾਂ ਦੇ ਬਹੁਤ ਜ਼ਿਆਦਾ ਗੀਤ ਨੇ ਔਰ ਗੀਤ ਖਤਮ ਨਹੀਂ ਹੋਣੇ, ਸੋ ਤੁਹਾਨੂੰ ਗੀਤ ਜ਼ਿਆਦਾ ਸੁਣਾਉਂਦੇ ਹਾਂ। ਜੀਵਨ ਸਾਰਨੀ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਆਓ ਇੱਕ ਫਿਲਮ ਮਦਰ ਇੰਡੀਆ, ਉਸ ਫਿਲਮ ਦਾ ਗੀਤ ਸੁਣਦੇ ਨੇ ਲਤਾ ਜੀ, ਊਸ਼ਾ ਜੀ, ਮੀਨਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਦੁਨੀਆ ਮੇਂ ਹਮ ਆਏ। ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ।

ਨੁਸ਼ਾਦ ਜੀ, ਨੁਸ਼ਾਦ ਜੀ, ਨੁਸ਼ਾਦ ਜੀ ਜੀ ਬਿਲਕੁਲ ਜੀ, ਗੱਲ ਚੱਲ ਰਹੀ ਹੈ ਜੀ ਨੁਸ਼ਾਦ ਜੀ ਦੀ ਔਰ ਉਹਨਾਂ ਦੇ ਗਾਣੇ ਇੰਨੇ ਪਿਆਰੇ ਪਿਆਰੇ ਜੀ, ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਗਾਣੇ ਬਹੁਤ ਪਸੰਦ ਆ ਰਹੇ ਹੋਣਗੇ। ਵੈਸੇ ਤਾਂ ਮੈਂ ਹਾਲੇ ਘੱਟ ਗਾਣੇ ਸੁਣਨੇ, ਔਰ ਤੁਸੀਂ ਜਿੰਨੇ ਵੀ ਲਿਸਨਰਸ ਨੇ ਸਾਡੇ ਇਸ ਪ੍ਰੋਗਰਾਮ ਨੂੰ ਸੁਣਨੇ ਨੇ, ਮੇਰੇ ਨਾਲੋਂ ਜ਼ਿਆਦਾ ਗਾਣੇ ਨੁਸ਼ਾਦ ਜੀ ਦੇ ਜ਼ਰੂਰ ਸੁਣੇ ਹੋਣੇ ਆ, ਮੈਂ ਯਕੀਨ ਨਾ ਕਹਿ ਸਕਦਾ। ਨੁਸ਼ਾਦ ਜੀ ਦਾ ਸੰਗੀਤ ਬਾਕੀ ਸੰਗੀਤਕਾਰਾਂ ਤੋਂ ਕਾਫੀ ਵੱਖਰਾ ਸੀ, ਉਹਨਾਂ ਦੇ ਖਾਸ ਗੁਣ ਸੀ ਜਿਹੜੇ ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਭਾਰਤੀ ਸ਼ਾਸਤਰੀ ਸੰਗੀਤ ਦੀ ਵਰਤੋਂ ਜੀ, ਬਿਲਕੁਲ ਜੀ, ਉਹ ਆਪਣੇ ਸੰਗੀਤ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਜਿਹੜਾ ਕਲਾਸੀਕਲ ਟੱਚ ਸੀ ਉਹ ਲੈ ਕੇ ਆਉਂਦੇ ਸੀ, ਜਿਸ ਕਰਕੇ ਉਹਨੂੰ ਮਤਲਬ ਉਹ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ ਸੀ, ਲੇਕਿਨ ਸੁਣਨ ਦੇ ਵਿੱਚ ਬਹੁਤ ਹੀ ਪਿਆਰਾ ਹੁੰਦਾ ਸੀ। ਉਸ ਤੋਂ ਬਾਅਦ ਲਾਈਵ ਔਰਕੈਸਟਰਾ ਦਾ ਇਸਤੇਮਾਲ ਜੀ, ਬਿਲਕੁਲ ਜੀ, ਉਹ ਆਪਣੇ ਸੰਗੀਤ ਦੇ ਵਿੱਚ ਲਾਈਵ ਔਰਕੈਸਟਰਾ ਦੀ ਵਰਤੋਂ ਕਰਦੇ ਸੀ। ਉਸ ਤੋਂ ਬਾਅਦ ਗਾਇਕਾਂ ਦੀ ਆਵਾਜ਼ ਨੂੰ ਖੂਬਸੂਰਤੀ ਨਾਲ ਪੇਸ਼ ਕਰਨਾ ਜੀ, ਬਿਲਕੁਲ, ਜਿਹੜੇ ਵੀ ਗਾਇਕ ਜਿਨ੍ਹਾਂ ਤੋਂ ਉਹ ਆਪਣੇ ਲਿਖਵੇ ਗੀਤ ਗਵਾਉਂਦੇ ਸੀ ਉਹਨਾਂ ਨੂੰ ਉਹ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਸੀ। ਗੀਤਾਂ ਦੇ ਵਿੱਚ ਹਰ ਸ਼ਬਦ ਦੀ ਭਾਵਨਾਵਾਂ ਦੀ ਗਹਿਰਾਈ ਹੁੰਦੀ ਸੀ, ਔਰ ਗੀਤ ਜਿਹੜਾ ਵੀ ਸੁਣਦਾ ਸੀ ਉਹਨੂੰ ਗੀਤ ਦੇ ਵਿੱਚ ਜਿਹੜੀ ਭਾਵਨਾ ਆ ਰਹੀ ਹੈ, ਖੁਸ਼ੀ ਵਾਲੀ ਹੈ ਜਾਂ ਉਦਾਸੀ ਵਾਲੀ ਹੈ ਜਾਂ ਫਿਰ ਕੋਈ ਵੀ ਭਾਵਨਾ ਹੈ, ਉਹ ਸਮਝ ਜਾਂਦਾ ਸੀ ਗੀਤ ਸੁਣ ਕੇ। ਉਹਨਾਂ ਨੇ ਕਈ ਰਾਗਾਂ ਨੂੰ ਫਿਲਮਾਂ ਵਿੱਚ ਵਰਤਿਆ ਅਤੇ ਲੋਕਾਂ ਨੂੰ ਸ਼ਾਸਤਰੀ ਸੰਗੀਤ ਨਾਲ ਜੋੜਿਆ। ਦੋਸਤੋ, ਗੱਲਾਂ ਬਹੁਤ ਸਾਰੀਆਂ ਨੇ ਅਤੇ ਗੀਤ ਵੀ ਬਹੁਤ ਸਾਰੇ ਨੇ, ਅਤੇ ਆਓ ਇੱਕ ਹੋਰ ਫਿਲਮ ਦਾ ਗੀਤ ਸੁਣ ਲੈਂਦੇ ਹਾਂ, ਬਾਈਜੂ ਬਾਵਰਾ, ਜਿਹੜੀ ਕਿ ਉਹਨਾਂ ਦੀ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਸੀ, ਔਰ ਉਸਦੇ ਸਾਰੇ ਹੀ ਗਾਣੇ ਬਹੁਤ ਪਿਆਰੇ ਨੇ, ਬਹੁਤ ਹੀ ਕਹਿ ਲਓ ਕਿ ਸੁਣਨ ਵਿੱਚ ਬਹੁਤ ਵਧੀਆ ਲੱਗਦੇ ਨੇ। ਅਤੇ ਰਫੀ ਸਾਹਿਬ ਜੀ ਦੀ ਔਰ ਲਤਾ ਜੀ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਸੁਣਦੇ ਹਾਂ, ਤੂੰ ਗੰਗਾ ਕੀ ਮੌਜ ਮੈਂ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਇਹਨਾਂ ਦੀ ਕਈ ਫਿਲਮਾਂ ਨੇ, ਤਕਰੀਬਨ 60 ਤੋਂ ਵੱਧ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਜਿਵੇਂ ਕਿ ਪ੍ਰੇਮਨਗਰ, ਦਰਸ਼ਨ, ਮਾਲਾ, ਨਈ ਦੁਨੀਆ, ਸ਼ਾਰਦਾ, ਸਟੇਸ਼ਨ ਮਾਸਟਰ, ਕਾਨੂੰਨ, ਨਮਸਤੇ, ਸੰਜੋਗ, ਗੀਤ, ਜੀਵਨ, ਪਹਿਲਿਆ, ਪ੍ਰਤਨ, ਸੰਨਿਆਸੀ, ਅਨਮੋਲ ਘੜੀ, ਕੀਮਤ, ਔਰ ਬਹੁਤ ਸਾਰੀ ਲਿਸਟ ਬਹੁਤ ਲੰਬੀ ਹੈ ਜੀ। ਬਿਲਕੁਲ ਜੀ, ਲਿਸਟ ਬਹੁਤ ਸਾਰੀ ਮਤਲਬ ਬਹੁਤ ਲੰਬੀ ਹੈ, ਔਰ 1940 ਤੋਂ ਲੈ ਕੇ 1960, 1970, 1985 ਤੱਕ ਵੀ ਇਹਨਾਂ ਨੇ ਕੰਮ ਕੀਤਾ ਹੈ। ਲਾਸਟ ਫਿਲਮ ਜਿਹੜੀ ਸੀਗੀ ਹੁੱਬਾ ਖਾਤੂਨ, ਉਹ ਅਨਰਿਲੀਜ਼ਡ ਰਹੀ, ਪਰ ਉਸ ਤੋਂ ਪਹਿਲਾਂ ਤਾਜ ਮਹਿਲ, ਇੱਕ ਐਨ ਇਟਰਨਲ ਲਵ ਸਟੋਰੀ ਜਿਹੜੀ 2005 ਦੇ ਵਿੱਚ ਆਈ ਸੀ, ਉਹ ਵੀ ਇਹਨਾਂ ਨੇ ਉਹਦੇ ਵਿੱਚ ਵੀ ਬਹੁਤ ਖੂਬਸੂਰਤ ਕੰਮ ਜਿਹੜਾ ਉਹ ਕੀਤਾ। ਇਸ ਤੋਂ ਇਲਾਵਾ ਇਹਨਾਂ ਦੀ ਇੱਕ 8ਵਾਂ ਸੁਰ, ਦ ਅਦਰ ਸਾਈਡ ਆਫ ਨੌਸ਼ਾਦ, ਉਹ ਵੀ ਇੱਕ ਗਜ਼ਲ ਐਲਬਮ ਰਿਲੀਜ਼ ਹੋਈ ਸੀ 1998 ਦੇ ਵਿੱਚ, ਔਰ ਜਿਹੜੇ ਕਿ ਸਾਰੇ ਗੀਤ ਜਿਹੜੇ ਕੰਪੋਜ਼ ਕੀਤੇ ਗਏ ਸੀ ਨੌਸ਼ਾਦ ਜੀ ਤੋਂ, ਮਤਲਬ ਨੌਸ਼ਾਦ ਜੀ ਨੇ ਕੀਤੇ ਸੀ ਔਰ ਗਾਏ ਗਏ ਸੀ ਹਰੀਹਰਨ ਜੀ ਅਤੇ ਪ੍ਰੀਤੀ ਉੱਤਮ ਸਿੰਘ ਜੀ ਦੁਆਰਾ। ਸਮਾਂ ਸਮਾਂ ਸਮਾਂ ਸਮਾਂ ਬੜੀ ਛੇਤੀ ਅੱਗੇ ਕਿ ਚੱਲਦਾ ਰਹਿੰਦਾ, ਲੇਕਿਨ ਗੀਤ ਵੀ ਤੁਹਾਨੂੰ ਸੁਣਾਉਣੇ। ਆਓ ਇੱਕ ਹੋਰ ਇਹਨਾਂ ਦੀ ਫਿਲਮ ਦਾ ਗੀਤ ਸੁਣਦੇ ਹਾਂ, ਅਨਮੋਲ ਘੜੀ ਫਿਲਮ ਦਾ, ਸੁਰੱਈਆ ਜੀ ਦੀ ਆਵਾਜ਼ ਵਿੱਚ, ਸੋਚਾ ਥਾ ਕਿਆ ਕਿਆ ਹੋ ਗਿਆ। ਆਜੋ ਸੁਣਦੇ ਹਾਂ ਇਹ ਗੀਤ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਹਾਂਜੀ ਦੋਸਤੋ, ਗੱਲ ਚੱਲ ਰਹੀ ਹੈ ਜੀ ਨੁਸ਼ਾਦ ਜੀ ਦੇ ਬਾਰੇ, ਔਰ ਬਹੁਤ ਹੀ ਪਿਆਰੇ ਪਿਆਰੇ ਜਿਹੇ ਗੀਤ ਸੁਣੇ, ਉਹਨਾਂ ਦੀ ਜਿਹੜੀ ਗਹਿਰਾਈ ਨੂੰ ਸ਼ਾਇਦ ਅਸੀਂ ਸਮਝ ਵੀ ਰਹੇ ਹਾਂ। ਗੀਤਾਂ ਦੇ ਸ਼ਬਦ ਜਿਹੜੇ ਆ ਬਹੁਤ ਹੀ ਕੁਝ ਬਿਆਨ ਕਰਦੇ ਨੇ। ਸੋ ਗੀਤ ਬਹੁਤ ਸਾਰੇ ਨੇ, ਮੈਂ ਇੱਕ ਚਾਹੁੰਦਾ ਹਾਂ ਕਿ ਇਹਨਾਂ ਦੇ ਗੀਤ ਆਪਾਂ ਜਿਹੜੇ ਇਹਨਾਂ ਨੇ ਜੋ ਵੀ ਗੀਤ ਲਿਖੇ ਨੇ ਜਿਹੜੀ ਫਿਲਮਾਂ ਦੇ ਵਿੱਚ, ਉਹ ਆਪਾਂ ਇੱਕ ਇੱਕ ਕਰਕੇ ਲਗਾਤਾਰ ਸੁਣਦੇ ਹਾਂ। ਅਗਲੇ ਕੁਝ ਕੁ ਮਿੰਟਾਂ ਦੇ ਵਿੱਚ ਆਪਾਂ ਗੀਤ ਸੁਣਾਂਗੇ ਇਹਨਾਂ ਦੇ, ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਨੇ, ਔਰ ਪਿਆਰੇ ਪਿਆਰੇ ਜਿਹੇ ਗੀਤ ਮੈਂ ਤੁਹਾਡੇ ਲਈ ਪਲੇ ਕਰਾਂਗਾ। ਸੋ ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਜੁੜਿਆ ਹੋਇਆ। ਇਸ ਪ੍ਰੋਗਰਾਮ, ਇਹ ਜਿਹੜਾ ਪ੍ਰੋਗਰਾਮ ਹੈ, 8 ਵਜੇ ਤੱਕ ਚੱਲੇਗਾ। 8 ਵਜੇ ਅਗਲਾ ਪ੍ਰੋਗਰਾਮ ਸ਼ੁਰੂ ਹੋਏਗਾ। ਸੋ 8 ਵਜੇ ਤੱਕ ਨੁਸ਼ਾਦ ਜੀ ਦੇ ਬਾਰੇ, ਔਰ ਉਹਨਾਂ ਦੇ ਮਤਲਬ ਉਹਨਾਂ ਦੇ ਕਰੀਅਰ ਦੇ ਬਾਰੇ, ਉਹਨਾਂ ਦੀ ਲਾਈਫ ਦੇ ਬਾਰੇ, ਉਹਨਾਂ ਦੀ ਜਿਹੜੀ ਜੀਵਨ ਸਾਰਨੀ ਉਸ ਦੇ ਬਾਰੇ ਗੱਲਾਂ ਚੱਲਦੀਆਂ ਰਹਿਣਗੀਆਂ, ਔਰ ਨਾਲ ਦੀ ਨਾਲ ਗੀਤਾਂ ਦਾ ਸਿਲਸਿਲਾ, ਮਤਲਬ ਇੱਕ ਇੱਕ ਗੀਤ ਕਰਕੇ ਮਜ਼ਾ ਨਹੀਂ ਆਉਂਦਾ, ਹੈ ਨਾ, ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਆਪਾਂ ਸੁਣਦੇ ਹਾਂ। ਸੋ ਅਗਲਾ ਗੀਤ ਨੁਸ਼ਾਦ ਜੀ ਦਾ ਆਓ ਤੁਹਾਡੇ ਰੇਡੀਓ ਸੈੱਟ ਦੇ ਉੱਤੇ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਔਰ ਮੈਨੂੰ ਪੂਰਾ ਯਕੀਨ ਹੈ ਤੁਹਾਨੂੰ ਜਿੰਨੇ ਵੀ ਗਾਣੇ ਅਸੀਂ ਸੁਣਾਏ ਆ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਹੋਣਗੇ। ਜੇ ਬਿਲਕੁਲ ਪੂਰੇ ਗਾਣੇ ਨਹੀਂ ਸੁਣਾ ਸਕਿਆ ਕਿਉਂਕਿ ਪ੍ਰੋਗਰਾਮ ਦਾ ਸਮਾਂ ਉਨਾ ਕੀ ਹੁੰਦਾ ਹੈ। ਹੁਣ ਵੀ 7:43 ਇਸ ਪ੍ਰੋਗਰਾਮ ਦੇ ਵਿੱਚ ਹੋ ਚੁੱਕੇ ਨੇ, ਹਜੇ ਵੀ ਕਈ ਸਾਰੇ ਗਾਣੇ ਜਿਹੜੇ ਆ ਉਹ ਪਏ ਹੋਏ ਨੇ ਆ। ਅਗਰ ਜੇ ਮੈਂ ਉਹ ਵੀ ਚਲਾ ਦੇਵਾਂ ਤਾਂ ਸ਼ਾਇਦ ਰਾਤ 11 ਵਜੇ ਤੱਕ ਉਹਨਾਂ ਦੇ ਗਾਣੇ ਹੀ ਸੁਣਦੇ ਰਹੀ, ਪਰ ਸਮਾਂ ਉਨਾ ਕੀ ਹੁੰਦਾ ਹੈ। ਸੋ ਸਾਨੂੰ ਇਹਨਾਂ ਦੇ ਜੀਵਨ ਦੇ ਬਾਰੇ ਔਰ ਸਾਰੀ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਗੱਲ ਚੱਲ ਰਹੀ ਹੈ ਜੀ ਨੁਸ਼ਾਦ ਜੀ ਦੇ ਬਾਰੇ। ਜੀ ਬਿਲਕੁਲ ਜੀ, ਉਹ ਸੰਗੀਤ ਵਿੱਚ ਪੂਰੀ ਪਰਫੈਕਸ਼ਨ ਚਾਹੁੰਦੇ ਸੀ। ਉਹਨਾਂ ਨੇ ਸੰਗੀਤ ਨੂੰ ਸਿਰਫ ਮਨੋਰੰਜਨ ਨਹੀਂ ਸਿੱਖਿਆ ਦਾ ਸਾਧਨ ਮੰਨਿਆ। ਉਹ ਪਹਿਲੇ ਸੰਗੀਤਕਾਰਾਂ ਵਿੱਚੋਂ ਸਨ ਜਿਨ੍ਹਾਂ ਨੇ ਵੱਡੇ ਆਰਕੈਸਟਰਾ ਦੀ ਵਰਤੋਂ ਕੀਤੀ। ਇਹ ਇਹਨਾਂ ਦੇ ਇੰਟਰਸਟਿੰਗ ਫੈਕਟਸ ਨੇ। ਨੁਸ਼ਾਦ ਜੀ ਜਿਹੜੇ ਹੈ ਉਹ ਸਾਦਗੀ ਪਸੰਦ ਸੀ, ਉਹਨਾਂ ਨੂੰ ਅਨੁਸ਼ਾਸਿਤ ਇਨਸਾਨ ਮੰਨਿਆ ਜਾਂਦਾ। ਉਹ ਆਪਣੇ ਕੰਮ ਨਾਲ ਬਹੁਤ ਇਮਾਨਦਾਰ ਨੇ। ਉਹਨਾਂ ਨੂੰ ਸ਼ੋਹਰਤ ਦੇ ਬਾਵਜੂਦ ਨਿਮਰਤਾ ਪਸੰਦ ਸੀ। ਉਹਨਾਂ ਨੇ ਸੰਗੀਤ ਨੂੰ ਆਪਣੀ ਜ਼ਿੰਦਗੀ ਬਣਾਇਆ। ਨੁਸ਼ਾਦ ਜੀ ਨੇ ਕਈ ਇਨਾਮ ਜਿਹੜੇ ਨੇ ਉਹ ਵੀ ਜਿੱਤੇ ਨੇ ਜੀ। ਬਿਲਕੁਲ ਉਹਨਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ, ਜਿਵੇਂ ਕਿ 1954 ਦੇ ਵਿੱਚ ਫਿਲਮ ਫੇਅਰ ਬੈਸਟ ਮਿਊਜ਼ਿਕ ਡਾਇਰੈਕਟਰ ਅਵਾਰਡ ਫੋਰ ਬੈਜੂ ਬਾਵਰਾ, ਬੰਗਾਲ ਫਿਲਮ ਜਰਨਲਿਸਟ ਐਸੋਸੀਏਸ਼ਨ ਅਵਾਰਡ ਗੰਗਾ ਜਮੁਨਾ ਦੇ ਲਈ। ਨੁਸ਼ਾਦ ਅਲੀ ਜੀ ਨੇ ਦੇ ਉੱਤੇ 30 ਮਿੰਟ ਦੇ ਇੱਕ ਡਾਕੂਮੈਂਟਰੀ ਫਿਲਮ ਵੀ ਸੀਗੀ, ਉਹ ਵੀ ਬਣੀ ਮੁੰਬਈ ਦੇ ਵਿੱਚ। ਉਸ ਤੋਂ ਬਾਅਦ ਦਾਦਾ ਸਾਹਿਬ ਫਾਲਕੇ ਅਵਾਰਡ 1981 ਦੇ ਵਿੱਚ, ਲਤਾ ਮੰਗੇਸ਼ਕਰ ਅਵਾਰਡ 1984 ਵਿੱਚ ਮੱਧ ਪ੍ਰਦੇਸ਼ ਦਾ ਸਟੇਟ ਗੌਰਮੈਂਟ ਅਵਾਰਡ ਸੀਗਾ, ਅਮੀਰ ਖੁਸਰੋ ਅਵਾਰਡ 1987 ਵਿੱਚ ਬੈਸਟ ਮਿਊਜ਼ਿਕ ਫੋਰ ਦ ਸਵਰਡ ਆਫ ਟੀਪੂ ਸੁਲਤਾਨ TV ਸੀਰੀਜ਼ ਦੇ ਲਈ ਵੀ ਉਹਨਾਂ ਨੂੰ ਮਿਲਿਆ। ਸੰਗੀਤ ਨਾਟਕ ਅਕਾਦਮੀ ਅਵਾਰਡ ਵੀ ਮਿਲਿਆ ਉਹਨਾਂ ਨੂੰ, ਪਦਮ ਭੂਸ਼ਣ ਅਵਾਰਡ ਵੀ ਮਿਲਿਆ 1992 ਦੇ ਵਿੱਚ। ਮਤਲਬ ਕਾਫੀ ਸਾਰੇ ਅਵਾਰਡਸ ਉਹਨਾਂ ਨੂੰ ਮਿਲੇ ਨੇ। ਉਸ ਤੋਂ ਇਲਾਵਾ ਇੱਕ ਇਹਨਾਂ ਦੇ ਬਾਰੇ ਇੱਕ ਹੋਰ ਇੰਟਰਸਟਿੰਗ ਚੀਜ਼ ਹੈ ਕਿ ਉਹਨਾਂ ਨੇ ਕਈ ਪੋਜੀਸ਼ਨਸ ਵੀ ਹੈਲਡ ਕੀਤੀਆਂ, ਜਿਵੇਂ ਕਿ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਸੀਗੀ ਸਿਨੇ ਮਿਊਜ਼ਿਕ ਡਾਇਰੈਕਟਰ ਐਸੋਸੀਏਸ਼ਨ ਦੇ ਵਿੱਚ, ਚੇਅਰਮੈਨ ਦੀ ਪੋਜੀਸ਼ਨ ਵੀ ਸੀਗੀ ਇੰਡੀਅਨ ਪਰਫੋਰਮਿੰਗ ਰਾਈਟਸ ਸੁਸਾਇਟੀ ਦੇ ਵਿੱਚ, ਪ੍ਰੈਜ਼ੀਡੈਂਟ ਆਫ ਮਹਾਰਾਸ਼ਟਰਾ ਸਟੇਟ ਆਂਗਲਿੰਗ ਐਸੋਸੀਏਸ਼ਨ ਦੇ ਵਿੱਚ ਵੀ ਰਹੇ ਨੇ, ਪ੍ਰੈਜ਼ੀਡੈਂਟ ਆਫ ਆਲਮ ਏ ਉਰਦੂ ਕਾਨਫਰੰਸ ਦਿੱਲੀ ਦੇ ਵਿੱਚ ਵੀ ਹੋ ਰਹੇ, ਅਤੇ ਇੱਕ ਉਹਨਾਂ ਨੂੰ ਇੱਕ ਸਪੈਸ਼ਲ ਟਾਈਟਲ ਵੀ ਮਿਲਿਆ, ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟਰੇਟ ਮੁੰਬਈ ਦਾ, ਇਹ ਵੀ ਉਹਨਾਂ ਨੂੰ ਮਿਲਿਆ। ਗੱਲਾਂ ਇਹਨਾਂ ਦੇ ਬਾਰੇ ਚੱਲਦੀਆਂ ਰਹਿਣਗੀਆਂ, ਉਹਨਾਂ ਦੇ ਬਾਰੇ ਇੱਕ ਹੋਰ ਗੀਤ ਸੁਣ ਲੈਂਦੇ ਹਾਂ। ਮੈਨੂੰ ਪਤਾ ਤੁਸੀਂ ਇਹਨਾਂ ਦੇ ਗੀਤ ਸੁਣਨਾ ਚਾਹੁੰਦੇ ਹੋ, ਸੋ ਆਓ ਆਦਮੀ ਫਿਲਮ ਦੇ ਗੀਤ ਸੁਣਦੇ ਹਾਂ। ਮੁਹੰਮਦ ਰਫੀ ਜੀ ਔਰ ਮਹਿਮੂਦ ਸਾਹਿਬ ਜੀ ਦੀ ਆਵਾਜ਼ ਵਿੱਚ, ਕੈਸੀ ਹਸੀਨ ਆਜ ਬਹਾਰੋਂ ਕੀ ਰਾਤ।

ਜੀ ਦੋਸਤੋ, ਅੱਜ ਗੱਲ ਚੱਲ ਰਹੀ ਹੈ ਜੀ ਨੁਸ਼ਾਦ ਜੀ ਦੇ ਬਾਰੇ। ਕਿਉਂ ਚੱਲ ਰਹੀ ਹੈ? ਕਿਉਂਕਿ ਅੱਜ 5 ਮਈ 2026, ਜੀ ਬਿਲਕੁਲ 5 ਮਈ 2006 ਨੂੰ ਨੁਸ਼ਾਦ ਜੀ ਇਸ ਦੁਨੀਆ ਔਰ ਇਸ ਇੰਡਸਟਰੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਪਰ ਉਹਨਾਂ ਦਾ ਸੰਗੀਤ, ਉਹਨਾਂ ਦੀ

ਕਲਾ ਉਹਨਾਂ ਦੇ ਜੋ ਵੀ ਲਿਖਤਿਆਂ ਸੀ ਉਹ ਹਾਲੇ ਵੀ ਜੀਵਿਤ ਨੇ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਜੀਵਿਤ ਰੱਖਾਂਗੇ, ਸੁਣਦੇ ਰਹਾਂਗੇ ਉਹਨਾਂ ਦੇ ਪਿਆਰੇ ਪਿਆਰੇ ਗੀਤਾਂ ਨੂੰ। ਨੁਸ਼ਾਦ ਅਲੀ ਜੀ ਦਾ ਨਾਮ ਹਮੇਸ਼ਾ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਹਨਾਂ ਨੇ ਫਿਲਮ ਸੰਗੀਤ ਨੂੰ ਨਵੀਂ ਪਛਾਣ ਦਿੱਤੀ, ਉਹਨਾਂ ਨੇ ਕਲਾਸੀਕਲ ਸੰਗੀਤ ਨੂੰ ਲੋਕਪ੍ਰਿਯ ਬਣਾਇਆ। ਉਹਨਾਂ ਦਾ ਸੰਗੀਤ ਅੱਜ ਵੀ ਸਿੱਖਿਆ ਦਾ ਸਰੋਤ ਹੈ। ਨੁਸ਼ਾਦ ਜੀ ਉਹਨਾਂ ਦੇ ਬਾਰੇ ਕੀ ਕਹੀਏ, ਬਹੁਤ ਸਾਰੀਆਂ ਗੱਲਾਂ ਕਰ ਲਈਆਂ ਲੇਕਿਨ ਬਹੁਤ ਸਾਰੀਆਂ ਗੱਲਾਂ ਹਾਲੇ ਵੀ ਰਹਿ ਗਈਆਂ ਨੇ। ਪਰ ਆਓ ਗੱਲਾਂ ਤਾਂ ਚਲੋ ਖੈਰ ਚੱਲਦੀਆਂ ਰਹਿਣਗੀਆਂ, ਗੀਤ ਵੀ ਸੁਣ ਲੈਂਦੇ ਹਾਂ। ਇਹਨਾਂ ਦਾ ਹੀ ਇੱਕ ਹੋਰ ਫਿਲਮ ਦਾ ਗੀਤ, ਪਾਕੀਜ਼ਾ ਫਿਲਮ ਦਾ, ਲਤਾ ਜੀ ਔਰ ਰਫੀ ਸਾਹਿਬ ਜੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ, ਜਾਣਾ ਕਿਤਨੀਆਂ ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਹਾਂਜੀ ਦੋਸਤੋ, 35 ਸਿਲਵਰ ਜੁਬਲੀ ਹਿੱਟਸ, 12 ਗੋਲਡਨ ਜੁਬਲੀ ਹਿੱਟਸ, 3 ਡਾਇਮੰਡ ਜੁਬਲੀ ਹਿੱਟਸ ਵਰਗੇ ਮੇਗਾ ਮਤਲਬ ਹਿੱਟਸ ਦੇਣ ਵਾਲੇ ਨੁਸ਼ਾਦ ਜੀ, ਜਿਹੜੇ ਕਿ ਅੱਜ ਦੇ ਦਿਨ ਸਾਨੂੰ ਤਾਂ ਅਲਵਿਦਾ ਕਹਿ ਗਏ, ਲੇਕਿਨ ਇੰਨੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਗੇ ਨੇ ਕਿ ਹਮੇਸ਼ਾ ਇਹ ਯਾਦ ਰਹਿਣਗੇ ਔਰ ਹਮੇਸ਼ਾ ਇਹਨਾਂ ਦੇ ਗੀਤ ਜਾਂ ਇਹਨਾਂ ਦੇ ਕੰਮ ਨੂੰ ਅਸੀਂ ਸੁਣਦੇ ਰਹਾਂਗੇ ਔਰ ਇਹ ਆਉਣ ਵਾਲੀ ਪੀੜ੍ਹੀ ਲਈ ਵੀ ਪ੍ਰੇਰਨਾ ਦਿੰਦੇ ਰਹਿਣਗੇ। ਨੁਸ਼ਾਦ ਅਲੀ ਜੀ ਸਿਰਫ ਇੱਕ ਸੰਗੀਤਕਾਰ ਨਹੀਂ ਸਨ, ਉਹ ਇੱਕ ਯੁੱਗ ਸੀ। ਉਹਨਾਂ ਦਾ ਸੰਗੀਤ ਸਮੇਂ ਦੀ ਸੀਮਾ ਤੋਂ ਪਰੇ ਹੈ। ਉਹਨਾਂ ਦੀ ਮਿਹਨਤ, ਲਗਨ ਅਤੇ ਕਲਾ ਪ੍ਰਤੀ ਸਮਰਪਣ ਹਰ ਕਿਸੇ ਲਈ ਪ੍ਰੇਰਨਾ ਹੈ। ਉਹਨਾਂ ਨੇ ਸਾਬਤ ਕੀਤਾ ਕਿ ਜੇ ਇਨਸਾਨ ਦੇ ਅੰਦਰ ਜਜ਼ਬਾ ਹੋਵੇ ਤਾਂ ਉਹ ਕਿਸੇ ਵੀ ਮੁਸ਼ਕਲ ਨੂੰ ਪਾਰ ਕਰ ਸਕਦਾ ਹੈ। ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਨੁਸ਼ਾਦ ਜੀ ਦੇ ਬਾਰੇ ਔਰ ਪਿਆਰੇ ਪਿਆਰੇ ਜਿਹੇ ਗੀਤ ਵੀ ਸੁਣੇ। ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਏਗਾ ਔਰ ਆਖਰੀ ਗੀਤ ਵੀ ਇਹਨਾਂ ਦਾ ਸੁਣਾਂਗੇ। ਇਸ ਪ੍ਰੋਗਰਾਮ ਦਾ ਆਖਰੀ ਗੀਤ ਹੈ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ ਪਰ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ। 7:56 ਹੋ ਚੁੱਕੇ ਨੇ ਅਤੇ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ। ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਤੁਹਾਡੇ ਨਾਲ ਹੀ ਅਗਲਾ ਪ੍ਰੋਗਰਾਮ ਇਸ ਗੀਤ ਤੋਂ ਬਾਅਦ ਸ਼ੁਰੂ ਹੋ ਜਾਏਗਾ। ਸੋ ਨੁਸ਼ਾਦ ਜੀ ਦਾ ਹੀ ਇੱਕ ਹੋਰ ਫਿਲਮ ਦਾ ਗੀਤ ਗੰਗਾ ਜਮੁਨਾ

0: ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ। ਪਰ ਜਾਣਾ ਫਿਰ ਕਿਤੇ ਨਹੀਂ ਹੈ, ਫਿਰ ਦੱਸ ਦਿੰਦਾ ਅਗਲਾ ਪ੍ਰੋਗਰਾਮ ਕੁਝ ਕੁ ਪਲਾਂ 'ਚ ਸ਼ੁਰੂ ਹੋਵੇਗਾ, ਉਹ ਵੀ ਇੰਟਰਸਟਿੰਗ ਹੈ, ਸੋ ਸੁਣਦੇ ਰਹਿਣਾ FM ਰੇਡੀਓ ਜਲੰਧਰ ਦਿਲ ਤੋਂ ਦਿਲ ਤੱਕ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ।
1: ਗੋਰੀ ਗੁਜਰੀਆ ਸੇ ਨੇਹਾ ਹਮਾਰ ਹੋਈ ਗਵਾ ਸਾਰਾ ਚੌਪਟ ਮੋਰਾ ਰੋਜਗਾਰ ਓ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 8 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਬੀਜੇਪੀ ਦੇ ਸੰਸਦ ਮੈਂਬਰ ਰਾਘਵ ਚੱਡਾ ਅਤੇ ਹੋਰਨਾਂ ਵੱਲੋਂ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ ਤੇ ਚਿੰਤਾ ਪ੍ਰਗਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਮੰਗ ਪੱਤਰ ਸੌਂਪਿਆ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ 4 ਪਾਕਿਸਤਾਨੀ ਸਿਵਲ ਕੈਦੀਆਂ ਨੂੰ ਰਿਹਾਅ ਕੀਤਾ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਅੱਜ ਨਵੀਂ ਦਿੱਲੀ ਵਿੱਚ ਜਨੇਪਾ ਅਤੇ ਬਾਲ ਦੇਖਭਾਲ ਨਾਲ ਸੰਬੰਧਿਤ ਕਾਨੂੰਨਾਂ 'ਤੇ ਇੱਕ ਸਲਾਹ ਮਸ਼ਵਰਾ ਮੀਟਿੰਗ ਦਾ ਆਯੋਜਨ ਕੀਤਾ। ਅੱਜ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ

ਵਰੇਗੰਡ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਹੁਸ਼ਿਆਰਪੁਰ ਦੇ ਪਿੰਡ ਸਾਧੋਵਾਲ ਵਿੱਚ 43,22,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਮੈਦਾਨ ਅੱਜ ਲੋਕ ਅਰਪਿਤ ਕੀਤੇ। ਪੰਜਾਬ ਵਿੱਚ 3 ਮਈ ਨੂੰ ਆਏ ਤੂਫਾਨ ਕਾਰਨ ਬਿਜਲੀ ਮਹਿਕਮੇ ਨੂੰ 8 ਕਰੋੜ ਦਾ ਹੋਇਆ ਨੁਕਸਾਨ, 6 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਲੁਧਿਆਣਾ ਵਿੱਚ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਉਦਘਾਟਨ। ਲੁਧਿਆਣਾ ਇੰਟੈਲੀਜੈਂਟ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਨੂੰ ਅਪਣਾਉਣ ਵਾਲਾ ਪੰਜਾਬ ਦਾ 3ਜਾ ਸ਼ਹਿਰ ਬਣਿਆ। ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਲੰਘ ਦੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੂੰ ਫੰਡਾਂ ਦੀ ਦੁਰਵਰਤੋਂ ਸਮੇਤ ਹੋਰਨਾਂ ਇਲਜ਼ਾਮਾਂ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਮਹਿਮਾ ਸਰਕਾਰੀ ਵਿਖੇ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਪਟਿਆਲਾ ਸ਼ਹਿਰ ਇਹ ਦੋ ਅੱਖਰਾਂ ਦੇ ਮੇਲ ਨਾਲ ਬਣਿਆ ਹੈ ਔਰ ਇਸ ਦਾ ਇਤਿਹਾਸ ਕੀ ਹੈ ਉਹ ਵੀ ਦੱਸਦੇ ਹਾਂ। ਪਰ ਇੱਕ ਪਿਆਰਾ ਜਿਹਾ ਗੀਤ ਜੋ ਪੰਜਾਬ ਦੇ ਵਿਰਸੇ ਨੂੰ ਦੱਸਦਾ ਹੈ, ਪੰਜਾਬ ਦੇ ਵਿਰਸੇ ਬਾਰੇ ਜਾਣਕਾਰੀ ਦਿੰਦਾ ਹੈ, ਉਹ ਅੱਜ ਇੱਕ ਸੁਣਦੇ ਹਾਂ, ਸ਼ੁਰੂਆਤ ਕਰਦੇ ਹਾਂ। ਸੋ ਜਿਹੜਾ ਮੂਡ ਹੈ ਉਹ ਪੰਜਾਬੀ ਵਿਰਸੇ ਵਾਲਾ ਹੋ ਜਾਵੇ ਔਰ ਪੰਜਾਬ ਦੇ ਰਿਲੇਟਡ ਆਪਾਂ ਜਾਣਕਾਰੀ ਜਿਹੜੀ ਇਕੱਠੀ ਕਰਕੇ ਤੁਹਾਨੂੰ ਸਾਂਝੀ ਕਰੀਏ, ਉਹ ਤੁਹਾਡੇ ਤੋਂ ਲਈਏ। ਨੰਬਰ ਦੁਬਾਰਾ ਦੱਸ ਦੇਣਾ 9855109855107। ਆਓ ਸੁਣਦੇ ਹਾਂ ਇੱਕ ਗੀਤ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਹਾਂਜੀ ਦੋਸਤੋ, ਪਹੁੰਚੇ ਪਟਿਆਲੇ ਜਾਂ ਨਹੀਂ? ਤਾਂ ਜਿੰਨੇ ਵੀ ਦੋਸਤ ਮੇਰੇ ਪਟਿਆਲੇ ਬੈਠੇ ਹੋਏ ਨੇ, ਉਹ ਜਿਹੜੇ ਕੁਝ ਆਪਣੇ ਵਿਚਾਰ ਸਾਂਝਾ ਕਰਨੇ ਚਾਹੁੰਦੇ ਨੇ ਜਾਂ ਪਟਿਆਲੇ ਦੇ ਬਾਰੇ ਕੁਝ ਜਾਣਕਾਰੀ ਸਾਨੂੰ ਦੇਣਾ ਚਾਹੁੰਦੇ ਨੇ ਜਾਂ ਪਟਿਆਲੇ ਦੇ ਵਿੱਚ ਉਹਨਾਂ ਨੂੰ ਕੋਈ ਵੀ ਇਤਿਹਾਸ ਪਤਾ ਹੈ ਉਹ ਸਾਡੇ ਨਾਲ ਸਾਂਝਾ ਕਰਨੇ ਚਾਹੁੰਦੇ ਨੇ, ਤਾਂ 9855107 ਦੇ ਉੱਤੇ ਸਾਡੇ ਨਾਲ ਸਾਂਝਾ ਕਰ ਸਕਦੇ ਨੇ। ਅਤੇ ਜੇਕਰ ਸਾਡਾ ਕੋਈ ਦੋਸਤ ਵੈਸੇ ਹੀ ਉੱਥੇ ਘੁੰਮਣ ਗਏ ਹੋਏ ਅਤੇ ਉੱਥੇ ਕੀ ਕਰ ਰਹੇ ਨੇ, ਉੱਥੇ ਕੀ ਉਹਨਾਂ ਨੂੰ ਵਧੀਆ ਲੱਗ ਰਿਹਾ, ਉਹ ਵੀ ਸਾਡੇ ਨਾਲ ਉਹ ਸਾਂਝਾ ਕਰ ਸਕਦੇ ਨੇ। ਆਓ ਪਟਿਆਲੇ ਦੇ ਇਤਿਹਾਸ ਬਾਰੇ ਜਿਹੜਾ ਆ ਥੋੜ੍ਹਾ ਬਹੁਤ ਜਾਣਕਾਰੀ ਲੈ ਲੈਂਦੇ ਹਾਂ, ਕਿਉਂਕਿ ਜਿਹੜੀ ਇਤਿਹਾਸਿਕ ਜਾਣਕਾਰੀ ਆ ਉਹ ਸਾਨੂੰ ਵੀ ਨਹੀਂ ਇੰਨੀ ਜ਼ਿਆਦਾ ਪਤਾ, ਜੋ ਵੀ ਅਸੀਂ ਉਸ ਦੇ ਬਾਰੇ ਸੁਣਦੇ ਹਾਂ ਪੜ੍ਹਦੇ ਹਾਂ ਉਹਦੇ ਬਿਹਾਫ 'ਤੇ ਤੁਹਾਡੇ ਨਾਲ ਕੁਝ ਚੀਜ਼ਾਂ ਅਸੀਂ ਸਾਂਝੀਆਂ ਕਰ ਰਹੇ ਹਾਂ। ਜਿਵੇਂ ਕਿ ਪਟਿਆਲਾ ਪੰਜਾਬ ਦਾ ਇੱਕ ਇਤਿਹਾਸਿਕ ਅਤੇ ਰਿਆਸਤੀ ਜ਼ਿਲ੍ਹਾ ਹੈ ਜੋ ਮਾਲਵਾ ਖੇਤਰ ਵਿੱਚ ਸਥਿਤ ਹੈ। ਇਹ ਸ਼ਹਿਰ ਆਪਣੀ ਰਿਆਸਤੀ ਸ਼ਾਨ ਸ਼ੌਕਤ, ਸੰਗੀਤਕ ਵਿਰਾਸਤ ਅਤੇ ਸੱਭਿਆਚਾਰ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਜੀ। ਬਿਲਕੁਲ ਜੀ, ਔਰ ਇਹ ਕੁਝ ਚੀਜ਼ਾਂ ਲਈ ਵੀ ਪ੍ਰਸਿੱਧ ਹੈ, ਜਿਵੇਂ ਕਿ ਖਾਸ ਪੱਗ, ਪਟਿਆਲਾ ਸ਼ਾਹੀ ਪੱਗ ਜਿਹੜੀ ਹੁੰਦੀ ਆ ਉਹਦੇ ਲਈ, ਸਲਵਾਰ, ਪੰਜਾਬੀ ਜੁੱਤੀ ਅਤੇ ਫੁਲਕਾਰੀ ਲਈ ਵੀ ਦੁਨੀਆ ਭਰ ਵਿੱਚ ਇਹ ਜਾਣਿਆ ਜਾਂਦਾ ਹੈ। ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ ਪੂਰਬ ਵਿੱਚ ਸਥਿਤ ਇੱਕ ਸ਼ਹਿਰ, ਜ਼ਿਲ੍ਹਾ

ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾਦੀਪ ਸਿੰਘ ਜੀ ਨੇ 1763 ਵਿੱਚ ਵਸਾਇਆ ਸੀ, ਜਿੱਥੋਂ ਇਸ ਦਾ ਨਾਂ ਆਲਾ ਸਿੰਘ ਦੀ ਪੱਟੀ ਅਤੇ ਮਗਰੋਂ ਪੱਟੀ ਆਲਾ ਅਤੇ ਫਿਰ ਪਟਿਆਲਾ ਪਿਆ।

ਜੀ ਪਟਿਆਲਾ ਯਾਨੀ ਕਿ ਦੋ ਅੱਖਰਾਂ ਦਾ ਮੇਲ, ਪਟਿਆਲਾ ਦਾ ਨਾਂ ਦੋ ਸ਼ਬਦਾਂ ਤੋਂ ਬਣਿਆ, ਪੱਟੀ ਜ਼ਮੀਨ, ਆਲਾ ਕਿਸ ਦਾ ਨਾਂ ਲਿਆ ਸੀ ਹੁਣੇ, ਆਲਾ ਸਿੰਘ ਜੀ, ਜੀ ਬਿਲਕੁਲ ਜੀ, ਬਾਬਾ ਆਲਾ ਸਿੰਘ ਜੀ ਦੀ ਜ਼ਮੀਨ, ਮਤਲਬ ਇਸਦਾ ਅਰਥ ਇਹੀ ਹੋ ਗਿਆ ਆਲਾ ਸਿੰਘ ਜੀ ਦੀ ਜ਼ਮੀਨ, ਆਲਾ ਜੀ ਦੀ ਪੱਟੀ ਵੀ ਕਿਹਾ ਜਾਂਦਾ ਸੀ। ਪਟਿਆਲਾ ਦੀ ਸਥਾਪਨਾ ਬਾਬਾ ਆਲਾ ਸਿੰਘ ਜੀ ਨੇ

ਸਮੇਂ ਵਿੱਚ ਇੱਕ ਮਹੱਤਵਪੂਰਨ ਕੇਂਦਰ ਬਣਿਆ। ਪਟਿਆਲਾ ਇੱਕ ਸ਼ਕਤੀਸ਼ਾਲੀ ਰਿਆਸਤ ਸੀ। ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਸਮੇਂ ਵਿੱਚ ਸ਼ਹਿਰ ਨੇ ਬਹੁਤ ਵਿਕਾਸ ਕੀਤਾ। ਇੱਥੇ ਸ਼ਾਨਦਾਰ ਮਹਿਲ ਅਤੇ ਇਮਾਰਤਾਂ ਬਣਾਈਆਂ ਗਈਆਂ। ਪਟਿਆਲਾ ਪੈਪਸੂ ਯਾਨੀ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਦੀ ਰਾਜਧਾਨੀ ਬਣਿਆ। ਬਾਅਦ ਵਿੱਚ ਪੰਜਾਬ ਦਾ ਜ਼ਿਲ੍ਹਾ ਬਣ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੂਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਨੇ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਉੱਤਰ ਭਾਰਤ ਦੇ ਪਹਿਲੇ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ 1875 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ। ਖੇਤਰ ਦੀ ਗੱਲ ਕਰੀਏ ਤਾਂ ਤਕਰੀਬਨ 210 ਕਿਲੋਮੀਟਰ ਸਕੇਅਰ ਦਾ ਇਹਦਾ ਖੇਤਰ ਹੈ। ਉਚਾਈ ਜਿਹੜੀ ਹੈ 350 ਮੀਟਰ ਦੀ ਹੈ, ਤਕਰੀਬਨ 1150 ਫੁੱਟ ਦੀ। ਅਤੇ ਆਬਾਦੀ ਜਿਹੜੀ ਆ 2011 ਦੇ ਮੁਤਾਬਿਕ 18,92,000, ਲੇਕਿਨ ਇਹ ਹੌਲੀ ਹੌਲੀ ਇਹਦੀ ਗਣਨਾ ਹੋਏਗੀ ਅਤੇ ਉਸਦੇ ਬਾਅਦ ਇਸਦੀ ਜਾਣਕਾਰੀ ਜਿਹੜੀ ਹੈ ਇਹ ਅਪਡੇਟ ਹੁੰਦੀ ਰਹੇਗੀ। ਔਰ ਪੰਜਾਬੀ ਤਾਂ ਇਸਦੀ ਮਤਲਬ ਭਾਸ਼ਾਵਾਂ ਵਿੱਚੋਂ ਜਿਹੜੀ ਭਾਸ਼ਾ ਜਿਹੜੀ ਆ ਪੰਜਾਬੀ ਮੂਲ ਭਾਸ਼ਾ ਪੰਜਾਬ ਦਾ ਹੀ ਹੈ, ਅਤੇ ਪੰਜਾਬ ਦੀ ਪੰਜਾਬੀ ਜਿਹੜੀ ਹੈ ਮੂਲ ਭਾਸ਼ਾ ਇੱਥੇ ਬੋਲੀ ਜਾਂਦੀ ਹੈ। ਹੋਰ ਵੀ ਕਈ ਚੀਜ਼ਾਂ ਨੇ, ਹੋਰ ਵੀ ਕਈ ਇਤਿਹਾਸ ਨੇ, ਹੋਰ ਵੀ ਇਤਿਹਾਸਿਕ ਚੀਜ਼ਾਂ ਇੱਥੇ ਹੋਈਆਂ ਨੇ। ਮਹਾਰਾਜਿਆਂ ਦੀ ਧਰਤੀ ਵੀ ਇਸਨੂੰ ਕਿਹਾ ਜਾਂਦਾ ਹੈ, ਜਾਂ ਫਿਰ ਕਹਿ ਲਓ ਕਿ ਸ਼ਾਹੀ ਸ਼ਹਿਰ ਵੀ ਕਿਹਾ ਜਾਂਦਾ ਹੈ, ਜਾਂ ਫਿਰ ਬਾਗਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਸ ਦੇ ਬਾਰੇ ਵਿਸਥਾਰ ਨਾਲ ਅਸੀਂ ਗੱਲਾਂ ਕਰਾਂਗੇ। ਅਤੇ ਜਿਸ ਚੀਜ਼ ਲਈ ਇਹ ਮਸ਼ਹੂਰ ਹੈ, ਜਿਵੇਂ ਗੱਲ ਕੀਤੀ ਅਸੀਂ ਕਿ ਇਹ ਪਰਾਂਦੇ ਲਈ ਮਸ਼ਹੂਰ ਹੈ, ਸੋ ਪਰਾਂਦੇ ਦੇ ਉੱਤੇ ਹੀ ਇੱਕ ਗੀਤ ਸੁਣਦੇ ਹਾਂ, ਔਰ ਪਰਾਂਦੇ ਲਈ ਵੀ ਮਸ਼ਹੂਰ ਹੈ, ਇਸ ਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਰਾਓ ਇੱਕ ਗੀਤ ਸੁਣਦੇ ਹਾਂ ਪਰਾਂਦੇ ਦੇ ਉੱਤੇ, ਬਹੁਤ ਪਿਆਰਾ ਜਿਹਾ, ਤੁਹਾਡੇ ਰੇਡੀਓ ਸੈੱਟ ਦੇ ਉੱਤੇ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਹਾਂਜੀ ਦੋਸਤੋ, ਪਰਾਂਦੇ ਦੇ ਬਾਰੇ ਗੱਲ ਚੱਲ ਰਹੀ ਸੀ ਜੀ। ਪਰਾਂਦਾ ਪਟਿਆਲੇ ਦਾ ਕਿਉਂ ਮਸ਼ਹੂਰ ਹੈ ਜੀ, ਕਿਉਂ ਮਸ਼ਹੂਰ ਹੈ ਉਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਪਟਿਆਲਾ ਆਪਣੇ ਪਟਿਆਲੇ ਸ਼ਾਹੀ ਪਰਾਂਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਇਸ ਦੇ ਮਸ਼ਹੂਰ ਹੋਣ ਦੇ ਜਿਹੜੇ ਕਾਰਨ ਨੇ, ਰਿਵਾਇਤੀ ਅਤੇ ਸ਼ਾਹੀ ਡਿਜ਼ਾਈਨ ਜੀ। ਬਿਲਕੁਲ ਜੀ, ਪਟਿਆਲਾ ਸ਼ਾਹੀ ਪਰਾਂਦੇ ਆਪਣੇ ਵਿਸ਼ੇਸ਼ ਸ਼ੈਲੀ, ਲੰਬਾਈ ਅਤੇ ਭਾਰੀ ਕਢਾਈ ਲਈ ਜਾਣੇ ਜਾਂਦੇ ਨੇ, ਜੋ ਰਿਵਾਇਤੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਨੇ। ਹੱਥ ਨਿਰਮਿਤ ਕਾਰੀਗਰੀ ਜੀ, ਬਿਲਕੁਲ ਜੀ, ਇਹ ਹੱਥ ਨਾਲ ਬਣਾਇਆ ਜਾਂਦਾ ਸੀ। ਇਹ ਪਰਾਂਦੇ ਹੱਥਾਂ ਨਾਲ ਬਣਾਏ ਜਾਂਦੇ ਨੇ। ਇਹਨਾਂ ਵਿੱਚ ਰੇਸ਼ਮੀ ਧਾਗੇ, ਗੋਟਾ, ਕਿਨਾਰੀ, ਸਿਤਾਰੇ ਅਤੇ ਸੁੰਦਰ ਟਾਂਸਲ ਵਰਤੇ ਜਾਂਦੇ ਨੇ, ਜੋ ਉਹਨਾਂ ਨੂੰ ਬਹੁਤ ਆਕਰਸ਼ਕ ਬਣਾਉਂਦੇ ਨੇ। ਪਰਾਂਦਾ ਜਿਹੜਾ ਆ ਵਿਆਹਾਂ ਅਤੇ ਸ਼ਾਦੀ ਦੀ ਇਹ ਸ਼ਾਨ ਹੈ। ਗਿੱਧੇ ਅਤੇ ਭੰਗੜੇ ਦੇ ਵਿੱਚ ਵੀ ਇਹ ਵਰਤਿਆ ਜਾਂਦਾ ਹੈ, ਅਤੇ ਜਿਹੜੇ ਵੀ ਗਿੱਧਾ ਕਰਨ ਵਾਲੇ ਜਿਹੜੀ ਕੁੜੀਆਂ ਨੇ, ਉਹਨਾਂ ਨੂੰ ਇਹ ਬਹੁਤ ਜ਼ਿਆਦਾ ਖੂਬਸੂਰਤ ਬਣਾ ਦਿੰਦਾ। ਸੱਭਿਆਚਾਰਕ ਪਛਾਣ ਯਾਨੀ ਕਿ ਪਟਿਆਲਾ ਸ਼ਾਹੀ ਪਰਾਂਦਾ ਪੰਜਾਬੀ ਔਰਤਾਂ ਦੀ ਸੁੰਦਰਤਾ, ਰਿਵਾਇਤੀ ਪਹਿਰਾਵੇ ਅਤੇ ਪੰਜਾਬੀ ਵਿਰਸੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਆਪਣੀ ਗੁਣਵੱਤਾ, ਕਾਰੀਗਰੀ ਅਤੇ ਸੱਭਿਆਚਾਰਕ ਮਹੱਤਵ ਦੇ ਕਾਰਨ ਪਟਿਆਲਾ ਪਰਾਂਦਿਆਂ ਲਈ ਮਸ਼ਹੂਰ ਹੈ। ਇਸ ਤੋਂ ਇਲਾਵਾ ਪਟਿਆਲਾ ਜਿਹੜਾ ਆ ਪਰਾਂਦਿਆਂ ਲਈ ਤਾਂ ਅਸੀਂ ਦੱਸ ਹੀ ਦਿੱਤਾ, ਇੱਕ ਹੋਰ ਚੀਜ਼ ਹੈ ਉਸ ਦੇ ਲਈ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ। ਕਿਸ ਦੇ ਲਈ ਜੀ? ਬਿਲਕੁਲ, ਪਟਿਆਲਾ ਸਲਵਾਰ। ਜਿਹੜੀਆਂ ਵੀ ਮੇਰਾ ਭੈਣਾਂ ਸੁਣ ਰਹੀਆਂ ਨੇ ਪ੍ਰੋਗਰਾਮ, ਉਹ ਪਟਿਆਲਾ ਸਲਵਾਰ ਹੀ ਮਤਲਬ ਬਹੁਤ ਜ਼ਿਆਦਾ ਇੱਕ ਰਿਵਾਜ਼ ਚੱਲਿਆ, ਰਿਵਾਜ਼ ਨਹੀਂ ਇੱਕ ਸਮਾਂ ਚੱਲਿਆ ਸੀ, ਜਿਸਦੇ ਵਿੱਚ ਕਹਿੰਦੇ ਸੀ ਨਹੀਂ ਜੀ ਪਟਿਆਲਾ ਸਲਵਾਰ ਹੀ ਸਵਾਣੀ, ਪਟਿਆਲਾ ਸਲਵਾਰ, ਔਰ ਬਹੁਤ ਸਾਰਿਆਂ ਨੂੰ ਦੇਖਿਆ ਸੀ ਕਿ ਪਟਿਆਲਾ ਸਲਵਾਰ ਹੀ ਜਿਹੜਾ ਆ ਉਹ ਵਰਤਦੇ ਸੀ। ਔਰ ਪੰਜਾਬੀ ਜਿਹੜੇ ਭੰਗੜਾ ਗਿੱਧਾ ਜਿਹੜਾ ਹੁੰਦਾ ਉਹਦੇ ਵਿੱਚ ਵੀ ਪਟਿਆਲਾ ਸਲਵਾਰ ਸੂਟ ਜਿਹੜਾ ਆ ਉਸ ਦੇ ਨਾਲ ਉਹ ਨੱਚਦੇ, ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ, ਅਤੇ ਉਹਦਾ ਡਿਜ਼ਾਇਨ ਕਰਕੇ ਉਹ ਬਹੁਤ ਜ਼ਿਆਦਾ ਮਤਲਬ ਉਹਦੇ ਵਿੱਚ ਉਹ ਦੇਖਣ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਉਹਦਾ ਡਿਜ਼ਾਇਨ ਹੀ ਬੜਾ ਵਧੀਆ। ਸੋ ਇਹ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ, ਔਰ ਪਟਿਆਲੇ ਦੇ ਵਿੱਚ ਪਟਿਆਲੇ ਦੀ ਜਿਹੜੀ ਖੂਬਸੂਰਤ ਚੀਜ਼ਾਂ ਉਸਦੇ ਬਾਰੇ ਗੱਲਾਂ ਚੱਲ ਰਹੀਆਂ, ਔਰ ਉਸਦੇ ਇਤਿਹਾਸ ਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ। ਪਰ ਇੱਕ ਗੀਤ ਦਾ ਵੀ ਸਮਾਂ ਹੋ ਚੁੱਕਿਆ, ਆਓ ਸੁਣਦੇ ਹਾਂ ਇੱਕ ਗੀਤ, ਉਸ ਤੋਂ ਬਾਅਦ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਜਾਣਾਂਗੇ ਤਾਂ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

FM 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਰੰਗਲਾ ਪੰਜਾਬ ਆਪਣੇ ਦੋਸਤ ਕੁਲਦੀਪ ਦੇ ਨਾਲ। ਪਟਿਆਲਾ ਦਾ ਇਤਿਹਾਸ ਬਹੁਤ ਹੀ ਅਮੀਰ, ਸ਼ਾਨਦਾਰ ਅਤੇ ਬਹਾਦਰੀ ਭਰਿਆ ਹੈ। ਇਹ ਸ਼ਹਿਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਥਿਤ ਹੈ, ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ, ਅਤੇ ਇਹਨੂੰ ਮਹਿਲਾਂ, ਕਿਲਿਆਂ ਅਤੇ ਬਾਗਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਸ ਦੀ ਸਥਾਪਨਾ, ਜਦੋਂ ਇਹ ਸਥਾਪਿਤ ਹੋਇਆ ਸੀ, ਮਤਲਬ ਕਾਫੀ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਹਾਂ, ਯਾਨੀ 18ਵੀਂ ਸਦੀ ਚੱਲ ਰਹੀ ਸੀ ਉਦੋਂ। ਇਸ ਦੀ ਸਥਾਪਨਾ ਫੁਲਕੀਆਂ ਖਾਨਦਾਨ ਦੇ ਬਾਬਾ ਆਲਾ ਸਿੰਘ ਜੀ ਨੇ ਸੰਨ 1753 ਈਸਵੀ ਵਿੱਚ ਕੀਤੀ। ਇਸ ਸਥਾਨ ਉੱਤੇ ਪਹਿਲਾਂ ਪਟਾਂ ਵਾਲਾ ਥੇ ਹੁੰਦਾ ਸੀ। ਬਾਬਾ ਆਲਾ ਸਿੰਘ ਜੀ ਨੇ ਸੰਨ 1753 ਈਸਵੀ ਵਿੱਚ ਸਨੌਰ ਪਰਗਨਾਹ ਦੇ 84 ਪਿੰਡਾਂ ਨੂੰ ਆਪਣੇ ਅਧੀਨ ਕਰਕੇ ਥੇ ਵਾਲੀ ਥਾਂ ਉੱਤੇ ਪਹਿਲਾਂ ਕੱਚੀ ਗੜੀ ਬਣਵਾਈ, ਅਤੇ 10 ਸਾਲ ਬਾਅਦ ਸੰਨ 1763 ਈਸਵੀ ਵਿੱਚ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ। ਉਸ ਦਿਨ ਤੋਂ ਬਾਅਦ ਇਹ ਨਗਰ ਪਟਿਆਲਾ ਵਜੋਂ ਪ੍ਰਸਿੱਧ ਹੋ ਗਿਆ। ਪਟਿਆਲਾ ਦਾ ਨਾਂ ਪੱਟੀ ਆਲਾ, ਯਾਨੀ ਕਿ ਆਲਾ ਸਿੰਘ ਜੀ ਦੀ ਪੱਟੀ ਤੋਂ ਪਿਆ, ਜੋ ਬਾਅਦ ਵਿੱਚ ਬਦਲ ਕੇ ਪਟਿਆਲਾ ਬਣ ਗਿਆ।

ਪਟਿਆਲਾ ਸਿੱਖ ਰਿਆਸਤੀ ਫੁਲਕੀਆਂ ਰਾਜ ਵਿੱਚ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਰਿਆਸਤ ਹੈ। ਸ਼ੁਰੂ ਵਿੱਚ ਇਹ ਕੱਚੀ ਗੜੀ ਸੀ ਪਰ ਬਾਅਦ ਵਿੱਚ ਇਸ ਨੂੰ ਪੱਕੀਆਂ ਇੱਟਾਂ ਨਾਲ ਦੁਬਾਰਾ ਬਣਾਇਆ ਗਿਆ। ਬਾਬਾ ਲਾਲ ਸਿੰਘ ਤੋਂ ਬਾਅਦ ਰਾਜਾ ਅਮਰ ਸਿੰਘ, ਰਾਜਾ ਸਾਹਿਬ ਸਿੰਘ ਵਰਗੇ ਸ਼ਾਸਕਾਂ ਨੇ ਰਾਜ ਕੀਤਾ। ਅੰਗਰੇਜ਼ੀ ਰਾਜ ਦੌਰਾਨ ਪਟਿਆਲਾ ਅਤੇ ਮਹਾਰਾਜਿਆਂ ਨੂੰ 17 ਤੋਪਾਂ ਦੀ ਸਲਾਮੀ ਮਿਲਦੀ ਸੀ, ਜੋ ਪੰਜਾਬ ਵਿੱਚ ਸਭ ਤੋਂ ਵੱਧ ਸੀ। ਮਹਾਰਾਜਾ ਭੁਪਿੰਦਰ ਸਿੰਘ ਯਾਨੀ ਕਿ 1900-1938 ਦੇ ਸਮੇਂ ਵਿੱਚ ਪਟਿਆਲੇ ਨੇ ਬਹੁਤ ਤਰੱਕੀ ਕੀਤੀ ਅਤੇ ਇਹ ਆਪਣੇ ਸ਼ਾਨ ਸ਼ੌਕਤ ਲਈ ਜਾਣਿਆ ਜਾਣ ਲੱਗ ਗਿਆ। ਬਾਬਾ ਬਾਲਾ ਸਿੰਘ ਜੀ ਨੇ ਆਪਣੇ ਦੇਹਾਂਤ ਯਾਨੀ 1765 ਈਸਵੀ ਦੇ ਦੌਰਾਨ ਤੋਂ ਪਹਿਲਾਂ ਇੱਥੇ ਚੰਗਾ ਨਗਰ ਵਸਾ ਦਿੱਤਾ ਸੀ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਵੀ ਬਰਨਾਲੇ ਤੇ ਤੋਂ ਇੱਥੋਂ ਬਦਲ ਲਈ ਸੀ। ਇਸ ਨਗਰ ਵਾਲੀ ਥਾਂ 'ਤੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸੀ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਬਹਾਦਰਗੜ੍ਹ ਵਿੱਚ ਠਹਿਰੇ ਹੋਏ ਸਨ ਤਾਂ ਲਹਿਲ ਪਿੰਡ ਦਾ ਇੱਕ ਭਾਗਰਾਮ ਗੁਰੂ ਜੀ ਦੇ ਸੇਵਾ ਲਈ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਪਿੰਡ ਵਿੱਚ ਪਧਾਰਨ ਅਤੇ ਨਿਵਾਸੀਆਂ ਨੂੰ ਇੱਕ ਭਿਆਨਕ ਨਾਮੁਰਾਦ ਬਿਮਾਰੀ ਤੋਂ ਬਚਾਉਣ। ਅਤੇ ਗੁਰੂ ਜੀ ਪਿੰਡ ਵਿੱਚ ਆਏ ਅਤੇ ਉਹਨਾਂ ਨੇ ਆਪਣੀ ਯਾਨੀ ਕਿ ਬੋਰਡ ਦੇ ਰੁੱਖ ਹੇਠਾਂ ਬੈਠੇ ਪਿੰਡ ਵਾਲਿਆਂ ਦੀ ਬਿਮਾਰੀ ਗੁਰੂ ਜੀ ਦੀ ਕਿਰਪਾਲਤਾ ਨਾਲ ਠੀਕ ਹੋ ਗਈ। ਹੋਰ ਵੀ ਇਸ ਦੇ ਕਈ ਕਿੱਸੇ ਨੇ, ਉਸ ਦੇ ਬਾਰੇ ਵੀ ਗੱਲਾਂ ਕਰਾਂਗੇ ਔਰ ਗੱਲਾਂ ਵੀ ਚੱਲਦੀਆਂ ਰਹਿਣਗੀਆਂ ਅਤੇ ਗੀਤ ਵੀ ਆਪਾਂ ਸੁਣਦੇ ਰਹਿਣੇ ਆ, ਹੈ ਨਾ। ਸੋ ਇੱਕ ਗੀਤ ਵੀ ਬਣਦਾ ਹੀ ਆ, ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਹੋਰ ਗੀਤ ਅਤੇ ਉਸ ਤੋਂ ਬਾਅਦ ਗੱਲ ਕਰਾਂਗੇ ਪਟਿਆਲੇ ਦੇ ਬਾਰੇ। ਹਾਲੇ ਤੱਕ ਮੈਨੂੰ ਕੋਈ ਮੈਸੇਜ ਵੀ ਨਹੀਂ ਆਇਆ ਤਾਂ ਮੈਸੇਜ ਵੀ ਕਰ ਸਕਦੇ ਹੋ 98-55-10-10-27 ਦੇ ਉੱਤੇ, ਜੇ ਤੁਸੀਂ ਪਟਿਆਲੇ ਘੁੰਮ ਰਹੇ ਹੋ ਜਾਂ ਤੁਹਾਨੂੰ ਪਟਿਆਲੇ ਦੇ ਬਾਰੇ ਕੋਈ ਖਾਸ ਚੀਜ਼ ਪਤਾ ਹੈ, ਕੁਛ ਫੇਮਸ ਚੀਜ਼, ਕੋਈ ਮਿਠਾਈ ਜਾਂ ਕੁਛ ਵੀ ਤੁਹਾਨੂੰ ਪਤਾ ਹੈ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਤੁਹਾਡਾ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਔਰ ਬਾਕੀ ਲਿਸਨਰਸ ਨੂੰ ਵੀ ਉਸ ਦੀ ਜਾਣਕਾਰੀ ਦਿੱਤੀ ਜਾਏਗੀ। ਆਓ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਜਾਣਾ ਕਿਤਨੀਆਂ ਸੁਣਦੇ ਰਹਿਣਾ ਫਿਮ ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਪਟਿਆਲਾ ਪਟਿਆਲਾ ਪਟਿਆਲਾ ਜੀ, ਪਟਿਆਲੇ ਦੀ ਗੱਲ ਚੱਲ ਰਹੀ ਹੈ ਜੀ। ਔਰ ਪਟਿਆਲਾ ਉੱਤਰ ਭਾਰਤ ਦੇ ਸਿੱਖਿਆ ਕੇਂਦਰ ਵਜੋਂ ਵੀ ਉਭਰਿਆ ਜੀ। ਬਿਲਕੁਲ 1947 ਤੋਂ ਬਾਅਦ ਪਟਿਆਲਾ ਸਿੱਖਿਆ ਦਾ ਕੇਂਦਰ ਬਣ ਗਿਆ। ਇੱਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਸਿੱਖਿਆ ਕੇਂਦਰ ਨੇ। ਉੱਤਰੀ ਭਾਰਤ ਦਾ ਸਭ ਤੋਂ ਪੁਰਾਣਾ ਮਹਿੰਦਰ ਕਾਲਜ ਸੰਨ 1875 ਈਸਵੀ ਵਿੱਚ ਇੱਥੇ ਬਣਿਆ। ਯਾਦਵਿੰਦਰਾ ਪਬਲਿਕ ਸਕੂਲ, ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਜਨਰਲ ਸ਼ਿਵਦੇਵ ਸਿੰਘ ਦੀਵਾਨ, ਗੁਰਬਚਨ ਸਿੰਘ ਖਾਲਸਾ ਕਾਲਜ ਪਟਿਆਲਾ, ਮਹਿੰਦਰਾ ਕਾਲਜ ਪਟਿਆਲਾ, ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ, ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਸਰਕਾਰੀ ਕਾਲਜ ਗਰਲਜ਼ ਪਟਿਆਲਾ, ਬਿਕਰਮ ਕਮਰਸ ਕਾਲਜ ਪਟਿਆਲਾ, ਨੇਤਾ ਜੀ ਸੁਭਾਸ਼ ਨੈਸ਼ਨਲ ਸਪੋਰਟਸ ਅਥਾਰਟੀ ਇੱਥੇ ਮੌਜੂਦ ਨੇ। ਖੇਡਾਂ ਦੇ ਮੈਦਾਨ, ਰਾਜਾ ਬਲਵਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ, ਯਾਦਵਿੰਦਰ ਸਪੋਰਟਸ ਸਟੇਡੀਅਮ ਅਤੇ ਰਿੰਗ ਹਾਲ, ਰੋਲਰ ਸਕੇਟਿੰਗ, ਉਹ ਵੀ ਇੱਥੇ ਮੌਜੂਦ ਹੈ। ਐਵੇਂ ਨਹੀਂ ਪਟਿਆਲਾ ਨੂੰ ਇੰਨਾ ਮਤਲਬ ਪੂਰੇ ਵਰਲਡ ਵਿੱਚ ਪ੍ਰਸਿੱਧ ਹੈ ਇਹ। ਇਸ ਤੋਂ ਇਲਾਵਾ ਪਟਿਆਲਾ ਜਿਹੜਾ ਆ, ਇੱਥੇ ਵੱਖ ਵੱਖ ਰਾਜਿਆਂ ਨੇ ਰਾਜ ਕੀਤਾ ਆ। ਪਟਿਆਲੇ ਦੇ ਜਿਹੜੇ ਰਾਜੇ ਰਹੇ ਨੇ ਉਸ ਦੇ ਬਾਰੇ ਵੀ ਥੋੜ੍ਹਾ ਅਸੀਂ ਚਾਨਣ ਪਾ ਲੈਂਦੇ ਹਾਂ। ਜਿਵੇਂ ਰਾਜਾ ਆਲਾ ਸਿੰਘ 1743 ਤੋਂ ਲੈ ਕੇ 1765, ਰਾਜਾ ਅਮਰ ਸਿੰਘ 1765 ਤੋਂ 1781, ਰਾਜਾ ਸਾਹਿਬ ਸਿੰਘ 1781 ਤੋਂ 1813, ਮਹਾਰਾਜਾ ਕਰਮ ਸਿੰਘ 1813-1845, ਮਹਾਰਾਜਾ ਨਰਿੰਦਰ ਸਿੰਘ 1845 ਤੋਂ 1862, ਮਹਾਰਾਜਾ ਮਹਿੰਦਰ ਸਿੰਘ 1862 ਤੋਂ 1876, ਮਹਾਰਾਜਾ ਰਜਿੰਦਰ ਸਿੰਘ 1876 ਤੋਂ 1900, ਮਹਾਰਾਜਾ ਭੁਪਿੰਦਰ ਸਿੰਘ 1900 ਤੋਂ 1938, ਮਹਾਰਾਜਾ ਯਾਦਵਿੰਦਰ ਸਿੰਘ 1938 ਤੋਂ 1974। ਇਹ ਕੁਝ ਰਾਜਿਆਂ ਦੇ ਨਾਮ ਸੀ। ਔਰ ਗੀਤ ਵੀ ਕੁਝ ਅਜਿਹਾ ਜੀ ਤੁਹਾਨੂੰ ਥੋੜ੍ਹਾ ਜਿਹਾ ਜੋਸ਼ ਭਰਿਆ ਆ ਰਿਹਾ, ਕਿਉਂਕਿ ਰਾਜੇ ਹਮੇਸ਼ਾ ਆਪਣੀ ਪ੍ਰਜਾ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਨੇ, ਹਮੇਸ਼ਾ ਜੋਸ਼ ਦੇ ਵਿੱਚ ਰਹਿੰਦੇ ਨੇ, ਔਰ ਉਹਨਾਂ ਨੂੰ ਮਤਲਬ ਹਰ ਇੱਕ ਚੀਜ਼ ਉਹਨਾਂ ਦੇ ਲਈ ਕਰਦੇ ਨੇ। ਸੋ ਅਜਿਹਾ ਹੀ ਇੱਕ ਅਗਲਾ ਗੀਤ ਹੈ। ਔਰ ਗੱਲਾਂ ਪਟਿਆਲੇ ਦੇ ਬਾਰੇ ਮੁੱਕੀਆਂ ਨਹੀਂ ਹੈ, ਬਹੁਤ ਸਾਰੀਆਂ ਗੱਲਾਂ ਨੇ ਮੈਨੂੰ, ਮੈਂ ਐਕਚੁਅਲੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੈਨੂੰ ਨਹੀਂ ਸਮਝ ਆ ਰਿਹਾ ਮੈਂ ਤੁਹਾਨੂੰ ਕਿਸ ਬਾਰੇ ਚੀਜ਼ ਬਾਰੇ ਦੱਸਾਂ, ਕਿਸ ਬਾਰੇ ਨਾ ਦੱਸਾਂ। ਪਰ ਮੈਂ ਚਾਹੁੰਦਾ ਕਿ ਤੁਸੀਂ ਵੀ ਸਾਡੇ ਨਾਲ ਥੋੜ੍ਹੀ ਬਹੁਤ ਗੱਲਬਾਤ ਕਰੋ। ਔਰ ਨੰਬਰ 98-55-10-10-27-9855-10027। ਕੋਈ ਵੀ ਮੇਰਾ ਦੋਸਤ ਜਿਹੜਾ ਹੈ ਇਸ ਵੇਲੇ ਪਟਿਆਲੇ ਵਿੱਚ ਘੁੰਮ ਰਿਹਾ ਹੈ ਜਾਂ ਪਟਿਆਲੇ ਦੇ ਬਾਰੇ ਕੁਝ ਖਾਸ ਚੀਜ਼ਾਂ ਜਾਣਦਾ ਹੈ ਜੋ ਮੈਂ ਨਹੀਂ ਦੱਸ ਪਾ ਰਿਹਾ, ਉਹ ਸਾਡੇ ਨਾਲ ਸਾਂਝੇ ਕਰ ਸਕਦੇ ਨੇ। ਸੋ ਤਾਂ ਜੋ ਅਸੀਂ ਬਾਕੀ ਲਿਸਨਰਸ ਨੂੰ ਵੀ ਉਹ ਜਿਹੜੀ ਆ ਜਾਣਕਾਰੀ ਪਹੁੰਚਾ ਸਕੀਏ। ਤਾਂ ਆਓ ਸੁਣਦੇ ਹਾਂ ਅਗਲਾ ਗੀਤ। ਜਾਣਾ ਕਿਤਨੀ ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਜੀ ਪਟਿਆਲਾ, ਪਟਿਆਲਾ ਆਪਣੀ ਕਈ ਚੀਜ਼ਾਂ ਲਈ ਮਸ਼ਹੂਰ ਹੈ। ਸਭ ਤੋਂ ਪਹਿਲਾਂ ਤਾਂ ਕਈ ਗੱਲਾਂ ਅਸੀਂ ਕਰ ਲਈਆਂ, ਕਈ ਚੀਜ਼ਾਂ ਲਈ ਜਿਸ ਬਾਰੇ ਮਸ਼ਹੂਰ ਹੈ ਉਸਦੇ ਬਾਰੇ ਤਾਂ ਆਪਾਂ ਗੱਲਾਂ ਕਰ ਚੁੱਕੇ ਹਾਂ। ਇੱਕ ਮੈਸੇਜ ਆਇਆ ਸਾਡੇ ਕੋਲੋਂ, ਨਹੀਂ ਜੀ ਨਾਮ ਨਹੀਂ ਪੁੱਛਿਆ, ਮੈਂ ਤੁਹਾਨੂੰ ਕਿਹਾ ਸੀ ਕਿ ਸਾਨੂੰ ਕੁਝ ਪਟਿਆਲੇ ਦੇ ਬਾਰੇ ਸਾਡੇ ਨਾਲ ਕੁਝ ਸਾਂਝਾ ਕਰੋ, ਪਟਿਆਲੇ ਦੇ ਬਾਰੇ ਸਾਡੇ ਨਾਲ ਕੁਝ ਚੀਜ਼ਾਂ ਸਾਂਝੀਆਂ ਕਰੋ ਤਾਂ ਜੋ ਅਸੀਂ ਬਾਕੀ ਲਿਸਨਰਸ ਨੂੰ ਉਸਦੇ ਬਾਰੇ ਜਿਹੜਾ ਗੱਲਬਾਤ ਕਰ ਸਕੀਏ। ਸੋ ਚਲੋ ਆਪਾਂ ਗੱਲ ਕਰ ਰਹੇ ਸੀ ਕਿ ਪਟਿਆਲਾ ਕਿਹਨਾਂ ਚੀਜ਼ਾਂ ਲਈ ਪ੍ਰਸਿੱਧ ਹੈ। ਉਹਨਾਂ ਵਿੱਚੋਂ ਇੱਕ ਸਭ ਤੋਂ ਪ੍ਰਸਿੱਧ ਜਿਹੜੀ ਚੀਜ਼ ਹੈ ਉਹ ਹੈ ਜੀ ਕਿਲ੍ਹਾ, ਕਿਲ੍ਹਾ ਮੁਬਾਰਕ। ਜੀ ਬਿਲਕੁਲ ਜੀ, ਕਿਲ੍ਹਾ ਮੁਬਾਰਕ, ਕਿਉਂਕਿ ਇਹ ਸੈਂਟਰ ਦੇ ਵਿੱਚ ਹੈ ਔਰ ਇਸ ਦੇ ਨਾਂ ਤੋਂ ਹੀ ਇਸ ਦਾ ਮਤਲਬ ਪਟਿਆਲੇ ਨੂੰ ਇਸ ਦੀ ਪਹਿਚਾਣ ਮਿਲੀ ਸੀ। ਕਿਲ੍ਹਾ ਮੁਬਾਰਕ ਦੀ ਸਥਾਪਨਾ ਪਟਿਆਲੇ ਦੇ ਸੰਸਥਾਪਕ ਜਿਨ੍ਹਾਂ ਨੇ ਬਣਾਇਆ ਸੀ ਬਾਬਾ ਆਲਾ ਸਿੰਘ ਜੀ ਦੁਆਰਾ 1763 ਵਿੱਚ ਕੀਤੀ ਗਈ, ਪਰ ਇਸ ਦੀ ਉਸਾਰੀ ਦਾ ਕੰਮ ਉਹਨਾਂ ਦੇ ਪੋਤਰੇ ਮਹਾਰਾਜਾ ਕਰਮ ਸਿੰਘ ਦੁਆਰਾ ਮੁਕੰਮਲ ਕਰਵਾਇਆ ਗਿਆ। ਕਿਲ੍ਹੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲਾਂ ਬਾਬਾ ਆਲਾ ਸਿੰਘ ਦੁਆਰਾ ਬਣਾਇਆ ਗਿਆ ਅੰਦਰਲਾ ਹਿੱਸਾ, ਕਿਲ੍ਹਾ ਅੰਦਰੂਨਾ ਹੈ ਔਰ ਇੱਕ ਉਭਾਰ 'ਤੇ ਸਥਿਤ ਹੋਣ ਕਾਰਨ ਅੰਦਰ ਜਾਂਦੇ ਹੋਏ ਇਹ ਉੱਚਾ ਚੜ੍ਹਦਾ ਜਾਂਦਾ ਹੈ, ਜਦਕਿ ਦੂਸਰਾ ਜੋ ਕਿਲ੍ਹਾ ਅੰਦਰੂਨ ਅਤੇ ਬਾਹਰੀਆਂ ਕੰਧਾਂ ਵਿਚਕਾਰ ਸਥਿਤ ਹੈ, ਜਿਸ 'ਤੇ ਖੱਬੇ ਪਾਸੇ 71 ਅਤੇ ਸੱਜੇ ਪਾਸੇ ਦਰਬਾਰ ਹਾਲ ਹੈ, ਮਹਾਰਾਜਾ ਕਰਮ ਸਿੰਘ ਦੁਆਰਾ ਬਣਵਾਇਆ ਗਿਆ ਸੀ। ਦਰਬਾਰ ਹਾਲ ਨੂੰ ਹੁਣ ਇੱਕ ਛੋਟੇ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ ਮੋਤੀ ਬਾਗ ਲਈ ਵੀ ਪ੍ਰਸਿੱਧ ਹੈ। ਮੋਤੀ ਬਾਗ ਮਹਿਲ ਹੈ ਇੱਥੇ, ਉਸਦਾ ਨਿਰਮਾਣ 1847 ਵਿੱਚ ਮਹਾਰਾਜਾ ਨਰਿੰਦਰ ਸਿੰਘ ਦੁਆਰਾ ਕਰਵਾਇਆ ਗਿਆ ਸੀ। ਮੋਤੀ ਬਾਗ ਮਹਿਲ ਨੂੰ ਲਾਹੌਰ ਦੇ ਸ਼ਾਲੀਮਾਰ ਗਾਰਡਨ ਦੀ ਤਰਜ 'ਤੇ ਬਣਾਇਆ ਗਿਆ ਸੀ। ਇਸ ਵਿੱਚ ਪੌੜੀਨੁਮਾ ਪਾਣੀ ਦੇ ਚੈਨਲ, ਸ਼ੀਸ਼ ਮਹਿਲ ਅਤੇ ਸੁੰਦਰ ਬਗੀਚੇ ਨੇ। ਪੱਥਰ ਦੀਆਂ ਵਿਸ਼ਾਲ ਕੰਧਾਂ, ਵੱਡੇ ਦਰਵਾਜ਼ੇ, ਸਜਾਵਟੀ ਗ੍ਰਿੱਲਾਂ ਅਤੇ ਤਾਜ ਵਰਗੇ ਗੁਬੰਦ ਨਾਲ ਬਣੀ ਇਹ ਇੱਕ 4 ਮੰਜ਼ਿਲਾ ਇਮਾਰਤ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਚੀਜ਼ਾਂ ਮਸ਼ਹੂਰ ਨੇ, ਜਿਵੇਂ ਸ਼ੀਸ਼ ਮਹਿਲ ਅਤੇ ਅਜਾਇਬ ਘਰ, ਔਰ ਹੋਰ ਵੀ ਗੱਲਾਂ ਕਰਾਂਗੇ ਪਰ ਗੀਤ ਵੀ ਸੁਣਨੇ ਆ ਨਾ ਆਪਾਂ। ਜੀ ਬਿਲਕੁਲ ਜੀ, ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਤਿਆਰ ਹੀ ਹੈ ਜੀ, ਆਓ ਸੁਣਦੇ ਹਾਂ ਗੀਤ। ਜਾਣ ਕੇ ਤਾਂ ਨਹੀਂ ਸੁਣਦੇ ਰਹਿਣਾ FM ਰੇਨਬੋ ਜਲੰਧਰ।

ਜਦੋਂ ਪਟਿਆਲੇ ਦੇ ਬਾਰੇ ਗੱਲ ਚੱਲ ਰਹੀ ਸੀ ਅਤੇ ਪਟਿਆਲੇ ਦੇ ਆਪਾਂ ਜਿੱਦਾਂ ਪਹਿਲੇ ਗੱਲ ਕੀਤੀ ਹੈ ਕਿ ਪਟਿਆਲਾ ਸਲਵਾਰ ਪਰਾਂਦਾ, ਉਵੇਂ ਹੀ ਹਸਤ ਕਲਾ ਜਿਹੜੀ ਹੁੰਦੀ ਹੈ ਉਸ ਦੇ ਨਾਲ ਫੁਲਕਾਰੀ ਵੀ ਜਿਹੜੀ ਇੱਥੇ ਦੀ ਬਹੁਤ ਜ਼ਿਆਦਾ ਮਸ਼ਹੂਰ ਹੈ। ਉਹਦੇ ਨਾਲ ਦਾ ਹੀ ਆਪਾਂ ਗਾਣਾ ਇੱਕ ਸੁਣਿਆ ਅਤੇ ਇੱਕ ਹੋਰ ਆਪਾਂ ਗੱਲ ਚੱਲਦੀ ਪਈ ਸੀ ਪਟਿਆਲੇ ਦੇ ਬਾਰੇ। ਪਟਿਆਲਾ ਘਰਾਣਾ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਸਭ ਤੋਂ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਗਾਇਕੀ ਘਰਾਣਿਆਂ ਵਿੱਚੋਂ ਇੱਕ ਹੈ। ਇਸ ਘਰਾਣੇ ਦੀ ਸਥਾਪਨਾ 19ਵੀਂ ਸਦੀ ਦੇ ਅਖੀਰ ਵਿੱਚ ਪਟਿਆਲਾ ਰਿਆਸਤ ਵਿੱਚ ਹੋਈ ਸੀ। ਇਹਦੇ ਸੰਸਥਾਪਕ ਜਿਹੜੇ ਸੀ ਪਟਿਆਲਾ ਘਰਾਣੇ ਦੀ ਨੀਂਹ ਉਸਤਾਦ ਅਲੀ ਬਖਸ਼ ਖਾਨ ਅਤੇ ਉਸਤਾਦ ਫਤਿਹ ਅਲੀ ਖਾਨ ਦੁਆਰਾ ਰੱਖੀ ਗਈ ਸੀ। ਉਹਨਾਂ ਨੂੰ ਅਕਸਰ ਆਲੀਆ ਫੱਟੂ ਵਜੋਂ ਜਾਣਿਆ ਜਾਂਦਾ ਸੀ, ਜੋ ਮਹਾਰਾਜਾ ਰਜਿੰਦਰ ਸਿੰਘ ਦੇ ਦਰਬਾਰੀ ਗਾਇਕ ਸੀ। ਪਟਿਆਲਾ ਘਰਾਣਾ ਖਿਆਲ ਗਾਇਕੀ 'ਤੇ ਆਧਾਰਿਤ ਹੈ, ਪਰ ਇਸ ਵਿੱਚ ਠੁਮਰੀ, ਗਜ਼ਲ, ਟੱਪਾ ਅਤੇ ਪੰਜਾਬੀ ਲੋਕ ਸੰਗੀਤ ਦਾ ਵੀ ਬਹੁਤ ਸੁੰਦਰ ਮਿਸ਼ਰਣ ਹੈ। ਇਸ ਘਰਾਣੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਬਹੁਤ ਤੇਜ਼, ਗੁੰਝਲਦਾਰ ਅਤੇ ਅੱਖਾਂ ਤੋਂ ਓਹਲੇ ਹੋਣ ਵਾਲੀਆਂ ਤਾਨਾਂ ਨੇ। ਇੱਥੇ ਨਾਭੀ ਤੋਂ ਗਾਉਣ 'ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਨਾਲ ਆਵਾਜ਼ ਸ਼ਕਤੀਸ਼ਾਲੀ ਅਤੇ ਗੂੰਜ ਵੀ ਬਣਦੀ ਹੈ। ਗਮਕ ਯਾਨੀ ਭਾਰੀ ਕੰਬਣੀ, ਮੀਂਡ ਸੁਰਾਂ ਦੀ ਖਿੱਚ ਅਤੇ ਮੁਰਕੀ ਦੀ ਵਰਤੋਂ ਗਾਇਕੀ ਨੂੰ ਭਾਵੁਕ ਅਤੇ ਰੋਮਾਂਟਿਕ ਬਣਾਉਂਦੀ ਹੈ। ਜਿਹੜੇ ਪ੍ਰਮੁੱਖ ਗਾਇਕ ਰਹੇ ਨੇ ਉਹ ਉਸਤਾਦ ਬੜੇ ਗੁਲਾਮ ਅਲੀ ਖਾਨ, ਉਸਤਾਦ ਅਲੀ ਬਖਸ਼ ਅਤੇ ਫਤਿਹ ਅਲੀ ਖਾਨ, ਉਸਤਾਦ ਬਰਕਤ ਅਲੀ ਖਾਨ, ਉਸਤਾਦ ਅਮਾਨਤ ਅਲੀ ਖਾਨ ਔਰ ਬੇਗਮ ਪਰਵੀਨ ਸੁਲਤਾਨਾ, ਸ਼ਫਕਤ ਅਮਾਨਤ, ਰਜ਼ਾ ਅਲੀ ਖਾਨ ਔਰ ਕਈ ਸਾਰੇ।

ਇਸ ਘਰਾਣੇ ਦੇ ਬਾਰੇ ਇੱਕ ਹੋਰ ਖਾਸ ਗੱਲ ਹੈ ਕਿ ਇਹ ਘਰਾਣਾ ਅਕਸਰ ਪੈਂਟਾਟੋਨਿਕ ਯਾਨੀ ਪੰਜ ਸੁਰਾਂ ਵਾਲੇ ਰਾਗਾਂ ਨੂੰ ਤਰਜੀਹ ਦਿੰਦਾ ਹੈ, ਜਿਵੇਂ ਕਿ ਮਾਲਕੋਂਸ, ਭੁਪਾਲੀ ਅਤੇ ਗੁਨਕਲੀ। ਦਰਬਾਰੀ ਕਾਨੜਾ, ਰਾਮਕਲੀ ਅਤੇ ਬਗੇਸ਼ੀ ਵੀ ਪਸੰਦੀਦਾ ਰਾਗ ਨੇ। ਤਾਲ ਵਿੱਚ ਏਕ ਤਾਲ ਅਤੇ ਤੀਨ ਤਾਲ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਪਟਿਆਲਾ ਘਰਾਣਾ ਰੋਮਾਂਟਿਕ, ਭਾਵਨਾਤਮਕ, ਡੂੰਘਾਈ ਅਤੇ ਤਕਨੀਕੀ ਮੁਹਾਰਤ ਦਾ ਇੱਕ ਅਨੋਖਾ ਸੰਗਮ ਹੈ, ਜੋ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਸ਼ਾਸਤਰੀ ਸੰਗੀਤ ਵਿੱਚ ਪਰੋ ਕੇ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਬਰਾਦਰੀ ਦੇ ਨਾਲ ਪਟਿਆਲੇ ਦੀ ਵੱਖਰੀ ਹੀ ਪਹਿਚਾਣ ਹੈ। ਸ਼ਾਹੀ ਘਰਾਣੇ ਵੱਲੋਂ ਦੁਨੀਆ ਦੇ ਕੋਨੇ ਕੋਨੇ ਤੋਂ ਲਿਆ ਕੇ ਲਾਏ ਗਏ ਰੁੱਖ ਬੂਟੇ ਆਪਣੇ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਨੇ। ਇਸ ਦੇ ਨਾਲ ਹੀ ਸਵੇਰੇ ਅਤੇ ਸ਼ਾਮ ਇੱਥੇ ਸੈਰ ਕਰਨ ਵਾਲਿਆਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਪਟਿਆਲਾ ਸ਼ਹਿਰ ਦੇ ਵਿੱਚ ਕਈ ਸ਼ਾਹੀ ਗੇਟ ਵੀ ਨੇ, ਜਿਵੇਂ ਕਿ ਦਰਸ਼ਨੀ ਗੇਟ, ਸਨੋਰੀ ਗੇਟ, ਸਫਾਬਾਦੀ ਗੇਟ, ਤੋਪਖਾਨਾ ਗੇਟ, ਲਾਹੌਰੀ ਗੇਟ, ਸ਼ੇਰਾਂਵਾਲਾ ਗੇਟ, ਅਲੋੜੀ ਗੇਟ, ਸਮਾਨੀਆ ਗੇਟ, ਸੁਨਾਮੀ ਗੇਟ, ਸਰਹੰਦੀ ਗੇਟ, ਨਾਭਾ ਗੇਟ, ਔਰ ਹੋਰ ਵੀ ਗੱਲਾਂ ਕਰਾਂਗੇ ਇਸ ਦੇ ਬਾਰੇ। ਗੀਤ ਦਾ ਸਮਾਂ ਵੀ ਹੋ ਚੁੱਕਿਆ ਹੈ ਜੀ, ਗੀਤ ਵੀ ਤੁਹਾਨੂੰ ਨਾਲ ਨਾਲ ਸੁਣਾਉਣੇ ਆ, ਅਸੀਂ ਬੋਰ ਨਹੀਂ ਕਰਨਾ ਜੀ। ਬਿਲਕੁਲ ਜੀ, ਪਟਿਆਲੇ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਔਰ ਕਈ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ, ਕਈ ਗੱਲਾਂ ਹੋਰ ਕਰ ਰਹੇ ਹਾਂ। ਸੋ ਤੁਸੀਂ ਵੀ ਕੁਝ ਜਾਣਕਾਰੀ ਸਾਨੂੰ ਜਿਹੜੀ ਆ ਸਾਂਝੀ ਕਰ ਸਕਦੇ ਹੋ ਸਾਡੇ ਨਾਲ 9855102259 ਦੇ ਉੱਤੇ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਅਗਲਾ ਗੀਤ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਐਫਐਮ 103.7 ਮੈਗਾਹਰਟਜ਼ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਰੰਗਲਾ ਪੰਜਾਬ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਕਈ ਫੇਮਸ ਚੀਜ਼ਾਂ ਦੇ ਬਾਰੇ ਪ੍ਰਸਿੱਧ

ਚੀਜ਼ਾਂ ਦੇ ਬਾਰੇ ਅਸੀਂ ਪਟਿਆਲੇ ਦੇ ਬਾਰੇ ਗੱਲ ਕੀਤੀ, ਔਰ ਪਟਿਆਲਾ ਜਿਹੜਾ ਆ ਹੋਰ ਚੀਜ਼ਾਂ ਦੇ ਨਾਲ ਨਾਲ ਆਪਣੀ ਜਿਹੜੀ ਰਿਲੀਜੀਅਸ ਚੀਜ਼ਾਂ ਦੇ ਨਾਲ, ਮਤਲਬ ਉੱਥੇ ਪਲੇਸਿਸ ਆ ਰਿਲੀਜੀਅਸ ਪਲੇਸਿਸ, ਉਹਦੇ ਲਈ ਵੀ ਬੜਾ ਮਸ਼ਹੂਰ ਹੈ। ਜਿਵੇਂ ਕਿ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਪੱਛਮੀ ਦਾ ਮੇਲਾ ਬੜੀ ਧੂਮਧਾਮ ਨਾਲ ਜਿੱਥੇ ਪੰਚਮੀ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਸ਼ਹਿਰ ਨਿਵਾਸੀ ਸਵੇਰੇ ਸ਼ਾਮ ਇੱਥੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ। ਜਿਹੜੀ ਵੀ ਸ਼ਖਸੀਅਤ ਪਟਿਆਲੇ ਆਉਂਦੀ ਆ ਉਹ ਇੱਥੇ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਕੇ ਜਾਂਦੀ ਹੈ। ਉਸ ਤੋਂ ਇਲਾਵਾ ਕਾਲੀ ਮਾਤਾ ਜੀ ਦਾ ਮੰਦਰ, ਸ਼ਾਹੀ ਘਰਾਣੇ ਵੱਲੋਂ ਕੋਲਕਾਤਾ ਤੋਂ ਸ਼੍ਰੀ ਕਾਲੀ ਮਾਤਾ ਜੀ ਦੀ ਜੋਤ ਲਿਆ ਕੇ ਬਣਾਇਆ ਗਿਆ। ਸ਼੍ਰੀ ਕਾਲੀ ਮਾਤਾ ਮੰਦਰ ਨਾ ਕੇਵਲ ਸ਼ਹਿਰ ਨਿਵਾਸੀਆਂ ਲਈ ਸਗੋਂ ਆਸ ਪਾਸ ਪਿੰਡਾਂ ਤੋਂ ਇਲਾਵਾ ਦੂਰ ਦੂਰ ਦੇ ਲੋਕਾਂ ਲਈ ਪੂਜਨ ਯੋਗ ਸਥਾਨ ਹੈ। ਮਾਤਾ ਦੇ ਨਵਰਾਤਰੇ ਦੌਰਾਨ ਇੱਥੇ ਭਗਤਾਂ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਚੌਂਕ ਜਿਹੜੇ ਉਹ ਵੀ ਬੜੇ ਮਸ਼ਹੂਰ ਨੇ, ਜਿਵੇਂ ਕਿ ਸ਼ਾਹੀ ਸ਼ਹਿਰ ਦੇ ਫੁਹਾਰਾ ਚੌਂਕ, ਲੀਲਾ ਭਵਨ ਚੌਂਕ, ਕੜਾਹ ਵਾਲਾ ਚੌਂਕ, ਅਨਾਰਦਾਨਾ ਚੌਂਕ, ਕਿਲ੍ਹਾ ਚੌਂਕ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਆਰੀਆ ਸਮਾਜ ਚੌਂਕਾਂ ਦਾ ਆਪਣਾ ਇਤਿਹਾਸ ਹੈ, ਹਰੇਕ ਦੀ ਆਪਣੀ ਨਿੱਜੀ ਪਛਾਣ ਵੀ ਹੈ। ਸੋ ਦੋਸਤੋ ਗੀਤ ਵੀ ਸੁਣ ਹੀ ਲੈਂਦੇ ਹਾਂ, ਗੀਤ ਜਾਂਦੇ ਜਾਂਦੇ ਮੈਂ ਸੋਚ ਰਿਹਾ ਵੀ ਤੁਹਾਨੂੰ ਇੱਕ ਅੱਧਾ ਗੀਤ ਹੋਰ ਸੁਣਾ ਹੀ ਦੇਵਾਂ। ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਹੋਰ ਗੀਤ, ਅਤੇ ਅੰਤ ਵਿੱਚ ਥੋੜ੍ਹੀ ਜਿਹੀ ਹੋਰ ਗੱਲ ਕਰਾਂਗੇ, ਫਿਰ ਇਸ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਪਰ ਜਿਵੇਂ ਕਿ ਤੁਹਾਨੂੰ ਪਤਾ ਹੀ 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਜੀ ਪਟਿਆਲੇ ਦੇ ਬਾਰੇ ਗੱਲ ਕੀਤੀ ਅਸੀਂ, ਪਟਿਆਲੇ ਦੇ ਗੇਟਾਂ ਦੇ ਬਾਰੇ ਗੱਲ ਕੀਤੀ ਸੀ। ਰਿਆਸਤ ਦੇ ਦਿਨਾਂ ਵਿੱਚ ਹਰੇਕ ਸ਼ਹਿਰ ਨੂੰ ਜਾਣ ਵਾਲੇ ਰਸਤੇ 'ਤੇ ਇੱਕ ਗੇਟ ਬਣਿਆ ਹੋਇਆ ਸੀ। ਕੁੱਲ ਮਿਲਾ ਕੇ 10 ਦਰਵਾਜ਼ੇ ਨੇ ਔਰ ਹਰੇਕ ਦਾ ਨਾਮ ਸ਼ਹਿਰ ਦੇ ਨਾਂ 'ਤੇ ਰੱਖਿਆ ਹੋਇਆ। ਪੁਰਾਣਾ ਸ਼ਹਿਰ ਇਹਨਾਂ ਦਰਵਾਜ਼ਿਆਂ ਦੇ ਅੰਦਰ ਹੀ ਵਸਿਆ ਹੋਇਆ ਸੀ। ਸ਼ਿਮਲਾ ਦੀ ਤਰਜ 'ਤੇ ਬਣੀ ਮਾਲ ਰੋਡ 'ਤੇ ਸੈਂਟਰ ਸਟੇਟ ਲਾਇਬ੍ਰੇਰੀ ਵਿੱਚ ਪੁਰਾਣਾ ਅਤੇ ਆਧੁਨਿਕ ਇਤਿਹਾਸ ਭਰਿਆ ਪਿਆ ਹੈ। ਪਟਿਆਲਾ, ਪਟਿਆਲਾ ਨੂੰ ਜਿਹਨੂੰ ਰੋਇਲ ਸਿਟੀ ਵੀ ਕਿਹਾ ਜਾਂਦਾ ਹੈ, ਇਹ ਪੰਜਾਬ ਦਾ ਇੱਕ ਵੱਡਾ ਜ਼ਿਲ੍ਹਾ ਹੈ। ਪਟਿਆਲਾ ਘਰਾਣਾ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਰਿਆਸਤੀ ਸ਼ਹਿਰ 200 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਪਟਿਆਲਾ, ਪਟਿਆਲਾ ਜ਼ਿਲ੍ਹਾ ਸਿਰਫ ਇੱਕ ਸ਼ਹਿਰ ਨਹੀਂ ਸਗੋਂ ਇੱਕ ਵਿਰਾਸਤ ਹੈ। ਇਸ ਦਾ ਇਤਿਹਾਸ, ਕਲਾ, ਸੰਗੀਤ, ਖਾਣਾ ਅਤੇ ਸੱਭਿਆਚਾਰ ਪੰਜਾਬ ਦੀ ਰੂਹ ਨੂੰ ਦਰਸਾਉਂਦਾ ਹੈ। ਸੋ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਪਟਿਆਲੇ ਦੇ ਉੱਤੇ। ਹੋ ਸਕਦਾ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਹੋਰ ਸ਼ਹਿਰ ਦੇ ਬਾਰੇ ਗੱਲ ਕਰੀਏ ਔਰ ਤੁਹਾਨੂੰ ਉਸ ਦੇ ਬਾਰੇ ਵੀ ਜਾਣਕਾਰੀ ਦਈਏ, ਔਰ ਹੋ ਸਕਦਾ ਥੋੜ੍ਹੀ ਜਾਣਕਾਰੀ ਮੈਂ ਪਟਿਆਲੇ ਦੇ ਬਾਰੇ ਘੱਟ ਦਿੱਤੀ ਹੋਵੇ, ਕਿਉਂਕਿ ਇਸ ਦੇ ਬਾਰੇ ਵਿਸਤਾਰ ਨਾਲ ਜੇ ਜਾਈਏ ਤਾਂ ਬਹੁਤ ਸਾਰੀ ਜਾਣਕਾਰੀ ਪਟਿਆਲੇ ਦੇ ਬਾਰੇ ਹੈ ਔਰ ਇਸ ਦਾ ਇਤਿਹਾਸ ਵੀ ਬਹੁਤ

ਸਾਰਾ ਮਤਲਬ ਬਹੁਤ ਜ਼ਿਆਦਾ ਪੁਰਾਣਾ ਹੈ। ਸੋ ਜਿੰਨੀ ਕੁ ਜਾਣਕਾਰੀ ਮੈਂ ਕਲੈਕਟ ਕਰ ਸਕਿਆ ਤੁਹਾਡੇ ਇਸ ਰੇਡੀਓ ਸੈੱਟ ਦੇ ਉੱਤੇ ਪੇਸ਼ ਕੀਤੀ ਹੈ। ਸੋ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਾ ਹੋਏਗਾ। ਸੋ ਇਸ ਪ੍ਰੋਗਰਾਮ ਦਾ ਜਿਹੜਾ ਆਖਰੀ ਗੀਤ ਹੈ ਉਹ ਪੇਸ਼ ਕਰਨ ਜਾ ਰਿਹਾ, ਪਰ ਜਾਣਾ ਕੀਤਾ ਨਹੀਂ ਹੈ, ਇਸ ਪ੍ਰੋਗਰਾਮ ਨੂੰ ਸਿਰਫ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਇਜਾਜ਼ਤ ਲੈਣੀ ਹੈ, ਪਰ ਅੱਗੇ 11 ਵਜੇ ਤੱਕ ਹੋਰ ਪ੍ਰੋਗਰਾਮ ਵੀ ਆਉਣਗੇ ਜਿਹੜੇ ਕਿ ਕੁਝ ਕੁ ਪਲਾਂ 'ਚ ਤੁਹਾਡੇ ਨਾਲ ਪੇਸ਼ ਕਰਾਂਗਾ ਮੈਂ। ਸੋ ਇਸ ਪ੍ਰੋਗਰਾਮ ਦਾ ਆਖਰੀ ਗੀਤ ਜਾਣਾ ਕੀਤਾ ਨਹੀਂ, ਸੁਣਦੇ ਰਹਿਣਾ FM ਰੇਡੀਓ ਜਲੰਧਰ, ਦਿਲ ਤੋਂ ਦਿਲ ਤੱਕ।

FM 102.7 MHz ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 9 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਕੇਂਦਰੀ ਮੰਤਰੀ ਮੰਡਲ ਨੇ 1,52,00,000 ਰੁਪਏ ਨਾਲ 10 ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਹੈ। ਕਪਾਹ ਖੇਤਰ ਲਈ 5,659 ਕਰੋੜ ਰੁਪਏ ਦੇ ਖਰਚ ਨਾਲ ਕਪਾਹ ਉਤਪਾਦਕਤਾ ਮਿਸ਼ਨ ਕਪਾਹ ਕ੍ਰਾਂਤੀ ਨੂੰ ਮਨਜ਼ੂਰੀ ਕੀਤਾ ਗਿਆ ਹੈ। ਗੰਨਾ ਰੁੱਤ ਸਾਲ 2026-27 ਲਈ ਢੁਕਵੇਂ ਤੇ ਫਾਇਦੇਮੰਦ ਮੁੱਲ FPR ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲਮ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸਰਕਾਰ ਦੇ ਗਠਨ ਲਈ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਭਾਜਪਾ ਨੇ ਪੱਛਮੀ ਬੰਗਾਲ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਸੀਨੀਅਰ ਪਾਰਟੀ ਨੇਤਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਕੇਂਦਰੀ ਨਿਗਰਾਨ ਨਿਯੁਕਤ ਕੀਤਾ ਹੈ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ 4 ਪਾਕਿਸਤਾਨੀ ਸਿਵਲ ਕੈਦੀਆਂ ਨੂੰ ਰਿਹਾਅ ਕੀਤਾ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਹੁਸ਼ਿਆਰਪੁਰ ਦੇ ਪਿੰਡ ਸਾਧੋਵਾਲ ਵਿੱਚ 43,22,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ। ਪੰਜਾਬ ਵਿੱਚ 3 ਮਈ ਨੂੰ ਆਏ ਤੂਫਾਨ ਕਾਰਨ ਬਿਜਲੀ ਮਹਿਕਮੇ ਨੂੰ 8 ਕਰੋੜ ਦਾ ਹੋਇਆ ਨੁਕਸਾਨ। 6 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਲੁਧਿਆਣਾ ਵਿੱਚ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਉਦਘਾਟਨ। ਲੁਧਿਆਣਾ ਇੰਟੈਲੀਜੈਂਟ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਨੂੰ ਅਪਣਾਉਣ ਵਾਲਾ ਪੰਜਾਬ ਦਾ 3ਜਾ ਸ਼ਹਿਰ ਬਣਿਆ।

ਵਿਗਿਆਨ ਕੇਂਦਰ ਬਠਿੰਡਾ ਵੱਲੋਂ ਪਿੰਡ ਮਹਿਮਾ ਸਰਕਾਰੀ ਵਿਖੇ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ ਅਤੇ ਭਾਰਤ ਨੇ ਮਰਦਾਂ ਦੀ ICC T20 ਅੰਤਰਰਾਸ਼ਟਰੀ ਰੈਂਕਿੰਗ ਵਿੱਚ ਸਿਖਰ 'ਤੇ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਐਫਐਮ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਪ੍ਰੋਗਰਾਮ ਤੁਹਾਡਾ ਫੇਵਰੇਟ ਵਾਲਾ ਸ਼ੁਰੂ ਹੋ ਚੁੱਕਿਆ ਜੀ। ਮੈਂ ਬਿਲਕੁਲ ਦੇਖ ਰਿਹਾ ਹਾਂ, ਇਸ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹ 'ਚ ਕਿਸੇ ਨੇ ਵੀ ਇੱਕ ਵੀ ਮੈਸੇਜ ਨਹੀਂ ਭੇਜਿਆ ਪਟਿਆਲੇ ਦੇ ਬਾਰੇ ਆਪਾਂ ਗੱਲ ਕਰ ਰਹੇ ਸੀ, ਪਰ ਚਲੋ ਖੈਰ ਜੋ ਵੀ ਜਾਣਕਾਰੀ ਆਪਾਂ ਦਿੱਤੀ ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਹੋਏਗਾ। ਪਰ ਹੁਣ ਮੈਸੇਜਿਸ ਦੀ ਝੜੀ ਲੱਗ ਗਈ ਹੈ, ਜਿਵੇਂ 9 ਵਜੇ ਹੀ ਸਾਰੇ ਮੈਸੇਜ ਜਿਹੜੇ ਵਟਸਐਪ ਆਪਣਾ ਓਪਨ ਕਰ ਲੈਂਦੇ ਨੇ। ਚਲੋ ਖੈਰ ਇਹ ਪ੍ਰੋਗਰਾਮ ਜਿਹੜੇ ਵੀ ਨਵੇਂ ਸਾਡੇ ਲਿਸਨਰਸ ਨੇ, ਸ਼ਰੋਤਾ ਨੇ, ਉਹ ਨਵੇਂ ਐਡ ਹੋਏ ਨੇ ਜਾਂ ਹੁਣੇ ਹੁਣੇ ਉਹਨਾਂ ਨੇ ਟਿਊਨ ਇਨ ਕੀਤਾ ਹੈ 102.7 ਐਫਐਮ ਜਲੰਧਰ, ਸੋ ਉਹਨਾਂ ਦੇ ਲਈ ਦੱਸ ਦਿੰਦੇ ਹਾਂ ਪ੍ਰੋਗਰਾਮ ਦਿਲ ਚਾਹਤਾ ਹੈ, ਜਿਹਦੇ ਵਿੱਚ ਤੁਸੀਂ ਆਪਣੀ ਦਿਲ ਦੀ ਚਾਹਣ ਵਾਲੀ ਜਾਣੀ ਫਰਮਾਇਸ਼ ਹੈ ਉਹ ਸਾਡੇ ਤੱਕ ਭੇਜ ਸਕਦੇ ਹੋ। ਕਰਨਾ ਕੀ ਹੈ, ਮਾਫੀ ਚਾਹਾਂਗਾ, ਕਰਨਾ ਕੁਝ ਨਹੀਂ ਹੈ, ਨੰਬਰ ਨੋਟ ਕਰਨਾ ਹੈ ਜੀ 98 55 10 10 27 9855101027 ਇਹ ਸਾਡਾ ਵਟਸਐਪ ਨੰਬਰ ਹੈ। ਇਸ ਦੇ ਉੱਤੇ ਤੁਸੀਂ ਫਰਮਾਇਸ਼ ਕਰਨੀ ਹੈ ਹਿੰਦੀ ਅਤੇ ਪੰਜਾਬੀ ਫਿਲਮਾਂ ਦੀ, ਪੁਰਾਣੇ ਗੀਤਾਂ ਦੀ ਸਾਡੇ ਕੋਲ ਫਰਮਾਇਸ਼ ਭੇਜਣੀ ਹੈ। ਔਰ ਤੁਹਾਡਾ ਦੋਸਤ ਕੁਲਦੀਪ, ਯਾਨੀ ਕਿ ਇਸ ਪ੍ਰੋਗਰਾਮ ਨੂੰ ਜਿਹੜਾ ਪੇਸ਼ ਕਰ ਰਿਹਾ ਇਸ ਵੇਲੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਉਹ ਤੁਹਾਡੀ ਫਰਮਾਇਸ਼ ਨੂੰ ਪੂਰਾ ਜ਼ਰੂਰ ਕਰੇਗਾ। ਜਿਵੇਂ ਕਿ ਇਸ ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਸਾਡੇ ਕੋਲ ਆ ਚੁੱਕੀ ਹੈ ਜੀ, ਕਿਹਨਾਂ ਦੀ ਆਈ ਹੈ ਜੀ, ਆਈ ਹੈ ਜੀ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਕਹਿ ਰਹੇ ਨੇ ਜੀ, ਫਿਲਮ ਨਿਕਾਹ ਦਾ ਗੀਤ ਦਿਲ ਕੇ ਅਰਮਾ ਆਸੂ ਉਵੇਂ ਬਹਿ ਗਏ। ਪ੍ਰੋਗਰਾਮ ਦੀ ਸ਼ੁਰੂਆਤ, ਚਲੋ ਇਹ ਸੈਡ ਸੌਂਗ ਹੈ, ਲੱਗਦਾ ਕਿਸੇ ਨੂੰ ਡੈਡੀਕੇਟ ਕਰਨਾ ਚਾਹ ਰਹੇ ਨੇ। ਚਲੋ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਗੀਤ, ਔਰ ਤੁਸੀਂ ਵੀ ਇੱਕ ਫਰਮਾਇਸ਼ ਕਰ ਸਕਦੇ ਹੋ ਸਾਡੇ ਕੋਲ, ਔਰ ਤੁਹਾਡਾ ਦੋਸਤ ਫਰਮਾਇਸ਼ ਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਹੈ ਕਰੇਗਾ, ਕਿਉਂਕਿ ਪ੍ਰੋਗਰਾਮ ਤੁਹਾਨੂੰ ਦੱਸ ਦਈਏ ਕਿ 1 ਘੰਟੇ ਦਾ ਪ੍ਰੋਗਰਾਮ ਹੁੰਦਾ, ਇਸ ਦੇ ਵਿੱਚ ਸਾਰੀਆਂ ਫਰਮਾਇਸ਼ਾਂ ਪੂਰੀਆਂ ਆਪਾਂ ਨਹੀਂ ਕਰ ਸਕਦੇ, ਪਰ ਜਿੰਨੀਆਂ ਫਰਮਾਇਸ਼ਾਂ ਵੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ ਔਰ ਫਰਮਾਇਸ਼ਾਂ ਨੂੰ ਪੂਰਾ ਕਰਾਂ, ਉਹ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ।

FM 102.67 ਮੈਗਾਹਰਟਜ਼ ਸੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ ਚਾਹਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ। ਜੀ ਅਗਲਾ ਮੈਸੇਜ ਆਇਆ ਸਾਡੇ ਕੋਲ, ਨਮਸਕਾਰ ਬੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਜੀ ਨੇ ਮੈਸੇਜ ਕੀਤਾ, ਕਹਿ ਰਹੇ ਨੇ ਕੋਈ ਵੀ ਗੀਤ ਸੁਣਾ ਦਿਓ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ, ਤੁਹਾਡਾ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜੀ। ਇਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਜੀ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਕਹਿ ਰਹੇ ਨੇ ਹਮ ਕਿਸੀ ਸੇ ਕਮ ਨਹੀਂ। ਜੀ ਬਿਲਕੁਲ ਜੀ, ਹਮ ਕਿਸੀ ਸੇ ਕਮ ਨਹੀਂ ਇਹ ਮੂਵੀ ਦਾ ਨਾਮ ਲਿਖਿਆ ਜੀ, ਔਰ ਗਾਣਾ ਸੁਣਨਾ ਚਾਹ ਰਹੇ ਨੇ, ਯੇ ਲੜਕਾ ਹਾਏ ਅੱਲਾ ਕੈਸਾ ਹੈ ਦੀਵਾਨਾ। ਤੁਸੀਂ ਵੀ ਫਰਮਾਇਸ਼ ਜਿਹੜੀ ਆ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ ਜੀ। ਨੰਬਰ ਨੋਟ ਕਰਨਾ 98 55 10 10 27 98 55 10 0 1 0 2 7। ਉਸ ਦੇ ਉੱਤੇ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਹੈ, ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। Wow.

ਜੀ ਦੋਸਤੋ ਦੋਸਤੋ ਦੋਸਤੋ ਅਗਲਾ ਮੈਸੇਜ ਆ ਚੁੱਕਾ ਹੈ ਜੀ ਸਾਡੇ ਕੋਲ ਸੁਪਰੇਮ ਨਮਸਤੇ ਕੋਈ ਵੀ ਗੀਤ ਮੇ ਸ਼ਾਮਿਲ ਕਰੇ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਜ਼ਿਲਕਾ ਤੋਂ ਮੈਸੇਜ ਕੀਤਾ ਹੈ ਜੀ ਕਿਹਨਾਂ ਨੇ ਕੀਤਾ ਹੈ ਰਮਨ ਵਰਮਾ ਅਮਨ ਵਰਮਾ ਦਿਵਿਆਂਸ਼ ਵਰਮਾ ਡਾਕਟਰ ਮਦਨ ਲਾਲ ਵਰਮਾ ਜੀ ਨੇ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਇੱਕ ਹੋਰ ਮੈਸੇਜ ਆਇਆ ਜੀ ਸਾਡੇ ਕੋਲ ਸੁਪਰੇਮ ਨਮਸਕਾਰ ਹਾਰਦਿਕ ਅਭਿਨੰਦਨ ਫਿਲਮ ਲੋਫਰ ਜਿਹੜੀ ਕਿ 1973 ਦੇ ਵਿੱਚ ਆਈ ਸੀ ਇਹਨਾਂ ਨੇ ਲਿਖਿਆ ਹੈ ਔਰ ਗੀਤ ਜਿਹੜਾ ਕਹਿ ਰਹੇ ਨੇ ਮੈਂ ਤੇਰੇ ਇਸ਼ਕ ਮੇ ਮਰਨਾ ਜਾਊਂ ਕਹੀਂ ਤੂੰ ਮੁਝੇ ਆਜ਼ਮਾ ਨੇ ਕੀ ਕੋਸ਼ਿਸ਼ ਨਾ ਕਰ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਗਾਂਵ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਅਲਕਾ ਮਿੱਡਾ ਜੀ ਨੇ ਮੈਸੇਜ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਨ ਜਾ ਰਹੇ ਹਾਂ ਔਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ ਕਰਨਾ ਕੁਝ ਨਹੀਂ ਹੈ ਜਿਨ੍ਹਾਂ ਨੇ ਹੁਣੇ ਹੁਣੇ ਐਫ ਐਮ ਬੈਂਡ 102.7 'ਤੇ ਟਿਊਨ ਇਨ ਕੀਤਾ ਹੈ ਉਹਨਾਂ ਲਈ ਦੁਬਾਰਾ ਦੱਸ ਦਿੰਦੇ ਹਾਂ 98 55 10 10 27 9855101027 ਇਹ ਸਾਡਾ ਵਟਸਐਪ ਨੰਬਰ ਹੈ ਇਹਨੂੰ ਸੇਵ ਕਰਨਾ ਹੈ ਇਸ ਦੇ ਉੱਤੇ ਮੈਸੇਜ ਕਰਨਾ ਹੈ ਪਿਆਰਾ ਜਿਹਾ ਮੈਸੇਜ ਕੁਛ ਵੀ ਲਿਖ ਸਕਦੇ ਹੋ ਨਾਲ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ

FM 106.63 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜੀ ਕਿਹੜਾ ਦਿਲ ਚਾਹਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ ਇੱਕ ਲੋਫਰ ਫਿਲਮ ਦਾ ਹੋਰ ਫਰਮਾਇਸ਼ ਕਰ ਰਹੇ ਸੀ ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖਾਰੇਵਾਲ ਕਮਲਾ ਰਾਣੀ ਭਾਨੂ ਪ੍ਰਕਾਸ਼ ਗੀਤਿਕਾ ਖਾਰੇਵਾਲ ਔਰ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਨਮਸਕਾਰ ਜੀ ਸਵਾਗਤ ਕਰਤੇ ਹੈ ਜੀ ਆਪਕਾ ਜੀ ਆਪਕਾ ਵੀ ਸਵਾਗਤ ਕਰਤੇ ਹੈ ਇਸ ਪ੍ਰੋਗਰਾਮ ਮੇਂ ਗੀਤ ਲਿਖ ਰਹੇ ਨੇ ਰਾਜਾ ਨਾ ਜਾ ਨੌਕਰੀ ਛੋੜ ਕੇ ਲਤਾ ਜੀ ਦੀ ਆਵਾਜ਼ ਵਿੱਚ ਫਿਲਮ ਚਰਸਤਾ ਸਿਰਸਾ ਹਰਿਆਣਾ ਤੋਂ ਮੈਸੇਜ ਲਿਖ ਰਹੇ ਨੇ ਹਿਮਾਂਸ਼ੂ ਸੇਠੀ ਸ਼ੈਫੀ ਸੇਠੀ ਔਰ ਨੈਨਸੀ ਦੋਸਤੋ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ ਕਰਨਾ ਕੁਝ ਨਹੀਂ ਹੈ ਜੀ 98 55 10 10 27 98 55 10 10 27 ਇਸ ਨੰਬਰ ਨੂੰ ਵਟਸਐਪ 'ਤੇ ਸੇਵ ਕਰਨਾ ਹੈ ਔਰ ਸਾਡੇ ਕੋਲ ਹਿੰਦੀ ਅਤੇ ਪੰਜਾਬੀ ਪੁਰਾਣੀ ਫਿਲਮੀ ਗੀਤਾਂ ਦੀ ਫਰਮਾਇਸ਼ ਭੇਜਣੀ ਔਰ ਤੁਹਾਡਾ ਦੋਸਤ ਅਤੇ ਹੋਸਟ ਯਾਨੀ ਕੁਲਦੀਪ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ ਜਿਵੇਂ ਕਿ ਇਹ ਕੋਸ਼ਿਸ਼ ਜਿਹੜੀ ਹੈ ਮਤਲਬ ਪੂਰੀ ਹੋਣ ਵਾਲੀ ਹੈ ਜਿਨ੍ਹਾਂ ਨੇ ਮੈਸੇਜ ਕੀਤਾ ਸੀ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਨ ਜਾ ਰਹੇ ਹਾਂ

ਹਾਂਜੀ ਦੋਸਤੋ, ਮੈਸੇਜਸ ਹੋਰ ਆ ਚੁੱਕੇ ਨੇ ਸਾਡੇ ਕੋਲ। ਨਮਸਕਾਰ ਜੀ, ਕੋਈ ਵੀ ਗੀਤ? ਏਕਤਾ ਕਲੋਨੀ ਰੋਹਤਕ ਤੋਂ ਮੈਸੇਜ ਕੀਤਾ ਜੀ। ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ, ਅੰਕਿਤ ਕਾਂਗੜਾ ਜੀ ਨੇ ਮੈਸੇਜ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਬਾਅਦ ਇੱਕ ਹੋਰ ਮੈਸੇਜ ਆਇਆ ਜੀ, ਆਦਰਨੀਯ ਪ੍ਰਸਾਰਕ ਜੀ ਨਮਸਕਾਰ। ਆਦਰਨੀਯ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ। ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਜੀ ਆਪਕਾ ਵੀ ਸ਼ੁਕਰੀਆ ਮੈਸੇਜ ਕਰਨੇ ਕੇ ਲੀਏ। ਔਰ ਮੈਸੇਜ ਕੀਤਾ ਹੈ ਜੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ।

ਕਰਨਵੀਰ ਹਾਊਸ ਪੂਚੋ ਕੈਂਚੀਆਂ ਬਠਿੰਡਾ ਪੰਜਾਬ ਤੋਂ ਨਮਸਕਾਰ ਕਰ ਰਹੇ ਨੇ ਜੀ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ, ਅਭਿਜੀਤ ਜੀ ਕਹਿ ਰਹੇ ਨੇ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕੀਤਾ ਜਾਏ ਜੀ। ਐਂਡ 'ਚ ਧੰਨਵਾਦ ਕਰ ਰਹੇ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਕਹਿ ਰਹੇ ਨੇ ਜੀ ਸੰਬੰਧ ਫਿਲਮ ਦਾ ਚੱਲ ਅਕੇਲਾ ਚੱਲ, ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਨਾ ਚਾਹ ਰਹੇ ਨੇ ਜੀ। ਜਿਨ੍ਹਾਂ ਨੇ ਮੈਸੇਜ ਕੀਤਾ ਛੱਤੀਸਗੜ੍ਹ ਤੋਂ, ਬਾਟਾ ਪਾਰਾ ਤੋਂ ਕੀਤਾ ਇਹਨਾਂ ਨੇ। ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰਮਣੀ ਵਰਮਾ, ਨਾਖੇ ਲਾਲ ਵਰਮਾ ਜੀ ਨੇ, ਅਤੇ ਆਓ ਇਹਨਾਂ ਦੀ ਜਿਹੜੀ ਫਰਮਾਇਸ਼ ਆ ਪੂਰੀ ਕਰਦੇ ਹਾਂ। ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ ਜੀ। 9855710 1027 ਬਹੁਤ ਹੀ ਆਸਾਨ ਹੈ, ਨੰਬਰ ਸੇਵ ਕਰਨਾ ਬਸ 9855101027, ਔਰ ਇਸ ਦੇ ਉੱਤੇ ਆਪਣੀ ਫਰਮਾਇਸ਼ ਦਾ ਹਿੰਦੀ ਅਤੇ ਪੰਜਾਬੀ ਪੁਰਾਣੀ ਫਿਲਮੀ ਗੀਤਾਂ ਦੇ ਜਿਹੜੇ ਗੀਤ ਹੈ ਉਹ ਸਾਨੂੰ ਭੇਜਣੇ, ਔਰ ਤੁਹਾਡਾ ਦੋਸਤ ਅਤੇ ਹੋਸਟ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਸ਼ਾਮ ਦੇ ਯਾਨੀ ਰਾਤ ਦੇ 9:37 ਹੋ ਚੁੱਕੇ ਨੇ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਚਾਹ ਅਤੇ ਆਪਣੇ ਦੋਸਤ ਅਤੇ ਹੋਸਟ ਕੁਲਦੀਪ ਦੇ ਨਾਲ। ਸਾਡੇ ਕੋਲ ਮੈਸੇਜਿਸ ਅਤੇ ਮੈਸੇਜਿਸ ਆਈ ਜਾ ਰਹੇ ਨੇ, ਔਰ ਇੱਕ ਮੈਸੇਜ ਆਇਆ ਸਾਡੇ ਕੋਲ ਅਨਮੋਲ ਜੀ ਦਾ ਡਲਹੌਜ਼ੀ ਤੋਂ, ਕਹਿ ਰਹੇ ਨੇ ਮੈਂ ਅਨਮੋਲ ਡਲਹੌਜ਼ੀ ਤੋਂ, ਮੇਰਾ ਮੈਸੇਜ ਦਿਲ ਆਪਣਾ ਪੰਜਾਬੀ ਮੈਂ ਦੇਖ ਲਿਆ ਕਰੋ। ਜੀ ਜ਼ਰੂਰ, ਦਿਲ ਆਪਣਾ ਪੰਜਾਬੀ ਹੋਰ ਜਿਹੜੇ ਆਰ ਜੇ ਆ ਜਾਂ ਹੋਸਟ ਉਹ ਹੋਸਟ ਕਰਦੇ ਨੇ, ਸੋ ਉਹ ਜਦੋਂ ਵੀ ਉਹਨਾਂ ਨੂੰ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪ੍ਰੋਗਰਾਮ ਦਾ ਸਮਾਂ ਘੱਟ ਹੁੰਦਾ ਹੈ ਔਰ ਮੈਸੇਜਿਸ ਬਹੁਤ ਜ਼ਿਆਦਾ ਆਉਂਦੇ ਨੇ, ਸੋ ਉਹ ਮੈਨੇਜ ਕਰਨਾ, ਮਤਲਬ ਇੱਦਾਂ ਨਹੀਂ ਹੁੰਦਾ ਵੀ ਅਸੀਂ ਕਿਸੇ ਵੀ ਮੈਸੇਜ ਨੂੰ ਇਗਨੋਰ ਕਰਦੇ ਹਾਂ, ਅਸੀਂ ਖੁਦ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਮੈਸੇਜਸ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ, ਪਰ ਕਈ ਵਾਰ ਹੋ ਜਾਂਦਾ ਹੈ ਕਿ ਵਾਰੀ ਨਹੀਂ ਆਉਂਦੀ ਜਾਂ ਕੋਈ ਵੀ ਉਸ ਕਰਕੇ, ਪਰ ਤੁਹਾਡਾ ਮੈਸੇਜ ਜਿਹੜਾ ਉਹ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਲਿਆ ਜੀ। ਅਗਲੀ ਵਾਰੀ ਹੋ ਸਕਦਾ ਹੈ ਅਗਲੇ ਹੋਸਟ ਜਿਹੜੇ ਆ ਉਹ ਮੈਸੇਜ ਤੁਹਾਡਾ ਸ਼ਾਮਿਲ ਕਰ ਲੈਣ, ਅਤੇ ਤੁਸੀਂ ਮੈਸੇਜ ਭੇਜਣਾ ਬੰਦ ਨਾ ਹੋਇਆ, ਤੁਸੀਂ ਮੈਸੇਜ ਭੇਜਦੇ ਰਹੀਓ, ਹੋ ਸਕਦਾ ਹੈ ਅਗਲੇ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਿਲ ਕਰ ਲੈਣ। ਇੱਕ ਹੋਰ ਮੈਸੇਜ ਆਇਆ, ਦਿਲ ਚਾਹਤਾ ਹੈ ਗਾਮ ਫਰਾਸੀ ਜ਼ਿਲ੍ਹਾ ਹਿਸਾਰ ਤੋਂ, ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਡੂਡੀ, ਉਹ ਕਹਿ ਰਹੇ ਨੇ ਕੋਈ ਵੀ ਗੀਤ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਮੇਰਠ ਤੋਂ, ਕੈਂਟ ਤੋਂ ਇਹ ਦਿਗਦਰਸ਼ਨ ਔਰ ਕਵਿਤਾ ਜੀ ਨੇ ਮੈਸੇਜ ਕੀਤਾ ਹੈ, ਔਰ ਕਹਿ ਰਹੇ ਨੇ ਕਿ ਇਨ ਮੇ ਸੇ ਕੋਈ ਵੀ ਗੀਤ ਸੁਣਵਾ ਦੀਜੀਏ ਮੇਰੇ ਕੋਲ, ਘੱਟੋ ਘੱਟ

10-15 ਫਿਲਮਾਂ ਦੇ ਮੈਸੇਜਸ ਭੇਜਦੇ ਨੇ। ਔਰ ਹਾਂ, ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਗੀਤ ਤੁਹਾਡਾ ਜ਼ਰੂਰ ਪਲੇ ਹੋ ਜਾਵੇਗਾ। ਸੋ ਜਿਹੜੀ ਤੁਸੀਂ ਮੈਸੇਜਸ ਭੇਜੇ ਆ, ਜਿਹੜੀ ਫਰਮਾਇਸ਼ ਕੀਤੀ ਆ, ਉਹਨਾਂ ਵਿੱਚੋਂ ਤੁਹਾਡੀ ਲਗਭਗ ਸਾਰੀਆਂ ਫਰਮਾਇਸ਼ਾਂ ਪੂਰੀਆਂ ਹੋ ਜਾਣੀਆਂ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇੱਕ ਅਗਲਾ ਮੈਸੇਜ ਜਿਹੜਾ ਹੈ ਉਹ ਆਇਆ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨ ਜੀ ਨੇ, ਦੀਵਾਨਾ ਜੀ ਨੇ ਮੈਸੇਜ ਕੀਤਾ ਹੈ ਜੀ। ਬਨਾਰਸੀ ਬਾਬੂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਮੇਰੇ ਪਿੱਛੇ ਇੱਕ ਲੜਕੀ। ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ। 9855102727 9855102727 ਇਹ ਸਾਡਾ ਵਟਸਐਪ ਨੰਬਰ ਹੈ। ਇਸ 'ਤੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਹੈ। ਸੋ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਜ਼ਰੂਰ ਕਰੇ। ਆਓ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ ਫਿਲਮ ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਜੀ ਦੋਸਤੋ, ਸਮਾਂ ਜਿਹੜਾ ਕਿੱਡੀ ਛੇਤੀ ਜਿਹੜਾ ਬੀਤ ਜਾਂਦਾ ਹੈ। ਸਮਾਂ 9:43 ਹੋ ਹੀ ਚੁੱਕੇ ਨੇ, ਅੱਜ 43 ਵੀ ਕਹਿੰਦੇ 44 ਹੋ ਚੁੱਕੇ ਨੇ ਜੀ। ਔਰ ਮੈਸੇਜਿਸ ਅਤੇ ਮੈਸੇਜਿਸ ਸਾਡੇ ਕੋਲ ਆਈ ਜਾ ਰਹੇ ਨੇ। ਔਰ ਅਗਲਾ ਮੈਸੇਜ ਆਇਆ ਸਾਡੇ ਕੋਲ, ਸੁਪਰੇਮ ਨਮਸਤੇ ਕਬੂਲ ਕਰੇ ਜੀ। ਜੀ ਕਰ ਲਈਏ ਜੀ, ਕੋਈ ਵੀ ਗੀਤ ਮੈਂ ਸ਼ਾਮਿਲ ਕਰੇ। ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ। ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਔਰ ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ ਜੀ ਨੇ ਮੈਸੇਜ ਕੀਤਾ ਹੈ ਸਾਨੂੰ। ਜੀ ਬਹੁਤ ਬਹੁਤ ਸ਼ੁਕਰੀਆ ਐਡੀ ਦੂਰੋਂ ਸਾਡੇ ਕੋਲ ਮੈਸੇਜ ਕਰਨ ਦੇ ਲਈ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਰਿਸਪੈਕਟਡ ਆਰ ਜੇ ਜੀ, ਆਦਾਬ ਜੀ, ਆਦਾਬ ਜੀ, ਐਨੀ ਸੌਂਗ ਮੈਸੇਜ ਹਮ ਵੀ ਸੁਣ ਰਹੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਲਈ। ਔਰ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ ਸਦਾਮ, ਅਦੀਬ, ਗਾਓ ਕੁਮਾਰ ਹੇੜਾ, ਸਹਾਰਨਪੁਰ ਤੋਂ ਮੈਸੇਜ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਪ੍ਰੋਗਰਾਮ ਦਿਲ ਚਾਹਤਾ ਹੈ, ਅਮਰ ਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ ਕਹਿ ਰਹੇ ਨੇ ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਹੀ ਚੰਗਾ ਲੱਗ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ।

ਹੋਰ ਮੈਸੇਜ ਹੈ ਸਾਡੇ ਕੋਲ, ਦਿਲ ਚਾਹਤਾ ਹੈ ਪਿੰਡ ਮੁਲਿਆਂ ਵਾਲੀ ਜ਼ਿਲ੍ਹਾ ਫਜ਼ਿਲਕਾ, ਪਿਆਰ ਭਰੀ ਨਮਸਕਾਰ ਜੀ। ਨਮਸਕਾਰ ਵਿਨੋਦ ਕਟਪਾਲ, ਪ੍ਰਵੀਨ ਕਟਪਾਲ, ਹਨੀ ਕਟਪਾਲ, ਦੀਕਸ਼ਾ ਕਟਪਾਲ, ਜੰਨਤ ਕਟਪਾਲ ਜੀ ਨੇ ਮੈਸੇਜ ਕੀਤਾ ਹੈ ਔਰ ਕਹਿ ਰਹੇ ਨੇ ਫਿਲਮ ਲੌਂਗ ਦਾ ਲਿਸ਼ਕਾਰਾਂ ਦਾ ਕੋਈ ਵੀ ਪੰਜਾਬੀ ਗੀਤ। ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਔਰ ਤੁਸੀਂ ਵੀ ਆਪਣੀ ਫਰਮਾਇਸ਼ ਜਿਹੜੀ ਆ ਪੂਰੀ ਕਰਵਾ ਸਕਦੇ ਹੋ 9855 10 10 27 9855 10 10 27 ਦੇ ਉੱਤੇ ਸਾਨੂੰ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜ ਸਕਦੇ ਹੋ ਜੀ ਤੁਸੀਂ।

ਜੀ ਅਗਲਾ ਮੈਸੇਜ ਆਇਆ ਜੀ, ਪ੍ਰਿਯ ਪ੍ਰਸਾਰਕ ਜੀ ਪਿਆਰ ਭਰਾ ਨਮਸਕਾਰ, ਕਹਿ ਰਹੇ ਨੇ ਐਨੀ ਸੌਂਗ ਦਨੋਰੀ ਤੇਲੀਵਾਲਾ ਉੱਤਰਾਖੰਡ ਤੋਂ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ, ਆਪਕਾ ਹਰ ਪਲ ਖੁਸ਼ੀਓ ਸੇ ਭਰਾ ਰਹੇ ਜੀ, ਆਪਕਾ ਵੀ। ਇਸ ਤੋਂ ਬਾਅਦ ਇੱਕ ਹੋਰ ਮੈਸੇਜ ਆਇਆ ਜੀ, ਕਹਿ ਰਹੇ ਨੇ ਐਨੀ ਸੌਂਗ ਪਹਾੜਗੰਜ ਮੁਲਤਾਨੀ ਡਾਂਡਾ ਤੋਂ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਕੈਥਲ ਹਰਿਆਣਾ ਤੋਂ ਮਧੂ ਨਾਇਕ ਜੀ ਨੇ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ।

0: ਇੱਕ ਹੋਰ ਮੈਸੇਜ ਹੈ ਸਾਡੇ ਕੋਲ, ਰਿਸਪੈਕਟਡ ਸਰ ਨਮਸਕਾਰ ਜੀ, ਆਈ ਐਮ ਰਵਿੰਦਰ, ਹਰਕੀਰਤ, ਅਮਨ, ਲਵਲੀ ਕਹਿ ਰਹੇ ਔਰ ਇਹ ਨੇ ਜੀ, ਇਹਨਾਂ ਨੇ ਮੈਸੇਜ ਕੀਤਾ ਜੀ ਜਲੰਧਰ ਤੋਂ ਸਾਨੂੰ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਜੀ, ਪ੍ਰੇਮ ਪੂਰਵਕ ਨਮਸਕਾਰ, ਗ੍ਰਾਮ ਪੰਚਾਇਤ ਕਾਲੇਗਾਂਵ, ਜਾਫਰਾਬਾਦ, ਜ਼ਿਲ੍ਹਾ ਜਲਨਾ, ਮਰਾਠਾਵਾੜਾ, ਮਹਾਰਾਸ਼ਟਰ ਤੋਂ ਮੈਸੇਜ ਕੀਤਾ ਹੈ ਜੀ, ਸ਼੍ਰੀ ਸੁਧਾਕਰ ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਰਾਜੇ ਯਾਦਵ। ਕੁਮਾਰ ਸੰਚਿਤ ਵਾਇਲ, ਕੁਮਾਰ ਪ੍ਰਥਮੇਸ਼ ਦੇਸ਼ਮੁਖ, ਕੁਮਾਰੀ ਪ੍ਰਣਾਲੀ ਦੇਸ਼ਮੁਖ, ਕੁਮਾਰ ਸਰਵਤ ਦੇਸ਼ਮੁਖ, ਕੁਮਾਰੀ ਸਾਨਵੀ ਦੇਸ਼ਮੁਖ ਜੀ ਨੇ ਮੈਸੇਜ ਕੀਤਾ ਹੈ, ਸਮਸਤ ਰਾਜੇ ਯਾਦਵ ਦੇਸ਼ਮੁਖ ਵਾਇਲ ਪਰਿਵਾਰ ਜੀ ਨੇ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਹੈਸੀਅਤ ਫਿਲਮ ਦਾ ਗਾਣਾ ਸੁਣਨਾ ਚਾਹ ਰਹੇ ਨੇ, ਦਫ਼ਤਰ ਸੇ ਦੇਰ ਹੋ ਗਈ, ਮੁਝੇ ਜਲਦੀ ਸੇ ਕੌਫੀ ਪਿਲਾਣਾ। ਇਸ ਟਾਈਮ ਕੌਫੀ ਪੀਣਾ ਚਾਹ ਰਹੇ ਜੀ? ਚਲੋ ਇਹ ਤੁਹਾਡੀ ਇੱਛਾ, ਕੌਫੀ ਪੀ ਸਕਦੇ ਹੋ ਤੁਸੀਂ, ਕੌਫੀ ਪੀਂਦੇ ਪੀਂਦੇ ਗਾਣਾ ਇੰਜੋਏ ਕਰੋ। ਚਲੋ ਬਾਕੀ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ, 9855 1010027 ਦੇ ਉੱਤੇ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਔਰ ਤੁਹਾਡਾ ਦੋਸਤ ਯਾਨੀ ਕਿ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦਾ ਪੂਰੀ ਕੋਸ਼ਿਸ਼ ਕਰੂੰਗਾ।
1: ਜਾਗੇ ਸ਼੍ਰੀਮਤੀ ਜੀ, ਆਂਖੇ ਖੋਲੀਏ।
2: ਕਿਆ ਚਾਹੀਏ?
1: ਅਰੇ ਭਾਈ, ਦੇਰ ਹੋ ਗਈ,
2: ਤੋ ਮੈਂ ਕਿਆ ਕਰੂੰ?
1: ਕੌਫੀ, ਕੌਫੀ ਚਾਹੀਏ।
2: ਕੌਫੀ, ਕੌਫੀ ਔਰ ਮੈਂ।

ਹਾਂਜੀ ਦੋਸਤੋ, ਇਸ ਪ੍ਰੋਗਰਾਮ ਨੂੰ ਜਿਹੜਾ ਯਾਨੀ ਕਿ ਖਤਮ ਕਰਨ ਦੀ ਯਾਨੀ ਕਿ ਸਮਾਪਤ ਕਰਨ ਦੀ ਜਿਹੜੇ ਆ ਸਮਾਂ ਹੋ ਰਿਹਾ ਹੈ ਜੀ, 9:54 ਹੋ ਚੁੱਕੇ ਨੇ ਜੀ, ਔਰ ਕੁਝ ਕੁ ਪਲਾਂ 'ਚ ਇਹ ਪ੍ਰੋਗਰਾਮ ਜਿਹੜਾ ਹੈ ਸਮਾਪਤ ਹੋ ਜਾਣਾ ਹੈ। ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਜਿਹੜੇ ਵੀ ਜਿੰਨੇ ਵੀ ਮੈਸੇਜਸ ਕੀਤੇ ਆ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਵਾਂ। ਪਰ ਇੱਕ ਜਿਹੜੀ ਫਰਮਾਇਸ਼ ਆਈ ਹੋਈ ਆ ਉਹ ਜ਼ਰੂਰ ਪੂਰਾ ਕਰਾਂਗੇ, ਇੱਕੋ ਹੀ ਫਰਮਾਇਸ਼ ਮੈਂ ਪੂਰੀ ਕਰ ਪਾਵਾਂਗਾ ਇਸ ਸਮੇਂ ਦੇ ਵਿੱਚ। ਉਹ ਹੈ ਜੀ, ਭੇਜੀ ਹੈ ਜੀ ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ, ਖਿਲੇਰੀ, ਹਰੀਪੁਰਾ, ਅਬੋਹਰ ਤੋਂ ਭੇਜੀ ਹੈ ਜੀ। ਗਾਣਾ ਹੈ ਜੀ ਇਹ ਰੇਸ਼ਮੀ ਜ਼ੁਲਫੇ, ਇਹਨਾਂ ਨੇ ਸਾਨੂੰ ਭੇਜਿਆ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਬਾਕੀ ਮੈਸੇਜਿਸ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦਾ, ਜਿਵੇਂ ਕਿ ਹੁਣ ਮੈਸੇਜ ਆਇਆ ਜੀ ਸਾਡੇ ਕੋਲ, ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ, ਔਰ ਇਹ ਲਿਖ ਰਹੇ ਨੇ ਜੀ ਕਿ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲ ਚਾਹ 'ਤੇ ਲਾਈਵ ਸੁਣ ਰਹੇ ਹਾਂ ਜੀ, ਅੱਜ ਗਾਣਾ ਗਾਣੇ ਦੀ ਫਰਮਾਇਸ਼ ਕਰ ਰਹੇ ਨੇ ਜੀ, ਮੁਸ਼ਕਿਲ ਹੈ ਜੀ ਗਾਣੇ ਦੀ ਫਰਮਾਇਸ਼ ਮੈਂ ਪੂਰੀ ਕਰ ਨਹੀਂ ਪਾਵਾਂਗਾ, ਪਰ ਮੈਸੇਜ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜੀ।

ਮਹਿਜ਼ ਗੇੜ ਨਾਭਾ ਨਾਮ ਸੋਮਦੱਤ ਜੋਤੀ ਰਾਣੀ ਕੈਰਵ ਗੁਰਮੰਨਤ ਔਰ ਗੀਤ ਮੁਹੰਮਦ ਰਫੀ ਜੀ ਦਾ ਕਹਿ ਰਹੇ ਸੀ ਕਿ ਮੁਹੰਮਦ ਰਫੀ ਜੀ ਦੇ ਬਹੁਤ ਸਾਰੇ ਗੀਤ ਆਪਾਂ ਸੁਣ ਲਏ ਨੇ ਜੀ। ਉਸ ਤੋਂ ਬਾਅਦ ਇੱਕ ਮੈਸੇਜ ਆਇਆ ਜੀ ਅਮਨਦੀਪ ਸਿੰਘ ਸਿਮਰਜੀਤ ਕੌਰ ਔਰ VPO ਅਠੂਰ ਤਹਿਸੀਲ ਜਗਰਾਓਂ ਡਿਸਟ੍ਰਿਕਟ ਲੁਧਿਆਣਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ ਜੀ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਜੀ ਸਾਡੇ ਕੋਲ, ਉਹ ਆਇਆ ਜੀ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਜੀ ਔਰ ਕਹਿ ਰਹੇ ਨੇ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਈਓ ਔਰ ਤੁਹਾਡਾ ਜਿਹੜਾ ਮੈਸੇਜ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਜੀ। ਔਰ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਔਰ ਨਿਮਿਤ ਅਹੂਜਾ ਔਰ ਕਹਿ ਰਹੇ ਨੇ ਕਿ ਸਾਡਾ ਮੈਸੇਜ ਕਿਉਂ ਨਹੀਂ ਸ਼ਾਮਿਲ ਕਰਦੇ ਜੀ। ਜਦੋਂ ਤੁਸੀਂ ਇੱਕ ਵਾਰੀ ਮੈਸੇਜ ਕਰ ਦਿੰਦੇ ਹੋ ਤਾਂ ਉਸ ਲਿਸਟ ਤੱਕ ਪਹੁੰਚਦੇ ਪਹੁੰਚਦੇ ਸਾਨੂੰ ਸਮਾਂ ਲੱਗਦਾ ਹੈ, ਪਰ ਜਦੋਂ ਤੁਸੀਂ ਦੁਬਾਰਾ ਮੈਸੇਜ ਕਰ ਦਿੰਦੇ ਹੋ, ਮੈਂ ਪਹਿਲਾਂ ਵੀ ਦੱਸਿਆ ਕਿ ਉਹ ਮੈਸੇਜ ਟੌਪ 'ਤੇ ਚੱਲ ਜਾਂਦਾ। ਸੋ ਆਪਾਂ ਸੀਰੀਜ਼ ਵਾਈਜ਼ ਚੱਲਦੇ ਹਾਂ ਅਤੇ ਇਸ ਕਰਕੇ ਜਿਹਦੇ ਜਿਹਦੇ ਮੈਸੇਜ ਆਏ ਹੁੰਦੇ ਉਹੀ ਪੜ੍ਹਦੇ ਹਾਂ। ਜਦੋਂ ਤੁਸੀਂ ਮੈਸੇਜ ਦੁਬਾਰਾ ਕਰੋਗੇ ਉਹ ਮੈਸੇਜ ਉੱਪਰ ਚੱਲ ਜਾਣਾ। ਸੋ ਆਪ ਜੀ ਨੂੰ ਬੇਨਤੀ ਹੈ ਇੱਕ ਵਾਰੀ ਮੈਸੇਜ ਕਰ ਦਿਓ, ਅਸੀਂ ਜ਼ਰੂਰ ਤੁਹਾਡਾ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਜੀ ਸਾਡੇ ਕੋਲ ਸਤੀਸ਼ ਨੇਜਾ, ਬਿਮਲਾ ਨੇਜਾ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਵਿਲੇਜ ਬੁਰਜ ਲਾਡਾ ਸਿੰਘ ਵਾਲਾ ਹਰਪ੍ਰੀਤ ਸਿੰਘ ਜੀ ਨੇ ਵੀ ਸਾਡੇ ਕੋਲ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਸੁਰੇਸ਼ ਖੁਰਾਣਾ, ਪੱਪੀ, ਕਿਰਨ ਖੁਰਾਣਾ, ਲਵਿਆ ਅਰੋੜਾ, ਮੇਗਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ ਛੋਟੂ, SK ਪੱਪੀ ਖੁਰਾਣਾ ਜੀ ਨੇ ਵੀ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਜ਼ਾਕਿਰ ਮੁਲਾਨੀ, ਸੁਮੱਈਆ ਮੁਲਾਨੀ, ਸੁਬਾਨ ਮੁਲਾਨੀ, ਸਮੀਰ ਮੁਲਾਨੀ, ਸਲਮਾ ਮੁਲਾਨੀ, ਮੁਮਤਾਜ਼ ਮੁਲਾਨੀ, ਦਿਲਸ਼ਾਦ ਮੁਲਾਨੀ, ਨਸੀਰ ਮੁਲਾਨੀ, ਚਾਚਾ ਚਾਚੀ ਔਰ ਪੂਰਾ ਮੁਲਾਨੀ ਪਰਿਵਾਰ, ਇਹਨਾਂ ਨੇ ਮੈਸੇਜ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਸੋ ਦੋਸਤੋ, ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ, ਪਰ ਜਿਹੜੀ ਆਖਰੀ ਫਰਮਾਇਸ਼ ਅਸੀਂ ਰਿਕੁਐਸਟ ਜਿਹੜੀ ਲਈ ਸੀਗੀ ਉਹ ਅਸੀਂ ਪਲੇਅ ਕਰਨ ਜਾ ਰਹੇ ਹਾਂ। ਸੋ ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼, ਪਰ 11 ਵਜੇ ਤੱਕ ਤੁਹਾਡੇ ਨਾਲ ਜੁੜਿਆ ਹੋਇਆ। ਸੋ ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਸੰਜੇ ਜੀ ਦੀਆਂ ਕੁਝ ਲਾਈਨਾਂ ਲਿਖਦੇ ਨੇ। ਥਮੀ ਹੋਈ ਥੀ ਜ਼ਿੰਦਗੀ ਰੋਸ਼ਨੀ ਕਾ ਚਿਰਾਗ ਨਹੀਂ ਮਿਲਤਾ, ਥਮੀ ਹੋਈ ਥੀ ਜ਼ਿੰਦਗੀ ਰੋਸ਼ਨੀ ਕਾ ਚਿਰਾਗ ਨਹੀਂ ਮਿਲਤਾ, ਗਰਦਿਸ਼ੋਂ ਸੇ ਉਭਰਨੇ ਕਾ ਕੋਈ ਵੀ ਰਾਸਤਾ ਨਹੀਂ ਮਿਲਤਾ, ਗਰ ਤੁਮ ਨਾ ਮਿਲੇ ਹੋਤੇ ਤੋ ਐ ਮੇਰੇ ਰਸ਼ਕੇ ਕਮਰ, ਦਿਲ ਲੇ ਬੇਕਰਾਰ ਕੋ ਉਮਰ ਭਰ ਕਰਾਰ ਨਹੀਂ ਮਿਲਤਾ।

FM ਬੈਂਡ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਸ਼ਾਮੀ ਗਤਲ ਆਪਣੇ ਦੋਸਤ ਕੁਲਦੀਪ ਦੇ ਨਾਲ। ਨਿਖਿਲ ਜੀ ਦੀ ਕਲਮ 'ਚੋਂ ਇੱਕ ਪਿਆਰੀ ਜਿਹੀ ਕਵਿਤਾ ਪੇਸ਼ ਹੈ। ਬਾਤ ਬਾਤ ਕੀ ਹੈ, ਬਾਤ ਹੋਣੇ ਸੇ ਬਾਤ ਹੋਤੀ ਹੈ, ਬਾਤ ਕੋ ਰੱਖਣੇ ਸੇ ਬਾਤ ਬੜਤੀ ਹੈ, ਬਾਤ ਬਾਤ ਮੇਂ ਹੀ ਬਾਤ ਵਿਗੜਤੀ ਹੈ, ਫਿਰ ਬਾਤ ਕੀ ਬਾਤ ਬੜਨੇ ਲਗਤੀ ਹੈ, ਬਾਤ ਬੜਨੇ ਸੇ ਬਾਤ ਉਲਝਨੇ ਲਗਤੀ ਹੈ, ਬਾਤ ਉਲਝਨੇ ਸੇ ਬਾਤ ਵੋ ਬਾਤ ਨਹੀਂ ਰਹਿ ਜਾਤੀ, ਬਾਤ ਉਲਝਨੇ ਸੇ ਬਾਤ ਵੋ ਬਾਤ ਨਹੀਂ ਰਹਿ ਜਾਤੀ, ਫਿਰ ਆਤੀ ਹੈ ਵੋ ਕੜੀ ਜਬ ਬਾਤ ਬਾਤ ਮੇਂ ਲਾਤ ਚਲਨੇ ਲਗਤੀ ਹੈ, ਔਰ ਲਾਤ ਚਲਤੇ ਹੀ ਬਾਤ ਵਹੀਂ ਖਤਮ ਹੋ ਜਾਤੀ ਹੈ। ਸੋ ਬਹੁਤ ਹੀ ਗਹਿਰਾਈ ਵਾਲੀ ਇੱਕ ਕਵਿਤਾ। ਸੋ ਉਹ ਉੱਦਾਂ ਨਹੀਂ

FM 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਸ਼ਾਮੇ ਗਦਲ ਜੀ। ਦੋਸਤੋ, ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ, ਪਰ ਅਗਲਾ ਪ੍ਰੋਗਰਾਮ ਠੀਕ 10:30 ਵਜੇ ਸ਼ੁਰੂ ਹੋ ਜਾਏਗਾ। ਇੱਕ ਬਿਹਾਰ ਕਾ ਨਗਮਾ ਹੈ, ਸੋ ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

FM ਬੈਂਡ 102.7 ਮੈਗਾਹਰਟਜ਼ ਤੇ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 10:31 ਹੋ ਚੁੱਕੇ ਨੇ ਅਤੇ ਪ੍ਰੋਗਰਾਮ ਇੱਕ ਪਿਆਰ ਕਨਕ ਮੈਂ ਸ਼ੁਰੂ ਹੋ ਚੁੱਕਿਆ ਜੀ।

ਪਿਆਰ ਕਾ ਨਗਮਾ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਪਿਆਰੇ ਪਿਆਰੇ ਜਿਹੇ ਨਗਮੇ ਸੁਣਾਉਂਦੇ ਹਾਂ, ਨਾਲ ਹੀ ਇੱਕ ਪਿਆਰੀ ਪਿਆਰੀ ਜੀ ਸ਼ਾਇਰੀ ਵੀ ਸਾਂਝੀ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਪਿਆਰੀ ਜੀ ਸ਼ਾਇਰੀ ਤੋਂ। ਦਿਲ ਕੇ ਸ਼ੀਸ਼ ਮਹਿਲ ਮੇਂ ਅਜੀਬ ਸਾ ਬਸੇਰਾ ਹੈ, ਦਿਲ ਕੇ ਸ਼ੀਸ਼ ਮਹਿਲ ਮੇਂ ਅਜੀਬ ਸਾ ਬਸੇਰਾ ਹੈ, ਕਭੀ ਖੁਸ਼ੀਓਂ ਕਾ ਮੇਲਾ ਹੈ, ਕਭੀ ਖੁਸ਼ੀਓਂ ਕਾ ਮੇਲਾ ਹੈ ਤੋ ਕਭੀ ਯਾਦੋਂ ਕਾ ਅੰਧੇਰਾ ਹੈ।

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਇੱਕ ਪਿਆਰ ਕਾ ਨਗਮਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ। ਮੇਰਾ ਮਹਿਬੂਬ ਆਨੇ ਵਾਲਾ ਹੈ, ਮੇਰਾ ਮਹਿਬੂਬ ਆਨੇ ਵਾਲਾ ਹੈ, ਸਿਤਾਰੇ ਵੀ ਇਸ ਇੰਤਜ਼ਾਰ ਮੇਂ ਬੈਠੇ ਹੈ ਕਿ ਆਜ ਜ਼ਮੀਨ ਪੇ ਚਾਂਦ ਨਿਕਲਨੇ ਵਾਲਾ ਹੈ। ਆਰਜ਼ੂ ਨਹੀਂ ਉਸੇ ਜ਼ਿੰਦਗੀ ਸੇ ਕੋਈ, ਆਰਜ਼ੂ ਨਹੀਂ ਉਸੇ ਜ਼ਿੰਦਗੀ ਸੇ ਕੋਈ, ਵੋ ਤੋ ਸਿਰਫ ਮੁਝਸੇ ਮਿਲਨੇ ਵਾਲਾ ਹੈ। ਮੇਰਾ ਮਹਿਬੂਬ ਆਨੇ ਵਾਲਾ ਹੈ।

FM 102.7 MHz ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਇੱਕ ਪਿਆਰ ਕਾ ਨਗਮਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ। ਸਮਾਂ ਜਿਹੜਾ ਆ ਹੁਣ ਬਸ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨਾ ਪੈਣਾ ਹੈ, ਮੈਨੂੰ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ। ਫਿਰ ਕਿਸੇ ਦਿਨ ਤੁਹਾਡੇ ਨਾਲ ਇੰਜੋਏ ਕਰਾਂਗੇ ਪ੍ਰੋਗਰਾਮਾਂ ਦੇ ਨਾਲ, ਨਵੇਂ ਨਵੇਂ ਪ੍ਰੋਗਰਾਮਾਂ ਦੇ ਨਾਲ, ਨਵੇਂ ਨਵੇਂ ਗੀਤਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ।

FM ਬੈਂਡ 102.7 ਮੈਗਾਹਰਟਸ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 11 ਵੱਜ ਚੁੱਕੇ ਨੇ। ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਸਵੇਰੇ 5:55 'ਤੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਨਵੇਂ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।